ਕੌਣ ਨੇ ਕਰਮਾ, ਕੌਣ ਸੋ ਕਹਿ ਕਹਾਏ ਜੀਓ, ਕੌਣ ਸੋ ਸੁਖੀਆ, ਕੌਣ ਸੋ ਦੁਖੀਆ, ਕੌਣ ਸੋ ਸਨਮੁਖ, ਕੌਣ ਵੇ ਮੁਖੀਆ, ਕਿਨ ਵਿਧ ਮਿਲੀਏ, ਕਿਨ ਵਿਧ ਵਿਛਰੇ, ਇਹ ਵਿਧ ਕੌਣ ਪ੍ਰਟਾਏ ਜੀਓ, ਕੌਣ ਸੋ ਅੱਖਰ ਜਿਤ ਧਾਵ ਤਰੇਤਾ, ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਵਿਧ ਕੀਰਤਨ ਗਾਏ ਜੀਓ, ਗੁਰਮੁਖ ਮੁਕਤਾ ਗੁਰਮੁਖ ਜੂਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਤਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਓ, ਹੋਮੇ ਵਾਧਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਟੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸੁਪਾਏ ਜੀਓ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛਰੇ, ਗੁਰਮੁਖ ਵਿਧ ਪ੍ਰਗਟਾਏ ਜੀਓ, ਗੁਰਮੁਖ ਅੱਖਰ ਜਿਤ ਧਾਵ ਤਰੇਤਾ, ਗੁਰਮੁਖ ਉਪਦੇਸ਼ ਦੁਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ, ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸਤੇ ਹੋਇਓ ਅਨੰਤਾ, ਨਾਨਕ ਏਕ ਸਮਾਏ ਸਮਾਏ ਜੀਓ, ਮਾਜ ਮਖਨ ਲਾਪਨਵਾ ਪ੍ਰਭ ਅਵਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਕਰਾ ਸੁਖਾਲਾ, ਜੀ ਪ੍ਰਾਣ ਮਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਹਉ ਮਾਰੀ ਜਿਉ ਮਾਰੀ ਗੁਰਮੁਖ ਮਨ ਤਨ ਪਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਾ ਲਾਵਣਿਆ ਰਖਾਓ, ਤੇਰਾ ਕੀਤਾ ਜਿਸ ਲਾਗੇ ਮੀਠਾ, ਘੜ ਘੜ ਪਾਰ ਬਨ ਤਿੰਨ ਦਿਨ ਦੀਠਾ, ਥਾਂ ਸੰਤਰ ਤੂੰ ਹੈ ਤੂੰ ਹੈ, ਇੱਕੋ ਇੱਕ ਵਰ ਤਾਵਣਿਆ, ਸਗਲ ਮਨੋਰਥ ਤੂੰ ਦੇ ਮਨਖਾਰਾ, ਭਗਤੀ ਪਾਏ ਪਰੇ ਭੰਡਾਰਾ, ਦਇਆ ਤਾ ਰਾਖੇ ਤੁਸੇਈ, ਪੂਰੇ ਕਰਮ ਸੁਮਾਵਣਿਆ, ਅੰਧਕੂਬ ਤੇ ਕੰਡੇ ਚਾੜੇ, ਹਰ ਕਿਰਪਾ ਦਾਸ ਨਦਰ ਨਿਖਾਲੇ, ਗੁਣ ਗਾਵੇ ਪੂਰਨ ਅਵਨਾਸੀ, ਫੈਸਲ ਤੋਟ ਨ ਆਵਣਿਆ, ਐਥੇ ਉਥੇ ਤੂੰ ਹੈ ਰਖਵਾਲਾ, ਮਾਦ ਕਰਮੇ ਤੁਮ ਹੀ ਪਾਲਾ, ਮਾਇਆ ਅਗਨਾ ਭੋਖੇ ਤਿਨਕੋ, ਰੰਗ ਤੇ ਗੁਣ ਗਾਵਣਿਆ, ਕਿਆ ਗੁਣ ਤੇਰੇ ਆਸ਼ਮਾਲੀ, ਮਨ ਤਨ ਅੰਤਰ ਤੁਧ ਅੰਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ, ਤੁਧ ਮੈਂ ਅਵਰ ਨਾ ਜਾਣਿਆ, ਜਿਸਕੋ ਤੂੰ ਪ੍ਰਪਿਆ ਸਹਾਈ, ਤੇ ਤੱਤੀ ਆਓ ਨਾ ਲੱਗੇ ਕਾਈ, ਤੂੰ ਸਾਹਿਬ ਸਰਣ ਸੁਖਦਾਤਾ, ਸਤ ਸੰਗਤ ਜਾ ਪ੍ਰਗਟਾਵਣਿਆ, ਤੂੰ ਊਚ ਅਥਾਓ ਪਾਰੇ ਮੋਲਾ, ਤੂੰ ਸਾਚਾ ਸਾਹਿਬ ਦੱਸ ਤੇਰਾ ਗੋਲਾ, ਤੂੰ ਮੀਰਾ ਸੱਚੀ ਠਕਰਾਈ, ਨਾਨਕ ਬਲ ਬਲ ਜਾਵਣਿਆ, ਮਾਜ ਮਹੱਲਾ ਪੰਜਵਾਂ ਕਰ ਦੂਜਾ, ਨਿਤ ਨਿਤ ਯੋ ਸੰਭਾਲੀਏ, ਮੂਲ ਨਾ ਮਨੋ ਵਸਾਰੀਏ ਰਹਾਓ, ਸੰਤਾਂ ਸੰਗਤ ਪਾਈਏ, ਜਿਤ ਜਮਕੇ ਪੰਥ ਨ ਜਾਈਏ, ਤੁਸ ਹਰ ਕਾ ਨਾਮ ਲੈ ਤੇਰੇ ਕੁਲੇ ਨਾ ਲਾਗੇ ਗਾਲ ਜੀਓ, ਜੋ ਸਿਮਰਨ ਦੇ ਸਾਈਏ, ਨਰਕਣ ਸੇਈ ਪਾਈਏ, ਤੱਤੀ ਵਾਹੋ ਨਾ ਲੱਗਈ, ਜਿਨ ਮਨ ਉੱਠ ਆਏ ਜੀਓ, ਸੇਈ ਸੁੰਦਰ ਸੋਹਣੇ ਸਾ ਸੰਗ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ, ਹਰ ਅਮੇ ਔਰ ਸਾਇਣ ਪੀਵੀਏ, ਮੋਏ ਡਿੱਠੇ ਜਨ ਕਹਿ ਜੀਵੀਏ, ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਪ ਜੀਓ, ਜੋ ਹਰ ਕੀਤਾ ਆਪਣਾ ਤਿਨੇ ਗੁਸਵਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਭਾਗ ਜੀਓ, ਮਨ ਮਨ ਦੇ ਪ੍ਰਭ ਅਵਗਾਹੀਆਂ, ਇਹ ਰਸ ਭੋਗਣ ਪਾਤਸ਼ਾਹੀਆਂ, ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਘਾਰੇ ਲਾਗ ਜੀਓ, ਕਰਤਾ ਮਨ ਨਮਸਾਇਆ ਜਨਮੇ ਕਾ ਫਲ ਪਾਇਆ, ਮਨ ਭਾਵਨ ਦਾ ਕੰਤ ਹਰ ਤੇਰਾ ਸਿਰ ਹੋਵਾ ਸੁਭਾਗ ਜੀਓ, ਅਟਲ ਪਦਾਰਥ ਪਾਇਆ ਭਏ ਪੰਜਨ ਕੀ ਸਰਣਾਇਆ, ਲਾਏ ਅੰਚਲ ਨਾਂਗ ਤਾਰਿਅਨ ਜਿੱਤਾ ਜਨਮ ਅਪਾਰ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਜ ਮਹੱਲਾ ਪੰਜਵਾਂ ਕਰ ਦੀਜਾ, ਹਰ ਜਪ ਜਪੇ ਮਨ ਧੀਰੇ ਰਹਾਓ, ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ, ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ, ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ, ਘਟ ਘਟ ਏਕ ਵਰਤਦਾ ਜਲਥਲ ਮਹੀ ਜਲ ਪੂਰੇ, ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤ ਕੀ ਤੂਰੇ, ਸਭ ਛਡਾਈ ਖਸਮ ਆਪ ਹਰ ਜਬ ਪਈ ਠਰੂਰੇ, ਕਰਤੇ ਕੀਆ ਤਪਾਪ ਸੋ ਦੁਸ਼ਟ ਮੋਏ ਹੋਏ ਮੂਰੇ, ਨਾਨ ਕਰਤਾ ਸਚ ਨਾਏ ਹਰ ਵੇਖੇ ਸਦਾ ਹਜੂਰੇ, ਬਾਰੇ ਮਾਹਾ ਮਾਂਜ ਮਹੱਲਾ ਪੰਜਵਾਂ ਕਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਹਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈਸ ਭਰਮੇ ਥਕਾਏ ਪ੍ਰਭ ਕੀ ਸਾਮ, ਢੇਨ ਦੁਧੇ ਤੇ ਬਾਰੀ ਕਿਤੇ ਨਾ ਆਵੇ ਕਾਮ, ਜਲ ਮੇ ਸਾ ਕੁਮਲਾਵਤੀ ਉਪਜੇ ਨਾ ਹੀ ਦਾਮ, ਹਰ ਨਾ ਮਿਲ ਗਏ ਸਾਜਣੇ।

ਦੇਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰਥ ਪੁਰਖ ਅਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੇ ਪਈਏ ਤਿਸ ਕੰਤ ਕੀ ਵੱਡਾ ਜਿਸ ਪਰਿਵਾਰ ਉੱਚਾ ਆਗਮ ਅਗਾਧ ਬੋਧ ਇਸ ਅੰਤ ਨ ਪਾਰ ਆਵਾਰ ਸੇਵਾ ਸਾਥ ਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਇਆਲ ਦੇਵ ਪਤਿਤ ਉਦਾਹਰਣ ਹਾਂ।

ਗੁਰਦਾਤਾ ਗੁਰ ਹਿਵੇ ਕਰ, ਗੁਰਦੀਪਕ ਤੇ ਲੋਏ, ਅਮਰ ਪਦਾਰਥ ਨਾਨਕ, ਮਨ ਮਾਨੇ ਸੁਖ ਹੋਏ ਮਹੱਲਾ ਪਹਿਲਾ। ਪਹਿਲੇ ਪਿਆਰ ਲਗਾਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇ ਖਾਣ ਪੀਣ ਕੀ ਧਾਤ, ਛੇਵੇ ਕਾਮ ਨਾ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇ ਧੌਲੇ ਉਬੇ ਸਾਹ, ਦਸਵੇਂ ਦਿੱਦਾ ਹੋਆ ਸੁਆਹ, ਗਏ ਸੇ ਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੋਇਆ ਨਾਵ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਵਾਜਗੁਰੂ ਡੁੱਬਾ ਸੰਸਾਰ। ਮਹੱਲਾ ਪਹਿਲਾ। ਦਸ ਬਾਲਤਨ ਬੀਸ ਰਵਣ, ਤੀਸਾਂ ਕਾ ਸੁੰਦਰ ਕਹਾਵੇ, ਚਾਲੀ ਸੀ ਪੁਰ ਹੋਏ, ਪਚਾਸੀ ਪਗ ਖਿਸੇ, ਸੱਠੀ ਕੇ ਬੋਢੇਪਾ ਆਵੇ, ਸੱਤਰ ਕਾ ਮਤਹੀਣ, ਅੱਸੀਆਂ ਕਾ ਵਿਵਹਾਰ ਨਾ ਪਾਵੇ, ਨਵੇ ਕਾ ਸਹਿ ਜਸਣੀ, ਮੂਲ ਨਾ ਜਾਣੇ ਅਬ ਬਲ, ਟੰਡੋਲ ਮਾ ਢੂੰਡ ਮਡਿਠ ਮੈਂ, ਨਾਨਕ ਜਗ ਤੂਏ ਕਾ ਤਬਲ ਹਰ ਪੌੜੀ। ਤੂੰ ਕਰਤਾ ਪੁਰਖ ਅਗੰਮ ਹੈ, ਆਪ ਸ੍ਰਿਸ਼ਟ ਉਪਾਤੀ, ਰੰਗ ਪਰੰਗ ਉਪਾਰਜਨਾ, ਬਹੁ ਬਹੁ ਵਿਧ ਭਾਤੀ, ਤੂੰ ਜਾਣੇ ਜੇ ਨਿਉ ਪਾਈਏ, ਸਭ ਖੇਲ ਤੂੰ ਮਾਤੀ, ਇਕ ਆਵੇ ਇਕ ਜਾਏ ਉੱਠ, ਬਿਨ ਨਾਵੇ ਮਰ ਜਾਤੀ, ਗੁਰਮੁਖ ਰੰਗ ਚਲੂਲਿਆ, ਰੰਗ ਹਰ ਰੰਗ ਰਾਤੀ, ਤੋ ਸੇਵੋ ਸਤ ਨਿਰੰਜਨੋ, ਹਰ ਪੁਰਖ ਵਿਧਾਤੀ, ਤੂੰ ਆਪੇ ਆਸ ਜਾਣ ਹੈ, ਵੜ ਪੁਰਖ ਵਡਾਤੀ, ਜੋ ਮਨ ਚੇ ਤੁਧ ਧਿਆਏ ਦੇ ਮੇਰੇ ਸੱਚਿਆ, ਬਲ ਬਲ ਹਉ ਤਿੰਨ ਜਾਤੀ।

ਤੇਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨੇ ਖਾਏ ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ ਅੰਧ ਕਮਾਏ ਜਾਂ ਭੱਜੇ ਤਾਂ ਠੀਕਰ ਹੋਵੇ ਧਾੜ ਤਾਂ ਘੜੀ ਨਾ ਜਾਏ ਨਾਨਕ ਗੁਰ ਬਿਨ ਨਾਹੇ ਪਤ ਪਤ ਬਿਨ ਪਾਰ ਨਾ ਪਾਏ ਮਹੱਲਾ ਦੂਜਾ ਦਿੰਦੇ ਥਾਹੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਤੁਰਤ ਮਤ ਚਤਰਾਈ ਤਾ ਕੀ ਕਿਆ ਕਰੇ ਆਖ ਵਖਾਣੀਐ ਅੰਤਰ ਬਹਿ ਕੇ ਕਰਮ ਕਮਾਵੇ ਸੋਚ ਕੁੰਡੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੁੱਲ ਹੈ ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਆ ਇੱਕੋ ਸੁਗੜ ਸੁਜਾਣੀਐ ਪੌੜੀ ਤੁਦੇ ਆਪੇ ਜਗਤ ਉਪਾਇਕ ਤੁਦੇ ਆਪੇ ਧੰਦੇ ਲਾਇਆ ਮੋਠ ਗੌਲੀ ਪਾਇਕ ਤੁਦੇ ਆਪੋ ਜਗਤ ਖੁਆਇਆ ਇਸਨਾ ਅੰਦਰ ਅਗਨ ਹੈ ਨੈ ਤਿਰਤੇ ਭੁੱਖਾ ਤਿਹਾਇਆ ਸਹਿਸਾ ਇਹ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਗੁਰ ਮੋਹ ਨਾ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਈ ਹੈ ਸੁਖ ਰੱਜਾ ਜਾਂ ਤੁਦ ਪਾਇਆ ਕੁਲ ਉਧਾਰੇ ਆਪਣਾ ਤਨ ਜਣੇ ਦੀ ਮਾਇਆ ਤੋਬਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋਂ ਵੇਖਣਾ ਵਿਣ ਕੰਨਾ ਸੁਣਨਾ ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ ਜੀਭੇ ਬਾਜੋਂ ਬੋਲਣਾ ਕਿਉ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤਾਉ ਖਸਮੈ ਮਿਲਣਾ ਮਹੱਲਾ ਦੂਜਾ ਦਿਸੇ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ ਰੋਲਾ ਟੁੰਡਾ ਅੰਧਲਾ ਕਿਉ ਗਲ ਲੱਗੇ ਤਾਏ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਇਕ ਹੈ ਤੇ ਦੂਜਾ ਖੇਲ ਰਚਾਇਆ ਹਉਮੈ ਗਰਭ ਉਪਾਇਕ ਲੋਭ ਅੰਤਰ ਜਨਤਾ ਪਾਇਆ ਜਿਉ ਭਾਵੇ ਤੂੰ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇਕ ਨਾ ਬਖਸੈ ਮੇਲ ਲਹਿ ਗੁਰਮਤੀ ਤੂੰ ਦੇ ਲਾਇਆ ਇਕ ਖੜੇ ਕਰੇ ਤੇਰੀ ਚਾਕਰੀ ਰਿਣਨਾਵੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇਕ ਸੱਚੀ ਕਾਰ ਏ ਲਾਇਆ ਪੁੱਤ ਕਲੱਤ ਕੁਟੰਬ ਹੈ ਇਹ ਕਲਿਪਤ ਰਹਿ ਜੋ ਤੁਦ ਪਾਇਆ ਉਹੇ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸੁਮਾਇਆ ਸਲੋਕ ਮਹੱਲਾ ਪਹਿਲਾ ਹੋਇਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿਬਜ ਧਰਤੀ ਕਹਿ ਆਕਾਸੀ ਪੁਰ ਦਰਹਾ ਸਿਰ ਪਹਾਰ ਪੁਰ ਕਰ ਕਾਇਆ ਕੱਪੜ ਪਹਿਰਾ ਤੂਵਾ ਸਦਾ ਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲਤਾਰੀ ਦੁਰਮਕ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋਵਾਂ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲਕ ਹੋਵੇ ਅੰਧਾ ਭੂਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੇ ਹਉਮੈ ਵਿੱਚ ਦੁੱਖ ਕਾਲੇ ਨਾਨਕ ਗੁਰਮੁਖ ਹਉਮੈ ਟੁੱਟੇ ਤਾਂ ਹਰ ਹਰ ਨਾਮ ਤਿਆਵੇ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸੁਮਾਵੇ ਪਵੜੀ ਤਾਇਆ ਹੰਸ ਸੰਯੋਗ ਮੇਲ ਮਿਲਾਇਆ ਤਿਨੀ ਕੀਆ ਵਿਯੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸੁਭਾਇਆ ਸੁਖੋਂ ਉੱਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਵਿਯੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਬੇੜ ਝਗੜਾ ਚੁਕਾਇਆ ਕਰਤਾ ਕਰੇ ਸੋਹੋਗ ਨਾ ਚੱਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥ ਨਾਨਕ ਐਸਾ ਆਗੂ ਜਾਪੇ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਤੋ ਸੱਚਾ ਨਾਮ ਮੁਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹਿ ਛੱਪੜ ਨਾ ਤੈ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਨਦਿਨ ਹਰ ਹਰ ਨਾਮ ਤੇ ਆਏ ਉਹ ਆ ਛੁੱਟਾ ਕੁਟੰਬ ਸਿਉ ਤੇ ਹਰ ਹਰ ਨਾਮ ਸਭ ਸ੍ਰਿਸ਼ਟ ਛਿਡਾਏ ਜਨ ਨਾਂਗ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇਕ ਕੰਧ ਮੂਲ ਚੁਣਖਾ ਹੈ ਵਣ ਖੰਡ ਵਾਸਾ ਇਕ ਭਗਵਾ ਵੇਸ ਕਰ ਫਿਰ ਹੈ ਜੋਗੀ ਸੰਨਿਆਸਾ ਅੰਦਰ ਤਿਸਨਾ ਬਹੁਤ ਸ਼ਾਦਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ
ਚਮਕਾਲ ਸਿਰੋਂ ਨਾ ਉਤਰੈ, ਤ੍ਰਿਵਦ ਮਨਸਾ ਗੁਰਮਤੀ ਕਾਲ ਨਾ ਆਵੇ ਨੇੜੈ, ਜਾਂ ਹੋਵੇ ਦਸਨ ਦਸ ਸੱਚਾ ਸ਼ਬਦ ਸੱਚ ਮਾਨ, ਕਰਗੀ ਮੈਂ ਉਦਾਸਾ, ਨਾਨਕ ਸਤਿਗੁਰ ਸੇਵਨਿਆ।

ਸਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਫੇਲ ਹੱਛੇ ਮੁਖ ਲੇ ਹੋ, ਅਵਰ ਦਵਾ ਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹੱਲਾ ਪਹਿਲਾ, ਜਾ ਹੋ ਨਾਹੀ ਤਾਂ ਕਿਆ ਆਖਾਂ, ਕਿਉਂ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਸਨਾ, ਭਰਿਆ ਪਰ ਪਰਤ ਹੋਵਾਂ, ਆਪ ਨਾ ਬੁਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ, ਨਾਨਕ ਅੰਧਾ ਹੋਏ ਕਹਿ ਦੱਸੇ ਰਾਹ, ਸਭ ਸਮੁਹਾਏ ਸੱਥ, ਅੱਗੇ ਗਇਆ ਮੋਹ ਮੋਹ ਪਾਹੇ, ਤੂੰ ਐਸਾ ਆਗੂ ਜਾਪੇ ਪੌੜੀ, ਮਹਾਰੁਤੀ ਸਭ ਤੂੰ ਘੜੀ ਮੂਰਤ ਵੀ ਚਾਰਾ, ਤੂੰ ਗਣਤੇ ਕਿਨ ਨਾ ਪਾਇਓ ਸੱਚੇ ਅਲਾਖੇ ਪਾਰਾ, ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਏ ਨਾ ਬੁਝੀਏ ਗੁਰਮਤੀ ਵੀ ਚਾਰਾ, ਗੁਰਮਤੀ ਨਾਮ ਤਨ ਖੱਟਿਆ ਭਗਤੀ ਪਰੇ ਭੰਡਾਰਾ, ਨਿਰਮਲ ਨਾ ਮੰਨਿਆ ਦਰ ਸੱਚੇ ਸਚਿਆਰਾ, ਜਿਦਾ ਜੀਓ ਪ੍ਰਾਣ ਹੈ ਅੰਤਰ ਜੋਤੇ ਪਾਰਾ, ਸੱਚਾ ਸਭ ਇਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ, ਮੇਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਉਹ ਮੁਸਲਮਾਨ ਕਰਣੀ ਤਸਬੀ ਸਾਥ ਪਾਪਸੀ, ਨਾਨਕ ਰੱਖੇ ਲਾਜ ਮਹੱਲਾ ਪਹਿਲਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਂ ਮਾਤਾ ਪਰੇ ਜਾ ਮੁਰਦਾਰ ਨਾ ਖਾਏ, ਗੱਲੀ ਪਿਸਤ ਨਾ ਜਾਈਏ ਛੁੱਟੇ ਸੱਚ ਕਮਾਏ, ਮਾਰਨ ਪਏ ਹਰਾਮ ਹੈ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜੇ ਕੂੜੋ ਪੱਲੇ ਪਾਏ ਮਹੱਲਾ ਪਹਿਲਾ, ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਓ, ਪਹਿਲਾਂ ਸੱਚ ਹਲਾਲ ਹੋਏ, ਤੀਜਾ ਖੈਰ ਖੁਦਾਏ, ਚੌਥੀ ਨੀਤ ਰਾਸਮਾਨ, ਪੰਜਵੀ ਸਿਫਤ ਸੁਣਾਏ, ਕਰਣੀ ਕਲਮਾ ਆਖੇ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਪੌੜੀ, ਇਕ ਰਤਨ ਪਦਾਰਥ ਵਣਜਦੇ ਇਹ ਕੱਚੇ ਦੇ ਵਾਪਾਰਾ, ਸਗੁਰ ਤੁੱਠੇ ਪਾਈਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨੇ ਨਾ ਲਦਿਆ ਅੰਧੇ ਪੌਕ ਮੋਏ ਕੂੜਿਆਰਾ, ਮਨਮੁਖ ਦੂਜੇ ਪਚ ਮੋਏ ਨਾ ਬੂਜੇ ਵਿਚਾਰਾ, ਇਕ ਸਬਾਜੋ ਦੂਜਾ ਕੋ ਨਹੀਂ ਕਿਸੇ ਅੱਗੇ ਕਰੇ ਪੁਕਾਰਾ, ਇਕ ਨਿਰਤਾਨ ਸਦਾ ਪੌਂਕ ਦੇ ਇਕ ਨਾ ਪਰੇ ਤੁਜਾਰਾ, ਵਿਣ ਨਾਵੇ ਹੋਰ ਤਨ ਨਾਹੀ ਹੋਰ ਵਿਖਿਆ ਸਵਸ਼ਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰ ਨਹਾਰਾ। ਸਲੋਕ ਮਹੱਲਾ ਪਹਿਲਾ, ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅਬਲ ਔਲ ਦੀਨ ਕਰ ਮਿੱਠਾ, ਮੁਸਕਲ ਮਾਨਾ ਮਾਲ ਮੁਸਾਵੇ, ਹੋਏ ਮੁਸਲਮ ਦੀਨ ਮੁਖਾਣੇ, ਮਰਨ ਜੀਵਨ ਕਾ ਪਰਮ ਚੁਕਾਵੇ, ਰੱਬ ਕੀ ਰਜਾਏ ਮੰਨੇ ਸਿਰੇ ਉੱਪਰ, ਕਰਤਾ ਮੰਨੇ ਆਪ ਗੁਵਾਵੇ, ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ, ਪਰ ਹਰ ਕਾਮ ਕ੍ਰੋਧ ਚੂੜ ਨਿੰਦਾ, ਤੇ ਮਾਇਆ ਅਹੰਕਾਰ ਚੁਕਾਵੇ, ਤੇ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਏ ਨਿਰੰਜਨ ਪਾਵੇ, ਤਜ ਮਾਨ ਅਪਮਾਨ ਪ੍ਰੀਤ ਸੁਧਾਰਾ, ਤਜ ਪਿਆਸ ਆਸ ਆਰਾਮ ਲਿਵਲਾਵੇ, ਨਾਨਕ ਸੱਚਾ ਮਨ ਵਸੈ ਸਾਚ ਸਬਦ ਹਰ ਨਾਮ ਸਮਾਵੇ ਪੌੜੀ, ਰਾਜੇ ਰਹਿਤ ਸਿਗਦਾਰ ਕੋਏ ਨਾ ਰਹਿਸੀਓ, ਹੱਟ ਪੜਨ ਬਾਜ਼ਾਰ ਹੁਕਮੀ ਟਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ, ਰੀਤੇ ਇਕ ਖਣੇ ਤਾਜੀ ਰਾਸ ਤੁਖਾਰ, ਹਾਥੀ ਪਾਖਰੇ ਬਾਗ ਮਿਲ ਕਰਬਾਰ, ਕਿੱਥੇ ਸੇ ਆਪਣੇ ਤੰਬੂ ਪਲੰਘ ਨਿਵਾਰ, ਸਰਾਏ ਤੇ ਲਾਲਤੀ ਨਾਨਕ ਸੱਚ ਦਾ ਤਾਰ, ਸਿਨਾਗਤ ਕੁਦਰਤੀ। ਸਲੋਕ ਮਹੱਲਾ ਪਹਿਲਾ, ਨਦੀਆਂ ਹੋਵੇ ਤੇਣਵਾ, ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾਓ, ਪੀ ਤੂੰ ਹੈ ਸਾਲਾਣਾ ਆਖਣ ਰਹੇ ਨਾ ਚਾਓ। ਮਹੱਲਾ ਪਹਿਲਾ, ਪਾਰ ਅਠਾਰਹ ਮੇਵਾ ਹੋਵੇ ਗਰੜਾ ਹੋਏ ਸੁਵਾਓ, ਚੰਦ ਸੂਰਜ ਫਿਰਦੇ ਰੱਖੀਏ ਨਿਚਲ ਹੋਵੇ ਥਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਮਹੱਲਾ ਪਹਿਲਾ, ਜੇ ਦੇਹ ਦੁੱਖ ਲਾਈਏ ਪਾਪ ਕਰੇ ਦੋਏ ਰਾਹੋ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏਵੇ ਜਾਪੇ ਪਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਮਹੱਲਾ ਪਹਿਲਾ, ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭ ਹੋ ਜਾਓ, ਪੀ ਤੂੰ ਹੈ ਸਾਲਾਣਾ ਆਖਣ ਲਏ ਨਾ ਚਾਓ। ਪਵੜੀ ਵੱਧ ਫੈਲੀ ਗੈਬਾਨਾ, ਖਸਮ ਨਾ ਜਾਣਾਈ ਸੋ ਕਹੀਏ ਦੇਵਾਨਾ, ਆਪ ਨਾ ਪਛਾਣਾਈ
ਕਲੇ ਬੁਰੀ ਸੰਸਾਰ ਵਾਦੇ ਖੱਪੀਏ ਵਿਣਨਾਵੇ ਵੇਕਾਰ ਭਰਮੇ ਪਚੀਏ ਰਾਹ ਦੋਵੇਂ ਇੱਕ ਜਾਣੇ ਸੋਈ ਸਿਜਸੀ ਕੁਫਰ ਗੋ ਕੁਫਰਾਣੇ ਪਇਆ ਦਜਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਏ ਤੀਜੇ ਦਰ ਦੀਵਾਨ ਆਪ ਗਵਾਈਏ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਣ ਨਾਵੇ ਪਦ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪੈਦੇ ਹੋਏ ਜਾਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕੈਸੇ ਸੁਖਾਲੀ ਕੀਜੇ ਭੋਗ ਬਿਲਾਸ ਕਿਆ ਲਸਕਰ ਕਿਆ ਨੇਵ ਖੁਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵੇਣ ਸਭੇ ਟੋਲ ਵਿਣਾਸ ਪਵੜੀ ਜਾਤੀ ਦੈ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਕੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਨੇ ਸਿਰਦਾਰ ਦਰ ਦੀ ਬਾਣੀਏ ਹੁਰਮਾਨੀ ਖੈਕਾਰ ਖਗਮ ਪਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ ਸਾਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਦੁਰਪ ਚੱਕੀ ਜੋੜ ਕੇ ਪੀਸਣ ਆਏ ਬਹੇਠ ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਜੇ ਮਿੱਠਾ ਕੱਟਿਆ ਕੱਟ ਕੁੜ ਬੱਧਾ ਪਾਏ ਖੁੰਡਾ ਅੰਦਰ ਰੱਖ ਕੇ ਤੇਨ ਸੁਮਲ ਸਜਾਏ ਰਸਕਾ ਟੱਟਰ ਪਾਈਏ ਤਪੈ ਤੈ ਵਿਲ ਲਾਏ ਪੀ ਸੋ ਫੋ ਸੁਮਾਲੀਏ ਵਿਚੇ ਅੱਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਏ ਪਵੜੀ ਇਕ ਨਾ ਮਰਨ ਨਾ ਚਿੱਤ ਆਸ ਕਨੇਰਿਆ ਮਰਮਰ ਜੰਮੇ ਨਿਤ ਕਿਸੇ ਨਾ ਕੇਰਿਆ ਆਪਣੜੇ ਮਨ ਚਿੱਤ ਕਹਿਣ ਚੰਗੇਰਿਆ ਜਾਂ ਮਹਾਰਾਜੇ ਨਿਤ ਨਿਤ ਮਨਮੁਖ ਹੇਰਿਆ ਮਨੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰਨ ਸਲਾਮ ਖਸਮ ਨਾ ਪਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਪਾਵਸੀ ਕਰਸਨ ਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਕੁਸਰੇ ਕਿਆ ਕਰਵਾਸ ਉੱਤੇ ਚੰਦਨ ਲਾਈਏ ਧੀ ਸੋ ਕੁੱਤੀ ਤਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚੰਨ ਰੱਖੀਏ ਦੀਵੇ ਬਲੇ ਪਚਾਸ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ ਲੋਹਾ ਮਾਰਨ ਪਈਏ ਤੈ ਨਾ ਹੋਏ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ ਮਹੱਲਾ ਪਹਿਲਾ ਕਹਿਆ ਕੱਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਾਰ ਉੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆ ਗੰਢ ਪਵੇ ਜਾਂ ਖਾਏ ਕਾਲਾ ਗੰਢ ਨਦੀਆਂ ਮੀਂਹ ਚੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਦ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹੇ ਮਾਰ ਨਾਨਕ ਆਖੇ ਇਹੋ ਵਿਚਾਰ ਸਿਵਤੀ ਗੰਢ ਪਵੇ ਦਰਬਾਰ ਪੌੜੀ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਰ ਵਾਰ ਖੋਟੇ ਸੱਚੀ ਦਰਗੇ ਸੁੱਟੀਏ ਕਿਸੇ ਅੱਗੇ ਕਰੇ ਪੁਕਾਰ ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਹਾਰ ਸੱਚੀ ਦਰਗੇ ਮੰਨੀਅਨ ਹੁਰਕੇ ਪ੍ਰੇਮ ਪਿਆਰ ਕਣਤ ਤਿਨਾ ਦੀ ਕੋ ਕਿਆ ਕਰੇ ਜੋ ਆ ਬਖਸ਼ੇ ਕਰਤਾਰ ਸਲੋਕ ਮਹੱਲਾ ਪਹਿਲਾ ਹਮ ਜੇਰ ਜਮੀ ਦੁਨੀਆਂ ਪੀਰਾ ਮਸਾਏ ਘਰ ਆਇਆ ਮੇਰ ਵੱਧ ਬਾਦਸ਼ਾਹ ਅਬਜੂ ਖੁਦਾ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤੇਕ ਦਿਗਰ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੇ ਦੇ ਹੰਧ ਆਦਮੀ ਨਾ ਸਪਤ ਜੇਰ ਜਿਮੀ ਅਸਤੇਕ ਦਿਗਰ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅੰਨ ਪਾਉਣ ਤਿਰ ਨਾ ਕੋਈ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਜਕ ਦਸਤ ਆ ਕਸੇ ਹਮਾਰਾ ਏਕ ਆਸ ਵਸੇ ਅਸਤ ਏਕ ਦਿਗਰ ਕੋਈ
ਏਕ ਤੁਈ ਮਹੱਲਾ ਪਹਿਲਾ ਪਰੰਦੇ ਨਾ ਗ੍ਰਹਜਾਰ ਦ੍ਰਿਸ਼ਤ ਆਪ ਆਸ ਕਰ ਦਿਹੰਦ ਸੁਈ ਏਕ ਤੁਈ ਮਹੱਲਾ ਪਹਿਲਾ ਨਾਨਕ ਲੜਾਰ ਲਿਖਿਆ ਸੋਏ ਮੇਟ ਨਾ ਸਾਕੇ ਕੋਏ ਕਲਾ ਤਰੇ ਹਿਰੇ ਸੁਈ ਏਕ ਤੁਈ ਪੌੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨੀ ਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜਿਆਰ ਪਰਮ ਪੁਲਾਣਿਆ ਰਿਸ਼ਤਾ ਅੰਦਰ ਵਾਸ ਸਾਧਨਾ ਜਾਣਿਆ ਵਿਣਨਾਵੇ ਦੁਖ ਪਾਏ ਆਵਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸੀਗਾ ਬਾਜਾ ਚਿਰਗਾ ਕੋਈਆਂ ਇਹਨਾਂ ਖਵਾਲੇ ਕਾਹ ਕਾਉ ਖਾਨ ਇਹਨਾਂ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿਚ ਟਿੱਬੇ ਦੇਖਾਲੇ ਖਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੁਆਹ ਜੇਤੇ ਜੀ ਜੀਵੇ ਲੈ ਸਾਹ ਜੀਵਾਲੇ ਤਾਂ ਕੇ ਅਸਾਹ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗ੍ਰਹਿ ਮਹੱਲਾ ਪਹਿਲਾ ਇੱਕ ਮਾਸ ਹਾਰੀ ਇੱਕ ਤਿਨ ਖਾਹੇ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿਟਿਆ ਮੈਂ ਮਿਟਿਆ ਖਾਹੇ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾਏ ਨਾਹੀਂ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈ ਹੈ ਗੁਰਮਤੀ ਆਪ ਗਵਾਏ ਨਾਮ ਧਿਆਈ ਹੈ ਦੂਜੀ ਕਾਰੇ ਲੱਗ ਜਨਮ ਗਵਾਈ ਹੈ ਵਿਣ ਨਾਵੇ ਸਾ ਵਿਸ ਪੈਜੇ ਖਾਈ ਹੈ ਸੱਚਾ ਸ਼ਬਦ ਸਲਾਹੇ ਸੱਚ ਸੁਮਾਈ ਹੈ ਵਿਣ ਸਤਿਗੁਰ ਸੇਵੇ ਨਾਹੀਂ ਸੁਖ ਨਿਵਾਸ ਫਿਰ ਆਈ ਹੈ ਦੁਨੀਆਂ ਖੋਟੀ ਰਾਸ ਕੂੜ ਕਮਾਈ ਹੈ ਨਾਨਕ ਸੱਚ ਖਰਾ ਸਾਲਾਹੇ ਪਾਸਿਓ ਜਾਈ ਹੈ ਸਲੋਕ ਮਹੱਲਾ ਪਹਿਲਾ ਤੂੰ ਭਾਵੇ ਤਾਂ ਵਾਵੇ ਗਾਵੇ ਤੂੰ ਭਾਵੇ ਜਲ ਨਹਾਵੇ ਜਾਂ ਤੂੰ ਭਾਵੇ ਤਾਂ ਕਰੇ ਬਿਪੂਤਾ ਸਿੰਘੀ ਨਾਦ ਵਜਾਵੇ ਜਾਂ ਤੂੰ ਭਾਵੇ ਤਾਂ ਪੜੇ ਕਿਤੇਬਾਂ ਮੁੱਲਾਂ ਸੇਖ ਕਹਾਵੇ ਜਾਂ ਤੂੰ ਭਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ ਜਾਂ ਤੂੰ ਭਾਵੇ ਤੇਗ ਵਗਾਵੇ ਸਿਰ ਮੁੰਡੀ ਕੜ ਜਾਵੇ ਜਾਂ ਤੂੰ ਭਾਵੇ ਜਾਏ ਦਸੰਤਰ ਤੂੰ ਗੱਲਾਂ ਕਰ ਆਵੇ ਜਾਂ ਤੂੰ ਭਾਵੇ ਨਾਏ ਰਚਾਵੇ ਤੂੰ ਪਾਣੇ ਤੂੰ ਪਾਵੇ ਨਾਨਕ ਏਕ ਹੈ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵ ਮਰਨਾ ਤਾਤ ਹੁਕਮ ਸਾਜ ਹੁਕਮੇ ਵਿਚ ਰੱਖ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਪਰਮ ਚੁਕਾਈ ਹੈ ਸਤਿਗੁਰ ਆਖੇ ਕਾਰ ਤੋ ਕਾਰ ਕਮਾਈ ਹੈ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈ ਹੈ ਲਾ ਭਗਤ ਸੋ ਸਾਰ ਗੁਰਮੁਖ ਪਾਈ ਹੈ ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ ਸੱਚੇ ਦਹਿ ਦਰ ਜਾਏ ਸੱਚ ਚੁਆਈ ਹੈ ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ ਨਾਨਕ ਸੱਚ ਸਦਾ ਸਤਿਆਰ ਸੱਚ ਸੁਮਾਈ ਹੈ ਸਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਾਸਾਈ ਧਰਮ ਪੰਗ ਕਰ ਉੱਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ ਹਉ ਪਾਲ ਵਿਕੁੰਨੀ ਹੋਈ ਆਂਦੇ ਰਹਿ ਰਹੋ ਨਾ ਕੋਈ ਵਿਚ ਹਉਮੈ ਕਰ ਦੁੱਖ ਰੋਈ ਕਹੋ ਨਾਨਕ ਕਿਨ ਬੇਦਗਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮ ਕੋਈ ਉਤਰੇ ਪਾਰ ਜਿਸ ਨੂੰ ਨਦਰ ਕਰੇ ਤਿਸ ਦੇਵੇ ਨਾਨਕ ਗੁਰਮੁਖ ਰਤਨ ਸੋ ਲੇਵੇ ਪੌੜੀ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਫੁੱਲ ਹੈ ਨਾ ਫੁੱਲੇ ਕਿਸੇ ਦਾ ਪੁਲਾਇਆ ਭਗਤ ਆਪੇ ਮੇਲਿਆਂ ਜਿਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਵਿਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅਨਦਨ ਨਾਮ ਤਿਹਾਇਆ ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੇ ਕਹਿ ਧਰਮ ਕੁਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਬਾਈ ਸਾਲਾਹ ਜਿਨੀ ਤਿਆਇਆ ਇੱਕ ਮਨ ਤੇਈ ਪੂਰੇ ਸਾਹ ਵਕਤੇ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ ਬਹੁਤ ਪਏ ਅਸਗਾਹ ਪੋਤੇ ਖਾਏ ਨਾ ਨਿਕਲੇ ਤੀਜੇ ਮੋਈ ਗ੍ਰਾਹ ਭੁੱਖ ਤਿਗਾ ਦੋਏ ਪੌਂਕੀਆਂ ਖਾਦਾ ਹੋਏ ਸਵਾਹ ਕੀ ਖਾਣੇ ਸਿਉ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਚਿਉਣ ਵਾਦ
ਸਹਿ ਵਰਿਆਂ ਕੀ ਭਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਪਾ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਮਣ ਹੋਏ ਮਹੱਲਾ ਦੂਜਾ ਚੇਈ ਪੂਰੇ ਸਾਹ ਜਿੰਨੀ ਪੂਰਾ ਪਾਇਆ ਅੱਠੀ ਵੇ ਪ੍ਰਵਾਹ ਰੈਨਕ ਤੇ ਰੰਗ ਦਰਸ਼ਨ ਰੂਪ ਸਾਹ ਵਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਕਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ ਮੁੱਠੀ ਤੰਦੇ ਚੋਰ ਮਹਿਲ ਨਾ ਪਾਈਏ ਇਨੇ ਚਿੱਤ ਕਠੋਰ ਸੇਵ ਗਵਾਈਏ ਜਿਤ ਕੜ ਸੱਚ ਨਾ ਪਾਏ ਤੋ ਪੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲਈਏ ਨਾ ਖਰੇ ਪਰਖ ਦਰ ਬੀਨ ਆਈਏ ਸੌਦਾ ਇਗਤ ਹੱਟ ਪੂਰੇ ਗੁਰ ਪਾਈਏ ਸਲੋਕ ਮਹਲਾ ਦੂਜਾ ਅੱਠੀ ਪੈਰੀ ਅੱਠ ਕੰਡ ਨਾਵਾ ਖੰਡ ਸਰੀਰ ਇਸ ਵਿਚ ਨੌ ਨਿਤ ਨਾਮ ਏਕ ਭਾਲੇ ਗੁਣੀ ਗਹੀਰ ਕਰਮਵੰਤੀ ਸਹਰਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸਭਾਕ ਤੁਰਤਿਆਂ ਉਪਜੇ ਚਾਓ ਤਿਨਾ ਦਰਿਆਵਾਂ ਸਿਓ ਦੋਸਤੀ ਮਾਂ ਨੇ ਮੁਖ ਸੱਚਾ ਨਾਓ ਉਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਏ ਵੰਨੀ ਚੜੇ ਚੜਾਓ ਜੇ ਹੋਵੇ ਨਦਰ ਸਰਾਬ ਕੀ ਬੌੜ ਨਾ ਪਾਈ ਤਾਓ ਸੱਤੀ ਪੈਰੀ ਸਤ ਭਲਾ ਬਹਿਗੇ ਪੜਿਆ ਪਾਸ ਉਥੇ ਪਾਪੁਨ ਵਿਚਾਰੀਏ ਕੂੜੇ ਘਟੇ ਰਾਸ ਉਥੇ ਖੋਟੇ ਸੱਟੀਏ ਖਰੇ ਕੀਤੇ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਮੈਂ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਗਤ ਸਰਾਧਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਗਸਿਆ ਸੱਚੇ ਕੋੜ ਗਿਰਾਏ ਨਿਰਘਰ ਵਸਿਆ ਸਾਗੁਰ ਤੁੱਠੇ ਨਾਉ ਪ੍ਰੇਮ ਰਹੱਸਿਆ ਸੱਚੇ ਤੈ ਦੀਵਾਨ ਕੂੜ ਨਾ ਜਾਈਏ ਝੂਠੋ ਝੂੜ ਵਖਾਣ ਤੂੰ ਮੈਲ ਖੁਆਈਏ ਸੱਚੇ ਸ਼ਬਦ ਨੀਸਾਨ ਠਾਕ ਨਾ ਪਾਈਏ ਸੱਚ ਸੁਣ ਬੁੱਝ ਵਖਾਣ ਮੈਲ ਬੁਲਾਈਏ ਸਲੋਕ ਮਹੱਲਾ ਪਹਿਲਾ ਪੈਰ ਅਗਨੇ ਦੇ ਘਰ ਵਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਹਰ ਤਾਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵੜ ਵਧਾਂ ਮਾਵਾ ਨਾਗੀ ਤਸੇ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਹੁਣ ਗਾਹਕ ਇੱਕ ਵੰਨ ਭੁੱਖਿਆ ਭੁੱਖ ਨਾ ਉਤਰੇ ਕੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੇ ਜਾ ਗੁਣ ਕੈ ਗੁਣੀ ਸੁਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਏ ਵਿਣ ਸੱਚੇ ਕੂੜਿਆਰ ਪੰਨ ਚਲਾਈਏ ਵਿਣ ਸੱਚੇ ਤਨ ਸ਼ਾਰ ਸ਼ਾਰ ਰਲਾਈਏ ਵਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਏ ਵਿਣ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੇ ਲਾਲਚ ਲੱਗ ਮੈਲ ਖੁਆਈਏ ਸਬਦ ਠੱਗਿਓ ਠੱਗ ਆਈਏ ਜਾਈਏ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਦ ਕੇ ਸਾਧ ਖਾਂਦਾ ਰਹੇ ਦਾਨਾ ਕੇ ਸਿਰਦਾਨ ਮਹੱਲਾ ਪਹਿਲਾ ਹੋਏ ਨੇ ਕਾ ਬਿਰਖ ਪਲ ਪ੍ਰਵਾਲਾ ਫੁੱਲ ਜਵੇ ਹਰ ਲਾਲ ਤਿਤ ਫਲ ਰਤਨ ਲੱਗੇ ਮੁਖ ਭਾਗਤ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੜਸਠ ਤੀਰਥ ਗੁਰ ਕੀ ਚਰਣੀ ਪੂਜੇ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ ਤਰੀਕੇ ਕਰਮੀ ਲੱਗ ਪੌੜੀ ਜੀਵਦਿਆਂ ਮਰ ਮਾਰ ਨਾ ਪਛੋ ਤਾਈਏ ਝੂਠਾ ਇਹ ਸੰਸਾਰ ਕਿਨ ਸਮਝਾਈਏ ਸੱਚ ਨਾ ਤਰੇ ਪਿਆਰ ਧੰਦੇ ਤਾਈਏ ਕਾਲ ਬੁਰਾ ਖੇ ਕਾਲ ਸਿਰ ਦੁਨੀਆਈਏ ਹੁਕਮੀ ਸਿਰ ਜਿੰਦਾਰ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮੋਹ ਨਾ ਚਸਾ ਵਿਲੰਬ ਭਰੀਏ ਪਾਈਏ ਗੁਰਪ੍ਰਸਾਦੀ ਬੁੱਝ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਤੂਰਾ ਨਿਮ ਫਲ
मान मुख वसे तिस जिस तू चेतन आवगी नानक कहिए किस हंटन करमा बारे महला पहला मत पंखे रूप किरत साथ तब उत्तम कब नीच तब चंदन कब अकडाल तब उच्ची प्रीत नानक हुकम चलाई है साहेब लगी रीत पौड़ी केते कहे वखाण कह कह जावना वेद कहे वज्ञान अंत न पावना पढ़े ना ही पेद बुझे पावना खड़ दर्शन कर पेख किसे सच सुमावना सच्चा पुरख अलख शब्द सुहावना मने नाओब संख दरगह पावना खालक को आदेश ढाडी गावना नानक जुग जुग एक मन वसावना श्लोक महला दूजा मंत्री होए अठोया नागी लगे जाए आपन गत्ती आपने ते कूचा या पेलाए हुकुम पया तुर खसम का अति हो तक्का खाए गुरमुख सो मनमुख अड़े डुबे हक ने आए दुआ सिरिया आपे खसम वेखे कर व्यो प्याए नानक ए वै जानिए साब कित से रजाए महला दूजा नानक परखे आप कहो ता पारख जान रोग दारू दो में बुझे ता वैद सुजान वाट ना करी मामला जाने मेहमान मूल जान गल्ला करे हान लाए हान लब ना चली सच रहे सोविष्ट परवान तरसन दे आगास को क्यों पहुंचे बाण अगे ओ अगम है वाहे दड़ जान पौड़ी नारी पुरख प्यार प्रेम सीगारिया कर्ण पगत न रात नारे निवारिया महिला मंच निवास शब्द सवारिया सच कहन अरदास से वे चारिया सोहन खसम पास हुक्म सिधारिया सखी कहन अरदास मनो प्यारिया बिन नावे त्रिगवास फिट सो जीविया सब सवारी आस अमृत पीविया श्लोक महला पहला मारू मी ना तृप्तया अग्नि लय ना भुख राजा राज ना तृप्तया सायर परे किसक नानक सच्चे नाम की एती पुछा पुछ महला दूजा निफलंग जनमस जावत ब्रह्म न बिंदते सागरंग संसारस पुर प्रसादी तरह के करण कारण समय

ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਗਸਿਆ, ਖਸਮ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸਬਦ ਵਿਚਾਰ ਕਾਲ ਵਧੌਸਿਆ, ਢਾਡੀ ਕਥੇ ਅਕਥ ਸਭ ਸਵਾਰਿਆ, ਨਾਨਕ ਗੁਣ ਗਏ ਰਾਸ ਹਰ ਜੀਉ ਮਿਲੇ ਪਿਆਰਿਆ, ਸਲੋਕ ਮਹਲਾ ਪਹਿਲਾ ਖਤਿਓ ਜੰਮੇ ਖਤੇ ਕਰ, ਨਿਤ ਖਤਿਆਂ ਵਿਚ ਪਾਹੇ ਧੋਤੇ ਮੂਲ ਨਾ ਉਤਰੈ, ਜੇ ਸੋ ਤੋਵਣ ਪਾਹੇ ਨਾਨਕ ਬਖਸੇ ਬਖਸੀਐ, ਨਾਏ ਤਾਂ ਪਾਹੀ ਪਾਏ ਮਹੱਲਾ ਪਹਿਲਾ, ਨਾਨਕ ਬੋਲਣ ਚੱਕਣਾ ਦੁਖ ਛੱਡ ਮੰਗੀਏ ਸੁਖ, ਸੁਖ ਦੁਖ ਦੁਦਰ ਕੱਪੜੇ ਪੈਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ, ਚਾਰੇ ਕੁੰਡਾ ਦੇਖ ਅੰਦਰ ਪਾਲਿਆ, ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ, ਉਜੜ ਪੁੱਲੇ ਰਹਾ ਗੁਰਵੇ ਖਾਲਿਆ, ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ, ਪਾਇਆ ਰਤਨ ਕਰਾਹੋ ਦੀਵਾ ਬਾਲਿਆ, ਸੱਚੇ ਸਦ ਸਲਾਹੇ ਸੁਖੀਏ ਸੱਚ ਵਾਲਿਆ, ਨਿਡਰਿਆ ਡਰ ਲੱਗ ਗਰਬ ਸੇ ਗਾਲਿਆ, ਨਾਵ ਪੁੱਲਾ ਜੱਗ ਫਿਰੇ ਬੇਤਾਲਿਆ, ਤਲੋਕ ਮਹਲਾ ਤੀਜਾ ਪਏ ਵਿਚ ਜੰਮੇ ਪਏ ਮਰੇ, ਧੀ ਪੋ ਮਨ ਮੈ ਹੋਏ ਨਾਨਕ ਪਏ ਜੇ ਮਰੇ, ਸਹਿਲਾ ਆਇਆ ਸੋਏ ਮਹੱਲਾ ਤੀਜਾ, ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਪੈਵਣ ਜੇ ਮਰੇ ਮੋਹ ਕਾਲੇ ਉੱਠ ਜਾਏ ਪੌੜੀ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਭੂ ਚੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਗਮਾਣੀਏ, ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦਗੀ ਸੁਖ ਦੇਹ, ਸਤਿਗੁਰ ਹੋਏ ਦਿਆਲ ਤਾਂ ਨਾਮ ਨਿਤ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸੁਮਾਈ ਹੈ, ਸਲੋਕ ਮਹਲਾ ਪਹਿਲਾ ਸਿਰ ਖੁਹਾਏ ਪੀਏ ਮਲਵਾਣੀ, ਜੂਠਾ ਮੰਗ ਮੰਗ ਖਾਹੀ ਹੋਲ ਫਤੀਹਤ ਮੋਇਲੈਂਡ ਪੜਾਸਾ, ਪਾਣੀ ਦੇਖ ਸਗਾਹੀ ਭੇਡਾਂ ਵਾਂਗੀ ਸਿਰ ਖੁਹਾਏਨ, ਭਰੀਏ ਰਖਤ ਸੁਆਹੀ ਮਾਊ ਪੀਊ ਕਿਰਤ ਗਵਾਏਨ, ਟੱਬਰ ਰੋਮਨ ਤਾਹੀ ਓਨਾ ਪਿੰਡ ਨਾ ਪੱਤਲ, ਕਿਰਿਆ ਨਾ ਦੀਵਾ ਮੋਇਕਤਾ ਉਪਾਈ, ਅੜਸੜ ਤੀਰਥ ਦੇਨ ਨਾ ਢੋਈ, ਬ੍ਰਾਹਮਣ ਅੰਨ ਨਾ ਖਾਗੀ ਸਦਾ ਕੁਚੀਲ, ਰਹਿ ਦਿਨ ਰਾਤੀ ਮੱਥੇ ਟਿੱਕੇ ਨਾਗੀ, ਝੁੰਡੀ ਪਾਏ ਬਹਿਨਤ ਮਰਣੇ, ਦੜਦੀ ਬਣ ਨਾ ਜਾਗੀ ਲੱਕੀ ਕਾਸੇ ਹੱਥੀ ਫੁੰਮਣ, ਅੱਗੋਂ ਪਿੱਛੀ ਜਾਗੀ ਨਾ ਹੋਏ ਜੋਗੀ ਨਾ ਹੋਏ ਜੰਗਮ, ਨਾ ਹੋਏ ਕਾਜੀ ਮੁੱਲਾ ਦਈਏ ਬਗੋਏ ਫਿਰੇ ਬਗੁੱਤੇ, ਫਿੱਟਾ ਮੱਤੇ ਗੱਲਾਂ ਜੀਆ ਮਾਰ ਜੀ ਵਾਲੇ ਸੋਈ, ਅਵਰ ਨਾ ਕੋਈ ਰੱਖੇ ਦਾਨੋ ਤੈਸ ਨਾਨੋ ਵੰਜੇ, ਪਸ ਪਈ ਸਿਰ ਖੁੱਤੇ ਪਾਣੀ ਵਿਚੋਂ ਰਤਨੇ ਉਪੰਨੇ, ਮੇਰ ਕੀਆ ਮਾਧਾਣੀ ਅੜਸੜ ਤੀਰਥ ਦੇਵੀ ਥਾਪੇ, ਪੁਰਬੀ ਲੱਗੇ ਬਾਣੀ ਨਾਏ ਨਿਵਾਜਾ ਨਾਤੇ ਪੂਜਾ, ਨਾਵਣ ਸਦਾ ਸੁਜਾਣੀ ਮੋਇਆ ਜੀਵਦਿਆਂ ਕਤ ਹੋਵੇ, ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸੈਤਾਨੀ, ਇਹ ਨਾ ਗੱਲ ਨਾ ਪਾਣੀ ਮੁੱਠੇ ਹੋਏ ਹੋਏ ਬਿਲਾਵਲ, ਜੀਆਂ ਜੁਗਤ ਸੁਮਾਣੀ ਬੁੱਠੇ ਅਨਕ ਮਾਦਕ ਪਾਹਾ, ਸਬਸੇ ਪੜਦਾ ਹੋਵੇ ਬੁੱਠੇ ਕਾਉ ਚਰੇ ਨ ਸੁਰਗੀ, ਸਾਤਨ ਦਹੀ ਮਿਲੋਵੇ ਤਿਤ ਕੇ ਹੋਮ ਜਗ ਸਦ ਪੂਜਾ, ਪਏ ਕਾਰਜ ਸੋਹੇ ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਨ, ਨਾਹੀ ਤਾਂ ਸਤ ਚਟੇ ਸਿਰ ਸ਼ਾਈ, ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ, ਤੂਰਜ ਕੇ ਗੀ ਰਾਤ ਚੰਦ ਅਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ, ਜਿਸ ਵਿਚ ਸਭ ਕਿਛ ਹੋਏ ਨਾਨਕ ਤਾਂ ਪਦ ਜਾਣੀਏ, ਜਾਪਦ ਰੱਖੇ ਸੋਏ ਪੌੜੀ ਤੂੰ ਸੱਚੇ ਸੁਭਾਨ, ਸਦਾ ਕਲਾਣਿਆ ਤੂੰ ਸੱਚਾ ਦੀਵਾਨ, ਹੋਰ ਆਵਣ ਜਾਣਿਆ ਸਾਜੇ ਮੰਗੇ ਦਾਨ, ਸੇਤੂ ਦੇ ਜਿਹਾ ਸੱਚ ਤੇਰਾ ਫੁਰਮਾਨ, ਸਬਦੇ ਸੋਇਆ ਮੰਨੇ ਗਿਆਨ ਧਿਆਨ, ਤੁਦੇ ਤੇ ਪਾਇਆ ਕਰਮ ਪਵੇ ਨਿਸ਼ਾਨ, ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ, ਨਿਤ ਦੇਵੇ ਚੜੇ ਸਵਾਇਆ ਨਾਨਕ ਮੰਗੇ ਦਾਨ ਜੋ ਤੁਦ ਪਾਇਆ, ਸਲੋਕ ਮਹਲਾ ਦੂਜਾ ਦੀਖਿਆ ਆਖ ਬੁਝਾਇਆ, ਸਿਵਤੀ ਸੱਚ ਸੁਮੇਉ ਤਿਨ ਕੋ ਕਿਆ ਉਪਦੇਸੀ ਹੈ, ਜਿਨ ਗੁਰ ਨਾਨਕ ਦੇਉ ਮਹੱਲਾ ਪਹਿਲਾ, ਆ ਬੁਝਾਏ ਸੋਈ ਬੂਝੇ ਜਿਸ ਆ ਸੁਝਾਏ ਤੇ ਸਭ ਕੇ ਸੂਝੇ, ਕਹਿ ਕਹਿ ਕਤਨਾ ਮਾਇਆ ਲੂਝੇ, ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ,
ਅੱਖਰ ਨਾਨਕ ਅਖਿਓ ਆਪ ਲਹਿ ਪ੍ਰਾਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਵੇਕਾਰ ਕਾਰੇ ਲਾਇਆ ਰਾਧੇ ਕੈ ਵਾਰ ਤੁਰੋਂ ਫੁਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪ ਦੇ ਦੋ ਪਦੇ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਪਉ ਮੁਝ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚਲੀਏ ਸਹੀਏ ਪਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨਾ ਲੰਘ ਸਪਾਰ ਭੈ ਪਉ ਰੱਖਿਆ ਭੈ ਸਵਾਰ ਰਹਾਉ ਭੈ ਤਨ ਅਗਨ ਭਖੇ ਭੈ ਨਾਲ ਭੈ ਪਉ ਕੜੀਏ ਸਭ ਸਵਾਰ ਭੈ ਬਿਨ ਘਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਭਜੇ ਚਾਓ ਸਹਿਸ ਸਿਆਣਪ ਪਵੇ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਕਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਧ ਬਿਨ ਦੂਜੀ ਨਾ ਹੀ ਜਾਏ ਜੋਸ਼ ਵਰਤੇ ਸਭ ਤੇਰੀ ਰਿਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਖਾਓ ਨਾ ਜੀਉ ਮਰੇ ਨਾ ਡੂਬੇ ਤਰੇ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸੁਮਾਏ ਹੰਸ ਹੇਤ ਆਸਾ ਅਸਮਾਨ ਤਿਸੀ ਭੂਖ ਬਹੁਤ ਨਹਿਸਾਨ ਬਹੁ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗੁਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਹੋ ਕੋ ਤੇਰਾ ਤੂੰ ਸਭਨਾ ਕਾ ਸੋਏ ਜਾਕੇ ਜੀ ਜਨ ਤਨ ਮਾਲ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਦ ਭਾਈ ਕਰੇ ਉਹ ਵਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ ਸਰਮ ਸੁਰਦ ਸਸੁਰ ਪਏ ਕਰਣੀ ਕਾਮਣ ਕਰ ਮਨ ਲੈ ਸਾ ਸੰਯੋਗ ਵਿਆਹ ਵਿਯੋਗ ਸਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ

ਪੈਤਾ ਭਗਤਾ ਸੁਨਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ। ਰਹਾਉ ਦੇਹੀ ਮਾਟੀ ਬੋਲੇ ਪਾਉਣ, ਬੁੱਧ ਰੇ ਗਿਆਨੀ ਮੂਆ ਹੋਏ ਕੌਣ। ਮੂਈ ਸੂਰਤ ਬਾਦ ਅਹੰਕਾਰ, ਓ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤੜ ਤੀਰਥ ਜਾਗੀ, ਰਤਨ ਪਦਾਰਥ ਕੱਢ ਗਈ ਮਾਹੀ। ਪੜ ਪੜ ਪੰਡਤ ਬਾਦ ਵਖਾਣੇ, ਤੀਤਰ ਹੁੰਦੀ ਵਸਤ ਨਾ ਜਾਣੇ। ਹਉ ਨਾ ਮੂਆ ਮੇਰੀ ਮੋਈ ਬੁਲਾਏ, ਓ ਨਾ ਮੂਆ ਜੋ ਰਹਿਆ ਸੁਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਅੰਦਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੀ, ਸੁਣ ਸੁਣ ਬੂਝੇ ਮਾਨੇ ਨਾਓ। ਤਾਕੇ ਸੁਰ ਬਲਿਹਾਰੇ ਜਾਓ, ਆ ਭੁਲਾਏ ਠੌਰ ਨਾ ਠਾਓ। ਤੂੰ ਸਮਝਾਵੇ ਮੇਲ ਮਿਲਾਓ, ਨਾ ਮਿਲੇ ਚੱਲੇ ਮੈਂ ਨਾਲ। ਵਿਣਨਾਵੇ ਵਾਧੀ ਸਭ ਕਾਲ, ਅਰਹਾਓ ਖੇਤੀ ਵਣਜਨਾਵੇ ਕੀ ਓਟ। ਪਾਪ ਪੁੰਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮੈਂ ਚੋਟ। ਨਾਮ ਸਾਰ ਚੱਲੇ ਮਨ ਖੋਟ, ਸਾਚੇ ਗੁਰ ਕੀ ਸਾਚੀ ਸੀਖ। ਤਨ ਮਨ ਸੀਤਲ ਸਾਜ ਪਰੀਖ, ਜਲ ਪੁਰਾਇਣ ਰਸ ਕਮਲ ਪਰੀਖ। ਸਬਦ ਰਤੇ ਮਿੱਠੇ ਰਸ ਈਖ, ਹੁਕਮ ਸੰਜੋਗੀ ਕੜ ਦਸ ਦਵਾਰ। ਪੰਚ ਵਸੇ ਮਿਲ ਜੋਤੀ ਪਾਰ, ਆ ਤੁਲੇ ਆਪੇ ਵਣਜਾਰ। ਨਾਨਕ ਨਾਮ ਸਵਾਰਨ ਹਾਰ, ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਾਂ ਤੇ ਆਵੇ, ਹੈ ਉਪਜੇ ਕਹਿ ਜਾਏ ਸੁਮਾਵੇ। ਕਿਉਂ ਵਾਧਿਓ ਕਿਉਂ ਮੁਕਤੀ ਪਾਵੇ, ਕੋ ਅਵਨਾਸੀ ਸਹਿ ਸੁਮਾਵੇ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰਹਰ ਨਾਮ ਨਰਹਰ ਨੇ ਕਾਮ। ਰਖਾਓ ਹੈਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਏ ਸੁਮਾਏ। ਗੁਰਮੁਖ ਮੁਕਤੋ ਬੰਦ ਨ ਪਾਏ, ਸ਼ਬਦ ਵਿਚਾਰ ਛੁੱਟੇ ਹਰਨ ਆਏ। ਸਰਵਰ ਪੰਖੀ ਬੌਰ ਸੁਬਾਸ, ਦੁਖ ਦੁਖੀ ਆ ਮਨ ਮੋਏ ਵਿਨਾਸ। ਸਾਂਝ ਵਿਆਗ ਤੱਕੇ ਆਗਾਸ, ਦਹਿ ਦਹਿ ਧਾਵੇ ਕਰਮ ਲਿਖਿਆਸ। ਨਵ ਸੰਜੋਗੀ ਗੋਇਲ ਥਾਟ, ਕਾਮ ਕ੍ਰੋਫੂਟੇ ਬਿਖਮਾਟ। ਬਿਨ ਵੱਖਰ ਸੁਨੋ ਕਰ ਹਾਟ, ਗੁਰਮਿਰ ਖੋਲੇ ਬਜਰ ਕਪਾਟ। ਸਾਧ ਮਿਲੇ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਕ। ਤਨ ਮਨ ਦੇ ਲੈ ਸਹਿ ਸੁਭਾਏ, ਨਾਨਕ ਤਿਨਕੇ ਲਾਗੋ ਪਾਏ। ਗੌੜੀ ਮਹੱਲਾ ਪਹਿਲਾ, ਕਾਮ ਕ੍ਰੋਧ ਮਾਇਆ ਮੈਂ ਚੀਤ। ਝੂਠ ਵਿਕਾਰ ਜਾਗੇ ਹਿਰ ਚੀਤ, ਪੂੰਜੀ ਪਾਪ ਲੋਭ ਕੀ ਕੀਤ। ਤਰਤਾਰੀ ਮਨ ਨਾਮ ਸੋ ਚੀਤ, ਵਾਹ ਸੱਚ ਮੈਂ ਤੇਰੀ ਟੇਕ। ਹੋ ਪਾਪੀ ਤੂੰ ਨਿਰਮਲ ਏਕ, ਰਹਾਓ ਅਗਨ ਪਾਣੀ ਬੋਲੇ ਪੜਵਾਓ। ਜੇਵਾ ਇੰਦਰੀ ਏਕ ਸੁਭਾਓ, ਟਿਟਵਕਾਰੀ ਨਾਹੀ ਪਉ ਪਾਓ। ਆ ਮਾਰੇ ਤਾਂ ਪਾਏ ਨਾਓ, ਸਬਦ ਮਰੇ ਫਿਰ ਮਰਨ ਨਾ ਹੋਏ। ਬਿਨ ਮੂਏ ਕਿਉਂ ਪੂਰਾ ਹੋਏ, ਪਰਪੰਚ ਵਿਆਪ ਰਹਿਆ ਮਨ ਦੋਏ। ਫਿਰ ਨਾਰਾਇਣ ਕਰੇ ਸੋ ਹੋਏ, ਬੋਧ ਚੜੋ ਜਾਂ ਆਵੇ ਵਾਰ। ਠਾਕੇ ਬੋਹਿਤ ਦਰਗੇ ਮਾਰ, ਸੱਚ ਸਰਾਈ ਤਨ ਗੁਰਦੁਆਰ। ਨਾਨਕ ਦਰ ਕਰ ਏਕੰਕਾਰ, ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਾ ਦੁਆਰ। ਤੇਰ ਪਵਨ ਬੇਦਿਆ ਆ ਮੁਰਾਰ, ਰੇ ਮਨ ਮੇਰੇ ਪਰਮ ਨ ਕੀਜੈ। ਮਨ ਮਾਨਿਆ ਅੰਮ੍ਰਿਤ ਰਸ ਪੀਜੈ, ਰਖਾਓ ਜਨਮ ਜੀਤ ਮਰਨ ਮਨ ਮਾਨਿਆ। ਆਮੂਆ ਮਨ ਮਨ ਤੇ ਜਾਣਿਆ, ਨਜ਼ਰ ਭਈ ਹਰ ਕਰ ਤੇ ਜਾਣਿਆ। ਜਤ ਸਾ ਤੀਰਥ ਮੱਜਨ ਨਾਮ, ਅਲਕ ਵਿਸਾਰ ਕਰੋ ਕਿਸ ਕਾਮ। ਨਰ ਨਾਰਾਇਣ ਅੰਤਰ ਜਾਮ, ਆਣ ਮਨੋ ਤੋਪਰ ਕਰ ਜਾਓ। ਇਹ ਜਤੋ ਨਾਈ ਕੋਤਾਓ, ਨਾਨਕ ਗੁਰਮੁਖ ਸਹਿ ਸੁਮਾਓ। ਗੌੜੀ ਮਹੱਲਾ ਪਹਿਲਾ, ਸਤਿਗੁਰ ਮਿਲੇ ਸੋ ਮਰਨ ਦਿਖਾਏ। ਮਰਨ ਰਹਿਣਸ ਅੰਤਰ ਪਾਏ, ਗਗਨ ਨਿਵਾਰ ਗਗਨ ਪੁਰ ਪਾਏ। ਮਰਨ ਲਖਾ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਕਾ ਸਰਣਾ। ਰਖਾਓ ਸਤਿਗੁਰ ਮਿਲੇ ਤਾਂ ਦੁਬਦਾ ਭਾਗੇ, ਕਮਲ ਵਿਗਾਸ ਮਨਹਰ ਪ੍ਰਵਲਾਗੇ। ਜੀਵਤ ਮਰੇ ਮਾਰਸ ਆਗੇ, ਸਤਿਗੁਰ ਮਿਲੇ ਸਚ ਸੰਜਮ ਸੂਚਾ। ਗੁਰ ਕੀ ਪੌੜੀ ਉੱਚੋ ਉੱਚਾ, ਕਰ ਮਿਲੇ ਜਮਕਾ ਪਉ ਮੂਚਾ। ਗੁਰ ਮਿਲੇ ਮਿਲ ਅੰਕ ਸੁਮਾਇਆ, ਕਰ ਕਿਰਪਾ ਕਰ ਮੈਲ ਦਿਖਾਇਆ। ਨਾਨਕ ਹੋਮੇ ਮਾਰ ਮਿਲਾਇਆ, ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨੇ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ। ਜੋ ਤੁ ਭਾਣਾ ਸੋਈ ਹੂਆ,

ਦੇਵਣ ਹਾਰ ਤੋਟ ਰਾਹੀਂ ਤੂੰ ਭਗਤ ਭੰਡਾਰ ਕੀਆ ਗਰਭ ਨ ਆਵੇ ਰਾਸ ਜੀਓ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਲੇ ਬਖਸ਼ ਮਿਲਾਏ ਜਿਉਂ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤ ਦੇ ਭਰੋਸੇ ਤੇਰੇ ਤਨ ਮੈਂ ਮੈਲ ਨਾਹੀ ਮਨ ਰਾਤਾ ਗੁਰਬਚਨੀ ਸਜ ਸਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਅਕਥ ਕਹਾਇਆ ਆਪਿਓ ਪੀ ਆਇਆ ਅਨ ਪੈ ਵਿਸਰੇ ਨਾਮ ਸੁਮਾਇਆ ਕਿਆ ਡਰੀਏ ਡਰ ਡਰੇ ਸੁਮਾਨਾ ਪੂਰੇ ਗੁਰ ਕੇ ਸਬਦ ਪਛਾਨਾ ਰਖਾਓ ਜਿਸ ਨਰ ਰਾਮ ਹਿਰਦੇ ਗਾਰਾਤ ਸਹਿ ਸੁਪਾਈ ਮਿਲੇ ਸਾਬਾਸ ਜਾਏ ਸਵਾਰੇ ਸਾਂਝ ਬਿਆਲ ਏਤ ਉਤ ਮਨਮੁਖ ਬੰਦੇ ਕਾਲ ਅਹਿਨਸ ਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਪ੍ਰਭ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਮਰੇ ਤ੍ਰੈਗੁਣ ਹਿਤਕਾਰ ਚਾਰੇ ਵੇਦ ਕਥੇ ਆਕਾਰ ਤੀਨ ਅਵਸਥਾ ਕਹਿ ਵਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰਜਾਨ ਰਾਮ ਪਦਗੁਰ ਸੇਵਾ ਤਰਣਾ ਬੌੜ ਜਨਮ ਨਾ ਹੋਏ ਗਏ ਮਰਣਾ ਹਰਹਾਉ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸਾਸਤ ਪੰਡਿਤ ਮੁਖ ਸੋਈ ਬੇਨ ਗੁਰ ਅਰਥ ਵਿਚਾਰ ਨਾ ਪਾਇਆ ਮੁਗਤ ਪਦਾਰਥ ਭਗਤ ਘਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਗਤ ਆਨੰਦ ਗੁਰਮੁਖ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਬਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਇਹ ਸੰਸਾਰੋ ਲਭ ਲੋਭ ਮੁਝ ਕੂੜ ਕੁਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ

ਹੋਈ, ਅਹਿਲਾ ਜਨਮ ਗਵਾਇਆ, ਹੋਂ ਖਰੀਦ ਹੋਲੀ ਹੋਈ। ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ, ਰਹਾਓ ਤਾਜੀ ਤੁਰਕੀ ਸੋਨਾ ਰੁਪਾ, ਥੱਪੜ ਘੇਰੇ ਪਹਾਰਾ, ਕਿਸੀ ਨਾਲ ਨ ਚੱਲੇ ਨਾਨਕ, ਝੜ ਚੜ ਪਏ ਗੁਵਾਰਾ। ਪੂਜਾ ਮੇਵਾ ਮੈਂ ਸਭ ਕੁਝ ਚਾਖਿਆ, ਇਕ ਅੰਮ੍ਰਿਤ ਨਾਮ ਤੁਮਾਰਾ। ਦੇ ਦੇ ਨੀਵ ਦੀਵਾਲ ਉਸਾਰੀ, ਪਸਮੰਦਰ ਕੀ ਟੇਰੀ, ਸੰਚੇ ਸੰਚ ਨ ਦੇਈ ਕਿਸੀ, ਅੰਧ ਜਾਣੇ ਸਾ ਮੇਰੀ। ਸੋਇਨ ਲੰਕਾ ਸੋਇਨ ਮਾੜੀ, ਸੰਪੇ ਕਿਸੇ ਨਾ ਕੇਰੀ, ਸੁਣ ਮੂਰਖ ਮਨ ਅਜਾਣਾ, ਹੋ ਤਿਸੇ ਕਾ ਪਾਣਾ। ਅਰਹਾਓ ਸਾਉ ਹਮਾਰਾ ਠਾਕੁਰ ਪਾਰਾ, ਹਮ ਤਿਸਕੇ ਵਣਜਾਰੇ, ਜੀਓ ਪਿੰਡ ਸਭ ਰਾਤ ਤਿਸੇ ਕੀ, ਮਾਰਾ ਪੇ ਜੀ ਵਾਲੇ। ਗੌੜੀ ਚੇਤੀ ਮਹੱਲਾ ਪਹਿਲਾ, ਔਰ ਪੰਚ ਹਮ ਏਕ ਜਨਾ, ਕਿਉਂ ਰਾਖੋ ਕਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਕਿਸੇ ਅੱਗੇ ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉੱਚਰ ਮਨਾ, ਆਗੇ ਜਮਦਲ ਬਿਖਮ ਕਨਾ ਰਖਾਓ, ਉਸਾਰ ਮਡੋਲੀ ਰਾਖੇ ਦੁਆਰਾ, ਭੀਤਰ ਬੈਠੀ ਸਾਥ ਨਾ, ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵ ਲੁਟੇ ਸੋ ਪੰਜ ਜਨਾ, ਟਾਏ ਮਡੋਲੀ ਲੁਟਿਆ ਦਿਹੋਰਾ, ਸਾਤਨ ਪਕੜੀ ਏਕ ਜਨਾ, ਜਮ ਡੰਡਾ ਗੜ ਸੰਗਲ ਪੜਿਆ, ਪਾ ਗਏ ਸੇ ਪੰਜ ਜਨਾ, ਕਾਮਣ ਲੋਇੜੇ ਸੋਨਾ ਰੁਪਾ, ਮਿੱਤਰ ਲੁੜੇਨ ਸੁਖਾ ਦਾਤਾ, ਨਾਨਕ ਪਾਪ ਕਰੇ ਤਨ ਕਾਰਨ, ਜਾਸੀ ਜੰਪੁਰ ਵਾਧਾਤਾ। ਗੌੜੀ ਚੇਤੀ ਮਹੱਲਾ ਪਹਿਲਾ, ਮੁੰਦਰਾ ਤੇ ਕੜ ਪੀਤ ਮੁੰਦਰਾ, ਤਾਇਆ ਕੀ ਜੇ ਖਿੰਤਾ ਤਾ, ਪੰਜ ਚੇਲੇ ਵਸ ਕੀ ਜੇ ਰਾਵਲ, ਯੂਮਨ ਕੀ ਜੇ ਡੰਡਾ ਤਾ, ਜੋ ਜੁਗਤ ਇਹ ਪਾਸਤਾ, ਏਕ ਸ਼ਬਦ ਦੂਜਾ ਹੋਰ ਨਾਸਤ, ਕੰਧ ਮੂਲ ਮਨ ਲਾਵਸਤਾ, ਰਖਾਓ ਮੂੜ ਮੁੜਾਇਆ ਜੇ ਗੁਰ ਪਾਈਏ, ਹਾਂ ਗੁਰ ਕੀ ਨੀ ਗੰਗਾ ਤਾ, ਤੇਰ ਪਵਨ ਤਾਰਨਗਰ ਸੁਵਾਮੀ, ਏਕ ਨਾ ਚੇਤਸ ਅੰਧਾਤਾ, ਕਰ ਪਟਮ ਗੱਲੀ ਮਨ ਲਾਵਸ, ਸੰਸਾ ਮੂਲ ਨਾ ਜਾਵਸਤਾ, ਇਕ ਚਰਣੀ ਜੇ ਚਲਾਵੇ, ਲਬ ਲੋਕ ਕੀ ਤਾਪਸਤਾ, ਜਪਸ ਨਿਰੰਜਨ ਰਚ ਸਮਾਣਾ, ਕਾਹੇ ਬੋਲੇ ਜੋਗੀ ਕਪਟ ਕਣਾ, ਰਖਾਓ ਕਾਇਆ ਕਮਲੀ ਹੰਸ ਏਆਣਾ, ਮੇਰੀ ਮੇਰੀ ਕਰਤ ਬਿਖਾਣੀ ਤਾ, ਪ੍ਰਣਤ ਨਾਨਕ ਨਾਂਗੀ ਦਾਜੈ, ਫਿਰ ਪਾਛੇ ਪਛਤਾਣੀ ਤਾ। ਗੌੜੀ ਚੇਤੀ ਮਹੱਲਾ ਪਹਿਲਾ, ਔਗਤ ਮੰਤਰ ਮੂਲ ਮਨ ਏਕ, ਜੇ ਘਰ ਦ੍ਰਿੜ ਚਿਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ, ਕਟਨ ਹਾਰਾ ਲੀਜੈ ਰੇ, ਮਨ ਏਕੋ ਸਾਹਿਬ ਭਾਈ ਰੇ, ਤੇਰੇ ਤੀਨ ਗੁਣਾ ਸੰਸਾਰ ਸਮਾਵੇ, ਅਲੱਖਣਾ ਲੱਖਣਾ ਜਾਈ ਰੇ। ਰਖਾਓ ਸੱਕਰ ਖੰਡ ਮਾਇਆ ਧਨ ਮਿੱਠੀ, ਹਮ ਤੋ ਪੰਡ ਉਚਾਈ ਰੇ, ਰਾਤ ਅਨੇਰੀ ਸੂ ਸੁਨਾਹੀ, ਹਰ ਟੁਕ ਸਮੂਸਾ ਭਾਈ ਰੇ, ਮਨ ਮੁਖ ਰੇ ਤੇਦਾ ਦੁਖ ਲਾਗੈ, ਗੁਰਮੁਖਿਲੇ ਵਡਾਈ ਰੇ, ਟੋਦਨ ਕੀਆ ਸੋਈ ਹੋਆ, ਕੀਰਤਨ ਮਿਟਿਆ ਜਾਈ ਰੇ, ਸੁਬਰ ਪਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ, ਤਿਨ ਕੀ ਪੰਖ ਹੋਵੇ ਜੇ ਨਾਨਕ, ਤੋ ਮੂੜਾ ਕਿਛ ਪਾਈ ਰੇ। ਗੌੜੀ ਚੇਤੀ ਮਹੱਲਾ ਪਹਿਲਾ, ਕਤਕੀ ਮਾਈ ਬਾਪ ਕਤਕੇਰਾ, ਇਦੂ ਥਾਵੋ ਖਮਿਆਏ, ਅਗਨ ਬਿਮਜਲ ਪੀਤਰ ਨਿਪਜੇ, ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਉਹ ਗੁਣ ਮੇਰੇ। ਰਖਾਓ ਕੇਤੇ ਰੁੱਖ ਬਿਖਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ, ਹੱਟ ਪਟਣ ਬਿਜ ਮੰਦਰ ਪੰਨੇ, ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਕੁਤੇ ਕਾਂਸ਼ ਪਾਵੇ, ਤੜ ਤੀਰਥ ਅਮਨਖਣ ਦੇਖੇ, ਹੱਟ ਪਰਨ ਬਾਜ਼ਾਰਾ, ਲੈ ਕੇ ਤਕੜੀ ਤੋਲਣ ਲਾਗਾ, ਕਾਟਗੀ ਮਹਿ ਵਰਜਾਰਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਸ਼ਮੇਰ ਓ ਪਾਵੋ, ਡੁੱਬਦੇ ਪੱਥਰ ਤਾਰੇ, ਜੀੜ ਅਗਨ ਬਰਾਬਰ ਤਪੈ, ਚਿੱਤਰ ਵਗੈ ਕਾਤੀ, ਪਰਣ ਤਨਾਨਕ ਹੁਕਮ ਪਛਾਣੇ, ਸੁਖ ਹੋਵੇ ਦਿਨ ਰਾਤੀ। ਗੌੜੀ ਬੈਰਾਗਣ ਮਹੱਲਾ ਪਹਿਲਾ, ਰਹਿਣ ਗਵਾਈ ਸੋਏ ਕੈ, ਦਿਸ ਗਵਾਇਆ ਖਾਏ, ਹੀਰੇ ਜੈਸਾ ਜਨਮ ਗਏ, ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ, ਮੂੜੇ ਫਿਰ ਪਾਛੇ ਪਛਤਾਏ ਰੇ। ਰਹਾਓ ਅੰਤਾ ਤਨ ਤਰਣੀ ਤਰੇ, ਅੰਤ ਨਾ ਚਾਹਿਆ ਜਾਏ, ਅੰਤ ਕੋ ਚਾਨ ਜੋ ਗਏ, ਤੇ ਆਏ ਅੰਤ ਗਵਾਏ, ਆਪਣ ਲਈ ਆਜੇ ਮਿਲੇ, ਤਾਂ ਸਭ ਕੋ ਭਾਗਟ ਹੋਏ, ਕਰਮਾ ਉਪਰ ਨਿਬੜੇ, ਜੇ ਲੋਚੇ ਸਭ ਕੋਏ, ਨਾਨਕ ਕਰਨਾ ਜਿਨ ਕੀਆ, ਤੋਈ ਸਾਰ ਕਰੇ, ਹੁਕਮ ਜਾਪੀ ਖਸਮ ਕਾ, ਕਿਸੇ ਵਡਾਈ ਦੇ। ਗੌੜੀ ਬੈਰਾਗਣ ਮਹੱਲਾ ਪਹਿਲਾ, ਹਰਣੀ ਹੂਮਾ ਬਨ ਵਸਾਂ, ਕੰਧ ਮੂਲ ਚੁਣਖਾਓ, ਗੁਰਪ੍ਰਸਾਦੀ ਮੇਰਾ ਸੌ ਮਿਲੇ, ਵਾਰ ਵਾਰ ਹੋ ਜਾਓ ਜੀਓ, ਮੈਂ ਬਨਜਾਰਨ ਰਾਮ ਕੀ, ਤੇਰਾ ਨਾਂ ਵਖਰਵਾ ਪਾਰ ਜੀ। ਰਹਾਓ ਕੋਕਲ ਹੋਵਾਂ ਅੰਬਸਾਂ, ਸਹਿ ਸ਼ਬਦ ਬੀ

ਚਾਰ, ਸਹਿ ਸੁਭਾਏ ਮੇਰਾ ਸੋ ਮਿਲੇ, ਦਰਸ਼ਨ ਰੂਪ ਅਪਾਰ, ਮਛਲੀ ਹੋਵਾਂ ਜਲ ਵਸਾਂ, ਜੀ ਜਨ ਸੰਸਾਰ, ਉਰਵਾਰ ਪਾਰ ਮੇਰਾ ਸੋ ਵਸੇ, ਹਉ ਮਿਲੋਗੀ ਬਾਂ ਪਸਾਰ, ਨਾਗਨ ਹੋਵਾਂ ਤਰ ਵਸਾਂ, ਸ਼ਬਦ ਵਸੇ ਪਹੁ ਜਾਏ, ਨਾਨਕ ਸਦਾ ਸੁਹਾਗਣੀ, ਜਿਨ ਜੋਤੀ ਜੋਤ ਸਮਾਏ, ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜੈ ਕਰ ਕੀਰਤੀ ਆਖੀਏ, ਕਰਤੇ ਕਾ ਹੋਏ ਵਿਚਾਰੋ, ਇਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਣਹਾਰੋ, ਤੁਮ ਗਾਓ ਮੇਰੇ ਨਿਰਭਉ ਕਾ ਸੋਹਿਲਾ, ਹਉ ਮਾਰੀ ਜਾਓ, ਜਿਤ ਸੋਹਿਲ ਸਦਾ ਸੁਖ ਹੋਏ ਰਖਾਓ, ਨਿਤ ਨਜੀੜੇ ਸੁਮਾਲੀਅਨ, ਦੇਖੇਗਾ ਦੇਵਨਗਾਰ, ਤੇਰੇ ਦਲ ਨੇ ਕੀਮਤ ਨਾ ਪਵੇ, ਤੇ ਦਾਤੇ ਕਮ ਸੁਮਾਰ, ਸੰਬਤ ਸਹਾ ਲਿਖਿਆ, ਮਿਲਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਹਿਬ ਸਿਉ ਮੇਲ, ਕਰ ਘਰੇ ਹੋ ਪਹੁੰਚਾ, ਤ੍ਰਿਲੇ ਨਿਤ ਪਵਨ, ਸਤਨਗਾਰਾ ਸੁਣੀ ਗਏ, ਨਾਨਕ ਸੇ ਦੇ ਆਵਨ, ਅਰਾਗ ਗੌੜੀ ਗੁਆਰੇਰੀ, ਮਹੱਲਾ ਤੀਜਾ, ਚੌਪ ਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਗੁਰ ਮਿਲੇ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਭ ਸਭ ਨੇ ਆਪੇ ਜਾਣੇ, ਹੁਕਮੇ ਮਿਲੇ ਸ਼ਬਦ ਪਛਾਣੇ, ਸਤਿਗੁਰ ਕਹਿ ਭਏ ਪ੍ਰਮ ਪਹੁ ਜਾਏ, ਭਏ ਰਾਚੇ ਸਚ ਰੰਗ ਸੁਮਾਏ, ਰਹਾਉ ਗੁਰ ਮਿਲੇ ਹਰ ਮਨ ਵਸੇ ਸੁਪਾਏ, ਮੇਰਾ ਪ੍ਰਭਾਰਾ ਕੀਮਤ ਨਹੀਂ ਪਾਏ, ਸਭ ਸਲਾਹੇ ਅੰਤ ਨ ਪਾਰਾ ਵਾਰ, ਮੇਰਾ ਪ੍ਰਭ ਬਖਸੇ ਬਖਸਣਹਾਰ, ਗੁਰ ਮਿਲੇ ਸਭ ਮਤਬਧ ਹੋਏ, ਮਨ ਨਿਰਮਲ ਵਸੈ ਸਚ ਸੋਏ, ਸਾਜ ਵਸੇ ਸਾਚੀ ਸਵਕਾਰ, ਉਤਮ ਕਰਨੀ ਸ਼ਬਦ ਵਿਚਾਰ, ਗੁਰਤੇ ਸਾਚੀ ਸੇਵਾ ਹੋਏ, ਗੁਰਮੁਖ ਨਾ ਪਛਾਣੇ ਕੋਏ, ਜੀਵੇ ਦਾਤਾ ਦੇਵਨਗਾਰ, ਨਾਨਕ ਹਰ ਨਾਮੇ ਲੱਗੇ ਪਿਆਰ, ਗੌੜੀ ਗੁਆਰੇਰੀ ਮਹੱਲਾ ਤੀਜਾ, ਗੁਰਤੇ ਗਿਆਨ ਪਾਏ ਜਨ ਕੋਏ, ਗੁਰਤੇ ਬੂਝੇ ਸੀਜੇ ਸੋਏ, ਗੁਰਤੇ ਸਹਿ ਸਜ ਵਿਚਾਰ, ਗੁਰਤੇ ਪਾਏ ਮੁਕਤ ਦੁਆਰ, ਪੂਰੇ ਭਾਗ ਮਿਲੇ ਗੁਰ ਆਏ, ਸਾਚੇ ਸਹਿਜ ਸਾ ਸੁਮਾਏ, ਹਰਹਾਉ ਗੁਰ ਮਿਲੇ ਤ੍ਰਿਸ਼ਨਾ ਅਗਨ ਬੁਝਾਏ, ਗੁਰਤੇ ਸੰਤ ਵਸੇ ਮਨ ਆਏ, ਗੁਰਤੇ ਪਵਿੱਤ ਪਾਮ ਸੁਚ ਹੋਏ, ਗੁਰਤੇ ਸ਼ਬਦ ਮਿਲਾਵਾ ਹੋਏ, ਵਾਹਿਗੁਰੂ ਸਾਹਿਬ ਪਰਮ ਭੁਲਾਈ, ਬਿਨ ਆਵੇ ਬਹੁਤਾ ਦੁਖ ਪਾਈ, ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਦ ਹੋਈ, ਇਸ ਨੂੰ ਕਹੀਏ ਦਾਦਾ ਇਕ ਸੋਈ, ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਹ ਸੁਮਾਵਾ, ਗੌੜੀ ਗੁਆਰੇਰੀ ਮਹੱਲਾ ਤੀਜਾ, ਸੋਥਾਓ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸਸੋਏ, ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਕੇ ਸਾਚਾ ਆਪੇ ਆਪੇ, ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈਸ ਸੁਥਾਏ, ਰਖਾਓ ਜਲੋ ਇਹ ਜੇਵਾ ਦੂਜੇ ਪਾਏ, ਹਰਸਨਾ ਚਾਖੇ ਫੀਕਾ ਆਲਾਏ, ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਰੇ ਦੁਖੀਆ ਚੱਲਿਆ ਰੋਏ, ਰਸਨ ਹਰ ਚਾਖਿਆ ਸਹਿ ਸੁਭਾਏ, ਗੁਰ ਕਿਰਪਾ ਤੇ ਸੱਚ ਸੁਮਾਏ, ਤਾਤੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ, ਨਾਮ ਸੁਮਾਵੇ ਜੋ ਭਾਂਡਾ ਹੋਏ, ਉਂਦੇ ਭਾਂਡੇ ਟਿਕੇ ਨਾ ਕੋਏ, ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸਜ ਭਾਂਡਾ ਜੇ ਸ਼ਬਦ ਪਿਆਸ, ਗੌੜੀ ਗੁਆਰੇਰੀ ਮਹੱਲਾ ਤੀਜਾ, ਇਕ ਗਾਵਤ ਰਹੇ ਮਨ ਸਾਧਨਾ ਪਾਏ, ਹੋਮੇ ਵਿਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹਿ ਜੇ ਸਤਿਗੁਰ ਪਾਵੇ, ਮਨ ਤਾਂ ਰਾਤਾ ਨਾਮ ਸੁਹਾਵੇ, ਹਰਹਾਉ ਇਕ ਗਾਵੇ ਇਕ ਭਗਤ ਕਰੇ ਹੈ, ਨਾਮ ਨ ਪਾਵੇ ਬਿਨ ਅਸਨੇਹ, ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪਿਰ ਰੱਖਿਆ ਸਦਾ ਔਰ ਤਾਰ, ਭਗਤ ਕਰੇ ਮੂਰਖੀ ਆਪ ਜਿਣਾਵੇ, ਨੱਚ ਨੱਚ ਟੱਪੇ ਬਹੁਤ ਦੁਖ ਪਾਵੇ, ਨੱਚਿਆ ਟੱਪੇ ਭਗਤ ਨਾ ਹੋਏ, ਸ਼ਬਦ ਮਰੇ ਭਗਤ ਪਾਏ ਜਨ ਸੋਏ, ਭਗਤ ਵਚਨ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ, ਮੇਰਾ ਪ੍ਰਸਾਚਾ ਸਬਦ ਜਾਣੇ, ਨਾਨਕ ਬਖਸੇ ਨਾਮ ਪਛਾਣੇ, ਗੌੜੀ ਗੁਆਰੇਰੀ ਮਹੱਲਾ ਤੀਜਾ, ਮਨ ਮਾਰੇ ਤਾਤ ਮਰ ਜਾਏ, ਬਿਨ ਮੂਹੇ ਕੈਸੇ ਘਰ ਪਾਏ, ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ, ਜਿਸ ਨੂੰ ਬਖਸੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੇ ਮਨ ਆਈ, ਰਹਾਉ ਗੁਰਮੁਖ ਕਰਨੀ ਕਾਰ ਕੁਮਾਏ, ਤਾਂ ਸੁ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਗਲ ਮਿਗਦਾਰਾ, ਗੁਰ ਅੰਕਸ਼ ਮਾਰ ਜੀ ਵਾਲਣਗਾਰਾ, ਮਨ ਅਸਾਧ ਹਰਦੇ ਜਨ ਕੋਏ,
ਅਚਰ ਚਰੇ ਤਨ ਨਿਰਮਲ ਹੋਏ, ਪੁਰਮ ਕਿਉਂ ਮਨ ਲਿਆ ਸਵਾਰ, ਹੋਮੇ ਵਿੱਚੋਂ ਤਜੇ ਵਿਕਾਰ, ਜੋ ਤੁ ਰੱਖਿਅਨ ਮੇਲ ਮਿਲਾਏ, ਕਦਨ ਵਿਛੜੇ ਸਭ ਸੁਮਾਏ, ਆਪਣੀ ਕਲਾ ਆਪੇ ਹੀ ਜਾਣੇ, ਨਾਨਕ ਗੁਰਮੁਖ ਨਾ ਪਛਾਣੇ, ਗੌੜੀ ਗੁਆਰੇਰੀ ਮਹੱਲਾ ਤੀਜਾ, ਹਉਮੇ ਵਿੱਚ ਸਭ ਜਗ ਬਹੁਰਾਨਾ, ਦੂਜੇ ਭਾਏ ਪਰਮ ਪੁਲਾਨਾ, ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ, ਧੰਦਾ ਕਰਤਿਆਂ ਅਨਦਨ ਵਿਖਾਨਾ, ਹਿਰਦੇ ਰਾਂ ਦਮੋ ਮੇਰੇ ਪਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਖਾਓ, ਗੁਰਮੁਖ ਹਿਰਦੇ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਉਚਾਰੇ ਜਾਤਾ, ਹੋਮੇ ਮਾਰਗੁਰ ਸਭ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ, ਸੇਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਤਾਪਤ ਵਰਜੇ ਠਾਕ ਰਗਾਏ, ਨਾਮ ਨਾਨਕ ਦੇ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੇ ਮਨ ਆਏ, ਆਰਾਮ ਰਾਮ ਕਰਤਿਆ ਤੁਖ ਸਾਂ ਸਰੀਰ, ਅੰਤਰ ਵਸੇ ਨਾ ਲਾਗੇ ਜੰਪੀਰ, ਆਪੇ ਸਾਹਿਬ ਆਪ ਜੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ, ਗੌੜੀ ਗੁਆਰੇਰੀ ਮਹੱਲਾ ਤੀਜਾ, ਸੋ ਕਿਉਂ ਵਿਸਰੇ ਜਿਸਕੇ ਜੀ ਪੁਰਾਨਾ, ਸੋ ਕਿਉਂ ਵਿਸਰੇ ਸਮਾਏ ਸੁਮਾਨਾ, ਜਿਤ ਸੇਵੇ ਦਰਗੇ ਪਦ ਪਰਵਾਨਾ, ਹਰ ਕੇ ਨਾਮ ਵਿਟੋਂ ਬਲ ਜਾਓ, ਤੂੰ ਵਿਸਰੇ ਤਦ ਹੀ ਮਰ ਜਾਓ ਰਹਾਓ, ਤਿੰਨ ਤੂੰ ਵਿਸਰੇ ਜੇ ਤੁ ਆਪ ਭੁਲਾਏ, ਤਿੰਨ ਤੂੰ ਵਿਸਰੇ ਜੇ ਦੂਜੇ ਪਾਏ, ਮਾਨ ਅਗਿਆਨੀ ਜੋ ਨੀ ਪਾਏ, ਜਿਨ ਇਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇਕ ਮਨ ਤੁੱਠਾ ਤਿੰਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸੁਮਾਏ, ਜਿਨ੍ਹਾਂ ਪੋਤੇ ਪੁੰਨ ਤੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿਨ ਹੋਮੇ ਮਾਰੀ, ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ, ਗੌੜੀ ਗੁਆਰੇਰੀ ਮਹੱਲਾ ਤੀਜਾ, ਤੂੰ ਅਕਥ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਰਨ ਮਨ ਮਾਹੇ ਸੁਮਾਹੇ, ਤੇਰੇ ਗੁਣ ਅਨੇਕ ਕੀਮਤ ਨੈ ਪਾਹੇ, ਜਿਸ ਕੀ ਬਾਣੀ ਤਿਸ ਮਾਹੇ ਸੁਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ, ਰਹਾਓ ਜੈ ਸਤਿਗੁਰ ਤੈ ਸਤ ਸੰਗਤ ਬਣਾਈ।

ਪੂਰੇ ਸਤਿਗੁਰੂ ਸਿਉਣ ਲੱਗੈ ਪਿਆਰ, ਨਾਨਕ ਨਾਮ ਰਤੇ ਤਿਨ ਕਉ ਜੈਕਾਰ, ਗੌੜੀ ਗੁਆਰੇ ਰੀ ਮੁਹੱਲਾ ਤੀਜਾ, ਇਕ ਤੇ ਸਭ ਰੂਪ।

ਸੱਚੇ ਮਹਿਲ ਸਚ ਨਾਮ ਸਮਾਹੁ। ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪੋ ਭਵਜਲ ਉਤਰਹੁ ਪਾਰ ਰਹਾਉ। ਭਰਮੇ ਆਵੈ ਪਰਮੇ ਜਾਏ,

ਹਿਰਦੇ ਨਾਮ ਨਿਤ ਹਰ ਸੋਗ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਤਖ ਡੀਠਾ ਕਰਮ ਕਾਂਡ ਬਹੁ ਕਰੇ ਅਚਾਰ ਬਿਨ ਨਾਵੇ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਧਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉਪਰ ਮੇਘਲਾ ਬਰਸਤ ਹੈ ਕਿਆ ਧਰਤੀ ਮੱਧੇ ਪਾਣੀ ਨਾਹੀ ਜੈਸੇ ਧਰਤੀ ਮੱਧੇ ਪਾਣੀ ਪਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਬਾਬਾ ਤੂੰ ਐਸੇ ਪਰਮ ਚੁਕਾਹੀ ਜੋਗਿਸ਼ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਉ ਇਸਤਰੀ ਪੁਰਖ ਹੋਏ ਕਹਿ ਕਿਆ ਹੋਏ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝਗੀ ਮਹਿ ਸਮਾਹੀ ਇਤਨੇ ਜਨਮ ਭੂਲ ਪਰੇ ਸੇ ਜਾ ਪਾਇਆ ਤਾਂ ਭੂਲੇ ਨਾਹੀ ਜਾ ਕਾ ਕਾਰਜ ਤੋਈ ਪਰ ਜਾਣੇ ਜੇ ਗੁਰ ਕੈ ਸ਼ਬਦ ਸਮਾਹੀ ਤੇਰਾ

ਆਏ, ਗੁਰਮੁਖ ਆ ਪਛਾਣਿਆ, ਹਰ ਨਾਮ ਵਸਿਆ ਮਨ ਆਏ, ਅਨਦਿਨ ਭਗਤੀ ਰਤਿਆ, ਹਰ ਨਾਮੇ ਸੁਖ ਸਮਾਏ, ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ, ਜਨ ਨਾਨਕ ਕਰਮੀ ਪਾਈਅਨ, ਹਰ ਨਾਮਾ ਭਗਤ ਭੰਡਾਰ, ਗੌੜੀ ਬੈਰਾਗਣ ਮਹੱਲਾ ਤੀਜਾ, ਕਈ ਅੜੇ ਦਿਨ ਚਾਰ ਹੈ, ਹਰ ਹਰ ਲਿਖ ਪਾਇਆ, ਸੋਭਾਵੰਤੀ ਨਾਰ ਹੈ, ਗੁਰਮੁਖ ਗੁਣ ਗਾਇਆ, ਪੇਪਕੜੇ ਗੁਣ ਸੰਭਲੈ, ਸਹੁਰੇ ਵਾਸ ਪਾਇਆ, ਗੁਰਮੁਖ ਸਹਿ ਸਮਾਣੀਆ, ਹਰ ਹਰ ਮਨ ਪਾਇਆ, ਸਸੁਰੇ ਪਈਏ ਪਿਰ ਵਸੈ, ਤੋ ਕਿਤ ਬਿਦ ਪਾਈਏ, ਆਪ ਨਿਰੰਜਨ ਅਲਖ ਹੈ, ਆਪੇ ਮੇਲ ਆਈਏ ਰਹਾਓ, ਆਪੇ ਹੀ ਪ੍ਰਭੇ ਮਤ, ਹਰ ਨਾਮ ਤੇ ਆਈਏ, ਵਡਭਾਗੀ ਸਤਿਗੁਰ ਮਿਲੈ, ਮੁਖ ਅੰਮ੍ਰਿਤ ਪਾਈਏ, ਹਉਮੈ ਦੁਬਦਾ ਬਿਨ ਸਜਾਏ, ਸਹਿਜੇ ਸੁਖ ਸਮਾਈਏ, ਤਬ ਆਪੇ ਆਪ ਵਰਤਦਾ, ਆਪੇ ਨਾਏ ਲਾਈਏ, ਮਨਮੁਖ ਗਰਭ ਨਾ ਪਾਇਓ, ਅਗਿਆਨ ਇਆਣੇ, ਸਤਿਗੁਰ ਸੇਵਾ ਨਾ ਕਰੇ, ਫਿਰ ਪਛਤਾਣੇ, ਗਰਭ ਜੋ

ਸਾਰਾ ਸ਼ਿਵ ਸਖਤ ਮਿਟਾਇਆ ਚੂਕਾ ਅੰਧਿਆਰਾ ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਾਰ ਕਿਤ ਬਿਦ ਪਾਈ ਗਏ ਸੰਤ ਜਨੋ ਜਿਸ ਦੇਖ ਹੋ ਜੀਵਾ ਹਰ ਬਿਨ ਕਿਸਾ ਨਾ ਜੀਵਤੀ ਗੁਰ ਮਿਲਿਓ ਹਰਸ ਪੀਵਾ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਦ ਕੀਨੀ ਹਰ ਹਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜੇ ਗੁਰ ਤੇ ਹਰ ਪਾਇਆ ਤੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਏ ਹੈ ਹਮ ਆਪ ਗਣਿਆਰੇ ਪਾਪੀ ਪਾਥਰ ਡੂਬਦੇ ਗੁਰਮੁਖ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਆਪ ਗਣਿਆਰੇ ਹਰ ਸਰਣਾਗਤ ਰਾਖ ਲੇਹੋ ਮੂੜ ਮੁਗਧ ਨਿਸਤਾਰੇ।

ਬਾਅਦ ਪੰਡਿਤ ਸਾਧ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ, ਨਾ ਜਾਨਾ ਕਿਆਗਤ ਰਾਮ ਹਮਾਰੀ, ਹਰ ਪਾਜ ਮਨ ਮੇਰੇ ਤਰ ਪਹੁਜਲ ਤੂੰ ਤਾਰੀ ਰਹਾਉ। ਸੰਨਿਆਸੀ ਬਭੂਤ ਲੈ ਦੇ ਸਵਾਰੀ, ਪਰ ਤੇਰੇ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਹਰ ਆਸ ਤੁਮਾਰੀ, ਖੱਤਰੀ ਕਰਮ ਕਰੇ ਸੂਰਤਨ ਪਾਵੇ, ਤੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ, ਹਉ ਤੇਰੀ ਸਿਰਡ ਤੂੰ ਆਪੇ ਰਹਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਧਲੇ ਘਰ ਟੇਕ ਟਿਕਾਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਾਨਕੀ, ਤਾਰ ਭਉਜਲ ਅਕਥ ਕਥਾ ਸੁਨ ਹਰ ਕੀ, ਗੋਬਿੰਦ ਸਤ ਸੰਗਤ ਮੇਲਾ।

ਸਤਿਗੁਰ ਭਗਤ ਧੂਰ ਜਿਨ੍ਹਾਂ ਮੁਖ ਲਾਈ, ਤਿਨ ਕੂੜ ਤੇ ਆਗੇ ਹਰ ਲਿਵਲਾਈ, ਤੇ ਹਰ ਦਰਗੇ ਮੁਖ ਉਜਲ ਪਾਈ, ਗੁਰ ਸੇਵਾ ਆਪ ਹਰ ਭਾਵੈ, ਕ੍ਰਿਸ਼ਨ ਬਲ ਭਦਰ।

ਭਗਤਨ ਖਟਿਆ, ਹਰ ਸੱਚੇ ਸਾਹ ਮਨ ਪਾਇਆ, ਹਰ ਜਪ ਹਰ ਵੱਖਰ ਲੱਦਿਆ, ਜਮ ਜਾਗਾਤੀ ਨੇੜ ਨ ਆਇਆ, ਹੋਰ ਵਣਜ ਕਰੇ ਵਾਪਾਰੀਏ, ਅਨੰਤ ਤਰੰਗੀ ਦੁਖ ਮਾਇਆ, ਕੋਈ ਜੇ ਵਣਜ ਹਰ ਲਾਇਆ, ਫਲ ਤੇ ਹਾ ਤਿਨ ਪਾਇਆ, ਹਰ ਹਰ ਵਣਜ ਸੋ ਜਨ ਕਰੇ।

ਅੰਦਰ ਕਰ ਆਨੰਦ ਹਰ, ਹਰ ਜਸ ਮਨ ਭਾਵੇ, ਸਬਸ ਮੀਠੇ ਮੁਖ ਲੱਗੇ, ਜਾਂ ਹਰ ਗੁਣ ਗਾਵੇ, ਹਰ ਜਨ ਪਰਿਵਾਰ ਸੁਧਾਰ ਹੈ, ਇੱਕ ਹੀ ਕੁਲੀ ਸਭ ਜਗਤ ਛਿੜਾਵੇ, ਜੋ ਜਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ, ਹਰ ਭਗਤ ਭੰਡਾਰ

ਕਢਾਈ, ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ, ਗੌੜੀ ਗੁਆਰੇ ਰੀ ਮਹੱਲਾ ਚੌਥਾ, ਕਿਰਸਾਣੀ ਕਿਰਸਾਨ ਕਰੇ, ਲੋਚੇ ਜੀ ਉਲਾਏ, ਹਲ ਜੋਤੇ ਉਦਮ ਕਰੇ, ਮੇਰਾ ਪੁੱਤ ਧੀ ਖਾਏ, ਤਿਉ ਹਰ ਜਨ ਹਰ ਹਰ ਜਪ ਕਰੇ, ਹਰ ਅੰਤ ਛਿੜਾਏ, ਮੈਂ ਮੂਰਖ ਕੀ ਗਦ ਕੀਜੈ ਮੇਰੇ ਰਾਮ, ਗੁਰ ਸਤਿਗੁਰ ਸੇਵਾ ਹਰ ਲਾਏ, ਹਮ ਕਾਮ ਰਹਾਓ, ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ, ਤਨ ਖੱਟੇ ਆਸਾ ਕਰੇ, ਮਾਇਆ ਮੋਹ ਵਧਾਵੇ, ਤਿਉ ਹਰ ਜਨ ਹਰ ਹਰ ਬੋਲਤਾ, ਹਰ ਬੋਲ ਸੁਖ ਪਾਵੇ, ਫਿਰ ਸੰਚੇ ਹਟਵਾਣੀਆਂ ਬੇਹਾੜ ਕੁਮਾਏ, ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ, ਤਿਉ ਹਰ ਜਨ ਹਰ ਤਨ ਸੰਚਿਆ, ਹਰ ਖਰਚ ਲੈ ਜਾਏ, ਇਉ ਮਾਇਆ ਮੋਹ ਕੁਟੰਬ ਹੈ,

ਨਾਮ ਤੋੜ ਬੰਧਨ ਮਾਇਆ ਧਰ ਕੇ ਕਮਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕੈ ਬੰਧੈ ਕੈ ਡਾਨ ਲੇ ਕੈ ਨਰਪਤ ਮਰ ਜਾਇਆ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਤੇ ਬਹੁ ਪਾਂਤ ਕਰ ਮਾਇਆ ਕਹਿਤਾਈ ਜਾਂ ਲਹਾ ਦੇ ਤਾਂ ਸੁਖ ਮੰਨੇ ਟੋਟੇ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉਂ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜਿਸ ਹਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨ ਨਾਨਕ ਹਰ ਹਸ ਤ੍ਰਿਪਤਿਆ ਫਿਰ ਭੂਖ ਨਾ ਲਾਗੇ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਚਿਤ ਹਰ ਆਸ ਨਿਤ ਕਿਉ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ

ਬਹੁਤ ਬਹੁਤ ਹੋਏ, ਬਹੁ ਬਾਰ ਬਾਰ ਹਰ ਗਣਤ ਨ ਆਵੇ। ਤੂੰ ਗੁਣਵੰਤਾ ਹਰ ਹਰ ਦਿਆਲ, ਹਰ ਆਪੇ ਬਖਸ ਲਏ ਹਰ ਪਾਵੇ। ਹਮ ਪਰਾਧੀ ਰਾਖੇ ਗੁਰ ਸੰਗਤੀ, ਉਪਦੇ ਦਿਓ ਹਰ ਨਾਮ ਛਿੜਾਵੇ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲਈਏ ਛਿੜਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਗਾਏ। ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ,

ਕਿਸ ਰੂਪ ਨਹੀਂ, ਕਿਸ ਜਾਤ ਨਾਹੀਂ, ਕਿਸ ਟੰਗ ਨਾ ਮੇਰਾ, ਪਿਆ ਮੂੰਹ ਲੈ ਬੋਲੇ ਗੁਣ ਬਿਹੂਨ, ਨੰਦ ਪਿਆ ਨਾ ਤੇਰਾ, ਹਮ ਪਾਪੀ ਸੰਗ ਗੁਰ ਉਭਰੇ, ਪੁੰਨ ਸਤਿਗੁਰ ਕੇਰਾ, ਸਭ ਜੀਓ ਪਿੰਡ ਮੁਖ ਨਕ ਦੀਆ, ਵਰਤਨ ਕੋ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਤਸ ਅੰਨ ਪੁਗਾਣੀ, ਜਿਨ ਦੀਏ ਸੋ ਚਿਤ ਨ ਆਵੀ, ਪਸੂ ਹੋ ਕਰ ਜਾਣੀ, ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰ ਜਾਮੀ, ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸਵਾਮੀ, ਜਨ ਨਾਨਕ ਹਾਟ ਵਿਹਾਜਿਆ, ਹਾਰ ਗੁਲਮ ਗੁਲਾਮੀ, ਗੌੜੀ ਬੈਰਾਗਣ ਮਹੱਲਾ ਚੌਥਾ, ਜਿਉਂ ਜਨਨੀ ਸੋ ਜਨ ਪਾਲਤੀ, ਰਾਖੇ ਨਦਰ ਮਜਹਾਰ, ਅੰਤਰ ਬਾਲ ਮੁਖ ਦੇ ਗਰਾਸ, ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰਸਿਖ ਰਾਖਦਾ, ਹਰ ਪ੍ਰੀਤ ਪਿਆਰ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਤਨ ਤਨ ਗੁਰੂ ਗੁਰ ਸਤਿਗੁਰ ਪਾਂਦਾ, ਜਿਨ ਹਰ ਉਪਦੇਹ ਦੇ ਕੀਏ।

ਸਾਰ ਸੰਭਾਲੀ, ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰੱਖੇ ਜੀ ਨਾਲੀ, ਜੈਸੇ ਕਾਤੀ ਤੀਸ ਬੱਤੀਸ ਹੈ, ਵਿੱਚ ਰਾਖੇ ਰਸਨਾ ਮਾਸਰਤ ਕੇਰੀ, ਕੋਈ ਜਾਣੋ ਮਾਸ ਕਾਤੀ ਕਹਿ ਕਿਸ ਹਾਥ ਹੈ, ਸਭ ਵਸਗਤ ਹੈ।

ਖੁਆਰ ਬੋਲੀ, ਗੁਰਮੁਖ ਰੰਗ ਪਇਆ ਅਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ, ਆਪਣੇ ਹਰ ਪ੍ਰਭ ਕੀ ਹੋ ਗੋਲੀ, ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ, ਅਰਹਾਓ ਕਰੋ ਵਿਵੇਕ ਸੰਤ ਜਨ ਪਾਈ, ਖੁਜ ਹਿਰਦੇ ਦੇਖ ਟੰਡੋਲੀ, ਹਰ ਹਰ ਰੂਪ ਸਭ ਜੋ ਸਬਾਈ, ਹਰ ਨਿਟ ਵਸੇ ਹਰ ਕੋਲੀ, ਹਰ ਹਰ ਨਿਟ ਵਸੇ ਸਭ ਜਗ ਅਪਰੰਪਰ ਪੁਰਖ ਅਤੋਲੀ, ਹਰ ਹਰ ਪ੍ਰਗਟ ਕੀਓ ਗੁਰਪੂਰੈ, ਸਿਰ ਵੇਚੋ ਗੁਰ ਪੈ ਮੋਲੀ, ਹਰ ਜੀ ਅੰਤਰ ਬਾਹਰ ਤੁਮ ਸਰਣਾਗਤ, ਤੂੰ ਵੜ ਪੁਰਖ ਵਡੋਲੀ, ਜਨ ਨਾਨਕ ਅਨਦਿਨ ਹਰ ਗੁਣ ਗਾਵੇ, ਮੇਲ ਸਤਗੁਰ ਗੁਰ ਵੇ ਚੋਲੀ, ਗੌੜੀ ਪੂਰਬੀ ਮਹੱਲਾ ਚੌਥਾ, ਜਗ ਜੀਵਨ ਅਪਰੰਪਰ ਸਵਾਮੀ, ਜਗਦੀਸ਼ਰ ਪੁਰਖ ਵਿਧਾਤੇ, ਜਿਤ ਮਾਰਗ ਤੁਮ ਪ੍ਰੇਰੋ ਸਵਾਮੀ, ਤਿਤ ਮਾਰਗ ਹਮ ਜਾਤੇ, ਆਰਾਮ ਮੇਰਾ ਮਨ ਹਰ ਸੇ ਤੀਰਾਤੇ, ਸਤ ਸੰਗਤ ਮਿਲ ਰਾਮ ਰਸ ਪਾਇਆ, ਹਰ ਰਾਮੇ ਨਾਮ ਸਮਾਤੇ ਰਹਾਓ, ਹਰ ਹਰ ਨਾਮ ਹਰ ਹਰ ਜਗ ਅਵਖਦ, ਹਰ ਹਰ ਨਾਮ ਹਰ ਸਾਤੇ, ਤਿਨਕੇ ਪਾਵ ਦੋ ਸਾ ਬਿਨਸੇ, ਜੋ ਗੁਰਮਤ ਰਾਮ ਰਸ ਖਾਤੇ, ਜਿਨ ਕੋ ਲਿਖਤ ਲਿਖੇ ਤੁਰ ਮਸਤਕ, ਤੇ ਗੁਰ ਸੰਤੋਖ ਸਰ ਨਾਤੇ, ਦੁਰਮਤ ਮੈਲ ਗਈ ਸਭ ਤਿਨਕੀ, ਜੋ ਰਾਮ ਨਾਮ ਰੰਗ ਰਾਤੇ, ਰਾਮ ਤੁਮ ਆਪੇ ਆਪ ਆਪ ਠਾਕੁਰ, ਤੁਮ ਜੇਵੜ ਅਵਰਨਾ ਦਾਤੇ, ਜਨ ਨਾਨਕ ਨਾਮ ਲਏ ਤਾਂ ਜੀਵੇ, ਹਰ ਜਪੀਏ ਹਰ ਕਿਰਪਾ ਤੇ, ਗੌੜੀ ਪੂਰਬੀ ਮਹੱਲਾ ਚੌਥਾ, ਕਰੋ ਕਿਰਪਾ ਜਗ ਜੀ ਮਨ ਦਾਤੇ, ਮੇਰਾ ਮਨ ਹਰ ਸੇਤੀ ਰਾਚੇ, ਸਤਗੁਰ ਬਚਨ ਦਿਓ ਅਤ ਨਿਰਮਲ, ਜਪ ਹਰ ਹਰ ਹਰ ਮਨ ਮਾਚੇ, ਰਾਮ ਮੇਰਾ ਮਨ ਤਾਨ ਵੇਦ ਲਿਓ ਹਰ ਸਾਚੇ, ਜੇ ਕਾਲ ਕੇ ਮੁਖ ਜਗ ਸਭ ਗਰਸਿਆ, ਗੁਰ ਸਤਗੁਰ ਕੇ ਬਚਨ ਹਰ ਹਮ ਬਾਚੇ ਰਹਾਓ, ਜਿਨ ਕੋ ਪ੍ਰੀਤ ਨਾਹੀ ਹਰ ਸੇਤੀ, ਤੇ ਸਾਖਤ ਮੂੜ ਨਰ ਕਾਚੇ, ਤਿਨ ਕੋ ਜਨਮ ਮਰਨ ਅਧ ਭਾਰੀ, ਵਿਚ ਵਿਸ਼ਟਾ ਮਰ ਮਰ ਪਾਚੇ, ਤੁਮ ਦਿਆਲ ਸਰਨ ਪ੍ਰਤਪਾਲਕ, ਮੋਕੋ ਦੀਜੇ ਦਾਨ ਹਰ ਹਮ ਜਾਚੇ, ਹਰ ਕੇ ਦਾਸ ਦਾਸ ਹਮ ਕੀਜੇ, ਹਮ ਨਿਰਤ ਕਰੇ ਘਰ ਨਾਚੇ, ਆਪੇ ਸਾ ਵੱਡੇ ਪ੍ਰਸਵਾਮੀ, ਹਮ ਵਣਜਾਰੇ ਹੈ ਤਾਚੇ, ਮੇਰਾ ਮਨ ਤਨ ਜੀਓ ਰਾਜ ਸਭ ਤੇਰੀ, ਜਨ ਨਾਨਕੇ ਸਾ ਪ੍ਰਭ ਸਾਚੇ, ਗੌੜੀ ਪੂਰਬੀ ਮਹੱਲਾ ਚੌਥਾ, ਤੁਮ ਦਿਆਲ ਸਰਬ ਦੁਖ ਪੰਜਨ, ਇਕ ਬਿਨੋ ਸੁਨੋ ਦੇ ਕੰਨ, ਜਿਤੇ ਤੁਮਹਰ ਜਾਨੇ ਸਵਾਮੀ, ਤੂੰ ਸਤਗੁਰ ਮੇਰ ਮੇਰਾ ਪ੍ਰਾਨੇ, ਆਰਾਮ ਹਮ ਸਤਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰ ਸਤਗੁਰ ਕੈ ਬਚਨ ਹਰ ਹਮ ਜਾਨੇ ਰਖਾਓ, ਜਿਤਨੇ ਰਸ ਅਨ ਰਸ ਹਮ ਦੇਖੇ, ਤਬ ਤਿਤਨੇ ਫੀਕ ਫੀਕਾਨੇ, ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਗੁਰ ਮੀਠ ਰਸ ਗਾਨੇ, ਜਿਨ ਕੋ ਗੁਰ ਸਤਗੁਰ ਨੀ ਪੇਟਿਆ, ਤੇ ਸਾਖਤ ਮੂੜ ਦੇਵਾਨੇ, ਤਿਨਕੇ ਕਰਮਹੀਨ ਤੁਰ ਪਾਏ, ਦੇਖ ਦੀਪ ਕਮੋਏ ਪਚਾਨੇ, ਜਿਨ ਕੋ ਤੁਮ ਦਿਆ ਕਰ ਮੇਲੋ, ਤੇ ਹਰ ਹਰ ਸੇਵ ਲਗਾਨੇ, ਜਨ ਨਾਨਕ ਹਰ ਹਰ ਹਰ ਜਾ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ, ਗੌੜੀ ਪੂਰਬੀ ਮਹੱਲਾ ਚੌਥਾ, ਮੇਰੇ ਮਨ ਤੋ ਪ੍ਰਸਦਾ ਨਾਲ ਗਏ ਸਵਾਮੀ, ਉਹ ਕਿੱਥੇ ਹਰ ਪਹੁ ਨਸੀਏ, ਹਰ ਆਪੇ ਬਖਸ ਲਏ ਪਰ ਸਾਚਾ, ਹਰ ਆਪ ਛੁਡਾਏ ਛੁੱਟੀਏ, ਮੇਰੇ ਮਨ ਜਪ ਹਰ ਹਰ ਹਰ ਮਨ ਜਪੀਏ, ਸਤਗੁਰ ਕੀ ਸਰਣਾਈ ਭਜ ਕੋ ਮੇਰੇ ਮਨਾ, ਗੁਰ ਸਤਗੁਰ ਪੀਛੇ ਛੁੱਟੀਏ, ਰਹਾਓ ਮੇਰੇ ਮਨ ਸੇਵੋ ਸੋ ਪਰ ਸਰਬ ਸੁਖ ਦਾਤਾ, ਜਿਤ ਸੇਵਿਆ ਨਿਜ ਕਰ ਵਸੀਏ, ਗੁਰਮੁਖ ਜਾਇ ਲਹੁ ਕਰ ਆਪਣਾ, ਤਸ ਚੰਦਨ ਹਰ ਜਸ ਤਸੀਏ, ਮੇਰੇ ਮਨ ਹਰ ਹਰ ਹਰ ਹਰ ਹਰ ਜਸ ਊਤਮ, ਲੈ ਲਹ ਹਰ ਮਨ ਹੱਸੀਏ, ਹਰ ਆਪ ਦਇਆ ਕਰ ਦੇਵੇ ਤਾਂ ਅੰਮ੍ਰਿਤ ਹਰ ਹਸ ਚੱਕੀਏ, ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ, ਤੇ ਸਾਖਤ ਨਾਲ ਜਮ ਕੁੱਟੀਏ, ਤੇ ਸਾਖਤ ਚੋਰ ਜਿਨ੍ਹਾਂ ਨਾਮ ਸਾਰਿਆ, ਮਨ ਤਿਨਕੇ ਨਿਟ ਨਾ ਪਿੱਟੀਏ, ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ, ਜਿਤ ਸੇਵੇ ਲੇਖਾ ਛੁੱਟੀਏ,

ਏ ਗੋਵਿੰਦਾ ਗੁਰਪੂਰਾ ਵੇਖ ਵਿਗਸ ਜੀਓ, ਪਰ ਨਾ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ, ਮਨ ਅਨਦਿਨ ਅੰਦਰ ਹੱਸ ਜੀਓ, ਹਰ ਪਾਇੜਾ ਵਡਭਾਗੀ ਮੇਰੇ ਗੋਵਿੰਦਾ, ਨਿਤ ਲਏ ਲਾ ਮਨ ਹੱਸ ਜੀਓ, ਹਰ ਆਪ ਪਾਹਰ ਆਪੇ ਵੇਖੇ, ਹਰ ਆਪੇ ਘਾਰੇ ਲਾਇਆ ਜੀਓ, ਇੱਕ ਖਾਵੇ ਬਖਸ ਟੁੱਟ ਨਾ ਆਵੇ, ਇੱਕ ਨਾ ਫੱਕਾ ਪਾਇਆ ਜੀਓ, ਇੱਕ ਰਾਜੇ ਤਖਤ ਬਏ ਨਿਤ ਸੁਗੀਏ, ਇੱਕ ਨਾ ਪਿੱਖ ਮੰਗਾਇਆ ਜੀਓ, ਤਾਂ ਵੇਖੋ ਸਬਤ ਵਰਤਦਾ ਮੇਰੇ ਗੋਵਿੰਦਾ, ਜਨ ਨਾਨਕ ਨਾਮ ਧਿਆਇਆ ਜੀਓ, ਗੌੜੀ ਮਾਜ ਮਹੱਲਾ ਚੌਥਾ, ਮਨ ਮਾਹੀ ਮੇਰੇ ਗੋਵਿੰਦਾ, ਹਾ ਰੰਗ ਰਤਾ ਮਨ ਮਾਹੀ ਜੀਓ, ਹਾ ਰੰਗ ਨਾਲ ਨਾ ਲਖੀਏ ਮੇਰੇ ਗੋਵਿੰਦਾ, ਗੁਰ ਪੂਰਾ ਅਲੱਖ ਲਖਾਹੀ ਜੀਓ, ਹਰ ਹਰ ਨਾਮ ਪ੍ਰਗਟ

ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ, ਮੈਂ ਸੁਖ ਵਿਖਾਣੀ ਰਹਿਣੀ ਜੀਓ, ਮੈਂ ਮਿਲੋ ਸੰਤ ਮੇਰਾ ਹਰ ਪਰ ਸੱਜਣ, ਮੈਂ ਮੰਤਨ ਭੁੱਖ ਲਗਾਈਆ ਜੀਓ, ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਵਿਰੋਹ ਹਰ ਲਾਈਆ ਜੀਓ, ਹਰ ਆਇਆ ਮੇਰਾ ਸੱਜਣ ਪਿਆਰਾ, ਗੁਰ ਮਿਲੇ

ਹਰਿ ਆਪੇ ਸਭ ਕੜ ਫੂਕਦਾ ਮੇਰੇ ਗੋਵਿੰਦਾ, ਆਪੇ ਰਸੀਆ ਫੋਗੀ ਜੀਓ, ਹਰ ਸੁ ਜਾਣਨਾ ਭੁੱਲੀ ਮੇਰੇ ਗੋਵਿੰਦਾ, ਆਪੇ ਸਤਿਗੁਰ ਜੋਗੀ ਜੀਓ, ਆਪੇ ਜਗਤ ਉਪਾਏ ਦਾ ਮੇਰੇ ਗੋਵਿੰਦਾ।

ਦਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਉ ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ ਰਬ ਰਹਿਆ ਨਹੀਂ ਦੂਰੀ ਜੀਉ ਹਰ ਅੰਤਰ ਬਾਰ ਆਪ ਹੈ ਮੇਰੇ ਗੋਬਿੰਦਾ ਹਰ ਆਪ ਰਹਿਆ ਪਰ ਪੂਰੀ ਜੀਉ ਹਰ ਆਤਮ ਰਾਮ।

ਔਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ, ਗੁਰ ਸਬਦੀ ਹਰ ਪ੍ਰਭ ਗਾਜੇ ਜੀਉ, ਆਪੇ ਸਰਣ ਪਵਾਇਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੇ ਜੀਉ, ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿਦਕਾ ਜੈ ਜੀਓ, ਗੌੜੀ ਮਾਝ ਮਖੱਲਾ ਚੌਥਾ, ਮੈਂ ਹਰ ਨਾਮੇ ਹਰ ਬਿਰੋ ਲਗਾਈ ਜੀਓ, ਮੇਰਾ ਹਰ ਪ੍ਰਮਿਤ ਮਿਲੇ ਸੁਖ ਪਾਈ ਜੀਓ, ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਓ, ਮੇਰਾ ਨਾਮ ਸਖਾ ਹਰ ਭਾਈ ਜੀਓ, ਗੁਣ ਗਾਵੋ ਸੰਤ ਜੀਓ, ਮੇਰੇ ਹਰ ਪ੍ਰਭ ਕੇਰੇ ਜੀਓ, ਜਬ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ, ਹਰ ਹਰ ਨਾਮ ਜੀਓ ਪ੍ਰਾਣ ਹਰ ਮੇਰੇ ਜੀਓ, ਫੇਰ ਬੋੜ ਨਾ ਭਵਜਲ ਫੇਰੇ ਜੀਓ, ਕਿਉਂ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਓ ਜੀਓ, ਹਰ ਮਿਲੋ ਸੰਤ ਜੀਓ, ਮਨ ਲੱਗਾ ਭਾਓ ਜੀਓ, ਗੁਰ ਸਬਦੀ ਪਾਈ ਗਏ ਹਰ ਪ੍ਰੀਤ ਮਰਾਓ ਜੀਓ, ਵਡਭਾਗੀ ਜਪਨਾਓ ਜੀਓ, ਮੇਰੇ ਮਨ ਤਨ ਵਡੜੀ ਗੋਵਿੰਦ ਪ੍ਰਵਿਆਸਾ ਜੀਓ, ਹਰ ਮਿਲੋ ਸੰਤ ਜੀਓ, ਗੋਵਿੰਦ ਪ੍ਰਾਪਾਸਾ ਜੀਓ, ਫਿਰ ਗੁਰਮਤ ਨਾਮ ਸਦਾ ਪ੍ਰਗਾਸਾ ਜੀਓ, ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ, ਗੌੜੀ ਮਾਝ ਮਖੱਲਾ ਚੌਥਾ, ਮੇਰਾ ਬਿਰਗੀ ਨਾਮ ਮਿਲੇ ਤਾਂ ਜੀਵਾਂ ਜੀਓ, ਮਨ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾਂ ਜੀਓ, ਮਾਨ ਹਰ ਅੰਗਰਤੜਾ ਹਰ ਸਦਾ ਪੀਵਾਂ ਜੀਓ, ਹਰ ਪਾਇੜਾ ਮਨ ਜੀਵਾਂ ਜੀਓ, ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ, ਮੇਰਾ ਪ੍ਰੀਤ ਮਿੱਤਰ ਹਰ ਪੁਰਖ ਸੁਜਾਣ ਜੀਓ, ਗੁਰਮੇਲੇ ਸੰਤ ਹਰ ਸੁੜ ਸੁਜਾਣ ਜੀਓ, ਹਉ ਨਾ ਮਿਟੋ ਕੁਰਬਾਨ ਜੀਓ, ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ, ਹਰ ਦੱਸੋ ਸੰਤੋ ਜੀ।

ਬਾਦ ਕੇਨ ਬਦ ਕੁਸਲ ਹੋ ਤੇ ਮੇਰੇ ਪਾਈ ਕਿਉਂ ਪਾਈ ਗਏ ਘਰ ਰਾਮ ਸਖਾਈ ਰਖਾਓ ਕੁਸਲ ਨਾ ਗ੍ਰਹਿ ਮੇਰੀ ਸਾ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਵਿਗਾਸਾ ਲਸਕੜ ਜੋੜੇ ਨੇਵ ਖਵਾਸਾ ਗਲ ਜੇਵੜੀ ਹੋਮੇ ਕੇ ਫਾਸਾ ਰਾਜਕੁਮਾਰੇ ਦੇ ਦਸਾਰੀ ਮਾਣੇ ਰੰਗ ਭੋਗ ਬਹੁਨਾਰੀ ਜਿਉ ਨਰਪਤ ਸੁਪਨੇ ਪੇਖਾਰੀ ਇਹ ਕੁਸਲ ਮੋਕੋ ਸਤਿਗੁਰੂ ਬਤਾਇਆ ਹਰ ਜੋਸ਼ ਕਰੇ ਸੁਵਰ ਕਿਆ ਭਗਤਾਂ ਪਾਇਆ ਜਨ ਨਾਨਕ ਹੋਮੇ ਮਾਰ ਸਮਾਇਆ ਇਹਨ ਬਿਲ ਕੁਸਲ ਹੋ ਤੇ ਮੇਰੇ ਭਾਈ ਕਿਉਂ ਪਾਈ ਗਏ ਘਰ ਰਾਮ ਸਖਾਈ ਹਰਾਓ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਕਿਉਂ ਪ੍ਰਮੀਏ ਪ੍ਰਮ ਕਿਸਕਾ ਹੋਈ ਜਾਂ ਜਲਥਲ ਮਹੀਲ ਰਵਿਆਸ ਹੋਈ ਗੁਰਮੁਖ ਉਭਰੇ ਮਨਮੁਖ ਪਦ ਖੋਈ

ਜਾਣੇ ਜੋ ਵਰਤਨ ਤਾ ਮਨ ਮੁਖਮੋਏ ਜਨ ਦੂਜੀ ਪਿਆਸਾ ਵੋ ਜੋਨੀ ਭਵੇ ਤੁਰ ਕਿਰਤ ਲਿਖਿਆ ਸਾ ਜੈਸਾ ਬੀਜੇ ਤੈਸਾ ਖਾਸਾ ਦੇਖ ਦਸਮ ਪਿਆ ਵੇਗਾ ਸਾ ਸਭ ਨਦਰੀ ਆਇਆ ਬ੍ਰਹਮ ਪਰਗਾਸਾ ਜਾ ਨਾਨਕੀ ਘਰ ਪੂਰਨ ਆਸਾ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੋਰੰਗਾ ਕਈ ਜਨਮ ਪੰਕੀ ਸਰਪ ਹੋਇ ਕਈ ਜਨਮ ਹੈਬਰ ਬਿਖ ਜੋਇ ਮਿਲ ਜਗਦੀਸ ਮਿਲਨ ਕੀ ਬਰੀਆ ਕਿਰਨ ਕਾਲੇ ਦੇ ਸੰਜਰੀਆ ਰਹਾਓ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਕਰਿਆ ਕਈ ਜਨਮ ਸਾਹ ਕਰ ਉਪਾਇਆ ਲਗ ਚੌਰਾਸੀ ਜੋਨ ਪਰਮਾਇਆ ਸਾਹ ਸੰਗ ਪਿਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤ ਤਿਆਗ ਮਾਨ ਝੂਠ ਅਭਿਮਾਨ ਜੀਵਤ ਮਰੇ ਦਰਗੇ ਪਰਵਾਨ।

ਮਹੱਲਾ ਪੰਜਵਾਂ। ਕਰਮ ਪੂਮੇ ਬੋ ਨਾਮ, ਪੂਰਨ ਹੋਏ ਤੁਮਾਰਾ ਕਾਮ। ਫਲ ਪਾਵੇ ਮਿੱਟੇ ਜਮ ਤਰਾਸ, ਨਿਤ ਗਾਵੇ ਹਰ ਹਰ ਗੁਣ ਜਾਸ। ਹਰ ਹਰ ਨਾਮ ਅੰਤਰ ਉਰ ਧਾਰ, ਸੀਗਰ ਕਾਰਜ ਲਿਓ ਸਵਾਰ। ਹਰਹਾਉ ਆਪਣੇ ਪ੍ਰਭ ਸੇ ਹੋ ਸਾਵਧਾਨ, ਤਾਂ ਤੂੰ ਦਰਗੇ ਪਾਵੇ ਮਾਨ। ਉਸ ਜਾਨ ਸਗਲੀ ਤਿਆਗ, ਸੰਤ ਜਨਾ ਕੀ ਚਰਣੀ ਲਾਗ। ਸਰਬ ਜੀ ਹੈ ਜਾ ਕੇ ਹਾਥ, ਕਦਰ ਵਿਛੜੇ ਸਭ ਕੇ ਸਾਥ। ਉਪਾਅ ਛੋੜ ਗੋ ਤਿਸ ਕੀ ਓਟ, ਨਿਮਖ ਮਾਏ ਹੋਵੇ ਤੇਰੀ ਚੋਟ। ਸਨਿਟ ਕਰ ਤਿਸ ਨੂੰ ਜਾਨ, ਪ੍ਰਭ ਕੀ ਆਗਿਆ ਸਦ ਕਰਮਾਨ। ਗੁਰ ਕੇ ਵਚਨ ਮਿਟਾਵੋ ਆਪ, ਹਰ ਹਰ ਨਾਮ ਨਾਨਕ ਜਪ ਜਾਪ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਗੁਰ ਕਾ ਭਜਨ ਸਦਾ ਅਬਨਾਸੀ। ਗੁਰ ਕੇ ਭਜਨ ਕੱਟੀ ਜਮ ਫਾਸੀ, ਗੁਰ ਕਾ ਭਜਨ ਜੀ ਕੈ ਸੰਗ। ਗੁਰ ਕੈ ਭਜਨ ਰਚੇ ਰਾਮ ਕੈ ਰੰਗ, ਜੋ ਗੁਰ ਦੀਆ ਸੋ ਮਨ ਕੈ ਕਾਮ। ਸੰਤ ਕਾ ਕੀਆ ਸਤ ਕਰਮਾਨ, ਰਗਾਓ ਗੁਰ ਕਾ ਭਜਨ ਅਟਲ ਅਛੇਦ। ਗੁਰ ਕੈ ਭਜਨ ਕੱਟੇ ਭ੍ਰਮ ਭੇਦ, ਗੁਰ ਕਾ ਭਜਨ ਕਥੋ ਨਾ ਜਾਏ। ਗੁਰ ਕੈ ਬਚਨ ਹਰ ਕੇ ਗੁਣ ਗਾਏ, ਗੁਰ ਕਾ ਭਜਨ ਜੀ ਕੈ ਸਾਥ। ਗੁਰ ਕਾ ਬਚਨ ਅਨਾਥ ਕੋ ਨਾਥ, ਗੁਰ ਕੈ ਬਚਨ ਨਰਕ ਨਾ ਪਵੈ। ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ, ਗੁਰ ਕਾ ਭਜਨ ਪ੍ਰਗਟ ਸੰਸਾਰ। ਗੁਰ ਕੈ ਭਜਨ ਨਾ ਆਵੇ ਹਾਰ, ਹੇ ਜਨ ਹੋਏ ਆਪ ਕਿਰਪਾਲ। ਨਾਨਕ ਸਤਿਗੁਰ ਸਦਾ ਦਿਆਲ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜਿਨ ਕੀਤਾ ਮਾਟੀ ਤੇ ਰਤਨ, ਗਰਭ ਮੈਂ ਰਾਖਿਆ ਜਿਨ ਕਰ ਜਤਨ। ਜਿਨ ਦੀਨੀ ਸੋਭਾ ਵਡਿਆਈ, ਤੇ ਪ੍ਰਭ ਕੋ ਆੜ ਪੈਰ ਤੇ ਆਈ। ਰਮਈਆ ਰੇਨ ਸਾਧ ਜਨ ਪਾਵ, ਗੁਰਮਿਲ ਆਪਣਾ ਖਸਮ ਤਿਹਾਵ। ਰਹਾਵ ਜਿਨ ਕੀਤਾ ਮੂੜ ਤੇ ਬਗਤਾ, ਜਿਨ ਕੀਤਾ ਬੇਸੁਰਤ ਤੇ ਸੁਰਤਾ। ਜਿਸ ਪ੍ਰਸਾਦ ਨਵੇ ਨਿੰਦ ਪਾਈ, ਤੋ ਪ੍ਰਾ ਮਨ ਤੇ ਬਿਸਰਤ ਨਾਹੀ। ਜਿਨ ਦੀਆ ਨਿਥਾਵੇ ਕੋ ਥਾਨ, ਜਿਨ ਦੀਆ ਨਿਮਾਨੇ ਕੋ ਮਾਨ। ਜਿਨ ਕੀਨੀ ਸਭ ਪੂਰਨ ਆਸਾ, ਸਿਮਰੋ ਦਿਨ ਰੈਨ ਸਾਸ ਗਿਰਾਸਾ। ਜਿਸ ਪ੍ਰਸਾਦ ਮਾਇਆ ਸਿਲਕ ਕਾਟੀ, ਗੁਰ ਪ੍ਰਸਾਦ ਅੰਮ੍ਰਿਤ ਬਿਖ ਘਾਟੀ। ਕਉ ਨਾਨਕ ਇਸ ਤੇ ਕਿਛ ਨਾਹੀ, ਰਾਖਣ ਹਾਰੇ ਕਉ ਸਹਾਰਾਹੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਤਿਸ ਕੀ ਸਰ ਨਾਹੀ ਪਉ ਸੋਗ, ਉਤੇ ਬਾਹਰ ਕਸ਼ੂ ਨਾ ਹੋਗ। ਤਜੀ ਸਿਆਣਪ ਬਲ ਬੁੱਧ ਬਿਕਾਰ, ਦਸ ਆਪਣੇ ਕੀ ਰਾਖਣ ਹਾਰ। ਜਪ ਮਨ ਮੇਰੇ ਰਾਮ ਰਾਮ ਰੰਗ, ਤਾਰ ਬਾਰ ਤੇਰੇ ਸਤਸੰਗ। ਰਖਾਓ ਤਿਸ ਕੀ ਟੇਕ ਮਨ ਹੈ ਮੈਂ ਰਾਖ।

ਕਰਾਮ ਅਨੁਸਾਰ ਸੁਵਾਮੀ ਸਗਲ ਘਟਾਂ ਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾ ਏਹੋ ਗੁਰ ਉਪਦੇਸ਼ ਮਨ ਮੈਂ ਲੇਹੋ ਜਾਕੋ ਰਾਮ ਨਾਮ ਲਿਵੇ ਲਾਗੀ ਕਹੋ ਨਾਨਕ ਤੋ ਤਨ ਵੜ ਭਾਗੀ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਹੁਣ ਹਰ ਕਥਾ ਉਤਾਰੀ ਮੈਲ ਮਾਂ ਪੁਨੀਰ ਪਏ ਸੁਖ ਸੈਲ ਵੱਡੇ ਭਾਗ ਪਾਇਆ ਸਾ ਸੰਗ ਪਾਰ ਬ੍ਰਹਮ ਸਿਉਂ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਭਾਰਿਓ ਤਾਰਿਓ ਰਖਾਓ ਹਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਲ ਭਿਗ ਗਏ ਸਰਬਨ ਦਾਨ ਪੇਖੇ ਮਨ ਮਾਹੇ ਆਪ ਢੂੰਡਨ ਕਾਹੇ ਕੋ ਜਾਹੇ ਪ੍ਰਭ ਆਪਣੇ ਜਾ ਪਏ ਦਿਆਲ ਪੂਰਨ ਹੋਈ ਸੇਵਕ ਕਾਲ ਬੰਧਨ ਕਾਢ ਕੀ ਆਪਣੇ ਦਾਸ ਸਿਮਰ ਸਿਮਰ ਸਿਮਰ ਗੁਣਤਾਸ ਏਕੋ ਮਨ ਏਕੋ ਸਭ ਡਾਏ ਪੂਰਨ ਪੂਰੇ ਉਹ ਸਭ ਜਾਏ ਗੁਰ ਪੂਰੇ ਸਭ ਪਰਮ ਚੁਕਾਇਆ ਹਰ ਸਿਮਰਤ ਨਾਨਕ ਸੁਖ ਪਾਇਆ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਅਗਲੇ ਮੁਸੇ ਪਾਛੇ ਪਰੇ ਜੋ ਉਭਰੇ ਸੇ ਬੰਦ ਲੱਗ ਖਰੇ ਜੇ ਤੰਦੇ ਮੈਂ ਉਹ ਲਪਟਾਏ ਹੁਣ ਤੇ ਦੁਗਨ ਦੜੀ ਉਨਮਾਏ ਉਹ ਬੇਲਾ ਕਾ ਚੀਤ ਨ ਆਵੇ ਬਿਨ ਸਜਾਏ ਤਾਹੂ ਲਪਟਾਵੇ ਰਖਾਓ ਆਸਾ ਬੰਦੀ ਮੂਰਖ ਦੇਹੇ ਕਾਮ ਕ੍ਰੋਧ ਲਪਟੇ ਅਸਨੇਹ ਸਿਰ ਉਪਰ ਠਾਂਡੋ ਧਰਮ ਰਾਏ ਮਿੱਠੀ ਕਰ ਕਰ ਵਿਖੇ ਆਖਾਏ ਹਉ ਬੰਦੋ ਹਉ ਸਾਧੋ ਬੈਰ ਹਮਰੀ ਭੂਮ ਕੌਣ ਖਾਲੇ ਪੈਰ ਹਉ ਪੰਡਿਤ ਹਉ ਚਰ ਸਿਆਣਾ ਕਰਨੇ ਹਾਰਨਾ ਬੁਝੇ ਬਗਾਨਾ ਆਪਣੀ ਗਤਮੇ ਤੇ ਆਪੇ ਜਾਣੇ ਕਿਆ ਕੋ ਕਹੇ ਕਿਆ ਆਖ ਵਕਾਨੇ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਆਪਣਾ ਭਲਾ ਸਭ ਕਾਹੂ ਮੰਗਣਾ ਸਭ ਕੇ ਤੇਰਾ ਤੂੰ ਕਰਨੇ ਹਾਰ ਅੰਤ ਨਾਹੀ ਇਸ਼ ਪਾਰਾਵਾਰ ਦਸ ਆਪਣੇ ਕੋ ਦੀਜੇ ਦਾਨ ਕਹੂ ਨਾ ਵਿਸਰੇ ਨਾਨਕ ਨਾਮ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਆਨਕ ਜਦਨ ਨਹੀਂ ਹੋ ਛੁਟਾਰਾ ਬਹੁਤ ਸਿਆਣਪ ਆਗਲ ਪਾਰਾ ਹਰ ਕੀ ਸੇਵਾ ਨਿਰਮਲ ਗੇਤ ਪ੍ਰਭ ਕੀ ਦਰਗੇ ਸੋਭਾ ਸੇਤ ਮਨ ਮੇਰੇ ਗਹੁ ਹਰ ਨਾਮ ਕਾ ਓਲਾ ਤੁਝੇ ਨਾ ਲਾਗੇ ਤਾਤਾ ਚੋਲਾ ਰਖਾਓ ਜਿਉ ਬੋਝ ਪੈਸਾ ਗਰਮਾਹੇ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਸ ਦੂਖ ਨਾਮ ਜਪਤ ਮਹੋਵਤ ਸੂਖ ਉਤਰ ਜਾ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲੇ ਨਾ ਕੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮਤ ਮੀਤ ਨਾਮ ਔਖਦ ਤੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦੇਵਾਵੇ ਹਰ ਹਰ ਨਾਮ ਜਾ ਕੇ ਹਿਰਦੇ ਵਸੇ ਦੁਖ ਦਰ ਤੇ ਨਾਨਕ ਨਸੈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਬਹੁ ਦਰਬ ਕਰ ਮਾਨਾ ਅਗਾਨਾ ਅਨਕ ਰੂਪ ਦੇਖਣੇ ਪਤੀਆਨਾ ਪੁੱਤਰ ਕਲੱਤਰ ਉਰਜੋ ਜਾਨ ਮੇਰੀ ਉਹ ਬਿਨਸੇ ਓਏ ਪਸਮੇ ਢੇਰੀ।

ਆਮ ਓਏ ਖਸਮੇ ਕੇ ਗ੍ਰਹਿ ਉਨ ਦੂਖ ਸੁਖਾਮ। ਜੋ ਸੁਪਨੇ ਹੋਏ ਬੈਸਤ ਰਾਜਾ ਨੇਤਰ ਪਸਾਰੇ ਤਾਂ ਨਿਰਾਰਥ ਕਾਜਾ। ਜਿਉਂ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉੜ ਜਾਏ। ਉਸ ਖੇਤ ਕਾਰਨ ਰਾਖਾ ਕੜੇ ਜਿਕੇ ਪਾਲੇ ਕਛੂ ਨਾ ਪੜੇ। ਜਿਸਕਾ ਰਾਜ ਤਿਸੇ ਕਾ ਸੁਪਨਾ ਜਿਨ ਮਾਇਆ ਦੀਨੀ ਤਿਨ ਲਾਈ ਤਿਸਨਾ। ਆਪ ਬਿਨਾਹੇ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ। ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਬਹੁ ਰੰਗ ਮਾਇਆ ਬੋਧ ਪੇਖੀ ਕਲਮ ਕਾਗਜ ਸਿਆਨ ਪਲੇਖੀ। ਮਹਿਰ ਮਲੂਕ ਦੇਖਿਆ ਖਾਨ ਤਾਤੇ ਨਾਹੀ ਮਨ ਤ੍ਰਿਪਤਾਨ। ਤੁਸ ਗੁਮੋਕੋ ਸੰਤ ਬਤਾਵੋ ਤਿਸਨਾ ਬੂਝੇ ਮਨ ਤ੍ਰਿਪਤਾਵੋ। ਹਰਹਾਓ ਆਸ ਪਵਨ ਹਸਤ।

ਸਾਜਨ ਕੀ ਲੀਲਾ, ਮਾਨਾ ਸੋਹੇਲਾ, ਪਰਪੰਚ ਹੀਲਾ, ਹਰ ਕਿਰਪਾ ਸੰਤਨ ਸਤ ਕਹਿਆ, ਸਰਬ ਸੁਖ ਇਹੋ ਆਨੰਦ ਲਹਿਆ, ਸਾਧ ਸੰਗ ਹਰ ਕੀਰਤਨ ਗਾਈਏ, ਕਉ ਨਾਨਕ ਵਡਭਾਗੀ ਪਾਈਏ, ਜਾ ਕੇ ਹਰ ਤਨ ਸੋਈ ਸੋਹੇਲਾ, ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ, ਰਹਾਓ ਦੂਜਾ ਗੌੜੀ ਬਾਰੇਰੀ ਮਹੱਲਾ ਪੰਜਵਾਂ, ਪ੍ਰਾਣੀ ਜਾਣੇ ਇਹੋ ਤਨ ਮੇਰਾ, ਬਹੁਰ ਬਹੁਰ ਉਹਾਉ ਲਪਟੇਰਾ, ਪੁੱਤਰ ਕਲੱਤਰ ਗ੍ਰਿਸਤ ਕਾ ਫਾਸਾ, ਹੋ ਨਾ ਪਾਏਗੇ ਰਾਮ ਕੇ ਦਾਸਾ, ਕਵਨ ਸੋ ਬਿਧ ਜਿਤ ਰਾਮ ਗੁਣ ਗਾਏ, ਕਵਨ ਸੋ ਮਤ

ਤੇਰੀ ਮਹੱਲਾ ਪੰਜਵਾਂ ਸੋ ਕਿਰਪਾ ਤੇ ਮਾਰਗ ਪਾਈ ਹੈ ਪ੍ਰਭ ਕਿਰਪਾ ਤੇ ਨਾਮ ਤੇ ਆਈ ਹੈ ਪ੍ਰਭ ਕਿਰਪਾ ਤੇ ਬੰਧਨ ਛੁੱਟੇ ਸੋ ਕਿਰਪਾ ਤੇ ਹੋ ਮੈਂ ਟੁੱਟੇ ਤੁਮ ਲਾਵੋ ਤੋ ਲਾਗੇ ਸੇਵ ਹਾਮ ਤੇ ਕਸ਼ੂ ਨਾ ਹੋਵੇ ਦੇਵ ਹਰਹਾਵ ਤੂੰ ਪਾਵੇ ਤਾਂ ਗਾਵਾਂ ਬਾਣੀ ਤੂੰ ਪਾਵੇ ਤਾਂ ਸੱਚ ਵਖਾਣੀ ਤੂੰ ਪਾਵੇ ਤਾਂ ਸਤਿਗੁਰਮਿਆ ਫਿਰ ਸੁਖਾਂ ਪਰ ਤੇਰੀ ਦਇਆ ਜੋ ਤੂੰ ਭਾਵੇ ਸੋ ਨਿਰਮਲ ਕਰਮਾ ਜੋ ਤੂੰ ਭਾਵੇ ਸੋ ਸਤਰਮਾ ਸਰਮਣ ਦਾਨ ਗੁਣ ਤੂੰ ਹੀ ਪਾਸ ਤੂੰ ਸਾਹਿਬ ਸੇਵ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ।

ਆਖੇ ਸਾਦ ਜਾਗਤ ਹੋਏ ਰਹੇ ਬਿਸਮਾਦ ਅੰਮ੍ਰਿਤ ਨਾ ਪੀਓ ਪਿਆਰੀ ਇਰਸ ਰਾਤੀ ਹੋਏ ਤ੍ਰਿਪਤਾਰੀ ਹਰਹਾਓ ਹੇ ਦੇਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ ਹਰ ਹਰ ਤਿਆਓ ਆਨ ਸੁਣੀਏ ਕਤ ਹੂ ਜਾਈਏ ਸਾਹ ਸੰਗਤ ਵੜ ਭਾਗੀ ਪਾਈਏ ਆੜ ਪਰ ਜੇਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਧ ਈਗਾ ਉਵਾ ਸਦਾ ਸੁਹੇਲੀ ਹਰ ਗੁਣ ਗਾਵਤ ਰਸਨ ਅਮੋਲੀ ਪ੍ਰਤ ਮੋਲੀ ਫਲ ਫੁਲ ਪੇਡੇ ਇਰਸ ਰਾਤੀ ਬੋਰ ਨਾ ਛੋਡੇ ਆਨ ਨਾ ਰਸਕਸ ਲਵੇ ਨਾ ਲਾਈ ਕਹੋ ਨਾਨਕ ਪੁਰ ਪਏ ਹੈ ਸਹਾਈ ਗੌੜੀ ਗੁਆਰੇਰੀ ਮੁਹੱਲਾ ਪੰਜਵਾਂ ਮਨ ਮੰਦਿਰ ਤਨ ਸਜੀ ਬਾਰ ਇਸੀ ਮੱਧੇ ਬਸਤੇ ਪਾਰ ਇਸੀ ਪੀਤਰ ਸੁਨੀਤ ਸਾਹੋ ਕੌਣ ਵਪਾਰੀ ਜਾਕਾ ਉਹਾਂ ਵਿਸਾਹੋ ਨਾਮ ਰਤਨ ਕੋ ਬਿਉਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਅਰਹਾਓ ਮੰਤਨ ਅਰਪੀ ਸੇਵ ਕਰੀ ਜੈ ਕੌਣ ਸੋ ਜੁਗਤ ਜਿਤ ਕਰ ਪੀਜੇ ਪਾਏ ਲਗੋ ਹੈ ਮੇਰਾ ਤੇਰੇ ਕੌਣ ਸੋ ਜਾਨ ਜੋ ਸੌਦਾ ਜੋਰ ਮੈਲ ਸਾਹ ਕਾ ਕਿਨ ਵਿਦ ਪਾਵੇ ਕੌਣ ਸੋ ਵਿਦ ਜਿਤ ਪੀਤਰ ਬੁਲਾਵੇ ਤੂੰ ਵਟ ਸਾਹੋ ਜਾ ਕੇ ਕੂੜ ਬਣ ਜਾ ਰੇ ਕੌਣ ਸੋ ਦਾਤਾ ਲੈ ਸੰਚਾਰੇ ਖੋਜਤ ਖੋਜਤ ਨੇ ਕਰ ਪਾਇਆ ਅਮੋ ਰਤਨ ਸਾਹ ਦਿਖਲਾਇਆ ਹਰ ਕਿਰਪਾ ਜਾਮੇ ਲੈ ਸਾਹੇ ਕਹੋ ਨਾਨਕ ਗੁਰ ਕੈ ਵੇ ਸਾਹੇ ਗੌੜੀ ਮਹੱਲਾ ਪੰਜਵਾਂ ਗੁਵਾਰੇਰੀ ਰਹਿਣ ਦਿਸ ਰਹੇ ਕਰੰਗਾ ਪ੍ਰਭ ਕੋ ਜਾਣੇ ਸਦਕੀ ਸੰਗਾ ਠਾਕਰ ਨਾਮ ਕੀ ਉਨ ਵਰਤਨ ਤ੍ਰਿਪਤ ਅਗਾਮਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮੰਤਨ ਹਰੇ ਗੁਰਪੂਰੇ ਕੀ ਸਰਣੀ ਪਰੇ ਰਹਾਓ ਚਰਨ ਕਮਲ ਆਤਮ ਆਧਾਰ ਏਕ ਨਿਹਾਰੇ ਆਗਿਆਕਾਰ ਏਕੋ ਬਨਜ ਏਕੋ ਬਿਉਹਾਰੀ ਅਵਰ ਨ ਜਾਣੇ ਬਿਨ ਰੰਕਾਰੀ ਹਰਗ ਸੋਕ ਦੁਹੂ ਤੇ ਮੁਕਤੇ ਸ ਅਲਿਪਤ ਜੋ ਘਰ ਜੋਤੇ ਦੀਸੇ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਓਏ

ਵਸਗੇ ਸਗਲ ਜਹਾਨ, ਜਾਕਾ ਕੀਆ ਸਭ ਕਿਛ ਹੋਏ, ਤੇਤੇ ਬਾਹਰ ਨਾ ਗੀ ਕੋਏ, ਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇਹ ਨਿਭਾਹੇ, ਹਰਹਾਓ ਸਭ ਤੇ ਉਜ ਜਾਕਾ ਦਰਬਾਰ, ਸਗਲ ਪਦ ਜਾਕਾ ਨਾਮ ਆਧਾਰ, ਸਰਬਿਆਦ ਪੂਰਨ ਧਨੀ, ਜਾਕੀ ਸੋਭਾ ਕੜਕੜ ਬਣੀ, ਜੇ ਸਿਮਰਤ ਤੋ ਡੇਰਾ ਟਹਿ, ਜੇ ਸਿਮਰਤ ਜਮ ਕਿਛੂ ਨਾ ਕਹੇ, ਜੇ ਸਿਮਰਤ ਖੁਦ ਸੂਕੇ ਖਰੇ, ਜੇ ਸਿਮਰਤ ਡੂਬਦ ਪਾਣ ਤਰੇ, ਸੰਸਭਾ ਕੋ ਸਦਾ ਜੈਕਾਰ, ਹਰ ਘਰ ਨਾਮਜਨ ਪ੍ਰਾਣ ਆਧਾਰ, ਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕੋ ਨਾਮ ਨਿਵਾਸ, ਗੌੜੀ ਗੁਆਰੇਰੀ ਮੁਹੱਲਾ ਪਨਵਾ, ਸਾਗੁਰ ਦਰਸ਼ਨ ਅਗ ਨਿਵਾਰੀ, ਸਾਗੁਰ ਪੇੜ ਤਹੋ ਮੈਂ ਮਾਰੀ, ਸਾਗੁਰ ਸੰਗ ਨਾਹੀ ਮਨ ਡੋਲੇ, ਅੰਮ੍ਰਿਤ ਬਾਣੀ ਗੁਰਮੁਖ ਬੋਲੇ, ਸਭ ਜਗ ਸਾਚਾ ਜਾਂ ਸਤ ਮੈਂ ਰਾਤੇ, ਸੀਤਲ ਸਾਂਤ ਗੁਰ ਤੇ ਪ੍ਰਭ ਜਾਤੇ ਰਹਾਓ, ਸੰਤ ਪ੍ਰਸਾਦ ਜਪੇ ਹਰ ਨਾਓ, ਸੰਤ ਪ੍ਰਸਾਦ ਹਰ ਕੀਰਤਨ ਗਾਓ, ਸੰਤ ਪ੍ਰਸਾਦ ਸਗਰ ਦੁਖ ਮਿਟੇ, ਸੰਤ ਪ੍ਰਸਾਦ ਬੰਧਨ ਤੇ ਛੁੱਟੇ, ਸੰਤ ਕਿਰਪਾ ਤੇ ਮਿਟੇ ਮੋਹ ਪਰਮ, ਸਾਧ ਰੇਣ ਮੱਜਨ ਸਭ ਧਰਮ, ਸਾਧ ਕਿਰਪਾਲ ਦਿਆਲ ਗੋਬਿੰਦ, ਸਾਧਾ ਮੈਂ ਇਹ ਹਮਰੀ ਜਿੰਦ, ਕਿਰਪਾ ਨਿਰ ਕਿਰਪਾਲ ਤੇ ਆਵ, ਸਾਧ ਸੰਗਤਾਂ ਬੈਠਣ ਪਾਵੋ, ਹੋਏ ਨਿਰਗੁਣ ਕੋ ਪ੍ਰਭ ਕੀ ਨੀ ਦਇਆ, ਸਾਧ ਸੰਗ ਨਾਨਕ ਨਾਮ ਲਿਆ, ਗੌੜੀ ਗੁਆਰੇਰੀ ਮੁਹੱਲਾ ਪੰਜਵਾਂ, ਸਾਧ ਸੰਗ ਜਪਿਓ ਭਗਵੰਤ, ਕੇਵਲ ਨਾਮ ਦਿਓ ਗੁਰਮੰਤ, ਅਵਮਾਨ ਪਏ ਨਿਰਵੈਰ, ਆੜ ਪੈਰ ਪੂਜੇ ਗੁਰ ਪੈਰ, ਆਵ ਮਤ ਬਿਰਸੀ ਦੁਸ਼ਟ ਬਗਾਨੀ, ਜਾਤੇ ਸੁਣਿਆ ਹਰ ਸਕਾਨੀ, ਹਰਹਾਓ ਸਹਿ ਸੂ ਆਨੰਦ ਨਿਧਾਨ, ਰਾਖਣ ਹਾਰ ਰੱਖ ਲੇ ਨਿਦਾਨ, ਦੁਖ ਦਰਦ ਬਿਨਸੇ ਪੈ ਪਰਮ, ਆਮਣ ਜਾਣ ਰੱਖੇ ਕਰ ਕਰਮ, ਏਖੇ ਬੋਲੇ ਸੁਣੇ ਸਵਿਆਪ, ਸਦਾ ਸੰਗਤਾ ਕੋ ਮਨ ਜਾਪ, ਸੰਤ ਪ੍ਰਸਾਦ ਪਇਓ ਪ੍ਰਗਾਸ।

ਪ੍ਰੀਤ ਗੁਰ ਪੂਰੇ ਮਿਟਿਆ ਅੰਧਿਆਰਾ ਨਾਨਕਾ ਪ੍ਰਭ ਆਪਣੇ ਅਪਾਰਾ ਗੌੜੀ ਗੁਹਾਰੇਰੀ ਮਹੱਲਾ ਪੰਜਵਾ ਜਿਸ ਮਨ ਵਸੈ ਤਰੇ ਜਨ ਸੋਏ ਜਾ ਕੇ ਕਰਮ ਪ੍ਰਾਪਤ ਹੋਏ ਤੂ ਗੁਰੂ ਕਛ ਪਉ ਨਾ ਵਿਆਪੇ ਅੰਮ੍ਰਿਤ ਨਾਮ ਹਿਰਦੇ ਹਰ ਜਾਪੇ ਪਾਰ ਬ੍ਰਹਮ ਪਰਮੇਸ਼ਰ ਧਿਆਈਏ ਗੁਰ ਪੂਰੇ ਤੇ ਇਹ ਮਤ ਪਾਈਏ ਰਹਾਉ ਕਰਨ ਕਰਾਮਨ ਹਾਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾਕੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਾਈਏ ਮਾਨ ਜਾਕੀ ਟਹਿਲ ਨਾ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਹਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਲਖ ਸੁਆਮੀ ਜੀ ਜੰਤ ਤੇਰੀ ਸਰਣਾਈ ਨਾਨਕ ਨਾਮ ਮਿਲੇ ਵਡਿਆਈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਜੀ ਜੁਤ ਜਾ ਕੇ ਹੈ ਹਾਥ ਓ ਸਿਮਰੋ ਅਨਾਥ ਕੋ ਨਾਥ ਕਬ ਚਿਤ ਆਏ ਸਬਦ ਹੋ ਜਾਏ ਐਸਾ ਬਿਨ ਤੇ ਹਰ ਕੇ ਨਾਏ ਬਿਨ ਹਰ ਪਉ ਕਾਹੇ ਕਾ ਮਾਨੇ ਹਰ ਬਿਸਰਤ ਕਾਹੇ ਸੁਖ ਜਾਨੇ ਰਹਾਉ ਜਿਨ ਧਾਰੇ ਬੋ ਤਰਨ ਆਗਾਸ ਜਾ ਕੀ ਜੋਧ ਜੀ ਪਰਗਾਸ ਜਾ ਕੀ ਬਖਸਨਾ ਮੇਟੇ ਕੋਏ ਸਿਮਰ ਸਿਮਰ ਪ੍ਰਭ ਨਿਰਪ ਹੋਏ ਆੜ ਪੈਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮੱਜਨ ਇਸਨਾਨ ਬਾਰ ਬ੍ਰਹਮ ਕੀ ਸਰਣੀ ਪਾਹੇ ਕੋੜ ਤਲੰਗ ਫਿਰ ਮੈਂ ਮਿਟ ਜਾਹੇ ਬੇਮੋਤਾ ਪੂਰਾ ਪਾਸਾਹੋ ਪ੍ਰਭ ਸੇਵਕ ਸਾਚਾ ਵੇਸਾਹੋ ਗੁਰਪੂਰੇ ਰਾਖੇ ਦੇਹਾਤ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਹਾਰੇਰੀ ਮਹੱਲਾ ਪੰਜਵਾ ਗੁਰਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਚਰੇ ਪ੍ਰਾਬਾਣੀ ਪੂਰੇ ਗੁਰ ਕੀ ਸੁਮਤ ਪੁਰਾਣੀ ਪ੍ਰਾ ਸਿਮਰਤ ਕੁਸਲ ਸਾ ਪਾਏ ਤਾਰ ਬਾਹਰ ਸੁ ਸਹਿ ਸੁਭਾਏ ਰਹਾਉ ਹੋਈ ਪਛਾਤਾ ਜਨੇ ਉਪਾਇਆ ਹਰ ਕਿਰਪਾ ਪ੍ਰਭ ਆ ਮਿਲਾਇਆ ਪਾਂ ਪਕਰ ਲੀਨੋ ਕਰੇ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਮੰਤਰ ਤੰਤਰ ਔਹਦ ਪੁਣੇ ਚਾਰ ਹਰ ਹਰ ਨਾਮ ਜੀ ਪ੍ਰਾਣੇ ਧਾਰ ਸਾਚਾ ਤਨ ਪਾਇਓ ਹਰ ਰੰਗ ਦੁੱਤਰ ਤਰੇ ਸਾਧ ਕੇ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਨ ਖੱਟਿਓ ਜਾ ਕਾ ਨਾਏ ਸੁਮਾਰ ਜੇ ਪ੍ਰਾਪਤ ਗੁਰਦੇ ਨਾਨਕ ਬਿਰਥਾ ਕੋਏ ਨਾ ਹੈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਹਤ ਪੁਨੀਤ ਹੋਏ ਤਰਕਾਲ ਬਿਨ ਸਜਾਏ ਮਾਇਆ ਜੰਜਾਲ ਰਸਨਾ ਰਮੋ ਰਾਮ ਗੁਣਨੀਤ ਤੁਕ ਪਾਵੋ ਮੇਰੇ ਪਾਈ ਮੀਤ ਲਿਖ ਲੇਖਣ ਤਾਕਤ ਮੁਸਵਾਣੀ ਰਾਮ ਨਾਮ ਹਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਏ ਵਿਕਾਰ ਸਿਮਰਤ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋਹ ਹੈ ਮਾਇਆ ਮਗਨ ਨਾ ਕਛੂ ਹੈ ਮੋਹ ਹੈ ਉਧਰੇ ਆਪ ਤਰੇ ਸੰਸਾਰ ਰਾਮ ਨਾਮ ਜਬ ਏਕ ਅੰਕਾਰ ਆਪ ਕਮਾਓ ਅਬਰਾ ਉਪਦੇਸ਼ ਰਾਮ ਨਾਮ ਹਿਰਦੇ ਪਰਮੇਸ਼ ਜਾ ਕੇ ਮਾਥੇ ਇਹੋ ਨਿਧਾਨ ਤੋਈ ਪੁਰਖ ਜਪੇ ਭਗਵਾਨ ਆਠ ਪੈਰ ਹਰਾ ਗੁਣ ਗਾਓ ਕਹੋ ਨਾਨਕ ਕਹੋ ਤੁਸ ਬਲ ਜਾ

ਲੈ ਜਾਣਾ। ਤੈ ਕਥਾ ਕੇ ਅੰਮ੍ਰਿਤ ਕੁੰਟਾ, ਜਿਸੇ ਪ੍ਰਾਪਤ ਤਿਸ ਲੈ ਪੁੰਚਾ। ਹਰਹਾਓ ਅਨਹਤ ਬਾਣੀ ਪਾਨ ਨਿਰਾਲਾ, ਤਾ ਕਿ ਤੁਨ ਮੋਹੇ ਗੋਪਾਲਾ। ਤੈ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਹਰਖ ਅਨੰਤ ਸੋਖ ਨਹੀਂ ਵੀਆ, ਤੋ ਘਰ ਗੁਰੂ ਨਾਨਕ ਕੋ ਦੀਆ। ਗੌੜੀ ਮਹੱਲਾ ਪੰਜਵਾਂ, ਕਮਨ ਰੂਪ ਤੇਰਾ ਆਰਾਧੋ, ਕਮਨ ਯੋਗ ਤਾਇਆ ਲੈ ਸਾਧੋ, ਕਮਨ ਗੁਣ ਜੋ ਤੁਝ ਲੈ ਗਾਵੋ, ਕਬਲ ਮੋਰ ਪਾਰ ਬ੍ਰਹਮ ਰੀਝਾਵੋ। ਹਰਹਾਓ ਕਮਨ ਸੋ ਪੂਜਾ ਤੇਰੀ ਕਰੋ, ਕਮਨ ਸੋ ਵਿਧ ਜਿਦ ਪਵਜਲ ਤਰੋ, ਕਮਨ ਤਾਪ ਜਿਦ ਤਪੀਆ ਹੋਏ, ਕਮਨ ਸੋ ਨਾਮ ਹੋਮੇ ਮਲਖ ਹੋਏ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਹਾਲ, ਜਿਸ ਕਰ ਕਿਰਪਾ ਸਤਿਗੁਰ ਮੇਲੇ ਦਿਆਲ। ਇਸ ਹੀ ਗੁਣ

ਤਾਂ ਆਪਣ ਨਹੀਂ ਭਾਈ, ਇਸ਼ਟ ਮੀਤ ਆ ਬਾਪ ਨਮਾਈ, ਤੋਇ ਨਾ ਰੂਪਾ ਫੁਨ ਨਹੀਂ ਦਾਮ, ਹੈਵਰ ਗੈਵਰ ਆਪਣ ਨਹੀਂ ਕਾਮ, ਕਹੋ ਨਾਨਕ ਜੋ ਗੁਰਬਖਸ਼ ਮਨਾਇਆ, ਇਸ ਕਾ

ਕਬੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਵਾਂ ਦੁਲਭ ਦੇ ਪਾਈ ਵਡਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਮਰਨਾ ਜਾਹੀ ਜਿਨ੍ਹਾਂ

ਭੂਮੀਆਂ ਭੂਮ ਉਪਰ ਨਿਤ ਲੁਜੈ ਛੋੜ ਚੱਲੇ ਤਸਨਾਨੀ ਬੁਝੈ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਘਰ ਭਜਨ ਨਹੀਂ ਛੁਟਕਾਰਾ ਗੌੜੀ ਮੁਹੱਲਾ ਪੰਜਵਾਂ ਪੂਰਾ ਮਾਰ

ਚਰਨ ਕਮਲ ਅਰਾਧ ਭਗਵੰਤਾ, ਹਰ ਸਿਮਰ ਤੇ ਮਿੱਟੀ ਮੇਰੀ ਚਿੰਤਾ, ਸਭ ਤਜ ਅਨਾਥ ਏਕ ਸਰਣ ਆਇਓ, ਊਚ ਅਸਥਾਨ ਦਰਸੇ ਜੇ ਪਾਇਓ, ਦੂਖ ਦਰਦ ਪਰਮ ਪਉ ਨਸਿਆ, ਕਰਨ ਹਰ ਨਾਨਕ ਮਨ ਬਸਿਆ, ਗੌੜੀ ਮਹੱਲਾ ਪੰਜਵਾਂ, ਕਰ ਕਰ ਟਹਿਲ ਰਸਨਾ ਗੁਣ ਗਾਓ, ਚਰਨ ਠਾਕਰ ਕੈ ਮਾਰਗ ਤਹਾਓ, ਪਲੋ ਸਮੋ ਸਿਮਰਨ ਕੀ ਪਰਿਆ, ਸਿਮਰਤ ਨਾਮ ਪਏ ਪਾਰ ਉਤਰੀਆ ਰਹਾਓ, ਨਿਤ ਸੰਤਨ ਕਾ ਦਰਸ਼ਨ ਪੇਖ, ਪ੍ਰਭ ਅਵਨਾਸੀ ਮਨ ਮੈਂ ਲੇਖ, ਸੁਣ ਕੀਰਤਨ ਸਾਧ ਪੈ ਜਾਏ,

ਸਾਰੇ ਹਰ ਬਿਸਰਤ ਸਿਸਤਾ ਦੁਖ ਵਿਆਪੇ ਸਿਮਰਤ ਨਾਮ ਪਰਮ ਪੋ ਭਾਗੇ ਰਗਾਓ ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ ਤੇ ਜਨ ਦੁਖ ਨਿਟ ਨਹੀਂ ਆਵੇ ਹਰ ਕੀ ਟਹਿਲ ਕਰਤ ਜਨ ਸੋਹੇ ਤਾਕੋ ਮਾਇਆ ਅਗਨ ਨਾ ਪੋਹੇ ਮਨ ਤਾਂ ਮੁਖਰ ਨਾਮ ਦਿਆਲ ਨਾਨਕ ਤਜੀਅਲੇ ਅਵਰ ਜੰਜਾਲ ਗੌੜੀ ਮਹੱਲਾ ਪੰਜਵਾਂ ਛਾੜ ਸਿਆਨ ਬਹੁ ਚਤਰਾਈ ਹੋਰ ਪੂਰੇ ਕੀ ਟੇਕ ਟਕਾਈ।

ਚਰਨ ਹਿਰਦੇ ਵਸਾਏ, ਦੁਖ ਦੁਸ਼ਮਨ ਤੇਰੀ ਹਤੇ ਬਲਾਏ, ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਾਲ ਪਏ ਸਗਲੇ ਜੀ ਪਾਈ, ਗੁਰ ਪੂਰੇ ਜਬ ਕਿਰਪਾ ਕਰੀ, ਪੰਡਤ ਨਾਨਕ ਮੇਰੀ ਪੂਰੀ ਪਰੀ, ਗੌੜੀ ਮਹੱਲਾ ਪੰਜਵਾਂ, ਅਨਕਰਸਾ ਖਾਏ ਜਿਸੇ ਢੋਰ, ਮੋਹ ਕੀ ਜੇਵਰੀ ਵੱਧ ਚੋਰ, ਮ੍ਰਿਤਕ ਦੇਹ ਸਾਧਸੰਗ ਬਿਹੂਨਾ, ਆਪ ਜਾਤ ਜੋਨੀ ਦੁਖੀ ਨਾ ਰਹਾਉ, ਅਨਕ ਬਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮੈਂ ਡਰਾਇਆ, ਸਗਲ ਸਰੀਰ ਆਪ ਸਭ ਕਾਮ, ਨੇ ਫੁਲ ਮਾਨ ਖੋ ਜਪੇ।

ਨਿਵਾਰੇ ਆਮਣ ਜਾਣ ਰਹੇ ਸੁਖਸਾਰੇ ਹੈ ਬਿਨ ਸੇ ਨਿਰਪੋ ਹਰਤਿਆਇਆ ਸਾ ਸੰਘਰ ਕੇ ਗੁਣ ਗਾਇਆ ਰਹਾਓ ਚਰਨ ਕਵਲ ਅੰਤਰ ਤਾਰੇ ਅਗਨ ਸਾਗਰ ਗੁਰ ਪਾਰੇ ਉਤਾਰੇ ਬੂੜ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਹੋ ਨਾਨਕ ਤੇ ਗੁਰ ਬਲਿਹਾਰੀ ਜਿਸ ਪੇੜਤ ਗਲ ਪਈ ਹਮਾਰੀ ਗੌੜੀ ਮਹੱਲਾ ਪਨਵਾ ਸਾ ਸੰਗਤਾ ਕੀ ਸਰਣੀ ਪਰਹੋ ਮੰਤਨ ਆਪਣਾ ਆਗੇ ਤਰਹੋ ਅੰਮ੍ਰਿਤ ਨਾਮ ਪੀ ਹੋ ਮੇਰੇ ਭਾਈ ਤੇਮਰ ਸਿਮਰ ਸਭ ਤਤ ਬੁਝਾਈ ਰਹਾਓ ਤਜ ਅਭਿਮਾਨ ਜਨਮ ਮਰਨ ਮਾਰੋ ਹਰ ਕੇ ਦਾਸ ਕੇ ਚਰਨ ਨਮਸਕਾਰ ਹੋ ਸਾਹ ਸਾਹ ਭਰਾਵਣੇ ਸੰਭਾਲੇ ਤੋਤਨ ਸੰਚੋ ਜੋ ਚਾਲੇ ਨਾਲੇ ਕਿਸੇ ਪ੍ਰਾਪਤ ਜਿਸ ਮਸਤਕ ਭਾਗ ਕਹੋ ਨਾਨਕ ਤਾਕੀ ਚਰਨੀ ਲਾਗ ਗੌੜੀ ਮਹੱਲਾ ਪਨਵਾ ਤੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਸੰਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵ ਕੋ ਦੀਨੀ ਆਪਣੀ ਸੇਵ ਹਰਹਾਓ ਮਿੜਗੀ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਵ ਗੁਰ ਗੁਣ ਤਾਸਾ ਦੁਖ ਨਾਠੇ

ਪਏ ਸੁਹੇਲੇ, ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾਉ, ਸਿਮਰਤ ਸਿਮਰਤ ਪ੍ਰਭ ਕਾ ਨਾਉ, ਹਗਰ ਹੋਕਾ ਬਿਨਸਾ ਥਾਉ, ਸਹਿ ਸੁਪੈ ਬੋਲੇ ਹਰ ਬਾਣੀ, ਆੜ ਪੈਰ ਪ੍ਰਭ ਸਿਮਰੂ ਪ੍ਰਾਣੀ, ਦੁਖ ਦਰਦ ਜਮ ਨੇੜ ਨ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੇ, ਗੌੜੀ ਮਹੱਲਾ ਪਿਨਵਾ, ਭਲੇ ਦਿਨਸ ਭਲੇ ਸੰਯੋਗ, ਜਿਸ ਭੇਟੇ ਪਾਰ ਬ੍ਰਹਮ ਨਿਰਯੋਗ, ਉਹ ਬੇਲਾ ਕਹੋ ਹੋ ਬਲ ਜਾਓ, ਚਿਤ ਮੇਰਾ ਮਨ ਜਪੇ ਹਰ ਨਾਉ ਰਹਾਉ, ਸਫਲ ਮੂਹਰਤ ਸਫਲ ਉਹ ਘਰੀ, ਜਿਤ ਰਸਨਾ ਉਚਰੇ ਹਰ ਹਰੀ, ਸਫਲ ਉਹ ਮਾਤਾ ਸੰਤ ਨਮਸਕਾਰਸ, ਚਰਨ ਪੁਨੀਤ ਚੱਲੇ ਹਰ ਮਾਰਗ, ਕਹੋ ਨਾਨਕ ਭਲਾ ਮੇਰਾ ਕਰਮ, ਜਿਸ ਭੇਟੇ ਸਾਧੂ ਕੇ ਚਰਨ, ਗੌੜੀ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ, ਬਿਨ ਭਗਵੰਤ ਨਾਹੀ ਅਨਕੋਏ, ਮਾਰੇ ਰਾਖੇ ਏਕੋ ਸੋਏ ਰਹਾਉ, ਗੁਰ ਕੇ ਚਰਨ ਹਿਰਦੇ ਉਰਤਾਰ, ਅਗਨ ਸਾਗਰ ਜਾ ਉਤਰੇ ਪਾਰ, ਗੁਰਮੂਰ ਸਿਉ ਲਾਏ ਧਿਆਨ, ਈਹਾਂ ਊਹਾਂ ਪਾਵੇ ਮਾਨ, ਸਗਲ ਤਿਆ ਗੁਰ ਸਰਣੀ ਆਇਆ, ਮੇਡੇ ਅੰਦੇਸੇ ਨਾਨਕ ਸੁਭ ਪਾਇਆ, ਗੌੜੀ ਮਹੱਲਾ ਪੰਜਵਾਂ, ਜਿਸ ਸਿਮਰਤ ਦੂਖ ਸਭ ਜਾਏ, ਨਾਮ ਰਤਨ ਵਸੇ ਮਨ ਆਏ, ਜਾਮਣ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ, ਰਖਾਓ ਇਸ ਬਿਨਾਂ ਹੀ ਦੂਜਾ ਕੋਏ, ਜਾ ਕੀ ਦ੍ਰਿਟ ਸਦਾ।

ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ। ਤੋ ਮਨ ਵਸੇ ਤੋ ਦੁਖ ਨ ਲਾਗੇ, ਤੁਮਰੀ ਕਿਰਪਾ ਤੇ ਪਰਮ ਪਉ ਪਾਗੇ, ਪਾਰ ਬ੍ਰਹਮ ਅਪਰਮ ਪ੍ਰਸਵਾਮੀ, ਸਗਲ ਘਟਾਂ ਕੇ ਅੰਤਰ ਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੇ ਸਚ ਰਾਸ, ਗੌੜੀ ਮਹੱਲਾ ਪੰਜਵਾਂ, ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਣ ਸੂਨੇ ਸੇ ਮੁਖਾ, ਹਰ ਹਰ ਨਾਮ ਜਪੂ ਨਿਤ ਪ੍ਰਾਣੀ, ਨਾਮ ਬਿਹੂਣ ਹਿਰਦੇ ਬਗਾਨੀ ਰਖਾਓ, ਨਾਮ ਬਿਨਾ ਨਾਹੀ ਮੁਖ ਭਾਗ, ਵਰਤ ਬਿਹੂਣ ਕਹਾਂ ਸੁਹਾਗ, ਨਾਮ ਸਾਰ ਲੱਗੇ ਅਨੁਸਾਰ।

ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੇ ਜਾਂ ਪ੍ਰਵਾਦਾ ਝੂਟਾਂ ਖਾਵੇ ਅੰਗ ਪੜਦੇ ਮੈਂ ਕਮਾਵੇ ਵਿਕਾਰ ਫਿਰ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸਰਾਤਾ ਨਾਨਕ ਤਿਸ ਕਿਰਪਾਲ ਵਿਧਾਤਾ ਗੌੜੀ ਮੁਹੱਲਾ ਪੰਜਵਾਂ ਰਾਮ ਰੰਗ ਕਦੇ ਉੱਤਰ ਨਾ ਜਾਏ ਗੁਰਪੂਰਾ ਜੇ ਦੇਹ ਬੁਝਾਏ ਹਰ ਰਾਤਾ ਸੋ ਮਨ ਸਾਚਾ ਲਾਲ ਰੰਗ ਪੂਰਨ ਪੁਰਖ ਵਿਧਾਤਾ ਰਹਾਉ ਸੰਤੈ ਸੰਗ ਬੈਸ ਗੁਣ ਗਾਏ ਤਾਕਾ ਰੰਗ ਨ ਉਤਰੈ ਜਾਏ ਬਿਨ ਘਰ ਸਿਮਰਨ ਸੁਖ ਨਹੀਂ ਪਾਇਆ ਆ ਰੰਗ ਫੀਕੇ ਸਾ ਮਾਇਆ ਗੁਰੰਗੇ ਸੇ ਪਏ ਨਿਹਾਲ ਕਹੋ ਨਾਨਕ ਗੁਰ ਪਏ ਹੈ ਦਿਆਲ ਗੌੜੀ ਮੁਹੱਲਾ ਪੰਜਵਾਂ ਸਿਮਰ ਸਵਾਮੀ ਕਿਲ ਬਿਖ ਨਾਸੇ ਸੋਗ ਸਹਿਜ ਆਨੰਦ ਨਿਵਾਸੇ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗਤ ਪਉ ਨਾ ਪ੍ਰਾਪਤੀ ਗੁਣ ਗੋਪਾਲ ਗਾਏ ਗਏ ਦਿਨ ਰਾਤੀ ਹਰ ਕਿਰ ਪ੍ਰਭ ਬੰਧਨ ਛੋਟ ਚਰਨ ਕਮਨ ਕੀ ਦਿਨੀ ਓਟ ਕਹੋ ਨਾ

ਗੁਰ ਕੀ ਪਾਈ, ਸੋਗ ਸਹਿਜ ਸਾਂਤ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਨਾਮ ਰਾਸ ਸਾ ਸੰਘਾਟੀ, ਕਹੋ ਨਾਨਕ ਪ੍ਰਭ ਦਾ ਕਾਟੀ, ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਸਾ ਮਿਟੇ ਕਲੇਸ਼, ਚਰਨ ਕਮਲ ਮਨ ਮੈਂ ਪਰਵੇਸ਼, ਉਚਰੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਉ ਪਿਆਰੀ ਰਖਾਓ, ਸੋਗ ਸਹਿਜ ਰਸਮਹਾ ਆਨੰਦਾ, ਜਪ ਜਪ ਜੀਵੇ ਪਰਮਾਨੰਦਾ, ਕਾਮ ਕ੍ਰੋਧ ਲੋ ਮਦ ਖੋਏ, ਸਾਧ ਕੇ ਸੰਗ ਕਿਲਬ ਸਭ ਥੋਏ, ਹਰ ਕਿਰਪਾ ਪ੍ਰਭ ਦੀਨ ਦਿਆਲਾ, ਨਾਨਕ ਦੀਜੇ ਸਾਧ ਰਵਾਲਾ, ਗੌੜੀ ਮਹੱਲਾ ਪੰਜਵਾਂ, ਜਿਸ ਕਾ ਦੀਆ ਪਹਿਨੇ ਖਾਏ, ਤਿਸ ਆਸ ਕਿਉਂ ਬਣੇ ਮਾਏ, ਖਮਸਾਰ ਆਨ ਕਮ ਲਾਗੇ, ਹੋਡੀ ਬਦਲੇ ਰਤਨ ਤਿਆਗੇ ਰਖਾਓ, ਪ੍ਰਭੂ ਤਿਆਗ ਲਾਗਤ ਅਨ ਲੋਭਾ, ਦਾ ਸਲਾਮ ਕਰਤ ਕਾ ਸੋਭਾ, ਅੰਮ੍ਰਿਤ ਰਸ ਖਾਵੇ ਖਾਨ ਪਾਨ, ਜਿਨ ਦੀਏ ਤਸੇ ਨਾ ਜਾਣੇ ਸਵਾਨ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ ਲਿਓ ਪ੍ਰਭ ਅੰਤਰ ਜਾਮੀ, ਗੌੜੀ ਮਹੱਲਾ ਪੰਜਵਾਂ, ਪ੍ਰਭ ਕੇ ਚਰਨ ਮਨਮਏ ਧਿਆਨ, ਸਗਲ ਤੀਰਥ ਮੱਜਨ ਇਸਨਾਨ, ਹਰ ਦਿਨ ਹਰ ਸਿਮਰਨ ਮੇਰੇ ਪਾਈ, ਹੋਰ ਜਨਮ ਕੀ ਮਨ ਲੈ ਜਾਈ ਰਹਾਉ, ਹਰ ਕੀ ਕਥਾ ਹਿਰਮਾਏ ਵਸਾਈ, ਮਨ ਬਾਂਝਤ ਸਗਲੇ ਫਲ ਪਾਈ, ਜੀਵਨ ਮਰਨ ਜਨਮ ਪਰਵਾਨ, ਜਾ ਕਰ ਵਸੇ ਭਗਵਾਨ, ਹੋ ਨਾਨਕ ਸੇਈ ਜਨ ਪੂਰੇ, ਜਿਨਾ ਪ੍ਰਾਪਤ ਸਾਧੂ ਤੂਰੇ, ਗੌੜੀ ਮਹੱਲਾ ਪੰਜਵਾਂ, ਖਾਂਦਾ ਪਹਿਨਦਾ ਮੂੰਹ ਕਰ ਪਾਏ, ਤਿਸ ਨੂੰ ਜੋ ਹੈ ਤੂ ਧਰਮ ਰਾਏ, ਤਿਸ ਤੋਂ ਬੇਮੁਖ ਜਿਨ ਜੀਓ ਪਿੰਡ ਦੀਨਾ, ਹੋਰ ਜਨਮ ਪਰਮੇ ਬੋਜੂ ਨਾ ਰਹਾਓ, ਸਾਗਤ ਕੀ ਐਸੀ ਹੈ ਰੀਤ, ਚੋਸ ਕਰੈ ਸਗਲ ਵਿਪਰੀਤ, ਜਿਉ ਪ੍ਰਾਣ ਜਨ ਮਨ ਤਨ ਤਾਰਿਆ, ਸੋਈ ਠਾਕਰ ਮਨੋ ਵਸਾਰਿਆ, ਵਧੇ ਵਿਕਾਰ ਲਿਖੇ ਬੋ ਕਾਗਰ, ਨਾਨਕ ਉਧਰ ਕਿਰਪਾ ਸੁ

ਲੈ ਤਾਰਿਆ, ਦੁਖ ਦਰਦ ਰੋਗ ਸਗਲ ਬਦਾਰਿਆ, ਰਜਨਾ ਗੀਧੀ ਬੋਲ ਤਰਾਮ, ਪੂਰਨ ਹੋਵੇ ਸਗਲੇ ਕਾਮ, ਅਨਕ ਬਾਰ ਨਾਨਕ ਬਲਿਹਾਰਾ, ਸਬਲ ਦਰਸ਼ਨ ਗੋਬਿੰਦ ਹਮਾਰਾ, ਗੌੜੀ ਮਹੱਲਾ ਪੰਜਵਾਂ, ਕੋਟ ਬਿਘਨ ਹਿਰੇ ਕਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ, ਪੀਪਤ ਰਾਮ ਰਸ ਅੰਮ੍ਰਿਤ ਗੁਣ ਜਾਤ, ਜਪ ਚਰਨ ਮਿੱਟੀ ਖੋਤਾਸ ਰਖਾਓ, ਸਰਬ ਕਲਿਆਣ ਸੁਖ ਸਹਿਜ ਨਿਧਾਨ, ਜਾ ਕੈ ਹਿਰਦੇ ਵਸੇ ਭਗਵਾਨ, ਔਖਦ ਮੰਤਰ ਤੰਸ ਵਿਚਾਰ, ਕਰਨੇ ਹਾਰ ਦੇ ਮੈਂ ਤਾਰ, ਤਸ ਪਰਮ ਭਜੋ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹ ਧਰਮ, ਗੌੜੀ ਮਹੱਲਾ ਪੰਜਵਾਂ, ਕਰ ਕਿਰਪਾ ਪੇਟੇ ਗੁਰਸੋਈ, ਤਿਤ ਬਲ ਰੋਗ ਨਾ ਵਿਆਪੇ ਕੋਈ, ਰਾਮ ਰਮਣ ਤਰਨ ਪੈ ਸਾਗਰ, ਤਰਨ ਸੂਰ ਫਾਰੇ ਜਮਕਾਗਰ, ਹਰਹਾਓ ਤਗੁਰ ਮੰਤਰ ਦੀ ਹੋਰ ਨਾਮ, ਇਹ ਆਸਰ ਪੂਰਨ ਪੈ ਕਾਮ, ਜਬ ਤਕ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਪਏ ਸਹਾਈ, ਮਾਨ ਮੁਖ ਹੋਏ ਗੁਰ ਪਰਮ, ਏਖ ਨਾਨਕ ਪਸਰੇ ਪਾਰ ਬ੍ਰਹਮ, ਗੌੜੀ ਮਹੱਲਾ ਪੰਜਵਾਂ, ਦਿਖੇ ਰਾਜ ਤੇ ਅੰਧਲਾ ਪਾਰੀ, ਤੁਖ ਲਾਗੇ ਰਾਮ ਨਾਮ ਚਿਤਾਰੀ, ਤੇਰੇ ਦਾਸ ਕੋ ਤੁਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ, ਰਖਾਓ ਰੋਗ ਗ੍ਰਸਤ ਚਿਤਾਰੇ ਨਾਓ, ਦਿਖ ਮਾਤੇ ਕਾ ਠੌਰ ਨਾ ਠਾਓ, ਚਰਨ ਕਮ ਸਿਉ ਲਾਗੀ ਪ੍ਰੀਤ, ਆਣ ਸੁਖਾ ਨੀ ਆਵੇ ਚੀਤ, ਸਦਾ ਸਦਾ ਸਿਮਰੋ ਪ੍ਰਾ ਸਵਾਮੀ, ਮਿਲ ਨਾਨਕਰ ਅੰਤਰ ਜਾਮੀ, ਗੌੜੀ ਮਹੱਲਾ ਪੰਜਵਾਂ, ਆੜ ਪਰ ਸੰਗੀ ਪਟਵਾਰੇ, ਹਰ ਕਿਰਪਾ ਪ੍ਰਭ ਲਏ ਨਿਵਾਰੇ, ਐਸਾ ਹਾਰ ਸਰਮੋ ਸਭ ਕੋਏ, ਸਰਬ ਕਲਾ ਪੂਰਨ ਪ੍ਰਸੋਏ, ਰਹਾਓ ਮਹਾ ਤਪਤ ਸਾਗਰ ਸੰਸਾਰ, ਪ੍ਰਭ ਖਿਰਮੇ ਪਾਰ ਉਤਾਰਨ ਹਾਰ, ਅਨਕ ਬੰਧਨ ਤੋਰੇ ਨਹੀਂ ਜਾਹੇ, ਸਿਮਰਤ ਨਾਮ ਮੁਗਧ ਫਲ ਪਾਹੇ, ਉਗਧ ਸਿਆਨਪ ਇਸਤੇ ਕਸ਼ਨਾਹੇ, ਹਰ ਕਿਰਪਾ ਨਾਨ ਗੁਣ ਗਾਹੇ, ਗੌੜੀ ਮਹੱਲਾ ਪੰਜਵਾਂ, ਸਾਤੀ ਪਾਈ ਹਰ ਕੋ ਨਾਮ, ਵਿਚਰ ਸੰਸਾਰ ਪੂਰਨ ਸਭ ਕਾਮ, ਵਡਭਾਗੀ ਹਰ ਕੀਰਤਨ ਗਾਈ ਹੈ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈ ਹੈ, ਰਹਾਓ ਹਰ ਕੇ ਚਰਨ ਹਿਰਦੇ ਉਰਤਾਰ, ਹਰ ਸਾਗਰ ਚੜ ਉਤਰੇ ਪਾਰ, ਸਾਧੂ ਸੰਗ ਕਰੋ ਸਭ ਕੋਏ, ਸਦਾ ਕਲਿਆਣ ਫਿਰ ਦੁੱਖ ਨਾ ਹੋਏ,

ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ। ਬਹੁ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਾਰ ਆਤੇ ਪਏ ਭੰਜਨ ਪ੍ਰਾਮਨ ਨਾਮ ਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਹਰਹਾਉ ਜਾ ਕੇ ਹਿਰਦ ਵਸਿਓ ਹਰ ਨਾਮ ਸਗਲ ਮਨੋਰਥਤਾ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਤ ਤੋ ਸਮਰੱਥ ਸਿਮਰ ਸਾਧ ਗਰਾਸ।

ਮਹੱਲਾ ਪੰਜਵਾਂ। ਹਰ ਕੇ ਦਾਸੋਂ ਸਾਖਤ ਨਹੀਂ ਸੰਗ, ਓ ਬਖਈ ਉਸ ਰਾਮ ਕੋ ਰੰਗ ਰਹਾਓ, ਮਨ ਅਸਵਾਜ ਹੈ ਤੁਰੀ ਸੀ ਗਾਰੀ, ਕਿਉਂਕਾ ਪੁਰਖ ਬਚਾ।

ਸਿਉ ਲਾਗੋ ਮਨਾ ਬਿਸਰ ਨਹੀਂ ਇਕਤਲ ਦਾ ਤਾਰ ਨਾਨਕੇ ਪ੍ਰਾਣੇ ਧਾਰ ਗੌੜੀ ਮਹੱਲਾ ਪੰਜਵਾਂ ਰਾਮ ਰਸਾਇਣ ਜੋਜਨ ਗੀਤੇ ਚਰਨ ਕੰਪਰੇ ਭਗਤੀ ਬੀ ਦੇ ਰਖਾਵ ਆਣ ਸਾ ਦੀਸੇ ਸਭ ਸ਼ਾਰ ਨਾ ਬਿਨਾ ਨੇਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪ੍ਰਤਾਪ ਵਣ ਤ੍ਰਿਣ ਤ੍ਰਿਪਵਣ ਪੂਰਨ ਗੋਪਾਲ ਬ੍ਰਹਮ ਸਾਰ ਜੀ ਸੰਗ ਦਿਆਲ ਕਹੋ ਨਾਨਕ ਤਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀਜੇ ਚੋਲ ਮਹਾਰਸ ਹਰ ਅੰਮ੍ਰਿਤ ਪੀਜੇ ਰਗਾਵ ਨਿਰਮਲ ਉਦਗ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗਤ ਗੋਸ਼ਟ ਹੋਏ ਕੋੜ ਜਨਮ ਕੇ ਕਿਲਵ ਗੋਏ ਸਿਮਰੇ ਸਾਧ ਕਰੇ ਆਨੰਦ ਮੰਤਾ ਰਵਿਆ ਪਰਮਾਨੰਦ ਜਿਹੇ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸੇ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋਗ ਸ਼ਿਕਾਰ ਜਿਤ ਮਾਇਲ ਨਾ ਲਾਗੇ ਹਰ ਕੀਰਤਨ ਮੈਂ ਇਹੋ

ਤਿਨ ਤਰੇ ਵਿਕਾਰ। ਗੌੜੀ ਮੁਹੱਲਾ ਪੰਜਵਾ। ਜੀਵਤ ਛਾੜ ਜਾਏ ਦੇਵਾਨੇ, ਮੋਇਆ ਉਣਤੇ ਕੋ ਵਰਸਾਨੇ। ਸਿਮਰ ਗੋਵਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜਨ ਆਪਦ ਵਿਖੇ ਆ ਰਹਾਉ। ਵਿਖੇ ਠਗੌਰੀ ਜਿਨ ਦਿਨ ਖਾਈ, ਤਾ ਕੀ ਤਿਸਨਾ ਕਬਹੂ ਨਾ ਜਾਈ। ਦਾਰਨ ਦੁਖ ਦੁੱਤਰ ਸੰਸਾਰ, ਰਾਮ ਨਾ ਬਿਨ ਕੈਸੇ ਉਤਰ ਸਪਾਰ। ਸਾਧ ਸੰਗ ਮਿਲ ਦੋਇ ਕੁਲ ਸਾਧ, ਰਾਮ ਨਾਮ ਨਾਨਕ ਆਰਾਧ। ਗੌੜੀ ਮੁਹੱਲਾ ਪੰਜਵਾਂ। ਗਰੀਬਾਂ ਉਪਰ ਜੇ ਖਿੰਜੇ ਦਾੜੀ, ਪਾਰ ਬ੍ਰਹਮ ਸਾ ਅਗਨਮੈ ਸਾੜੀ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰਾਖਣ ਹਾਰ। ਹਰਹਾਉ ਆ ਜੁਗਾਇ ਪ੍ਰਗਟ ਪ੍ਰਤਾਪ, ਨਿੰਦਕ ਮੁਆ ਉਜ ਵਡਤਾਪ। ਤਿਨ ਮਾਰਿਆਂ ਜੇ ਰੱਖੇ ਨਾ ਕੋਏ,

ਸਿਰਹਾਲ ਪਛੋੜੇ ਅੰਧਾ ਮੂੜ, ਰੋਗ ਵਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਵਿਆਪ, ਅਵਨ ਕਮਾਇਆ ਆਪੇ ਬੰਧ, ਦਰਬ ਗਿਆ ਸਭ ਜੀ ਕੈ ਸਾਥੇ, ਨਾਨਕ ਸਰਨ ਪਰੇ ਦਰਬਾਰ, ਰਾਖੀ ਪੈਜ ਮੇਰੇ ਕਰਤਾਰ। ਗੌੜੀ ਮਹੱਲਾ ਪੰਜਵਾਂ, ਜਨ ਕੀ ਤੂਰ ਮਨ ਮੀਠ ਖਟਾਨੀ, ਪੂਰਵ ਕਰਮ ਲਿਖਿਆ ਤੁਰਪ੍ਰਾਨੀ, ਰਹਾਓ ਅਹੰਗ ਬੁੱਧ ਮਨ ਪੂਰਤ ਥਾਈ, ਸਾ ਤੂਰ ਕਰ ਸੁਧ ਮੰਜਾਈ, ਅਨਕ ਜਰਾ ਜੇ ਤੋਵੇ ਦੇਹੀ, ਮੈਲ ਨਾ ਉਤਰੇ ਸੁਧ ਨਾ ਤੇਹੀ, ਅਗੁਰ ਪੇਟਸ ਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਫੋਕਾਰ, ਮੁਕਤ ਭੁਗਤ ਜੁਗਤ ਫਰਨਾਓ, ਪ੍ਰੇਮ ਭਗਤ ਨਾਨ ਗੁਣ ਗਾਓ। ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪਰਗਾਸ, ਹਰ ਕਾ ਸਿਮਰਨ ਸੁਨ ਮਨ ਕਾਨੀ, ਤੂੰ ਪਾਵੇ ਹਰ ਦੁਆਰ ਪੁਰਾਨੀ, ਰਹਾਓ ਆੜ ਪਿਰ ਤਾਇਗੇ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਗੌੜੀ ਮਹੱਲਾ ਪੰਜਵਾਂ, ਸਾਂਤ ਪਈ ਗੁਰੂ ਗੋਬਿੰਦ ਪਾਈ, ਤਾਪਾ ਬਿਨਸੇ ਮੇਰੇ ਪਾਈ, ਰਹਾਓ ਰਾਮ ਨਾਮ ਨਿਤ ਰਸਨ ਬਖਾਨ, ਬਿਨਸੇ ਰੋਗ ਪਏ ਕਲਿਆਣ, ਪਾਰ ਬ੍ਰਹਮ ਗੁਣ ਅਗੁਣ ਵਿਚਾਰ, ਸਾਧੂ ਸੰਗਮ ਹੈ ਨਿਸਤਾਰ, ਨਿਰਮਲ ਗੁਣ ਗਾਓ ਨਿਤ ਨੀਤ, ਗਈ ਵਿਆਲ ਉਭਰੇ ਜਨਮੀਤ, ਮਨ ਬੈ ਕਰਮ ਪ੍ਰਭ ਆਪਣਾ ਧਿਆਈ,

ਪਾਰ ਬ੍ਰਹਮ ਕਿਰਪਾ ਧਾਰੀ, ਨਾਨਕ ਨਾਮ ਜਪੇ ਸੋ ਜੀਵੇ, ਸਾ ਸੰਗਰ ਅੰਮ੍ਰਿਤ ਪੀਵੇ, ਗੌੜੀ ਮਹੱਲਾ ਪੰਜਵਾਂ। ਤਨ ਉਹ ਮਸਤਕ ਤਨ ਤੇਰੇ ਨੇਤ, ਤਨ ਉਹ ਭਗਤ ਜਿਨ ਤੁਮ ਸੰਗੇਤ, ਨਾ ਬਿਨਾ ਕੈਸੇ ਸੁਖ ਲਈਏ, ਰਸਨਾ ਰਾਮ ਨਾਮ ਜਿਸ ਕਹੀਏ ਰਖਾਓ, ਤੇਰ ਉਪਰ ਜੈ ਗੇ ਕੁਰਬਾਨ, ਨਾਂਗ ਜਿਨ ਜਪਿਆ ਨਿਰਵਾਣ, ਗੌੜੀ ਮਹੱਲਾ ਪੰਜਵਾਂ। ਤੂੰ ਹੈ ਮਸਲਤ, ਤੂੰ ਹੈ ਨਾਲ, ਤੂੰ ਹੈ ਰਾਖੇ ਸਾਰ ਸਮਾਲ, ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੇ ਮੇਰੇ ਭਾਈ ਰਖਾਓ, ਆਗੇ ਆਪ ਤੂੰ ਥਾਨ ਵਜ ਜਾ ਕੇ

ਹਰ ਸੰਗਰਾਤੇ ਮਤ ਉਤਮ ਹੋਏ, ਹਰ ਸੰਗਰਾਤੇ ਨਿਰਮਲ ਸੋਏ। ਕਹੋ ਨਾਨਕ ਤਿਨ ਕੋ ਬਲ ਜਾਈ, ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ। ਗੌੜੀ ਮਹੱਲਾ ਪੰਜਵਾਂ, ਉਦਮ ਕਰਤ ਸੀ ਤ ਮਨ ਭਏ, ਮਾਰਗ ਚਲਤ ਸੁਗਲ ਹੋ ਗਏ। ਨਾਮ ਜਿਤ ਮਨ ਪਏ ਆਨੰਦ, ਰਸ ਗਾਏ ਗੁਣ ਪਰਮਾਨੰਦ। ਖੇ ਪਿਆ ਕੁਸਲ ਕਰ ਆਏ, ਭੇਟਤ ਸਾ ਸੰਗਈ ਬਲਾਏ। ਰਹਾਓ ਨੇਤਰ ਪੁਨੀਤ ਪਿਗਤ ਹੀ ਦਰਸ, ਹਰ ਮਸਤਕ ਚਰਨ ਕਮਲ ਹੀ ਪਰਸ। ਗੋਬਿੰਦ ਕੀ ਟਹਿਲ ਸਬਲ ਏਕ ਆਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨਕੀ ਕੀਨੀ ਆਪ ਸਹਾਏ,

ਹੋ ਜਾਇਆ। ਹਸਤਰ ਪਏ ਬਸੇ ਸੁਖ ਆਸਨ, ਗੁਰ ਪ੍ਰਸਾਦ ਨਾਨਕ ਸੁਖ ਬਾਸਨ, ਕੌੜੀ ਮਹੱਲਾ ਪੰਜਵਾਂ, ਕੋੜ ਮੱਜਨ ਕੀਨੂ ਇਸਨਾਨ, ਲਾਖ ਅਰਬ ਖਰਬ ਦੀਨੋ ਦਾਨ, ਜਾਮਨੋ ਵਸਿਓ ਹਰ ਕੋ ਨਾਮ, ਸਗਲ ਪਵਿੱਤ ਗੁਣ ਗਾਏ ਗੋਪਾਲ, ਪਾ ਮਿਟੇ ਸਾਧੂ ਸਰਨ ਦਿਆਲ, ਹਰਹਾਉ ਬਹੁਤ ਉਰਤਵ ਸਾਧਨ ਸਾਧੇ, ਅਨਕਲਾ ਮਨੋਰਥ ਲਾਧੇ, ਹਰ ਹਰ ਨਾਮ ਰਸਨ ਆਰਾਧੇ, ਸਿਮਰਤ ਸਾਤ ਵੇਦ ਬਖਾਨੇ, ਜੋ ਗਿਆਨ ਸੇ ਸੁਖ ਜਾਨੇ, ਨਾਮ ਜਪਤ ਪ੍ਰਸਿਓ ਮਨ ਮਾਨੇ, ਆਗਾਧ ਬੋਧ ਹਰ ਅਗਮੇ ਪਾਰੇ, ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਨਕੋ ਪ੍ਰਕਿਰਪਾ ਤਾਰੇ, ਗੌੜੀ ਮਹੱਲਾ ਪੰਜਵਾਂ, ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਗੁਰਦੇਵ ਸਾਇਆ, ਹੁਰ ਗੋਬਿੰਦ ਪਾਰ ਬ੍ਰਹਮਪੂਰਾ, ਤਿਸੇ ਅਰਾਧ ਮੇਰਾ ਮਨ ਤੀਰਾ, ਰਹਾਉ ਅਨਦਿਨ ਜਪੋ ਗੁਰੂ ਗੁਰਨਾਮ, ਤਾਤ ਤੇ ਸਤ ਪੈ ਸਗਲ ਕਾਮ, ਦਰਸ਼ਨ ਦੇ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਬਖ ਗਏ, ਕਉ ਨਾਨਕ ਕਹਾਂ ਪੈ ਭਾਈ, ਆਪਣੇ ਸੇਵਕ ਕੀ ਆਪੈ ਦਿਰਖਾਈ, ਗੌੜੀ ਮਹੱਲਾ ਪੰਜਵਾਂ, ਆਪਣੇ ਸੇਵਕ ਕੋ ਆਪ ਸਹਾਈ, ਨਿਤ ਪਦ ਪਾਰੇ ਬਾਪ ਜਸਮਾਈ, ਪ੍ਰਭ ਕੀ ਸਰ ਉਭਰੇ ਸਭ ਕੋਏ, ਕਰਨ ਕਰਾਮਨ ਪੂਰਨ ਸਚ ਸੋਏ, ਹਰਹਾਉ ਆਮਨ ਬਸਿਆ ਕਰਨੇ ਸਾਰਾ, ਵੈ ਮਿਸੇ ਆਤਮ ਸੋਤ ਸਾਰਾ, ਹਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਬਖਲਾਥੇ, ਕਹਿ ਨ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ, ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਪਾਈ, ਤਾਤੇ ਬਿਰਥਾ ਨਾ ਵਿਆਪੇ ਕਾਈ, ਰਹਾਉ ਜੋ ਜੋ ਚਿਤਵੇ ਦਾਸ ਵਰਮਾਈ, ਤੁਸੋ ਕਰਤਾ ਆਪ ਕਰਾਈ, ਨਿੰਦਕ ਕੀ ਪ੍ਰਾਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ, ਗੌੜੀ ਮਹੱਲਾ ਪੰਜਵਾਂ, ਬੋਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿਲੇ ਅੰਗੁਰੀਆ, ਰਹਾਉ ਸਰਵਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰੜਤ ਪਿੰਗੁਰੀਆ, ਦੀਨਾ ਨਾਲ ਅਨਾਦ ਕਰਨਾ ਮੈਂ,

ਨਾਨਕ ਤਿਸ ਪਗ ਚਾਟੈ ਗੌੜੀ ਮਹੱਲਾ ਪੰਜਵਾਂ। ਅਨੂਪ ਦਾਰਸ ਨਾਮ ਸੁਣੋ ਸਗਲ ਤਿਆਇ ਲੈ ਮੀਤਾ, ਹਰ ਔਹਦੇ ਜਾ ਕੋ ਗੁਰਦੀਆ, ਆਕੇ ਨਿਰਮਲ ਚੀਤਾ ਰਖਾਓ। ਅੰਧਕਾਰ ਮਿਟਿਓ ਤੇ ਤਨ ਤੇ, ਗੁਰ ਸਬਦੀ ਪਰਗਾਸਾ, ਰੰਕੀ ਜਾਲੀ ਤਾ ਕੀ ਕਾਟੀ, ਜਾ ਕੋ ਸਾਸੰਤ ਵਿਸਵਾਸਾ। ਤਾਰੀ ਲੈ ਪੁਜਲ ਤਾਰੂ ਬਿਖੜਾ, ਹੋਇਤ ਸਾਧੂ ਸੰਗਾ, ਪੂਰਨ ਹੋਈ ਮਨ ਕੀ ਆਸਾ, ਗੁਰ ਪੇਟਿਓ ਹਰ ਰੰਗਾ। ਨਾਮ ਖਜਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਅਗਾਏ, ਨਾਨਕ ਹਰ ਜੀਉ ਤਾ ਕੋ ਦੇਵੈ, ਜਾਗ ਹੁਕਮਨ ਆਏ। ਗੌੜੀ ਮਹੱਲਾ ਪੰਜਵਾਂ, ਦਇਆ ਮਇਆ ਕਰ ਪ੍ਰਾਨ ਪਦ ਮੋਰੇ, ਮੋਇ ਅਨਾਸਰਨ ਪ੍ਰਤੋਰੀ, ਅੰਧ ਕੂਮੇ ਹੱਥ ਦੇ ਰਾਖੋ, ਪਸ਼ੂ ਸਿਆਨ ਭੁਗਤ ਨਾ ਮੋਰੀ ਰਖਾਓ। ਕਰਨ ਕਰਾਮਨ ਸਭ ਕਿਛ ਤੁਮ ਹੀ, ਤੁਮ ਸਮਰਥ ਨਾਹੀ ਅਨਹੋਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਸੇ ਸੇਵ ਜਨ ਪਾਗ ਮਥੋਰੀ, ਆਪਣੇ ਸਿਵ ਸੰਗ ਤੁਮ ਪ੍ਰਵਰਾਤੇ, ਓਤ ਪੁਤ ਭਗਤਨ ਸੰਜੋਰੀ, ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ, ਜੈਸੇ ਦਿਸ਼ਟ ਓ ਚੰਦ ਚਕੋਰੀ, ਰਾਮ ਸੰਤ ਮੈਂ ਪੇਦਕ ਸਿਨਾਹੀ, ਏਕ ਜਨ ਕਈ ਮੈਂ ਲਾ ਕਰੋਰੀ, ਜਾ ਕਹੀਏ ਪ੍ਰਗਟ ਪ੍ਰਹੋਵਾ, ਅਨ ਦਿਨ ਕੀਰਤਨ ਰਸਨ ਰਮੋਰੀ। ਤੂੰ ਸਮਰਤ ਅਪਾਰਾ ਤੂਚੇ, ਸੁਖਦਾ ਤੇ ਪ੍ਰਾ ਪ੍ਰਾਣੇ ਧੋਰੀ, ਨਾਨਕੋ ਪ੍ਰ ਕੀਜੇ ਕਿਰਪਾ, ਉਨ ਸੰਤਨ ਕੇ ਸੰਗ ਸੰਗੋਰੀ। ਗੌੜੀ ਮਹੱਲਾ ਪੰਜਵਾਂ, ਤੁਮ ਹਰ ਸੇ ਤੀਰਾ ਤੇ ਸੰਤੋ, ਨਿਭਾਏ ਲਿਓ ਮੁਖ ਪੁਰਖ ਵਿਦਾਤੇ, ਓੜ ਪਚਾਵੋ ਦਾਤੇ ਰਖਾਓ। ਤੁਮਰਾ ਮਰਮ ਤੁਮਾਹੀ ਜਾਣਿਆ, ਤੁਮ ਪੂਰਨ ਪੁਰਖ ਵਿਧਾਤੇ, ਰਾਖੋ ਸਰਨ ਅਨਾਦੀਨ ਕਉ, ਕਰੋ ਮਾਰੀ ਗਾਤੇ, ਤਰਨ ਸਾਗਰ ਬੁੱਧ ਚਰਨ ਤੁਮਾਰੇ, ਤੁਮ ਜਾਨੋ ਆਪਣੀ ਭਾਤੇ, ਹਰ ਕਿਰਪਾ ਦੇ ਰਾਖੋ ਸੰਗੇ, ਤੇ ਪਾਰ ਪਰਾਤੇ, ਈਤ ਊਤ ਪਰ ਤੁਮ ਸਮਰੱਥਾ, ਸਭ ਕੁਝ ਤੁਮਰੇ ਹਾਥੇ, ਐਸਾ ਨਿਧਾਨ ਮੁਕੋ ਹਰ ਜਨ, ਚੱਲੇ ਹਮਾਰੇ ਸਾਥੇ, ਨਿਰਗੁਣਿਆਰੇ ਕਉ ਗੁਣ ਕੀਜੈ, ਹਰ ਨਾਮ ਮੇਰਾ ਮਨ ਜਾਪੇ, ਸੰਤ ਪ੍ਰਸਾਦ ਨਾਨਕ ਹਰ ਭੇਟੇ, ਮਨ ਤਨ ਸੀਤਲ ਧਰਾਪੇ। ਗੌੜੀ ਮਹੱਲਾ ਪੰਜਵਾਂ, ਸਹਿ ਸਮਾਇਓ ਦੇਵ, ਮੁਕੋ ਸਗੁਰ ਪਏ ਦਿਆਲ ਦੇਵ, ਰਖਾਓ ਕਾਲ ਜੇਵਰੀ ਕਿਉ ਦਾਸਰੋ, ਸੰਤਨ ਟਹਿ ਲਾਇਓ, ਏਕ ਨਾਮ ਕੋ ਥਿਓ ਪੂਜਾਰੀ, ਮੋਕੋ ਅਚਰਜ ਗੁਰੇ ਦਿਖਾਇਓ, ਪਯੋ ਪ੍ਰਗਾਸ ਸਰ ਉਜੀਆਰਾ, ਗੁਰ ਗਿਆਨ ਮਨੇ ਪ੍ਰਗਟਾਇਓ, ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨਪੈ ਠਹਿਰਾਇਓ, ਮਾਨ ਆਗਿਆ ਸਰ ਸੋ ਪਾਏ, ਦੁਖ ਹੇਠਾਓ ਗਵਾਇਓ, ਜੋ ਸੋ ਪ੍ਰਸੰਨ ਪਏ ਪ੍ਰਭ ਠਾਕੁਰ, ਸਭ ਆਨੰਦ ਰੂਪ ਦਿਖਾਇਓ, ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰ ਆਇਓ, ਕਹੋ ਨਾਨਕ ਅਗਮ ਅਗਮ ਹੈ ਠਾਕੁਰ, ਭਗਤ ਤੇ ਘਰ ਨਾ ਆਇਓ। ਗੌੜੀ ਮਹੱਲਾ ਪੰਜਵਾਂ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਮਨ ਤਾਕੀ ਓੜ ਗਹੀ ਜੈ ਰੇ, ਜਿਨ ਧਾਰੇ ਬ੍ਰਹਿਮੰਡ ਖੰਡ, ਹਰ ਤਾਕੋ ਨਾਮ ਜਪੀ ਜੈ ਰੇ, ਰਖਾਓ ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ ਰੇ, ਤੂੰ ਪ੍ਰਭ ਕਰੇ ਸੋਈ ਫਲ ਮਾਨੋ, ਸੁਖਦ ਓਈ ਧਿਆਈਏ ਰੇ, ਓੜ ਪਤ ਓਧਾਰੇ ਖਿਨਮੈ, ਕਰਤੇ ਬਾਰ ਨਾ ਲਾਗੇ ਰੇ, ਦੀਨ ਦਰਦ ਹੋ ਪੰਜਨ ਸਵਾਮੀ, ਜੇ ਭਾਵੇ ਤਸੇ ਨਿਵਾਜੇ ਰੇ, ਸਭ ਕੋ ਮਾਤ ਪਿਤਾ ਪ੍ਰਤਪਾਲਕ, ਜੀ ਪ੍ਰਾਣ ਸੁਖ ਸਾਗਰ ਰੇ, ਦੇਂਦੇ ਤੋੜ ਨਾਹੀ ਤਿਸ ਕਰਤੇ, ਪੂਰੇ ਹੋਰ ਤਨਾਗਰ ਰੇ, ਜਾਜਗ ਜਾਤੇ ਨਾਮ ਤੇਰਾ ਸਵਾਮੀ, ਘੜ ਘੜ ਅੰਤਰ ਸੋਈ ਰੇ, ਨਾਨਕ ਦਾਤਾ ਕੀ ਸਰਣਾਈ, ਜਾਤ ਤੇ ਬਿਰਥਾ ਨਾ ਕੋਈ ਰੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਕਬੂ ਨਾ ਮਨੋ ਵਿਸਾਰੇ, ਈਗਾ ਊਆ ਸਰਬ ਸੁਖ ਦਾਤਾ, ਸਗਲ ਕਟਾ ਪ੍ਰਤਪਾਰੇ, ਰਖਾਓ ਮਹਾ ਕਟ ਕਾਟੇ ਖ ਪੀਤਰ, ਰਸਨਾ ਨਾਮ ਪਿਤਾਰੇ, ਸੀਤਲ ਸਾਂਤ ਸੁਖਰ ਸਰਣੀ, ਜਲਤੀ ਅਗਨ ਨਿਵਾਰੇ, ਗਰਭ ਕੁੰਡ ਨਰਕ ਤੇ ਰਾਖੇ, ਹੁਜਲ ਪਾਰੇ ਉਤਾਰੇ, ਚਰਨ ਕਮ ਆਰਾ ਤੁਮ ਮਨ ਮੈਂ, ਜਮਕੀ ਤਾਸ ਵਿਦਾਰੇ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਉੱਚਾ ਅਗਮੇ ਪਾਰੇ, ਗੁਣ ਗਾਵਤ ਧਿਆਤ ਸੁਖ ਸਾਗਰ, ਜੂਏ ਜਨਮ ਨਹਾਰੇ, ਕਾਮ ਕ੍ਰੋਧ ਲੋਭ ਮੋਹ ਮਨ ਲੀਨੋ, ਨਿਰਗੁਣ ਕੇ ਦਾਤਾਰੇ, ਹਰ ਕਿਰਪਾ ਆਪਣੋ ਨਾਮ ਦੀਜੇ, ਨਾਨਕ ਸਤਿਬਰਿਹਾਰੇ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਗਨਾ ਹੀ ਰੇ ਹਰ ਭਗਤ ਬੇਨਾ, ਜੀਤ ਜਨ ਰਤਨੇ ਅਮੋਲਕ, ਸਾ ਸੰਗਤ ਜਪ ਏਖੇ ਨਾ ਰਹਾਓ, ਸੁਤ ਸੰਪਤ ਬਨਤਾ ਬਿਨੋਦ, ਛੋੜ ਗਏ ਬੋ ਲੋਕ ਭੋਗ, ਹੈਬਰ ਗੈਬਰ ਰਾਜ ਰੰਗ, ਜਾ ਚਲਿਓ ਹੈ ਮੂੜ ਰੰਗ, ਚੂਆ ਚੰਦਨ ਦੇ ਪੂਲਿਆ, ਸੋ ਤਨ ਤਰਸੰਗ ਰੂਲਿਆ, ਮੋਏ ਮੋਹਿਆ ਜਾਨੇ ਦੂਰ ਹੈ, ਕਹੋ ਨਾਨਕ ਸਦਾ ਹਦੂਰ ਹੈ। ਗੌੜੀ ਮਹੱਲਾ ਪੰਜਵਾਂ, ਮਨ ਕਰ ਤਰਬੇ ਹਰ ਨਾਮ ਨੂੰ, ਸਾਗਰ ਲਹਿਰ ਸੰਸਾਰ ਸੰਸਾਰ, ਗੁਰ ਬੋਝ ਪਾਰ ਗ੍ਰਾਮ ਨੂੰ ਰਖਾਓ, ਕਲ ਕਾਲਖ ਅੰਧਿਆਰੀ ਆ, ਗੁਰ ਗਿਆਨ ਦੀਪ ਉਜਿਆਰੀ ਆ, ਬਿਖ ਬਿਖਿਆ ਪਸਰੀ ਅਤ ਕਨੀ, ਉਬਰੇ ਜਬ ਜਬ ਹਰ ਗੁਣੀ, ਮਤਵਾਰੋ ਮਾਇਆ ਸੋਇਆ, ਗੁਰ ਭੇੜਤ ਪ੍ਰੰਪ ਖੋਇਆ, ਕਹੋ ਨਾਨਕ ਏਕ ਤਿਆ।

ਕਾੜਕੜ ਨਦਰੀ ਆਇਆ ਗੌੜੀ ਮਹੱਲਾ ਪੰਜਵਾਂ ਦੀਵਾਨ ਹਮਾਰੋ ਤੁਸੀਂ ਏਕ ਸੇਵਾ ਤਾਰੀ ਗੁਰੇ ਟੇਕ ਰਖਾਓ ਅੰਗ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਲਾਇਆ ਮਾਰੇ ਪੰਜ ਬਿਖਾਦੀਆ ਗੁਰ ਕਿਰਪਾ ਤੇ ਦਿਲ ਸਾਧਿਆ ਬਗਸੀਸ ਵਜੋ ਮਿਲ ਏਕ ਨਾਮ ਸੂਗ ਸਹਿਜ ਆਨੰਦ ਬਿਸਰਾਮ ਪ੍ਰਭਕੇ ਚਾਕਰ ਸੇ ਭਲੇ ਨਾਨਕ ਤਿੰਨ ਮੁਖ ਉਜਲੇ ਗੌੜੀ ਮਹੱਲਾ ਪੰਜਵਾਂ ਜੀਰੇ ਓਲਾ ਨਾਮ ਕਾ ਅਵਰ ਦੇ ਕਰਨ ਕਰਾਮ ਨੂੰ ਤਿੰਨ ਮੈਂ ਪਉ ਹੋਏ ਜਾਮ ਕਾ ਰਖਾਓ ਅਵਰ ਜਤਨ ਨਹੀਂ ਪਾਈ ਏ ਵੱਡੇ ਪਾਘਰ ਤਿਆਈ ਏ ਲਾਖ ਹਿਕਮਤੀ ਜਾਨੀਏ ਆਗੇ ਤਿਲ ਨਹੀਂ ਮਾਨੀਏ ਅੰਗ ਬੁੱਧ ਕਰਮ ਕਮਾਮ ਨੇ ਗਰੇਬਾਲੂ ਨੀਰ ਬਹਾਮ ਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੇ ਗੌੜੀ ਮਹੱਲਾ ਪੰਜਵਾਂ ਬਾਰ ਨੇ ਬਲਿਹਾਰ ਨੇ ਲਖ ਬਰੀਆ ਨਾਮ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ ਰਹਾਓ ਕਰਨ ਕਰਾਵਨ ਤੁਸੀਂ ਏਕ ਜੀ ਜੰਦ ਕੀ ਤੁਸੀਂ ਟੇਕ ਰਾਜ ਓਮ ਪ੍ਰਾ ਤੂੰ ਤਨੀ ਤੂੰ ਨਿਰਗੁਣ ਤੂੰ ਸਰਗੁਣੀ ਈਗਾ ਊਗਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰਜਾਮੀ ਪ੍ਰਸੁਜਾਨ ਨਾਂਗ ਤਕੀਆ ਤੁਹੀ ਤਾਣ ਗੌੜੀ ਮਹੱਲਾ ਪੰਜਵਾਂ ਹਰ ਹਰ ਹਰ ਆਰਾਧੀਏ ਸੰਤ ਸੰਘਰ ਮਨ ਮਸੇ ਪਰ ਮੋਹ ਪੋ ਸਾਧੀਏ ਰਹਾਓ ਵੇਦ ਪੁਰਾਣ ਸਿਮਰਤ ਭਣੇ ਤਾਂ ਊਚ ਬਰਾਜਤ ਜਨ ਸੁਣੇ ਸਗਲ ਸਥਾਨ ਪੈ ਪੀਤ ਚੀਨ ਰਾਮ ਸੇਵਕ ਕੈ ਰਹਿਤ ਕੀਨ ਲਖ ਚੌਰਾਸੀ ਜੂਨ ਫਿਰੇ ਗੋਬਿੰਦ ਲੋਕ ਨੀ ਜਨਮ ਮਰੇ ਬਾਲ ਬੁਸ ਜਾਨ ਪਹੁ ਮੈਂ ਰਹੀ ਹਰ ਸਾਹ ਸਰਨ ਨਾਨਕ ਗਹੀ ਗੌੜੀ ਮਹੱਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਏ ਨੀਤ ਨੀਤ ਹਰ ਸੇਵੀਏ ਸਾਸ ਹਰ ਤਿਆਈਏ ਰਖਾਓ ਸੰਤ ਸੰਘਰ ਮਨ ਮਸੇ ਦੁਖ ਦਰਦ ਅਨੇਰਾ ਪ੍ਰਮਨਸੇ ਸੰਤ ਪ੍ਰਸਾਦ ਹਰ ਜਾਪੀਏ ਤੁਜਨ ਦੁਖ ਨਾ ਵਿਆਪੀਏ ਜਾ ਕੋ ਗੁਰੂ ਹਰ ਮੰਤਰ ਦੇ ਤੂੰ ਉਭਰਿਆ ਮਾਇਆ ਅਗਨ ਤੇ ਨਾਨਕ ਕੋ ਪ੍ਰਮਾਇਆ ਕਰ ਮੇਰੇ ਮਨ ਤਨ ਵਸੇ ਨਾਮ ਹਰ ਗੌੜੀ ਮਹੱਲਾ ਪੰਜਵਾਂ ਰਸਨਾ ਜਪੀਏ ਏਕ ਨਾਮ ਈਗਾ ਸੁਖ ਆਨੰਦ ਖਾਣਾ ਆਗੇ ਜੀ ਕੇ ਸੰਗ ਕਾਮ ਰਖਾਓ ਕਟਕੇ ਤੇਰਾ ਅੰਗ ਰੋਗ ਤੂੰ ਗੁਰਪ੍ਰਸਾਦ ਕਾ ਰਾਜੋਗ ਹਰ ਜਨ ਜਨ ਚਾਖਿਆ ਤਾਕੀ ਤਿਸ ਨਾ ਲਾਥੀਆ ਹਰ ਵਿਸਰਾਮ ਪਾਇਆ ਤੋ ਬਹੁਰ ਨਕਦ ਹੀ ਤਾਇਆ ਹਰ ਘਰ ਨਾਮ ਜਾਕੋ ਗੁਰਦੀਆ ਨਾਨਕ ਤਾਕਾ ਪਉ ਗਿਆ ਗੌੜੀ ਮਹੱਲਾ ਪੰਜਵਾਂ ਜਾਕੋ ਬਿਸਰੇ ਰਾਮ ਨਾਮ ਤਾਉ ਕੋ ਪੀਰ ਸਾ ਸੰਤ ਮਿਲ ਹਰ ਅਵੇ ਸੇ ਗੁਣੀ ਗਹੀਰ ਰਖਾਓ ਜਾਕੋ ਗੁਰਮੁਖ ਹਿਰਦੇ ਬੁੱਧ ਤਾਕ ਕੇ ਕਰਤਲ ਨਵਨ ਸਿੱਧ ਜੋ ਜਾਣੇ ਘਰ ਪ੍ਰਤਨੀ ਕਿਛ ਨਾਹੀ ਤਾ ਕੇ ਕਮੀ ਕਰਨੇ ਘਰ ਪਛਾਣਿਆ ਸਰਬ ਸੂਹ ਰੰਗ ਮਾਣਿਆ ਹਰਤਨ ਜਾ ਕੇ ਗ੍ਰਹਿ ਬਸੇ ਕਹੋ ਨਾਨਕ ਤਿੰਨ ਸੰਗ ਦੁੱਖ ਨਸੈ ਗੌੜੀ ਮਹੱਲਾ ਪੰਜਵਾਂ ਗੜਬੜੋ ਮੂਲ ਇਤਨੋ ਵਹਿ ਨਹੀਂ ਗੋ ਕਿਤਨੋ ਰਹਾਓ ਬੇਬਰਚਿਤ ਬੇਸੰਤਨਾ ਵਾਉ ਸਿਉ ਰੇਹਤਨੋ ਹਾਰ ਜੁਆਰ ਜੁਆ ਬਿਧੇ ਇੰਦਰੀ ਵਸਲੇ ਜਿਤਨੋ ਹਰਨ ਪਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨ ਉਦਰੇ ਸਾਹ ਸੰਗ ਕਿਰਪਾ ਨਿਧ ਮੈਂ ਦਿਤਨੋ ਗੌੜੀ ਮਹੱਲਾ ਪੰਜਵਾਂ ਮੁਏ ਦਸਰੋ ਠਾਕੁਰ ਕੋ ਤਾਨ ਪ੍ਰੋਕਾ ਖਾਨਾ ਰਖਾਓ ਐਸੋ ਹੈ ਰੇਖਸ ਹੁਆ ਮਾਰਾ ਕਿਨ ਮੈਂ ਸਾਜ ਸਵਾਰਨ।

ਗੱਲਾਂ ਪੰਜਵਾਂ ਹੈ ਕੋਈ ਐਸਾ ਹੋ ਮੈਂ ਤੋਰੇ ਇਸ ਮਿੱਠੀ ਤੇ ਉਹ ਮਨ ਹੋ ਰਹੇ ਰਹਾਓ ਅਗਿਆਨੀ ਮਾਨੁਖ ਪਿਆ ਜੋ ਨਾ ਹੀ ਸੋਲੋ ਰਹਿਣ ਅੰਧਾਰੀ ਕਾਰੀਆ ਕਵਨ ਜੁਤ ਜਿਤ ਪੋਰੇ ਪ੍ਰਮਤੋ ਪ੍ਰਮਤੋ ਹਾਰਿਆ ਅੰਗ ਵਿਧੀ ਕਰ ਟੋਰੇ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਤ ਮੋਰੇ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਾ ਮੈ ਰਹਾਓ ਦੀਨ ਦਇਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਏ ਅਕਾਲ ਪੁਰਖ ਅਗਾਦ ਬੋਧ ਸੁਨਤ ਜਸੋ ਕੋਟ ਅਖੈ ਕਿਰਪਾ ਪ੍ਰਮਿਆ ਧਾਰ ਨਾਨਕ ਹਰ ਹਰ ਨਾਮ ਲੈ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਨ ਵਿਸਰੇ ਪ੍ਰਾਣ ਸੁਦਾਤਾ ਤੋਦਨ ਜਾਤ ਅਜਾਏ ਰਖਾਓ ਏਕ ਰਹਿਣ ਕੇ ਪੌਣ ਤੁਮੇ ਆਏ ਬਹੁ ਜੁਗ ਆਸ ਬੰਧਾਏ ਗ੍ਰਹਿ ਮੰਦਰ ਸੰਪੇ ਜੋ ਦੀਸੈ ਜੋ ਤਰਵਰ ਕੀ ਛਾਏ ਤਨ ਮੇਰਾ ਸੰਪੇ ਸਾ ਮੇਰੀ ਬਾਗ ਮਿਲ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਕਿਨ ਮੈਂ ਹੋਤ ਪਰਾਏ ਪਹਿਰੇ ਬਾਗਾ ਕਰ ਇਸਨਾਨਾ ਟੂਆ ਚੰਦਨ ਲਾਏ ਨਿਰਭਉ ਨਿਰੰਕਾਰ ਨੀ ਚੀਨਿਆ ਜੋ ਹਸਤੀ ਨਾ ਭਾਏ ਤੋ ਹੋਏ ਕਿਰਪਾਲ ਤਸ ਗੁਰ ਮਿਲੇ ਸਭ ਸੁਖਰ ਕੇ ਨਾਏ ਮੁਗਤ ਪਿਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਦ ਕਰੀਏ ਰਤਨ ਜਨਮ ਸਬਲ ਗੁਰ ਕੀਆ ਦਰਸ਼ਨ ਕਉ ਬਲ ਹਰੀਏ ਰਖਾਓ ਜੇਤੇ ਸਾਧ ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਏ ਤੋ ਹੋਏ ਦਇਆਲ ਸਦ ਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਏ ਮੇਰੇ ਮਨ ਨਾਮ ਲੈ ਜਾ ਮਨ ਤੇ ਛੂਟੇ ਸਰਬ ਸੁਖਾਂ ਸੁਖ ਪਾਈਏ ਸੇਵ ਸਵਾਮੀ ਸਦ ਗੁਰਦਾਤਾ ਮਨ ਬੰਸ਼ਿਤ ਫਲ ਆਈਏ ਨਾਮ ਇਸ਼ਟਮੀ ਸੁਖ ਕਰਤਾ ਮਨ ਸੰਗ ਤੁਹਾਰੇ ਚਾਲੇ ਕਰ ਸੇਵਾ ਸਗੁਰ ਆਪਣੇ ਕੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪ੍ਰਥਾਰੀ ਬਿਰਸੇ ਸਰਬ ਅੰਦੇਸਾ ਨਾਨਕ

ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨੀ ਸੁਜੀਵੇ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਮਾਨ ਵਿਖੇ ਹੀ ਮੈਂ ਲੁਜੀਵੇ ਜਾ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੇ।

ਬਾਦ ਪਾਇਓ ਬਾਲ ਬੁੱਧ ਸੁਖਰੇ ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ ਜਾਉ ਲ ਹਉਕ ਸੋਚੋ ਚਿਤਵਾਓ ਤਉ ਲੋ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਫਿਟਿਆ ਤੋ ਆਨੰਦ ਸਹਿਜ ਜੇਤੀ ਸਿਆਣਪ ਕਰਮ ਹੋ ਕੀਏ ਤੇਤੇ ਬੰਦ ਪਰੇ ਜੋ ਸਾਧੂ ਕਰਮ ਮਸਤਕ ਤਰਿਓ ਤਬ ਹਾਂ ਮੁਕਤ ਭਏ ਜੋ ਲੋ ਮੇਰੋ ਮੇਰੋ ਕਰਤੋ ਤਉ ਲੋ ਬੇ ਕੇਰੇ ਮਨ ਤਨ ਬੁੱਧ ਅਰਪੀ ਠਾਕੁਰ ਕਉ ਤਬ ਹਮ ਸਹਿਜ ਸੋਏ ਜੋ ਲੋ ਪੋੜ ਉਠਾਈ ਚੱਲਿਓ ਤਉ ਲੋ ਉਡਾਨ ਭਰੇ ਪੋੜ ਡਾਰ ਗੁਰ ਪੂਰਾ ਮਿਲਿਆ ਤਉ ਨਾਨਕ ਨਿਰਭਏ ਗੌੜੀ ਮਾਲਾ ਮਹੱਲਾ ਪੰਜਵਾਂ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰਮਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਆਗੇ ਓ ਰਹਾਓ ਮਾਨ ਅਵਮਾਨ ਦੋ ਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖਣਾ ਆਪਤ ਦੁਖਾ ਰੰਗ ਠਾਕੁਰ ਲਾਗਿਓ ਬਾਸ ਬਾਸਰੀ ਇਕ ਸਵਾਮੀ ਉਦਿਆਨ ਟਾਗਿਓ ਨਿਰਪੋ ਪਏ ਸੰਤ ਪ੍ਰਮੰਡਾਰਿਓ ਪੂਰਨ ਸਰਬਾਗਿਓ ਜੋਗ ਕਰਤੇ ਕਾਰਨ ਕੀਨੋ ਮਨ ਬਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣ ਆਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਨ ਮਨ ਸੀਤਲ ਥੀਆ ਸਤਿਗੁਰ ਸਬਦ ਸਮਾਇਆ ਰਹਾਓ ਲਾਤੀ ਭੂਖ ਤ੍ਰਿਸ਼ਨ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰਮਸਤ ਗੁਰ ਪੂਰੇ ਥਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰਿਦ ਅੰਤਰ ਡੋਲਣ ਤੇ ਅਬ ਚੁਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਟੋਟ ਨਹੀਂ ਰੇ ਮੁਕੇ ਅਚਰਜ ਏਕ ਸੁਨੋ ਰੇ ਪਾਈ ਗੁਰ ਐਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜੋ ਪੇਟਿਓ ਤੋ ਬਿਸਰੀ ਤਾਤ ਪਰਾਈ ਕਹਿਓ ਨਾ ਜਾਈ ਇਹੋ ਅਚੰਭਉ ਸੋ ਜਾਣੇ ਜਿਨ ਚਾਖਿਆ ਕਹੋ ਨਾਨਕ ਸਚ ਪਏ ਬੇਗਾਸਾ ਗੁਰ ਨਿਧਾਨ ਹਿਰਦੇ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਤਰਣੀ ਰਹਾਓ ਸਾਸਤ ਸਿਮਰਤ ਵੇਦ ਵਿਚਾਰੇ ਮਹਾਂਪੁਰਖਨ ਇਉਂ ਕਹਿਆ ਬਿਨ ਹਰ ਭਜਨ ਨਾਹੀ ਨਿਸਤਾ।

ਮੋਕੋ ਏਬਦ ਕੋ ਸਮਝਾਵੇ, ਕਰਤਾ ਹੋਏ ਜਨਾਵੇ ਰਹਾਉ। ਅਣਜਾਣਤ ਕਿਛ ਇਨੇ ਕਮਾਨੋ, ਜਬ ਤਬ ਕਛੂ ਨਾ ਸਾਧਾ। ਦਹਿਦਸ ਲੈ ਓ ਮਨ ਦੌਰਾਇਓ, ਕਮਨ ਕਰਮ ਕਰ ਵਾਧਾ। ਮਨ ਤਨ ਧਨ ਭੂਮ ਕਾ ਠਾਕੁਰ, ਹਉ ਇਸਕਾ ਇਹੋ ਮੇਰਾ। ਪਰਮ ਮੋਹ ਕਛ ਸੂਝ ਸੁਨਾਹੀ, ਇਹ ਪੈਖਿਰ ਪਏ ਪੈਰਾ। ਤਬ ਓ ਕਾਂ ਕਮਾਮਨ ਪਰਿਆ, ਜਦ ਓ ਕਛੂ ਨਾ ਹੋਤਾ। ਜਬ ਏਕ ਨਿਰੰਜਨ ਨਿਰੰਕਾਰ ਪ੍ਰਭ, ਸਭ ਕਿਛ ਆਪੇ ਕਰਤਾ। ਆਪਣੇ ਕਰਤਵੇ ਆਪੇ ਜਾਣੈ, ਜਿਨ ਇਹੋ ਰਚਨ ਰਚਾਇਆ। ਕਹੋ ਨਾਨਕ ਕਰਨਹਾਰ ਹੈ ਆਪੇ, ਸਤਿਗੁਰ ਪਰਮ ਚੁਕਾਇਆ। ਗੌੜੀ ਮਾਲਾ ਮੁਹੱਲਾ ਪੰਜਵਾਂ, ਹਰ ਬਿਨ ਅਵਰ ਕਿਰਿਆ ਬਿਰਥੇ। ਜਬ ਤਬ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ ਰਹਾਉ। ਬਰਤ ਨੇਮ ਸੰਜਮ ਮੈਂ ਰਹਿਤਾ, ਤਿਨਕਾ ਆੜ ਨਾ ਪਾਇਆ। ਆਗੇ ਚੱਲਣ ਔਰ ਹੈ ਪਾਈ, ਊਹਾਂ ਕਾਮਨਾ ਆਇਆ। ਤੀਰਥ ਨਹਾਏ ਅਰ ਧਰਨੀ ਪ੍ਰਮਤਾ, ਆਗੇ ਠੌਰ ਨਾ ਪਾਵੇ। ਊਹਾਂ ਕਾਮਨਾ ਆਵੇ ਇਹ ਵਿਧ, ਉਹ ਲੋਗ ਨਹੀਂ ਪਤੀ ਆਵੇ। ਚਤੁਰ ਵੇਦ ਮੁਖ ਬਚਨੀ ਉਚਰੈ।

ਗਰਾਮੀ ਗੁਰ ਸੇਵਹੁ ਹਰ ਨਾਮ ਧਿਆਵਹੁ ਯਾ ਗੋ ਮਨੋ ਗੁਮਾਨੀ ਗੌੜੀ ਮਾਲਾ ਮੁਹੱਲਾ ਪੰਜਵਾ ਮਾਧੋ ਹਰ ਹਰ ਹਰ ਮੁਖ ਕਹੀਏ ਹਮ ਤੇ ਕਛੂ ਨਾ ਹੋਵੇ ਸੁਆਮੀ ਜਿਉ ਰਾਖੋ ਤਿਉ ਰਹੀਏ ਰਖਾਓ ਕਿਆਕਸ਼ ਕਰੇ ਕੇ ਕਰਨੇ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਾਭ ਹੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ।

ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ, ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ, ਪ੍ਰਭ ਕੋ ਸਦ ਬਲ ਜਾਈ ਜੀਓ, ਇਹੋ ਨਿਧਾਨ ਜਪੇ ਵਡਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ, ਗੁਰਪੂਰਾ ਪਾਇਆ।

ਛੜਿਆ, ਕੋਈ ਜੇ ਮੂਰਖ ਲੋਭੀਆ, ਮੂਲ ਨਾ ਸੁਣੀ ਕਹਿਆ, ਇਕਸ ਦੋ ਚੌਕਿਆ ਗਣੀ, ਸਭ ਇਕਤ ਸਾਧ ਮੁੱਠੀ, ਇਕ ਅਧਨਾਏ ਰਸੀੜਾ, ਤਾ ਵਿਰਲੀ ਜਾਏ ਉੱਠੀ, ਭਗਤ ਸੱਚੇ ਦਰਸ ਹੋਂਦੇ, ਅੰਧ ਕਰੇ ਦਿਨ ਰਾਤ, ਰੰਗਰ ਤੇ ਪਰਮੇਸ਼ਰ ਹੈ, ਜਨ ਨਾਨਕ ਤਿਨ ਬਲ ਜਾਤ, ਗੌੜੀ ਮਹੱਲਾ ਪੰਜਵਾਂ, ਮਾਂਝ ਦੁਖ ਭੰਜਨ ਤੇਰਾ ਨਾਮ ਜੀ, ਦੁਖ ਭੰਜਨ ਤੇਰਾ ਨਾਮ, ਆੜ ਪੈਰ ਆਰਾਧੀਐ, ਪੂਰਨ ਸਤਿਗੁਰ ਗਿਆਨ ਰਹਾਓ, ਜਿਤ ਕੜ ਵਸੈ ਪਾਰ ਬ੍ਰਹਮ, ਸੋਈ ਸੁਹਾਵਾ ਥਾਓ, ਜਮ ਕੰਕਰ ਨੇੜ ਨ ਆਵਈ, ਰਸਨਾ ਹਰ ਗੁਣ ਗਾਓ, ਸੇਵਾ ਸੁਰਤ ਨ ਜਾਣੀਆ, ਨਾ ਜਾਪੇ ਆਰਾਧ, ਓੜ ਤੇਰੀ ਜਗ ਜੀਵਨਾ, ਮੇਰੇ ਠਾਕੁਰ ਅਗਮ ਅਗਾਧ।

ਦਈਓ ਗੁਰ, ਗੁਰ ਸੱਚਾ ਸਿਰਜਣਹਾਰ, ਗੁਰ ਤੁੱਠੇ ਸਭ ਕੁਛ ਪਾਇਆ, ਜਨ ਨਾਨਕ ਸਦ ਬਲਿਹਾਰ, ਗੌੜੀ ਮਾਝ ਮੁਹੱਲਾ ਪੰਜਵਾਂ, ਹਰ ਰਾਮ ਰਾਮ ਰਾਮ ਰਾਮਾ ਜਪ।

ਭਾਈ ਮਿੱਤਰ ਸਭ ਪਦਾਰਥ ਸਭ ਭਲਾ ਸਰਬ ਗੁਣਾ ਜਿਸ ਮਾਹੇ ਕਿਉਂ ਗੋਬਿੰਦ ਮਨੋ ਵਸਾਰੀਏ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੇ ਜੀਵੀਏ ਭਵਜਲ ਪਈਏ ਪਾਰ ਮਿਲ ਸਾਧੂ ਸੰਗ ਉਧਾਰ ਹੋਏ।

ਹੋਏ ਵਿਣ ਪਰਮੇਸ਼ਰ ਜੋ ਕਰੇ ਫਿਰ ਸੋ ਜੀਵਨ ਸੋਏ ਅੰਚਲ ਗਏ ਕੇ ਸਾਧਕਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਧੀਏ ਉਧਰ ਐਸਾ ਪਰਿਵਾਰ ਸਾਜਨ ਬੰਸੋ ਮਿੱਤਰ ਸੋ।

ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗੈ ਦਾਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਮਹੱਲਾ ਨਾਵਾਂ ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿ ਨਿਸਭਾਗੋ ਰਹਾਓ ਸੁਖ ਦੁਖ ਦੋਨੋ ਸਮ ਕਰ ਜਾਨ ਔਰ ਮਾਨ ਅਪਮਾਨਾ ਹਰਗ ਸੁਗ ਤੇ ਰਹੇ ਅਤੀਤਾ ਤਿੰਨ ਜਗ ਤਤ ਪਛਾਨਾ ਉਸਤ ਨਿੰਦਾ ਤੂ ਤਿਆਗੈ ਖੋਜੇ ਪਦ ਨਿਰਬਾਨਾ ਜਨ ਨਾਨਕ ਇਉ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ ਗੌੜੀ ਮਹੱਲਾ ਨਾਵਾ ਸਾਧੋ ਰਚਨਾ ਰਾਮ ਬਨਾਈ ਇਕ ਬਿਨਸੈ ਇਕ ਅਸਿਰ ਮਨ ਅਚਰਜ ਲਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਝੂਠਾ ਤਾਨ ਸਾਚਾ ਕਰ ਮਾਨਿਓ ਜੋ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਬਿਨਸ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨਾਵਾਂ ਪ੍ਰਾਨੀ ਕਹੋ ਹਰ ਜਿਸ ਮਨ ਨਹੀਂ ਆਵੇ ਅਹੇ ਨਿਸ ਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ ਰਹਾਓ ਪੂਤ ਮੀਤ ਮਾਇਆ ਮਮਤਾ ਸਿਉ ਹੇ ਬਿਧ ਆਪ ਬੰਧਾਵੇ ਮ੍ਰਿਤ ਸੇਨਾ ਜੋ ਝੂਠ

ਲਾਗੋ ਪਾਏ, ਕਿਸ ਉਪਦੇਸ਼ ਰਹਾ ਲਿਵਲਾਏ, ਗੁਰ ਸੇਵੀ ਗੁਰ ਲਾਗੋ ਪਾਏ, ਭਗਤ ਕਰੀ ਰਾਚੋ ਹਰਨਾਏ, ਸਿੱਖਿਆ ਦੀਖਿਆ ਭੋਜਨ ਪਾਓ, ਹੋਮ ਸੰਜੋਗੀ ਨਿਤ ਕਰ ਜਾਓ, ਗਰਭ ਗਤੰ ਸੁਗਿਆਤਮ ਧਿਆਨਾ, ਜੋਤ ਭਈ ਜੋਤੀ ਮਾਏ ਸਮਾਨਾ, ਲਿਖਤ ਮਿਟੇ ਨੀ ਸ਼ਬਦ ਨਿਸ਼ਾਨਾ, ਕਰਤਾ ਕਰਣਾ ਕਰਤਾ ਜਾਨਾ, ਨੈ ਪੰਡਿਤ ਨੈ ਚਦਰ ਸਿਆਨਾ, ਨੈ ਪੂਲੋ ਨੈ ਪਰਮ ਫੁਲਾਨਾ, ਕਥੋ ਨਾ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤ ਸਹਿ ਸਮਾਨਾ, ਗੌੜੀ ਗੁਆਰੇ ਰੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨ, ਗੁਰ ਅੰਕਸ ਸਰ ਸ਼ਬਦ ਨਿਸ਼ਾਨ, ਰਾਜ ਦੁਆਰੇ ਸੋਭ ਸਮਾਨ, ਚਿਤਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ, ਘਰ ਮੈਂ ਅੰਮ੍ਰਿਤ ਤਸਕਰ ਲਈ, ਨੰਨਾ ਕਾਰਨ ਕੋਏ ਕਰੇਈ, ਰਾਖੇ ਆਪ ਵਡਿਆਈ ਦੇਈ, ਨੀਲ ਅਨੀਲ ਅਗਨ ਇਕਠਾਈ, ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲੀਆ ਰਹਿਸ ਗੁਣ ਗਾਈ, ਜੈਸਾ ਘਰ ਬਾ

ਪਹਿਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ, ਮਨ ਵਸ ਦੂਤਾ ਦੁਰਮਤ ਦੋਏ, ਮਨ ਮਾਨੇ ਗੁਰ ਤੇ ਇੱਕ ਹੋਏ, ਨਿਰਗੁਣ ਰਾਮ ਗੁਣੇ ਵਸ ਹੋਏ।

ਪਾਰ ਸੁਖ ਸਹਿਜੇ ਜਾਪੁ ਹਿਰਦੇ ਮੁਰਾਰ ਨਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗ੍ਰਹਿ ਅਵਗੁਣ ਸ਼ਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੁਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ

ਗਗਨ ਸ਼ਬਦ ਬੁਝਾਏ, ਦੂਜਾ ਪਰਮ ਸਹਿ ਸੁਭਾਏ, ਗੁਰਮਤੀ ਨਾਮ ਹਿਰਦੇ ਵਸਾਏ, ਸਾਚੀ ਬਾਣੀ ਹਰ ਗੁਣ ਗਾਏ, ਤਰਮੈ ਸਾਚੋ ਗੁਰਮੁਖ ਪਾਓ, ਨਾਮ ਬਿਨਾ ਨਾਹੀ ਨਿਰਠਾਓ, ਪ੍ਰੇਮ ਪਰਾਇਣ ਪ੍ਰੀਤ ਮਰਾਓ, ਨਦਰ ਕਰੇ ਤਾਂ ਬੂਝੇ ਨਾਓ, ਮਾਇਆ ਮੋਹ ਸਰਬ ਜੰਜਾਲਾ, ਮਨਮੁਖ ਚੀਲ ਕੁਸ਼ਤ ਬਕਰਾਲਾ, ਸਗੁਰ ਸੇਵੇ ਚੂਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖ ਬੂਝੇ ਏਕ ਲਿਵਲਾਏ, ਨਿਕਰ ਵਾਸੇ ਸਾ ਸੁਮਾਏ, ਜੰਮਣ ਮਰਣਾ ਠਾਕ ਰਖਾਏ, ਪੂਰੇ ਗੁਰ ਤੇ ਇਹ ਮਦ ਪਾਏ, ਕਥਨੀ ਕਥੋ ਨਾ ਆਵੇ ਓਰ, ਗੁਰ ਪੁਛ ਦੇਖਿਆ ਨਾਹੀ ਦਰ ਹੋਰ, ਦੁਖ ਸੁਖ ਭਾਣੇ ਕਿਸੇ ਰਜਾਏ, ਨਾਨਕ ਨੀਚ ਕਹੇ ਲਿਵਲਾਏ, ਗੌੜੀ ਮਹੱਲਾ ਪਹਿਲਾ, ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ਼, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਉ, ਦੂਜੀ ਦੁਰਮਤ ਆਖੇ ਦੋਏ, ਆਵੇ ਜਾਏ ਮਰ ਦੂਜਾ ਹੋਏ, ਤਰਨ ਗਗਨ ਨੈ ਦੇਖੋ ਦੋਏ, ਨਾਰੀ ਪੁਰਖ ਸੁਭਾਈ।

ਆਸ ਕਰੇ ਬਲ ਜਾਓ, ਹੁਣ ਰੱਬ ਜਨਮ ਨਹੀਂ ਗੁਣ ਗਾਓ। ਅੰਤਰ ਬਾਹਰ ਏਕੋ ਜਾਣੇ, ਗੁਰ ਕੇ ਸ਼ਬਦੇ ਆ ਪਛਾਣੇ, ਸਾਚੇ ਸ਼ਬਦ ਦਰ ਨੀਸਾਣੇ, ਸ਼ਬਦ ਵਰੇ ਤਿੰਨ ਕਰ ਵਾਸਾ, ਆਵੇ ਨਾ ਜਾਵੇ ਚੁੱਕੇ ਆਸਾ, ਗੁਰ ਕੇ ਸ਼ਬਦ ਕਮਲ ਪਰਗਾਸਾ, ਜੋ ਦੀਸੈ ਤੂੰ ਆਸ ਨਰਾਸਾ, ਤਾਮ ਕ੍ਰੋਧ ਬਿਖ ਭੂਖ ਪਿਆਸਾ, ਨਾਨਕ ਬਿਰਲੇ ਮਿਲੇ ਉਦਾਸਾ, ਗੌੜੀ ਮਹੱਲਾ ਪਹਿਲਾ, ਐਸੋ ਦਸ ਮਿਲੇ ਸੁਖ ਹੋਈ, ਦੁੱਖ ਵਿਸਰੇ ਪਾਵੇ ਸਰਸੋਈ, ਦਰਸ਼ਨ ਦੇਖ ਪਈ ਮਦਪੂਰੀ, ਅਰਸ

ਮਨ ਤ੍ਰਿਪਤਾਸਿਆ ਅਲਖ ਅਪੇਵਾ, ਜੈ ਜੈ ਦੇਖੋ ਤੈ ਤੈ ਸਾਚਾ, ਬਿਨ ਬੂਝੇ ਝਗੜਤ ਜਗ ਕਾਚਾ, ਗੁਰ ਸਮਝਾਵੇ ਸੋਝੀ ਹੋਈ, ਗੁਰਮੁਖ ਵਿਰਲਾ ਬੂਝੇ ਕੋਈ, ਕਰ ਕਿਰਪਾ ਰੱਖ ਹੋ ਰਖਵਾਲੇ, ਬਿਨ ਬੂਝੇ ਪਸੂ ਪਏ ਬੇਤਾਲੇ, ਗੁਰ ਕਹਿਆ ਅਵਰ ਨਹੀਂ ਦੂਜਾ, ਕਿਸ ਕਹੋ ਦੇਖ ਕਰੋ ਅਨ ਪੂਜਾ, ਸੰਤ ਹੇਦ ਪਰਵ ਤਿਰਪ ਹਮਣ ਤਾਰੇ, ਆਤਮ ਚੀਨੇ ਸੋ ਤਤ ਵਿਚਾਰੇ, ਸਾਜ ਹਿਰਦੇ ਪ੍ਰੇਮ ਨਿਵਾਸ, ਪਰਮਤ ਨਾਨਕ ਹਮਤਾ ਕੇ ਦਾਸ, ਗੌੜੀ ਮਹੱਲਾ ਪਹਿਲਾ, ਬ੍ਰਹਮੇ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਵਤ ਪੜੀ ਪਛਤਾਨਿਆ, ਜੇ ਪ੍ਰਸਮਰੇ ਤਈ ਮਨ ਮਾਨਿਆ, ਐਸਾ ਗਰਭ ਬੁਰਾ ਸੰਸਾਰ, ਜਿਸ ਗੁਰ ਮਿਲੇ ਜਿਸ ਗਰਭ ਨਿਵਾਰ ਰਹਾਓ, ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਬੋ ਪਾਰੇ ਵਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ, ਹਰੀ ਚੰਦ ਦਾਨ ਕਰੇ ਜਸ ਲੇਵੇ, ਬਿਨ ਗੁਰ ਅੰਤ ਨ ਪਾਏ ਅਪੇਵੇ, ਆਪ ਭੁਲਾਏ ਆਪੇ ਮਤ ਦੇਵੇ, ਦੁਰਮਤ ਹਰਨਾਸ ਦੁਰਾਚਾਰੀ, ਪ੍ਰਭ ਨਾਰਾਇਣ ਗਰਭ ਪ੍ਰਹਾਰੀ, ਪ੍ਰਹਿਲਾਦ ਉਧਾਰੇ ਕਿਰਪਾ ਤਾਰੀ, ਫੂਲੋ ਰਾਵਣ ਮੁਗਦ ਅਚੇਤ, ਲੂਟੀ ਲੰਕਾ ਸੀਤ ਸਮੇਤ, ਗਰਭ ਗਿਆ ਬਿਨ ਸਤਗੁਰ ਹੇਤ, ਸਹਿਸ ਬਾਹੁ ਮਦ ਕੀਟ ਮੈਂ ਖਾਸਾ, ਹਰਨਾਸ ਲੈ ਨਹੋ ਬੇਦਾਸਾ, ਦਏ ਸੰਘਾਰੇ ਬਿਨ ਭਗਤ ਅਭਿਆਸਾ, ਜਰਾ ਸੰਧ ਕਾਲ ਜਮਨਾ ਸੰਘਾਰੇ, ਰਗਤ ਬੀਜ ਕਾਲ ਨੇਮ ਬਿਦਾਰੇ, ਦਏ ਸੰਘਾਰ ਸੰਤ ਨਿਸਤਾਰੇ, ਆਪੇ ਸਤਗੁਰ ਸ਼ਬਦ ਵਿਚਾਰੇ, ਦੂਜੇ ਪਾਏ ਦੈਤ ਸੰਘਾਰੇ, ਗੁਰਮੁਖ ਸਾਹਿਬ ਭਗਤ ਨਿਸਤਾਰੇ।

ਕਰਮ ਪੁਲਾਨੇ ਆ, ਇਕ ਤਿਲ ਪੂਲੇ ਬੌਰ ਪਛਤਾਨੇ ਆ, ਕੰਸ ਕੇਸ ਚਾਂਡੂਰ ਨਾ ਕੋਈ, ਰਾਮ ਨਾ ਚੀਨਿਆ ਆਪਣੀ ਪਦ ਖੋਈ, ਬਿਨ ਜਗਦੀਸ਼ ਨਾ ਰਾਖੇ ਕੋਈ, ਬਿਨ ਗੁਰ ਗਰਬ ਨਾ ਮਿਟਿਆ ਜਾਏ, ਗੁਰਮਤ ਧਰਮ ਤੀਰਜ ਹਰਨਾਏ, ਨਾਨਕ ਨਾਮ ਮਿਲੇ ਗੁਣ ਗਾਏ, ਗੌੜੀ ਮਹੱਲਾ ਪਹਿਲਾ, ਚੋਆ ਚੰਦਨ ਅੰਕ ਚੜਾਵੋ, ਪਾਠ ਪਟੰਬਰ ਪੈਰ ਹੰਡਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ, ਕਿਆ ਪੈਰੋ ਕਿਆ ਓਟ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ, ਰਖਾਓ ਕਾਣੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਖਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾਂ ਸੋ ਫਾਲਾ, ਨੈਣ ਸੁਰੋਨੀ ਸੁੰਦਰ ਨਾਰੀ, ਖੋਲ ਸੀਗਾਰ ਕਰੇ ਅਦ ਪਿਆਰੀ, ਬਿਨ ਜਗਦੀਸ਼ ਪਜੇ ਨਿਤ ਖੁਆਰੀ, ਦਰ ਕਰ ਮਹਿਲਾ ਸੇ ਸੁਖਾਲੀ, ਐਨਸ ਫੂਲ ਵਿਛਾਵੇ ਮਾਲੀ, ਬਿਨ ਹਰ ਨਾਮ ਸੋ ਦੇ ਸੁਖਾਲੀ, ਐਬਰ ਗੈਬਰ ਨੇਜੇ ਵਾਜੇ, ਲਸਕਰ ਨੇਬ ਖੁਵਾਸੀ ਪਾਜੇ, ਬਿਨ ਜਗਦੀਸ਼ ਝੂਠੇ ਦਿਵਾਜੇ, ਸਿੱਧ ਕਹਾਵੋ ਰਿਧ ਸਿੱਧ ਬੁਲਾਓ, ਤਾਜ ਕੁਲ ਹੈ ਸਿਰ ਛਤਰ ਬਣਾਓ, ਬਿਨ ਜਗਦੀਸ਼ ਕਾਂ ਸਜ ਪਾਓ, ਖਾਨ ਮਲੂਕ ਕਹਾਵੋ ਰਾਜਾ, ਅਬੇ ਤਬੇ ਕੂੜੇ ਗਏ ਪਾਜਾ, ਬਿਨ ਗੁਰ ਸ਼ਬਦ ਨਾ ਸਬਰ ਸਕਾਜਾ, ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤ ਜਾਣਿਆ ਹਿਰਦੇ ਮੁਰਾਰੀ, ਪਰਮਤ ਨਾਨਕ ਸਰਣ ਤੁਮਾਰੀ, ਗੌੜੀ ਮਹੱਲਾ ਪਹਿਲਾ, ਸੇਵਾ ਏਕ ਨ ਜਾਣਸ ਅਵਰੇ, ਪਰਪੰਚ ਵਿਆਦ ਤਿਆਗੇ ਕਵਰੇ, ਪਾਏ ਮਿਲੇ ਸਚ ਸਾਚੇ ਸਚ ਰੇ, ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੇ ਮਲਤ ਹੋਈ, ਰਹਾਉ ਉਂਦੋ ਕਬਲ ਸਗਲ ਸੰਸਾਰੇ, ਦੁਰਮਤ ਅਗਨ ਜਗਤ ਪਰਜਾਰੇ, ਸੋ ਉਭਰੇ ਗੁਰ ਸ਼ਬਦ ਵਿਚਾਰੇ, ਪ੍ਰਿੰਗ ਪਤੰਗ ਕੁੰਚਰ ਅਰਮੀਨਾ, ਮਿਰਗ ਮਰੇ ਸਹਿ ਆਪਣਾ ਕੀਨਾ, ਤਿਸਨਾ ਰਾਜ ਤਤ ਨਹੀਂ ਬੀਨਾ, ਕਾਮ ਚਿਤੇ ਕਾਮਣ ਹਿਤਕਾਰੀ, ਕ੍ਰੋਧ ਬੇਨਾਸੇ ਸਗਲ ਵਿਕਾਰੀ, ਪਤ ਮਤ ਖੋਵੇ ਨਾਮ ਵਿਸਾਰੀ, ਪਰ ਕਰ ਚੀਤ ਮਨਮੁਖ ਡੋਲਾਏ, ਗਲ ਜੇਵੜੀ ਤੰਦੇ ਲਪਟਾਏ, ਗੁਰਮੁਖ ਛੂਟਸ ਹਰ ਗੁੰਗਾ।

ਪਵੇ ਨਾਮ ਸੁਹੇਲਾ, ਦੂਜੇ ਪਾਏ ਅਗਿਆਨ ਦੁਹੇਲਾ। ਬਿਨ ਦਮ ਕੇ ਸੌਦਾ ਨਹੀਂ ਰਾਟ, ਬਿਨ ਬੋਹਿਤ ਸਾਗਰ ਨਹੀਂ ਵਾਟ। ਬਿਨ ਗੁਰਸੇਵੇ ਘਾਟੇ ਘਾਟ, ਤਿਸ ਕੋ ਵਾਹੋ ਵਾਹੋ ਜੇ ਵਾਟ ਦਿਖਾਵੇ। ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੇ, ਤਿਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੇ। ਵਾਹੋ ਵਾਹੋ ਤਿਸ ਕੋ ਜਿਸ ਕਾ ਇਹੋ ਜੀਓ, ਗੁਰ ਸ਼ਬਦੀ ਮਤ ਅੰਮ੍ਰਿਤ ਪੀਓ। ਨਾ ਵਡਾਈ ਤੁਧ ਪਾਣੇ ਦੀਓ, ਨਾ ਬਿਨਾ ਕਿਉ ਜੀਵਾ ਮਾਏ। ਅਨ ਦਿਨ ਜਪਤ ਰਹੋ ਤੇਰੀ ਸਰਣਾਏ, ਨਾਨਕ ਨਾਮ ਰਤੇ ਪਦ ਪਾਏ। ਗੌੜੀ ਮਹੱਲਾ ਪਹਿਲਾ, ਹਉਮੈ ਕਰਤ ਪੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਹਉ ਹਉ ਕਰਤ ਨਹੀਂ ਸਿ ਪਾਈਏ, ਹਉਮੈ ਜਾਏ ਪਰਮ ਪਦ ਪਾਈਏ ਰਹਾਉ। ਹਉਮੈ ਕਰ ਰਾਜੇ ਬੋ ਧਾਵੇ, ਹਉਮੈ ਖਪੇ ਜਨਮ ਮਰ ਆਵੇ। ਹਉਮੈ ਨਿਵਰੇ ਗੁਰ ਸ਼ਬਦ ਵਿਚਾਰੇ, ਚੰਚਲ ਮਤ ਤਿਆਗੇ ਪੰਜ ਸੰਘਾਰੇ। ਅੰਤਰ ਸਾਚ ਸਹਿਜ ਕਰ ਆਵੇ, ਰਾਜਨ ਜਾਣ ਪਰਮ ਗਦ ਪਾਵੇ। ਸਜ ਕਰਣੀ ਗੁਰ ਪਰਮ ਚੁਕਾਵੇ, ਨਿਰਭੋ ਕੈ ਕਰ ਤਾੜੀ ਲਾਵੇ। ਹਉ ਕਰ ਮਰਣਾ ਕਿਆ ਪਾਵੇ, ਪੂਰਾ ਗੁਰ ਭੇਟੇ ਸੋ ਚਗਰ ਚੁਕਾਵੇ। ਜੇਤੀ ਹੈ ਤੇਤੀ ਕਿਉ ਨਾਹੀ, ਗੁਰਮ ਗਿਆਨ ਪੇਟ ਗੁਣ ਗਾਹੀ। ਹਉਮੈ ਬੰਧਨ ਬੰਦ ਪਵਾਵੇ, ਨਾਨਕ ਰਾਮ ਭਗਤ ਸੁਖ ਪਾਵੇ। ਗੌੜੀ ਮਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ, ਬ੍ਰਹਮ ਕਮਲ ਪਏ ਆਲ ਨਾ ਪਾਇਆ। ਆਗਿਆ ਨੀ ਲੀਨੀ ਪਰਮ ਭੁਲਾਇਆ, ਜੋ ਉਪਜੇ ਸੋ ਕਾਲ ਸੰਘਾਰਿਆ। ਹਮਹਾ ਰਾਖੇ ਗੁਰ ਸ਼ਬਦ ਵਿਚਾਰਿਆ ਰਖਾਓ, ਮਾਇਆ ਮੋਹੇ ਦੇਵੀ ਸਭ ਦੇਵਾ। ਕਾਲ ਨਾ ਛੋਡੇ ਬਿਨ ਕੁਰ ਕੀ ਸੇਵਾ,

ਕਨ ਨਹੀਂ ਰੀਸੈ ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ ਨਾਨਕ ਚੀਨੇ ਆਪ ਕਹੋ ਸੋ ਅਪਰ ਅਪਾਰਾ ਤਬ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਏ ਸਭ ਬ੍ਰਹਮ ਸੁਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਪਾਓ ਪਰਮੇ ਪੂਲੇ ਆਪ ਹੋ ਜਾਓ ਮਨਮੁਖ ਸੂਤਕ ਕਵੇ ਨਾ ਜਾਏ ਜੇ ਚਿਰ ਸ਼ਬਦ ਨਾ ਭੀਜੇ ਹਰ ਕਹਿ ਨਾ ਆਏ ਰਹਾਓ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੇ ਵਾਰੋ ਵਾਰ ਸੂਤਕ ਅਗਨ ਪਾਉਣੇ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਿਗੁਰ ਸੇਵੇ ਸੂਤਕ ਜਾਏ ਮਰੇ ਨਾ ਜਨਮੇ ਕਾਲ ਨਾ ਖਾਏ ਸਾਸਤ ਸਿਮਰਤ ਸੋ ਦੇਖੋ ਕੋਏ ਵਿਣ ਨਾਵੇ ਕੋ ਮੁਕਤ ਨਾ ਹੋਏ ਜੁਗ ਚਾਰੇ ਨਾ ਉੱਤਮ ਸ਼ਬਦ ਵਿਚਾਰ ਕਾਲ ਮੈਂ ਗੁਰਮੁਖ ਉਤਰ ਸਪਾਰ ਸਾਚਾ ਮਰੇ ਨਾ ਆਵੇ ਜਾਏ ਨਾਨਕ ਗੁਰਮੁਖ ਰਹੇ ਸੁਮਾਏ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਣ ਅਧਾਰਾ ਹਰ ਜੂ ਰਾਖੋ ਹਿਰਦੇ ਉਰਤਾਰਾ ਗੁਰਮੁਖ ਸੋਭਾ ਸਾਜ ਦੁਆਰਾ ਪੰਡਿਤ ਹਰ ਪੜ ਤਜੋ ਵਿਕਾਰਾ ਗੁਰਮੁਖ ਭੌਜਲ ਉਤਰੋ ਪਾਰਾ ਰਹਾਓ ਗੁਰਮੁਖ ਵਿੱਚੋ ਹੋਮੇ ਜਾਏ ਗੁਰਮੁਖ ਮੈਲ ਨਾ ਲਾਗੇ ਆਏ ਗੁਰਮੁਖ ਨਾਮ ਸੇ ਮਨ ਆਏ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਬੁੱਧ ਹੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਫ ਬਹੁ ਚਤਰਾਈ ਜੋ ਕੁਛ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਠੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਭਮਾਨਾ ਬਗ ਜੋ ਲਾਏ ਬਹੇ ਨਿਰਤਿਆਨਾ ਜਾਂ ਪਕੜਿਆ ਤਬ ਹੀ ਪਛਤਾਨਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗੁਰਪ੍ਰਸਾਦੀ ਮਿਲੇ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸਾਇਰ ਕੀ ਪੁੱਤਰੀ ਵਿਦਾਰ ਗਵਾਈ ਨਾਨਕ ਬਿਨ ਨਾਵੇ ਝੂਠੀ ਚਤਰਾਈ ਗੌੜੀ ਮਹੱਲਾ ਤੀਜਾ ਇਹ ਜੋਕਾ ਧਰਮ ਪੜੋ ਤੁਮ ਪਾਈ ਪੂਰੇ ਗੁਰਸਬ ਸੋਜੀ ਪਾਈ ਐਥੇ ਅੱਗੇ ਹਰ ਨਾਮ ਸਿਖਾਈ ਆਰਾਮ ਪੜੋ ਮਨ ਕਰੋ ਵਿਚਾਰ ਗੁਰਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧ ਨ ਪਾਇਆ ਜਾਏ ਮਨ ਤਨ ਫੀਕਾ ਦੂਜੇ ਪਾਏ ਗੁਰ ਕੈ ਸ਼ਬਦ ਸਚ ਲਿਵ ਲਾਏ ਹਉ ਮੈਂ ਮੈਲਾ ਇਹੋ ਸੰਸਾਰਾ ਨਿਤ ਤੀਰਥ ਨਹਾਵੇ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਵਾਰਾ ਸੋਜਨ ਸਾਚਾ ਦੇ ਹੋ ਮੈਂ ਮਾਰੇ ਗੁਰ ਕੈ ਸ਼ਬਦ ਪੰਜ ਸੰਘਾਰੇ ਆਪ ਤਰੇ ਸਗਲੇ ਕੁਲ ਤਾਰੇ ਮਾਇਆ ਮੋਏ ਨਟ ਬਾਜੀ ਪਾਈ ਮਨਮੁਖ ਅੰਦਰ ਹੈ ਲਵਟਾਈ ਗੁਰਮੁਖ ਅਲਿਪਤ ਰਹੇ ਲਿਵ ਲਾਈ ਬਹੁਤੇ ਪੇਖ ਕਰੇ ਪੇਖ ਧਾਰੀ ਅੰਤਰ ਨਾ ਫਿਰੇ ਅਹੰਕਾਰੀ ਆਪ ਨਾ ਚੀਨੈ ਬਾਜੀ ਹਾਰੀ ਕਾਪੜ ਪੈਰ ਕਰੇ ਚਤਰਾਈ ਮਾਇਆ ਮੋਏ ਅਧ ਪਰਮ ਫੁਲਾਈ ਬਿਨ ਗੁਰ ਸੇਵੇ ਬਹੁ ਦੁਖ ਪਾਈ ਨਾਮ ਰਤੇ ਸਦਾ ਬੈਰਾਗੀ ਗ੍ਰੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਿਗੁਰ ਸੇਵਾ ਸੇਵੜ ਭਾਗੀ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤੇਥੇ ਉਪਜੇ ਦੇ ਮੋਹ ਪਿਆਸਾ ਤ੍ਰੈ ਗੁਣ ਪਰਮੇ ਨਾਹੀ ਨਿਜ ਕਰ ਵਾਸਾ ਹਮ ਗਣ ਰਾਖੇ ਸਤਿਗੁਰੂ ਮਿਲਾਇਆ ਅਨਦਿਨ ਭਗਤ ਹਰ ਨਾਮ ਦਿਰੜਾਇਆ ਰਹਾਓ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਖਾਣੇ ਸਿਰ ਮਾਰੇ ਜਮਕਾਲਾ ਤਤ ਨਾ ਚੀਨੇ ਬੰਨੇ ਪੰਡ ਪਰਾਲਾ ਮਨਮੁਖ ਅਗਿਆਨ ਕੁਮਾਰਗ ਪਾਏ ਹਰ ਨਾਮ ਸਾਰਿਆ ਬਹੁ ਕਰਮ ਦਿਰੜਾਏ ਪਵਦਲ ਡੂਬੇ ਦੂਜੇ ਪਾਏ ਮਾਇਆ ਕਾ ਮੋਹਤਾਜ ਪੰਡਿਤ ਕਹਾਵੇ ਵਿਖਿਆ ਰਾਤਾ ਬਹੁ ਦੁਖ ਪਾਵੇ ਜਮ ਕਾ ਗਲ ਜੇਵੜਾ ਨਿਤਕਾਲ ਸੰਤਾਵੇ ਗੁਰਮੁਖ ਜਮਕਾਲ

ਪਾਵੇ, ਸਦਗੀ ਨਿਰਮਲ ਸਹਿ ਸੁਮਾਵੇ, ਹਰ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ, ਤਿਨ ਕੋ ਸਭ ਨਵੇ ਅਨਦਿਨ ਪੂਜ ਕਰਾਹੀ, ਸਹਿਜੇ ਗੁਣ ਰਵੇ ਸਾਚੇ ਮਨ ਮਾਹੀ, ਪੂਰੇ ਸਤਗੁਰ ਸਦ ਸੁਣਾਇਆ, ਤ੍ਰੈ ਗੁਣ ਮੇਟੇ ਚੌਥੇ ਚਿਤਲਾਇਆ, ਨਾਨਕ ਹਉ ਮੇ ਮਾਰ ਬ੍ਰਹਮ ਮਿਲਾਇਆ, ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੇ ਵਾਦ ਵਖਾਣੇ, ਅੰਤਰ ਤਾਮਸ ਆਪਣਾ ਪਛਾਣੇ, ਤਾਂ ਪ੍ਰਪਾਏ ਗੁਰ ਸ਼ਬਦ ਵਖਾਣੇ, ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਮਨਮੁਖ ਖਾਦੇ ਦੂਜੇ ਪਾਏ ਹਰਹਾਉ, ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੇ ਸ਼ਬਦ ਅੰਤਰ ਸਹਿਜ ਰੀਧੇ, ਮੇਰਾ ਪ੍ਰਪਾਇਆ ਗੁਰ ਕੇ ਸ਼ਬਦ ਸੀਧੇ, ਸਤਗੁਰ ਮੇਲੇ ਪ੍ਰਵਿਆ ਮਿਲਾਏ, ਮੇਰੇ ਪ੍ਰਸਾਚੇ ਕਈ ਮਨ ਪਾਏ, ਹਰ ਗੁਣ ਗਾਵੇ ਸਹਿ ਸੁਭਾਏ, ਬਿਨ ਗੁਰ ਸਾਚੇ ਪਰਮ ਫੁਲਾਏ, ਮਨਮੁਖ ਅੰਧੇ ਸਦਾ ਦੁਖ ਖਾਏ, ਜਮ ਡੰਡ ਸਹਿ ਸਦਾ ਦੁਖ ਪਾਏ, ਜਮੁਆਨਾ ਜੋ ਹੈ ਹਰ ਕੀ ਸਰਣਾਈ, ਹਉ ਮੇ ਮਾਰ ਸਚ ਲਿਵਲਾਈ, ਸਦਾ ਰਹੇ ਹਰ ਨਾਮ ਲਿਵਲਾਈ, ਸਤਗੁਰ ਸੇਵੈ ਸੇ ਜਨ ਨਿਰਮਲ ਪਵਿੱਤਾ, ਮਨ ਸਿਉ ਮਨ ਮਿਲਾਏ ਸਭ ਜਗ ਜੀਤਾ, ਏਨ ਬਿਧ ਕੁਸਲ ਤੇਰੇ ਮੇਰੇ ਮੀਤਾ, ਸਤਗੁਰੂ ਸੇਵੇ ਸੋ ਫਲ ਪਾਏ, ਹਿਰਦੇ ਨਾਮ ਵਿੱਚੋਂ ਆਪ ਗਵਾਏ, ਅਨਹਦ ਬਾਣੀ ਸ਼ਬਦ ਵਜਾਏ, ਸਤਗੁਰ ਤੇ ਕਵਨ ਕਵਨ ਨਾ ਸੀਧੋ ਮੇਰੇ ਪਾਈ, ਭਗਤੀ ਸੀਧੇ ਦਰ ਸੋਭਾ ਪਾਈ, ਨਾਨਕ ਰਾਮ ਨਾਮ ਵਡਿਆਈ, ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਖਾਣੇ ਪਰਮ ਨ ਜਾਏ, ਬੰਧਨ ਨਾ ਟੁੱਟੇ ਮੁਕਤ ਨ ਪਾਏ, ਮੁਕਤ ਦਾਤਾ ਸਤਗੁਰ ਜੁਗ ਮਾਹੇ, ਗੁਰਮੁਖ ਪ੍ਰਾਣੀ ਪਰਮ ਗਵਾਏ, ਸਹਿਤ ਉਪਜੇ ਹਰ ਲਿਵਲਾਏ, ਹਰਹਾਉ ਤ੍ਰੈ ਗੁਣ ਕਾਲੇ ਕੀ ਸਰਕਾਰਾ, ਨਾਮ ਨ ਚੇਤੇ ਉਪਾਵਣ ਹਾਰਾ, ਮਰ ਜੰਮੇ ਫਿਰ ਵਾਰੋ ਵਾਰਾ, ਅੰਧੇ ਗੁਰੂ ਤੇ ਪਰਮ ਨ ਜਾਈ, ਮੂਲ ਛੋੜ ਲਾਗੇ ਦੂਜੇ ਪਾਈ, ਵੇਖਾ ਮਾਤਾ ਦਿਖ ਮਾਏ ਸੁਮਾਈ, ਮਾਇਆ ਕਰ ਮੂਲ ਜੰਤਰ ਫਰਮਾਏ, ਹਰ ਜੀਉ ਵਿਸਰਿਆ ਦੂਜੇ ਪਾਏ, ਜਿਸ ਨਿਰ ਕਰੇ ਸੋ ਪਰਮ ਗਤ ਪਾਏ, ਅੰਤਰ ਸਾਚ ਬਾਹਰ ਸਾਚ ਵਰਤਾਏ, ਸਾਚ ਨਾ ਛਪੇ ਜੇ ਕੋ ਰੱਖੇ ਛੁਪਾਏ, ਗਿਆਨੀ ਬੂਝੇ ਸਹਿਜ ਸੁਭਾਏ, ਗੁਰਮੁਖ ਸਾਜ ਰਹਿਆ ਲਿਵਲਾਏ, ਹੋਮੇ ਮਾਇਆ ਸ਼ਬਦ ਜਲਾਏ, ਮੇਰਾ ਪ੍ਰਸਾਚਾ ਮੇਲ ਮਿਲਾਏ, ਸਤਗੁਰ ਦਾਤਾ ਸ਼ਬਦ ਸੁਣਾਏ, ਤਾਪ ਤੇ ਰਾਖੇ ਠਾਕ ਰਖਾਏ, ਪੂਰੇ ਗੁਰ ਤੇ ਸੋਜੀ ਪਾਏ, ਆਪੇ ਕਰਤਾ ਸ੍ਰਿਸ਼ਟ ਸਿਰਜਨ ਗੋਈ, ਤਿਸ ਬਿਨ ਦੂਜਾ ਅਵਰ ਨ ਕੋਈ, ਨਾਨਕ ਗੁਰਮੁਖ ਬੂਝੈ ਕੋਈ, ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੇ, ਨਾਮੋ ਸੇਵੇ ਨਾਮ ਸਹਿ ਸਮਾਵੇ, ਅੰਮ੍ਰਿਤ ਨਾਮ ਰਸਨਾ ਨਿਤ ਗਾਵੇ, ਜਿਸ ਨੂੰ ਕਿਰਪਾ ਕਰੇ ਸੋ ਹਾਰਸ ਪਾਵੇ, ਅੰਧ ਹਿਰਦੇ ਜਪੋ ਜਗਦੀਸ਼ ਗੁਰਮੁਖ ਪਾਵੋ ਪਰਮ ਪਸੂਖ ਰਖਾਓ, ਹਿਰਦੇ ਸੁਖ ਪਇਆ ਪ੍ਰਗਾਸ ਗੁਰਮੁਖ ਗਾਵੇ ਸਚ ਗੁਣਤਾਸ, ਦਾਸਨ ਦਾਸ ਨਿਤ ਹੋਵੇ ਦਾਸ, ਗ੍ਰਹਿ ਕੁਟੰਬ ਸਦਾ ਉਦਾਸ, ਜੀਵਨ ਮੁਕਤ ਗੁਰਮੁਖ ਹੋਈ, ਪਰਮ ਪਦਾਰਥ ਪਾਵੇ ਸੋਈ, ਤ੍ਰੈ ਗੁਣ ਮੇਟੇ ਨਿਰਮਲ ਹੋਈ, ਸਹਿਜੇ ਸਾਚ ਮਿਲੇ ਪ੍ਰਸੋਈ, ਮੋਹ ਕੁਟੰਬ ਸਿਉ ਪ੍ਰੀਤ ਨਾ ਹੋਏ, ਜਾਂ ਹਿਰਦੇ ਵਸਿਆ ਸਸੋਏ, ਗੁਰਮੁਖ ਮਨ ਵੇਦਿਆ ਅਸਥਿਰ ਹੋਏ, ਹੁਕਮ ਪਛਾਣੇ ਬੂਝੇ ਸਸੋਏ, ਤੂੰ ਕਰਤਾ ਮੈਂ ਅਵਰ ਨ ਕੋਏ, ਕੋ ਸੇਵੀ ਤੁਝ ਤੇ ਪਦ ਹੋਏ, ਕਿਰਪਾ ਕਰੇ ਗਾਵਾਂ ਪ੍ਰਸੋਏ, ਨਾਮ ਰਤਨ ਸਜਗ ਮੈਂ ਲੋਏ, ਗੁਰਮੁਖ ਬਾਣੀ ਮੀਠੀ ਲਾਗੀ, ਅੰਤਰ ਵਿਗਸੈ ਅਨ ਦਿਨ ਲਿਵ ਲਾਗੀ, ਸਹਿਜੇ ਸਤ ਮਿਲਿਆ ਪ੍ਰਸਾਦੀ, ਸਤਗੁਰ ਪਾਇਆ ਪੂਰੇ ਵਡਭਾਗੀ, ਹਉ ਮੈ ਮਮਤਾ ਦੁਰਮਤ ਦੁਖ ਨਾਸ, ਜਬ ਹਿਰਦੇ ਰਾਮ ਨਾਮ ਗੁਣਤਾਸ, ਗੁਰਮੁਖ ਬੁਧ ਪ੍ਰਗਟੀ ਪ੍ਰਵਜਾਸ, ਜਬ ਹਿਰਦੇ ਰਵਿਆ ਚਰਨ ਨਿਵਾਸ, ਜਿਸ ਨਾਮ ਦੇ ਸੋਈ ਜਨ ਪਾਏ, ਗੁਰਮੁਖ ਮੇਲੇ ਆਪ ਗਵਾਏ, ਹਿਰਦੇ ਸਚਾ ਨਾਮ ਸਾਏ, ਨਾਨਕ ਸਹਿਜੇ ਸਾਹ ਸੁਮਾਏ, ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ, ਪੈ ਸਹਿ ਸੁਭਾਏ, ਸਦਮਾ ਰੰਗਿਆ ਲਿਵਲਾਏ, ਨੇਕਰ ਵਸਿਆ ਪ੍ਰਭ ਕੀ ਰਜਾਏ, ਸਤਗੁਰ ਸੇਵਿਆ ਜਾਏ ਅਭਿਮਾਨ, ਗੋਬਿੰਦ ਪਾਏ ਗੇ ਗੁਣੀ ਨਿਧਾਨ, ਹਰਹਾਓ ਮਨ ਬੈ ਰਾਗੀ ਜਾਂ ਸ਼ਬਦ ਪਉ ਖਾਏ, ਮੇਰਾ ਪ੍ਰਭ ਨਿਰਮਲਾ ਸਭ ਤੇ ਰਹਿਆ ਸੁਮਾਏ, ਗੁਰ ਕਿਰਪਾ ਤੇ ਮਿਲੇ ਮਿਲਾਏ, ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨਬਦ ਪਾਇਆ ਜਾਏ, ਹਰ ਕਿਰਪਾ ਤੇ ਰਾਮ ਗੁਣ ਗਾਏ, ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ, ਤ੍ਰਿਗ ਸੇ ਸੁਖਾਲੀ ਕਾਮਣ ਹੋ ਗਵਾਰ, ਤਿਨ ਸਬਲ ਜਨਮ ਜਿਨ ਨਾਮ ਆਧਾਰ, ਤ੍ਰਿਗ ਤ੍ਰਿਗ ਗ੍ਰਿਹ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ,
सोई हमारा मीत, जो हर गुण गावे सोए, हर नाम बिना मैं अवर न कोए, सगुर ते हम गत पद पाई, हर नाम त्याया दुख सगल मिटाई, सदा आनंद हर नाम लिवलाई, गुर मिले हम कौ शरीर शुद्ध पई, हम में तृष्णा सा अगन बुझई, बिन से क्रोध खिमा गए लई, हर आपे कृपा करे नाम देवे, गुरमुख रतन को बिरला लेवे, नानक गुण गावे हर अलख अपेवे, एक ओंकार सतगुर प्रसाद, राग गौड़ी बैरागण मोहला तीजा, सगुर तेजो मोह फेरे ते वे मुखो बुरे दसन, अनदन बदते मारियन फिर वेला ना।

ਨਾ ਟਿਕਨ, ਤਰਤ ਅਸਮਾਨ ਨਾ ਚੱਲਈ, ਵਿਚ ਵਿਸ਼ਟਾ ਪਏ ਪਚੰਨ, ਇਹੋ ਜਗ ਪਰਮ ਭੁਲਾਇਆ, ਮੋਏ ਠਗੋ ਲੀ ਪਾਏ, ਜਿਨ੍ਹਾਂ ਸਤਿਗੁਰ ਫਿਟਿਆ, ਤਿਨ ਨੇੜ ਨਾ ਪਿੱਟੇ ਮਾਏ, ਸਤਿਗੁਰ ਸੇਵਨ ਸੋ ਸੋਹਣੇ, ਹਉਮੈ ਮਹਿਲ ਗਵਾਏ, ਕੁਦਰਤੇ ਸੇ ਨਿਰਮਲੇ, ਚੱਲੇ ਸਤਿਗੁਰ ਪਾਏ, ਹਰ ਪ੍ਰਭੁ ਦਾਤਾ ਏਕ ਤੂੰ, ਤੂੰ ਆਪੇ ਬਖਸ਼ ਮਿਲਾਏ, ਜਨ ਨਾਨਕ ਸਰਨ।

ਪਰਦੇਸੀਆ ਕਿਉਂ ਮਿਲ ਗਏ ਗਰਮਾਏ, ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ, ਮਨ ਕਰ ਹਲਾ ਸੋ ਗੁਰਪੁਰਖ ਤਿਆਏ, ਹਰਹਾਓ ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਤਿਆਏ, ਜਿੱਥੇ ਲੇਖਾ ਮੰਗੀਏ ਹਰ ਆਪੇ ਲਏ ਛਡਾਏ।

ਪਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵਲਾਏ, ਕਰ ਜਾਏ ਪਾਵੇ ਰੰਗ ਮਹਿਲੀ ਗੁਰਮੇਲੇ ਹਰ ਮੇਲਾਏ, ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ, ਪਾਖੰਡ ਲੋਭੀ ਮਾਰੀਏ ਜਮ ਡੰਡ ਦੇਸ ਜਾਏ, ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਪਰਮ ਗਵਾਏ, ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਨ ਲੈ ਜਾਏ, ਮਨ ਕਰ ਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿੱਖ ਸੁਣਾਏ, ਕਿਉ ਮੋਹ ਮਾਇਆ ਪਸਰਿਆ ਅੰਤ ਸਾਧਨਾ ਕੋਈ ਜਾਏ, ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲਿਆ ਪਦ ਪਾਏ, ਹਰ ਦਰਗੇ ਪਏ ਨਾਇਆ ਹਰ ਆਪ ਲਿਆ ਗਲ ਲਾਏ, ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕੁਮਾਏ, ਗੁਰ ਆਗੇ ਕਰ ਜੋਦੜੀ ਜਨ ਨਾਨਕ ਹਰ ਮੇਲਾਏ, ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸੁਮਾਲ, ਮੈਂ ਫਿਰ ਥੱਕੇ ਬਨਵਾਸੀਆ ਫਿਰ ਗੁਰਮ ਤਿਰਦੇ ਨਿਹਾਲ, ਮਨ ਕਰ ਹਲਾ ਗੁਰ ਗੋਬਿੰਦ ਸੁਮਾਲ ਰਹਾਓ, ਮਨ ਕਰ ਹਲਾ ਵਿਚਾਰੀਆ ਮਨਮੁਖ ਫਾਥਿਆ ਮਹਾਂਜਾਲ, ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੁਮਾਲ, ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤਿਗੁਰ ਪਾਲ, ਸਤ ਸੰਗਤ ਲਗ ਹਰ ਧਿਆਈਏ ਹਰ ਹਰ ਚੱਲੇ ਤੇਰੇ ਨਾਲ, ਮਨ ਕਰ ਹਲਾ ਵਡਭਾਗੀਆ ਹਰੇਕ ਨਦਰ ਨਿਹਾਲ, ਆਪ ਛੁਡਾਏ ਛੁੱਟੀਏ ਸਤਿਗੁਰ ਚਰਨ ਸੁਮਾਲ, ਮਨ ਕਰ ਹਲਾ ਮੇਰੇ ਪਿਆਰਿਆ ਵਿਚ ਦੇਹੀ ਜੋਤ ਸੁਮਾਲ, ਗੁਰ ਨੌਨਦ ਨਾਮ ਖਾਲਿਆ ਹਰ ਦਾਤ ਕਰੀ ਦਇਆਲ, ਮਨ ਕਰ ਹਲਾ ਤੂੰ ਚੰਚਲਾ ਚਿਤਰਾਈ ਛੱਡ ਵਿਕਰਾਲ, ਹਰ ਹਰ ਨਾਮ ਸੁਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ, ਮਨ ਕਰ ਹਲਾ ਵਡਭਾਗੀਆ ਤੂੰ ਗਿਆਨ ਰਤਨ ਸੁਮਾਲ, ਗੁਰ ਗਿਆਨ ਖੜਗ ਹਲ ਤਾਰਿਆ ਜਮ ਮਾਰਿਆੜਾ ਜਮਕਾਲ, ਅੰਤਰ ਨਿਧਾਨ ਮਨ ਕਰ ਹਲੇ ਪ੍ਰਮ ਪਵੇ ਬਾਹਰ ਪਾਲ, ਗੁਰਪੁਰਖ ਪੂਰਾ ਫੇਟਿਆ ਹਰ ਸੱਜਣ ਲਦੜਾ ਨਾਲ, ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸੁਮਾਲ, ਹਰ ਰੰਗ ਕਦੇ ਨਾ ਉਤਰੇ ਗੁਰ ਸੇਵਾ ਸ਼ਬਦ ਸੁਮਾਲ, ਹਾਮ ਪੰਖੀ ਮਨ ਕਰ ਹਲੇ ਹਰ ਤਰਬਰ ਪੁਰਖ ਕਾਲ, ਵਡਭਾਗੀ ਗੁਰਮੁਖ ਪਾਇਆ ਚਨ ਨਾਨਕ ਨਾਮ ਸੁਮਾਲ, ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆਂ, ਇਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ, ਜਬ ਉਹ ਮਨ ਮੈਂ ਕਰਤ ਗੁਮਾਨਾ ਤਬ ਉਹ ਬਾਵਰ ਫਿਰਤ ਬੇਗਾਨਾ, ਜਬ ਇਹ ਹੂਆ ਸਗਲ ਕੀਰੀਨਾ ਤਾ ਤਿਰ ਮਈਆ ਕੜ ਕੜ ਚੀਨਾ, ਸਹਿ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਖਾਓ, ਜਬ ਕਿਸ ਕੋ ਇਹ ਜਾਣ ਸੁਮੰਦਾ ਤਾ ਸਗਲੇ ਇਸ ਮਿਲੇ ਫੰਦਾ, ਮੇਰ ਤੇਰ ਜਬ ਇਹਨੇ ਚੁਕਾਈ ਤਾ ਤੇ ਇਸ ਸੰਗ ਨਹੀਂ ਬੈਰਾਈ, ਜਬ ਇਨ ਆਪਣੀ ਆਪਣੀ ਤਾਰੀ ਤਾ ਇਸ ਕੋ ਹੈ ਮੁਸ਼ਕਲ ਫਾਰੀ, ਜਬ ਇਨ ਕਰਨੇ ਗਾਰ ਪਛਾਤਾ ਤਾ ਇਸ ਨੂੰ ਨਾਹੀ ਕਛਤਾਤਾ, ਜਬ ਇਨ ਆਪਣੋ ਵਾਧਿਓ ਮੋਹਾ ਆਵੇ ਜਾ ਇਸ ਦਾ ਜਮ ਜੋਹਾ, ਜਬ ਇਸ ਤੇ ਸਾ ਬਿਨ ਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ, ਜਬ ਇਨ ਕਛ ਕਰ ਮਾਨੇ ਫੇਦਾ ਤਾ ਤੇ ਦੂਰ ਡੰਡ ਅਰ ਖੇਦਾ, ਜਬ ਇਨ ਏਕੋ ਏਕੀ ਬੂਝਿਆ ਤਾ ਤੇ ਇਸ ਨੂੰ ਸਭ ਕੇ ਸੂਝਿਆ, ਜਬ ਉਹ ਧਾਵੇ ਮਾਇਆ ਅਰਥੀ ਨੈ ਤ੍ਰਿਪਤਾਵੇ ਨੈ ਤ੍ਰਿਲਾਥੀ, ਜਬ ਇਸ ਤੇ ਓਹੋ ਜੌਲਾ ਪਿੱਛੇ ਲਾਗ ਚਲੀ ਉਠ ਕੌਲਾ, ਕਰ ਕਿਰਪਾ ਜੋ ਸਤਿਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ, ਜੀਤ ਹਾਰ

ਦੀ ਸੋਝੀ ਕਰੀ ਤੋ ਇਸ ਧਰਤੀ ਕੀਮਤ ਭਰੀ ਕਰਨ ਕਰਾਮਨ ਸਭ ਕੁਛ ਇੱਕ ਹੈ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇੜੇ ਸਭ ਕੇ ਸੰਗਾ ਸੱਚ ਸਲਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਪਾਗਾ ਤਿਸਕੇ ਹਿਰਦੇ ਰਵਿਆ ਸੋਏ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਈਗਾ ਉਹਾਂ ਜੋ ਕਾਮ ਤੇਰੇ ਰਖਾਓ ਜਾ ਜਬਦ ਪਉ ਅਬਦਾ ਜਾਏ ਤਾ ਤੁਮਨੂਆ ਆ ਬੈਠਾਏ ਜਾ ਜਬ ਫਿਰ ਦੁੱਖ ਨ ਲਾਗੇ ਜਾ ਜਬ ਤੇ ਹੋਮੇ ਪਗ ਜਾ ਜਬਤ ਵਸ ਆਵੇ ਪੰਚਾ ਜਾ ਜਬਤ ਹਿਰਦੇ ਅੰਮ੍ਰਿਤ ਸੰਚਾ ਜਾ ਜਬਤੇ ਤ੍ਰਿਸ਼ਨਾ ਬੁਝੇ ਜਾ ਜਬਤ ਹਰ ਦਰਗੇ ਸਿਜੇ ਜਾ ਜਬਤ ਕੋਟ ਮਿਟੇ ਅਪਰਾਧ ਜਾ ਜਬਤ ਹਰ ਹੋਵੇ ਸਾਧ ਜਾ ਜਬਤ ਮਨ ਸੀਤਲ ਹੋਵੇ ਜਾ ਜਬਤ ਮਲ ਸਗਲੀ ਖੋਵੇ ਜਾ ਜਬਤ ਰਤਨ ਹਰ ਮਿਲੇ ਬੋਰ ਨਾ ਛੋਡੇ ਹਰ ਸਿੰਘ ਹਿਲੇ ਜਾ ਜਬਤ ਕਈ ਬੈਕੁੰਠ ਵਾਸ ਜਾ ਜਬਤ ਸੁਖ ਸਹਿਜ ਨਿਵਾਸ ਜਾ ਜਬਤ ਇਹ ਅਗਨ ਨਾ ਪੋਤ ਜਾ ਜਬਤ ਇਹ ਕਾਲ ਨਾ ਜੋਤ ਜਾ ਜਬਤ ਤੇਰਾ ਨਿਰਮਲ ਮੱਥ ਜਾ ਜਬਤ ਸਗਲਾ ਦੁਖ ਲਾਥਾ ਜਾ ਜਬਤ ਮੁਸ਼ਕਲ ਕਸ਼ੂ ਨਾ ਬਣੇ ਜਾ ਜਬਤ ਸੁਨ ਅਨਹਤ ਹੋਣੇ ਜਾ ਜਬਤ ਇਹ ਨਿਰਮਲ ਸੋਏ ਜਾ ਜਬਤ ਕਮਲ ਸੀਧਾ ਹੋਏ ਗੁਰ ਸਭ ਦਿੱਟ ਸਭ ਉਪਰ ਕਰੀ ਜਿਸ ਕੇ ਹਿਰਦੇ ਮੰਤਰ ਦੇ ਹਰੀ ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰ ਪੂਰਾ ਗੌੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਅੰਤਰ ਥਾਰ ਪੰਜਨਾ ਸੁਸੰਗ ਨਿਵਾਰ ਇੰਦਰੀ ਕਰ ਰੱਖੇ ਵਾਸ ਤਾ ਕੇ ਆਤਮ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾ ਕੇ ਹੋਏ ਜਾ ਕੋ ਦਇਆ ਮਯਾ ਪ੍ਰਸੋਏ ਹਰਹਾਓ ਸਾਜਨ ਦ੍ਰਿੜ ਜਾ ਕੇ ਏਕ ਸਮਾਨ ਜੇਤਾ ਬੋਲਣ ਤੇ ਤਾ ਗਿਆਨ ਜੇਤਾ ਸੁਣਨਾ ਤੇ ਤਾ ਨਾਮ ਜੇਤਾ ਪੇਖਣ ਤੇ ਤਾ ਧਿਆਨ ਸਹਿਜੇ ਜਾਗਣ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋਏ ਸਹਿਜ ਬੈਰਾਗ ਸਹਿਜੇ ਹੀ ਹਸਣਾ ਸਹਿਜੇ ਚੂਪ ਸਹਿਜੇ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਓ ਸਹਿਜੇ ਮਿਟਿਓ ਸਗਲ ਦੋਰਾਓ ਸਹਿਜੇ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਣ ਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾ ਕੇ ਸਹਿ ਮਨ ਪਿਆ ਆਨੰਦ ਤਾਕੋ ਫੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿ ਕਥਾ ਮੈਂ ਆਤਮ ਰਸਿਆ ਤਾ ਕੇ ਸੰਗ ਅਬਨਾਸੀ ਵਸਿਆ ਸਹਿਜੇ ਆਸਣ ਅਸਥਿਰ ਪਾਇਆ ਸਹਿਜੇ ਅਨਹਦ ਸ਼ਬਦ ਵਜਾਇਆ ਸਹਿਜੇ ਰੋਣ ਚੁਣਕਾਰ ਸੁਆਇਆ ਤਾ ਕੇ ਕਰ ਪਾਰ ਬ੍ਰਹਮ ਸੁਮਾਇਆ ਸਹਿਜੇ ਜਾ ਕੋ ਪਰਿਓ ਕਰਮਾ ਸਹਿਜੇ ਗੁਰ ਪੇਟਿਓ ਸਚ ਧਰਮਾ ਜਾ ਕੇ ਸਜ ਪਾਇਆ ਸੋ ਜਾਣ ਨਾਨਕ ਦਾਸ ਤਾ ਕੇ ਕੁਰਬਾਣ ਗੌੜੀ ਮਹੱਲਾ ਪੰਜਵਾ ਪ੍ਰਥਮੇ ਗਰਭ ਵਾਸਤੇ ਟਰਿਆ ਪੁੱਤਰ ਕਲੱਤਰ ਕੁਟਮ ਸੰਘ ਜੁਰਿਆ ਭੋਜਨ ਅਨਕ ਪ੍ਰਕਾਰ ਬੋ ਕਪਰੇ ਸਰਪਰ ਗਮਨ ਕਰੇ ਗਏ ਬਪਰੇ ਕਮ ਅਸਥਾਨ ਜੋ ਕਹੋ ਨਾ ਟਰੇ ਕਾਮਨ ਸ਼ਬਦ ਜਿਤ ਦੁਰਮਤ ਹਰੇ ਰਗਾਓ ਇੰਦਰਪੁਰੀ ਮੈਂ ਸਰਪਰ ਮਰਣਾ ਬ੍ਰਹਮਪੁਰੀ ਨਿਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਗਿਰ ਤਰ ਧਾਰਨ ਗਗਨ ਅਰ ਤਾਰੇ ਰਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਵਰਤ ਅਰ ਪੇਦਾ ਸਾਤ ਸਿਮਰਤ ਬਿਨ ਸਹਿ ਗਏ ਬੇਦ ਤੀਰ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਜ ਪਾਗ ਹੋਤੀ ਧੋਤੀ ਡੰਡਾਓ ਪ੍ਰਸਾਦਨ ਭੋਗਾ ਗਵਨ ਕਰੇ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਸ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀਜੇ ਪਾਸਾਰਾ ਬਿਨ ਸਜਾਏ ਗੋ ਸਗਲ ਆਕਾਰਾ ਸਹਿ ਸਿਵਤ ਭਗਤ ਗਿਆਨਾ ਸਦਾ ਆਨੰਦ ਨਿਚਲ ਸਥਾਨਾ ਤਾਂ ਸੰਗਤ ਸਾਧ ਗੁਣ ਰਸ ਅਨਪੋ ਨਗਰ ਤਾਂ ਸਦਵਸ ਤੈ ਪੋ ਪਰਮਾ ਸੋਗ ਨ ਚਿੰਤਾ ਆਵਣ ਜਾਵਣ ਮ੍ਰਿਤ ਨ ਹੋਤਾ ਤੈ ਸਦਾ ਆਨੰਦ ਅਨਹਤ ਆਕਾਰੇ ਭਗਤ ਵਸੇ ਕੀਰਤਨ ਆਧਾਰੇ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੇ ਤਾ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੇ ਨਿਚਲ ਥਾਨ ਸਾਧ ਸੰਗਤਰ ਗੌੜੀ ਮਹੱਲਾ ਪੰਜਵਾ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸੇ ਵਡਿਆਈ ਜੋ ਇਸ ਮਾਰੇ ਤਿਸਕਾ ਦੁਖ ਜਾਈ ਐਸਾ ਕੋਏ ਜੇ ਦੁਬਦਾ ਮਾਰ ਗਵਾਵੈ ਇਸੇ ਮਾਰ ਰਾਜ ਜੋ ਕਮਾਵੈ ਰਹਾਓ ਜੋ ਇਸ ਮਾਰੇ ਤਿਸਕੋ ਪਉ ਨਾਹੇ
ਜੋ ਸੁਮਾਰੇ ਸੋ ਨਾਮ ਸਮਾਹੇ, ਜੋ ਸੁਮਾਰੇ ਤਿਸ ਕੀ ਤਿਸ਼ਨਾ ਬੁਝੈ, ਜੋ ਸੁਮਾਰੇ ਸੋ ਦਰਗਹਿ ਸਿਜੈ, ਜੋ ਸੁਮਾਰੇ ਸੋ ਤਨਵੰਤਾ, ਜੋ ਸੁਮਾਰੇ ਸੋ ਪਤਵੰਤਾ, ਜੋ ਸੁਮਾਰੇ ਸੋਈ ਜਤੀ, ਜੋ ਇਸ ਮਾਰੇ ਤਿਸ ਹੋਵੈ ਗਤੀ, ਜੋ ਇਸ ਮਾਰੇ ਤਿਸਕਾ ਆਇਆ ਗਨੀ, ਜੋ ਇਸ ਮਾਰੇ ਸੋ ਨਿਚਲ ਧਨੀ, ਜੋ ਇਸ ਮਾਰੇ

ਬਿਨ ਝੂਠ ਨਾ ਧੋਈ, ਇਸ ਮਾਰੀ ਬਿਨ ਸਭ ਕੁਛ ਮੈਲਾ, ਇਸ ਮਾਰੀ ਬਿਨ ਸਭ ਖੇ ਜੌਲਾ, ਜਾ ਕੋ ਭਏ ਕਿਰਪਾਲ ਕਿਰਪਾ ਨਿਧ, ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ।

ਸਾਸ ਨੀਚ ਕੁਲ ਸੁਣ ਹੈ, ਇਸ ਕੇ ਸੰਗ ਖਿਨਮੈ ਉਦਰ ਹੈ। ਕੋੜ ਮੱਜਣ ਜਾ ਕੇ ਸੁਣ ਨਾਮ, ਕੋੜ ਪੂਜਾ ਜਾ ਕੇ ਹੈ ਧਿਆਨ। ਕੋੜ ਪੁੰਨ ਸੁਣ ਹਰ ਕੀ ਬਾਣੀ, ਕੋੜ ਫਲਾ ਗੁਰ ਤੇ ਵਿਧ ਜਾਣੀ। ਮਨ ਆਪਣੇ ਮੈਂ ਫਿਰ ਫਿਰ ਚੇਤ, ਬਿਨਸ ਜਾਹੇ ਮਾਇਆ ਕੇ ਹੇਤ।

ਤ੍ਰਿਸ਼ਟ ਫਿਰ ਰਾਹੀ, ਬਿਨ ਸਿਮਰਨ ਕੂਕਰ ਹਰਕਾਇਆ, ਤਾਕਤ ਲੋਭੀ ਬੰਧ ਨਾ ਪਾਇਆ, ਬਿਨ ਸਿਮਰਨ ਹੈ ਆਤਮ ਘਾਤੀ, ਸਾਗਤ ਨੀਚ ਤਿਸ ਕੁਲ ਨਹੀਂ ਜਾਤੀ, ਜਿਸ ਭਇਆ ਕਿਰਪਾਲ ਤਿਸ ਸਤਸੰਗ ਮਿਲਾਇਆ, ਕਹੋ ਨਾਨਕ ਗੁਰ ਜਗਤ ਤਰਾਇਆ, ਗੌੜੀ ਮਹੱਲਾ ਪੰਜਵਾਂ, ਗੁਰ ਕੈ ਬਚਨ ਮੋਹਿ।

ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੜ ਪ੍ਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਗੁਰ ਕੇ ਬਚਨ ਭੇਖਿਓ ਸਾ ਬ੍ਰਹਮ ਗੁਰ ਕੇ ਬਚਨ ਕਿੰਨੂ ਰਾਜ ਯੋਗ ਗੁਰ ਕੇ ਸੰਗਤ ਤਰਿਆ ਸਭ ਲੋਗ ਗੁਰ ਕੇ ਬਚਨ ਮੇਰੇ ਕਾਰਜ ਸਿੱਧ ਗੁਰ ਕੇ ਬਚਨ ਪਾਇਆ।

ਰਤਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਤੋਏ ਤੋਏ ਪੀਵਾਂ, ਗੁਰ ਕੀ ਰੇਣ ਨਿਤ ਮੱਜਨ ਕਰੋ, ਜਨਮ ਜਨਮ ਕੀ ਹਉਮੈ ਮਲ ਹਰੋ, ਇਸ ਗੁਰ ਕੋ ਚੂਲਾ ਭੂ ਪਾਖਾ, ਮਾਂ ਅਗਨ ਤੇ ਹਾਸ ਦੇ ਰਾਖਾ, ਤਿਸ ਗੁਰ ਕੈ ਗ੍ਰਹਿ ਟੋਭੋ ਪਾਣੀ, ਜਿਸ ਗੁਰ ਤੇ ਅਕਲ ਕਦ ਜਾਣੀ।

ਲਿਓ ਉਬਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਮ ਨਿਮ ਲਾਗੋ ਪਾਏ ਦਿਓ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕ ਸ ਬਲੇ।

ਨਾਨਕ ਬਲਿਹਾਰੀਆ ਗੁਰ ਕਾਢਿਓ ਪੂਜਾ ਪੁਸਾਰ ਮੋਹ ਕੂ ਪਾਰੀਆ ਮੈਂ ਜੀਤਿਓ ਜਨਮ ਅਪਾਰ ਬੌਰ ਨਾ ਹਾਰੀਆ ਮੈਂ ਪਾਇਓ ਸਰਬਨ।

ਪੰਜਵਾਂ ਅਰੰਗ ਸੰਗ ਦਿਖਿਆ ਕੇ ਪੋਗਾ, ਇਨ ਸੰਗ ਅੰਧ ਨਾ ਜਾਨੀ, ਹਉ ਸੰਚੋ ਹਉ ਖਾੜਤਾ, ਸਗਲੀ ਅਬਦ ਬਿਹਾਨੀ ਰਹਾਉ, ਹਉ ਸੂਰਾ ਪ੍ਰਧਾਨ ਹੋ, ਕੋ ਨਾਹੀ ਮੁਝੇ ਸਮਾਨੀ, ਜੋ ਬਨਵੰਤ ਅਚਾਰ ਕੁਲੀਨਾ, ਮਨ ਮੈਂ ਹੋਏ ਗੁਮਾਨੀ, ਜੋ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ, ਭਾਈ ਮੀਤ ਬੰਧਵ ਸਖੇ, ਪਾਛੇ ਤਿਨਹੂ ਕੋ ਸੰਪਾਨੀ, ਜਿਤ ਲਾਗੋ ਮਨ ਬਸ।

ਪਹਿਲਾ ਸੁਣਨਾ ਪ੍ਰਭੂ ਜੀਓ ਏਕਲੜੀ ਬਨਵਾਹੇ ਕਿਉਂ ਤੀਰੇ ਗੀ ਨਾ ਬਿਨਾ ਪ੍ਰਾਵੇ ਪਰਵਾਹੇ ਤਨ ਨਾ ਬਾਜੋ ਰਹੇ ਨਾ ਸਾਕੇ

ਪੁਰਲਾਏ, ਨਾਨਕ ਸਾਧ ਤਨ ਮਿਲੇ ਮਿਲਾਈ, ਬਿਨ ਪ੍ਰੀਤ ਨੂੰ ਦੁਖ ਪਾਏ। ਫਿਰ ਛੋਡੇੜੀ ਜੀਉ ਤਮਨ ਮਿਲਾਵੇ, ਪ੍ਰਸ ਪ੍ਰੇਮ ਮਿਲੀ ਜੀਉ ਸ਼ਬਦ ਸੁਹਾਵੇ, ਸ਼ਬਦੇ ਸੁਹਾਵੇ ਤਾਂ ਪਦ ਪਾਵੇ, ਦੀਪਕ ਦੇ ਉਜਾਰੇ ਤੁਣ ਸਖੀ ਸਹੇਲੀ ਸਾ ਸੁਹੇਲੀ, ਸਾਚੇ ਕੇ ਗੁਣ ਸਾਰੇ ਸਤਿਗੁਰ ਮਿਲੀ ਤਾਂ ਪ੍ਰੇਰਾਵੀ, ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਤਨ ਤਾਂ ਪਿਰ ਰਾਵੇ, ਜਾਂ ਤਿਸ ਕਹਿ ਮਨ ਪਾਣੀ।

ਪੁੰਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲਕ ਹੋਵੇ ਨਾ ਬਿਨਾਗਤ ਕੋਈ ਨਾ ਪਾਵੇ ਹਠ ਨਿਗ੍ਰਹਿ ਬੇਬਾਣ ਨਾਨਕ ਸਚ ਕਰ ਸ਼ਬਦ ਸੰਜਾਪੇ।

ਪਿਆਰੇ ਬਿਨ ਹਰ ਪਿਆਰੇ ਰਹੇ ਨਾ ਸਕੈ ਗੁਰਬਿਨ ਮਹਿਲ ਨਾ ਪਾਈਐ ਜੋ ਗੁਰ ਕਹੇ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ ਬਿਨ ਸੇਵੈ ਸੁਖ ਨਾ ਪਾਏ ਨਾਨਕ ਸਾਧ ਤਨ ਮਿਲੈ ਮਿਲਾਈ ਜਿਸ ਨੂੰ ਆ

ਗਾ ਪਾਓ। ਹੁਣ ਸਖੀ ਸਹੇਲੀ ਜੀ ਕੀ ਮਿਲੀ, ਗੁਰ ਕੈ ਸਬਦ ਸਮਾਓ। ਹਰ ਗੁਣ ਸਾਰੀ ਤਾਂ ਕੰਤ ਪਿਆਰੀ, ਨਾਮੇ ਤਰੀ ਪਿਆਰੋ। ਨਾਨਕ ਕਾਮਣ ਨਾ ਪਿਆਰੀ, ਰਾਮ ਨਾਮ ਗਲਹਾਰੋ। ਕਨ ਇਕਲੜੀ ਜੀਓ ਬਿਨ ਨਾ ਪਿਆਰੇ, ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ। ਬਿਨ ਸ਼ਬਦ ਪਿਆਰ

ਨਾ ਸੁਹਾਈ, ਕਾਪਰ ਤਨ ਸੁਹਾਵੇ ਜਾਂ ਪਿਰ ਪਾਵੇ, ਗੁਰਮਤੀ ਚਿਤ ਲਾਈਏ ਸਦਾ ਸੁਹਾਗਣ ਜਾਂ ਸਤਿਗੁਰ ਸੇਵੇ, ਗੁਰ ਕੈ ਅੰਕ ਸਮਾਈਏ ਗੁਰ ਸ਼ਬਦ ਮੇਲਾ ਤਾਂ ਪਿਰ ਰਾਵੀ, ਲਾਹ ਨਾਮ ਸੰਸਾਰੇ ਨਾਨਕ ਕਾਮਣ ਨਾ ਪਿਆਰੀ।

ਗੁਰ ਕੈ ਪਏ ਪਿਆਰੇ, ਰਹਿਣ ਸੁ ਸੁਤੀ ਜੀਉ ਅੰਤਰ ਉਰਥਾਰੇ, ਅੰਤਰ ਉਰਥਾਰੇ ਮਿਲ ਗਏ ਪਿਆਰੇ, ਅਣ ਦਿਨ ਦੁਖ ਨਿਵਾਰੇ, ਅੰਤਰ ਮਹਿਲ ਪਿਰਾਵੇ ਕਾਮਣ, ਗੁਰਮਤੀ ਵਿਚਾਰੇ, ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਦਾ ਮਾਰ ਨਿਵਾਰੇ, ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਅਪਾਰੇ, ਆਵੋ ਦਇਆ ਕਰੇ ਜੀਉ ਪ੍ਰੀਤਮ ਅਤ ਪਿਆਰੇ, ਕਾਮਣ ਬਿਨੋ ਕਰੇ ਜੀਉ ਸੱਚ ਸ਼ਬਦ ਸੀਗਾਰੇ, ਸੱਚ ਸ਼ਬਦ ਸੀਗਾਰੇ ਹੋ ਮੈਂ ਮਾਰੇ, ਗੁਰਮੁਖ ਕਾਰਜ ਸਵਾਰੇ, ਜੋ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ, ਮਨਮੁਖ ਕਾਵੇਂ ਆਪੀ ਮੋਹ ਸੰਤਾਪੀ, ਕਿਸੇ ਅੱਗੇ ਜਾਏ ਪੁਕਾਰੇ, ਨਾਨਕ ਮਨਮੁਖ ਥਾਉ ਨ ਪਾਏ, ਬਿਨ ਗੁਰ ਅਤ ਪਿਆਰੇ, ਮੁੰਦ ਇਆਣੀ ਭੋਲੀ ਨਿਗੁਣੀਆਂ ਜੀਉ, ਫਿਰ ਅਗਮ ਅਪਾਰਾ, ਆਪੇ ਮੇਲ ਮਿਲੀਏ ਜੀਉ, ਆਪੇ ਬਖਸ਼ਣਹਾਰਾ, ਅਵਗਣ ਬਖਸ਼ਣਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਹਿਆ ਸਮਾਈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ, ਸਤਿਗੁਰ ਬੂਝ ਬੁਝਾਈ, ਸਦਾ ਆਨੰਦ ਰਹੇ ਦਿਨ ਰਾਤੀ, ਅਨਦਿਨ ਰਹੇ ਲਿਵਲਾਈ, ਨਾਨਕ ਸਹਿਜੇ ਹਰ ਵਰ ਪਾਇਆ, ਸਾਤ ਹਨ ਨੌ ਨਿਧ ਪਾਈ।

ਜੀਓ ਸ਼ਬਦ ਖੇਬਟ ਵਿੱਚ ਪਾਏ, ਸ਼ਬਦ ਖੇਬਟ ਵਿੱਚ ਪਾਏ ਹਰ ਆਪ ਲੰਘਾਏ। ਇਨ ਵਿਧ ਦੁੱਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ, ਜੀਵਤਿਆਂ ਇਓ ਮਰੀਏ ਖਿਨਮੈ ਰਾਮ ਨਾਮ ਕਿਲਭ ਕਾਟੇ, ਭਏ ਪਵਿੱਤ ਸਰੀਰ।

ਆਰਾਮ ਨਾਮ ਵਾਪਾਰਾ ਅਗਮ ਅਪਾਰਾ ਗੁਰਮਤੀ ਤਨ ਪਾਈਐ ਸੇਵਾ ਸੁਰਤ ਭਗਤ ਏ ਸਾਚੀ ਵਿਚੋਂ ਆਪ ਗਵਾਈਐ ਹਮ ਮਤਹੀਣ ਮੂਰਖ ਮੁਗਧ ਅੰਧੇ ਸਤਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸੁਹਾਵੇ ਅਨਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ।

ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ, ਹਰ ਨਾਮ ਤੇ ਆਏ ਮੰਝੋਂ ਦੂਰ ਨਾ ਜਾਏ ਪਿਰਾ ਜੀਓ, ਘਰ ਬੈਠਿਆਂ ਘਰ ਪਾਏ, ਘਰ ਬੈਠਿਆਂ ਘਰ ਪਾਏ ਸਦਾ ਚਿਤ ਲਾਏ, ਸਹਿਜੇ ਸਤ ਸੁਖਾਏ, ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ, ਨਾਮੋ ਵੀ ਜੇ ਨਾਮੋ ਜੰਮੇ ਨਾਮੋ ਮਨ ਵਸਾਏ, ਨਾਨਕ ਸਚ ਨਾਮ ਵਡਿਆਈ ਪੂਰਬ ਲਿਖਿਆ ਪਾਏ, ਹਰ ਕਾ ਨਾਮ ਮੀਠਾ ਪਿਰਾ ਜੀਓ ਜਾਂ ਚਾਖੇ ਚਿਤ ਲਾਏ, ਰਸਨਾ ਹਰ ਰਸ ਚਾਖ ਮੋਏ ਜੀਓ, ਅਨਰਸ ਸਾਧ ਗੁਆਏ ਸਦਾ ਹਰਸ ਪਾਏ ਜਾਂ ਹਰ ਪਾਏ, ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ, ਨਾਮ ਰਹੇ ਲਿਵਲਾਏ ਨਾਮੇ ਉਪਜੇ ਨਾਮੇ ਬਿਨਸੇ ਨਾਮੇ ਸਚ ਸਮਾਏ, ਨਾਨਕ ਨਾਮ ਗੁਰਮਤੀ ਪਾਈਏ ਆਪੇ ਲਏ ਲਵਾਏ, ਇਹ ਵਡਾਣੀ ਚਾਕਰੀ ਪਰਾਜੀਓ ਤਨ ਛੋੜ ਪਰਦੇਸ ਸਿਧਾਏ, ਦੂਜੇ ਕਿਨੇ ਸੁਖਨਾ ਪਾਇਓ ਪਿਰਾਜੀਓ, ਵਿਖਿਆ ਲੋਭ ਲੁਭਾਏ ਵਿਖਿਆ ਲੋਭ ਲੁਭਾਏ ਪਰਮ ਫੁਲਾਏ, ਉਹ ਕਿਉਂ ਕਰ ਸੁਖ ਪਾਏ, ਚਾਕਰੀ ਵਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ, ਮਾਇਆ ਬੰਧਨ ਟਿਕੇ ਨਾਹੀ ਖਿਣ ਖਿਣ ਦੁਖ ਸੰਤਾਏ, ਨਾਨਕ ਮਾਇਆ ਕਾ ਦੁਖ ਤਵੇ ਚੁੱਕੇ ਜਾਂ ਗੁਰਸਬ ਦੀ ਚਿਤ ਲਾਏ, ਮਨਮੁਖ ਮੁਦ ਗਵਾਰ ਪਿਰਾ ਜੀਓ ਸ਼ਬਦ ਮਨ ਨਾਮ ਸਾਏ, ਮਾਇਆ ਕਾ ਪ੍ਰਮ ਅੰਧ ਪਿਰਾ ਜੀਓ ਹਰ ਮਾਰਗ ਕਿਉਂ ਪਾਏ, ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ, ਮਨਮੁਖ ਆਪ ਗਿਣਾਏ ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਣੀ ਚਿਤ ਲਾਏ ਜਿਸ ਨੂੰ ਹਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ, ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬੁਝਾਏ, ਰਾਗ ਗੌੜੀ ਸ਼ੰਤ ਮਹੱਲਾ ਪੰਜਵਾਂ।

ਮਾਰੇ ਦੇਖ ਮੋਹੀ, ਉਦਾਸ ਤਨ ਕਿਉ ਤੀਰ। ਗੁਣਵੰਤ ਨਾ ਦਇਆਲ ਬਾਲਾ, ਸਰਬ ਗੁਣ ਭਰਪੂਰ, ਫਿਰ ਦੋਸ ਨਾਹੀ ਸੁਖੇ ਦਾਤੇ, ਹੋ ਮਿਛੜੀ ਬੁਰਿਆਰੇ। ਬਿਨਵੰਤ ਨਾਨਕ ਦਇਆ ਤਾਰੋ, ਤਾਰ ਆਵੋ ਨਾ ਪਿਆਰੇ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹਉ ਸਿਰ ਅਰਪੀ ਸਮੀਤ ਪਿਆਰੇ। ਜੋ ਪ੍ਰਾਦੇ ਸੰਦੇਸਾ ਅਰਪਿਆ ਤਾਂ ਸੀਸ ਸੁਥਾਨ ਗੁਰ ਪੈ, ਤੰਗ ਪ੍ਰਭੂ ਦੁਖਾਇਆ, ਖਿਰਮਾਏ ਸਗਲਾ ਦੁਖ ਮਿਟਿਆ, ਮਨੋ ਚਿੰਦਿਆ ਪਾਇਆ।

ਜੀ ਵਾਧਾਈ, ਹਰ ਲਾਲ ਆਇਆ ਪਿਆਰਾ, ਸਭ ਤਿਖਾ ਬੁਝਾਈ, ਮਿਲਿਆ ਤਾਂ ਲਾਲ ਗੋਪਾਲ ਠਾਕੁਰ, ਸਖੀ ਮੰਗਲ ਗਾਇਆ, ਤਾ ਮੀਤ ਬੰਦਪ ਹਰਖ ਉਪਜਿਆ, ਦੂਤ ਥਾਉ ਗਵਾਇਆ, ਅਨਹਤ ਵਾਜੇ ਵਜੇ ਕਰਮ, ਪ੍ਰਸੰਗ ਸੇਜ ਵਿਸ਼ਾਈ, ਬਿਨਵੰਤ ਨਾਨਕ ਸਹਿਜ ਰਹਿ, ਹਰ ਮਿਲਿਆ ਕੰਤ ਸੁਵਿਧਾਈ।

ਧਰਮਸਾਲਾ ਧਰਮਸਾਲ ਅਪਾਰ ਦਿਆਲ ਠਾਕੁਰ ਸਦਾ ਕੀਰਤਨ ਗਾਵਹੇ। ਜੇ ਸਾਧ ਸੰਤ ਇਕੱਤਰ ਹੋਵੇ ਤਾਂ ਤੁਝੇ ਤੇ ਆਵਹੇ ਕਰ ਦਇਆ ਮਾਇਆ ਦਿਆਲ ਸੁਆਮੀ ਉਹ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨੇ ਏਕ ਜੀ ਅਵਰ ਸਵਰਾਲੀ ਮਾਨੇ ਤਾਂ ਏਕ ਅਲੇਖ ਠਾਕੁਰ ਜਿਨੇ ਸਭ ਕਲਤਾਰੀਆ ਤੁਦ ਬਚਨ ਗੁਰ ਕੇ ਵਸ ਕੀਆ ਆਦ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਆਪ ਸਭ ਕਲਤਾਰੀਆ ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੂੰ ਸਤ ਸੰਗਤ ਆਵੇ ਦਰਸ ਤਿਹਾਨਾ ਮੋਹਨ ਜਮ ਨੇੜ ਨ ਆਵੇ ਤੁਧ ਜਪੇ ਨਿਦਾਨਾ ਜਮ ਕਾਲ ਤਿਨ ਕੋ ਲੱਗੇ ਨਾਹੀ ਜੋ ਇਕ ਮਨ ਤਿਆਗ ਹੈ ਮਨ ਬਚਨ ਕਰਮ ਜੇ ਤੁਧ ਅਰਧ ਹੈ ਸੇ ਸਭੇ ਫਲ ਪਾਵ ਹੈ ਮਲ ਮੂਤ ਮੂੜ ਜੇ ਮੁਕਤ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨਿਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੁਬਲ ਫਲਿਆ ਸਣ ਪਰਿਵਾਰ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ ਤਾਰਿਆ ਜਹਾਨ ਲਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਤਨ ਕਹਿਆ ਤਿੰਨ ਜਮ ਨੇੜ ਨਾ ਆਇਆ ਬਿਨ ਗੁਣ ਤੇਰੇ ਕਥੇ ਨਾ ਜਾਹੀ ਸਤਿਗੁਰ ਪੁਰਖ ਮੁਰਾਰੇ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗਤਰਿਆ ਸੰਸਾਰੇ ਗੌੜੀ ਮਹੱਲਾ ਪੰਜਵਾਂ ਸਲੋਕ ਪਤਤ ਅਸੰਖ ਪੁਨੀਤ ਕਰ ਪੁਨੇ ਪੁਨੇ ਬਲਿਹਾਰ ਨਾਨਕ ਰਾਮ ਨਾਮ ਜਪ ਪਾਪ ਕੋ ਤਿਨ ਕਿਲਬਖ ਦਾਨਹਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ ਧਿਆਏ ਮਨਾ ਮੁਰਾਰ ਮੁਕੰਦੇ ਕੱਟੀਏ ਕਾਲ ਦੁਖ ਫਾਧੋ ਦੁਖ ਹਰਣ ਦੀਨ ਸਰਨ ਸ੍ਰੀ ਤਰ ਚਰਨ ਕਮ ਅਰਾਧੀਏ ਜਾਂ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਏ।

ਸਿਤਲ ਪੁਰਖ ਪੂਰਨ ਮਨੇ ਚਿੰਦਿਆ ਪਾਈਐ ਤਮ ਅੰਧ ਕੂਬ ਤੇ ਉਧਾਰ ਨਾ ਮਨ ਵਸਾਈਐ ਸੁਰ ਸਿੱਧ ਗਣ ਗੰਧਰਵ ਮੁਨਜਨ ਗੁਣ ਅਨਗ ਭਗਤੀ ਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਬ ਕਲਾ ਜਨਤਾਰੀ ਕਰਣਾਮੈ ਸਮਰੱਥ ਸੁਵਾਮੀ ਘਟ ਘਟ ਪ੍ਰਾਣ ਅਧਾਰੀ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੋ ਸਰਨ ਜੋਗ ਸਮਰੱਥ ਮੋਹਨ ਸਰਬ ਦੁਖ ਬੇਦਾਰੋ ਰੋਗ ਸੋਗ ਸਭ ਦੁਖ ਬਿਨਸਹਿ ਜਗਤ ਨਾਮ ਮੁਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲਤਾਰੀ ਗੁਣ ਗਾਓ ਮਨਾ ਅਚੁਤ ਅਵਿਨਾਸੀ ਸਭ ਤੇ ਊਜ ਦਯਾਲਾ ਬੇਸਮ ਪਰਦੇਵਨ ਕਉ ਏਕੈ ਸਰਬ ਕਰੇ ਪ੍ਰਤਪਾਲਾ ਪ੍ਰਤਪਾਲ ਮਹਾ ਦਯਾਲ ਦਾਨਾ ਦਯਾ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾ ਕੇ ਪ੍ਰਭਸੈ ਤੋ ਪ੍ਰਸੰਨ ਦੇਵਾ ਸਬਲ ਸੇਵਾ ਪਈ ਪੂਰਨ ਕਾਲਾ ਬਿਨਵੰਤ ਨਾਨਕ ਕਿਸ਼ ਪੁੰਨੀ ਜਗਤ ਦੀਨ ਦਯਾਲਾ ਗੌੜੀ ਮਹੱਲਾ ਪੰਜਵਾਂ ਸੁਣ ਸਹੀਏ ਮਿਲ ਉਦਮ ਕਰੇਗਾ ਮਨਾਏ ਲੈ ਹਰ ਕੰਤ ਮਾਨ ਚਾਕਰ ਭਗਤ ਠਗੋਰੀ ਮੋਹ ਹੈ ਸਾਧੂ ਮੰਤ ਸਖੀ ਵਸਿਆਇਆ ਫਿਰ ਛੋੜ ਨ ਜਾਈ ਹੇ ਰੀਤ ਭਲੀ ਭਗਵੰਤ ਨਾਨਕ ਜਰਾ ਮਰਨ ਭਏ ਨਰਕ ਨਿਵਾਰ ਉਨੀਤ ਕਰੇਥ ਜੰਤ ਸੁਣ ਸਖੀਏ ਇਹ ਭਰੀ ਬੇਨੰਤੀ ਇਹੋ ਮਤਾਂ ਤਪਕਾਈਏ ਸਹਿ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਬਿੰਦ ਗਾਈਏ ਕਲ ਕਲੇਸ਼ ਮਿੱਟੇ ਭ੍ਰਮ ਨਸੈ ਮਨ ਚਿੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਐ ਸਗੀ ਇਸ਼ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਏ ਚਰਨ ਪਿਆਸੀ ਦਰਸ ਬੈਰਾਗਨ ਪੇਖੋ ਥਾਨ ਸਬਾਏ ਖੋਜ ਲਉ ਹਰ ਸੰਤ ਜਨਾ ਸੰਗ ਸਮ੍ਰਿਥ ਪੁਰਖ ਮਿਲਾਏ ਨਾਨਕ ਤਿਨ ਮਿਲਿਆ ਸੁਰਜਨ ਸੁਖਦਾਤਾ ਸੇਵੜ ਭਾਗੀ ਮਾਏ ਸਖੀ ਨਾਲ ਵਸਾਂ ਆਪਣੇ ਨਾ ਪਿਆਰੇ ਮੇਰਾ ਮਰ ਤਨ ਹਰ ਸੰਘ ਹਿਲਿਆ ਸੁਣ ਸਗੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਪਿਰ ਮਿਲਿਆ ਪ੍ਰਮ ਖੋਇਓ ਸਾਂਤ ਸਹਿ ਸੁਆਮੀ ਪ੍ਰਗਸ ਪਇਆ ਕੌਲ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਮਨ ਅਖਰੀ ਮਹੱਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਰੋਦਰਾ ਗੁਰਦੇਵ ਸਾਂਤ ਸਦਬੁਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਾ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੋ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਾਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ

ਕਹਿ ਏਕ ਬਖਾਨਨੋ ਨਾਨਕ ਏਕ ਅਨੇਕ ਪੌੜੀ ਓਅੰ ਗੁਰਮਤੀਓ ਅਕਾਰਾ ਏਕੈ ਸੂਦ ਪਰੋਵਨ ਹਾਰਾ ਭਿੰਨ ਭਿੰਨ ਤ੍ਰੈਗੁਣ ਵਿਸਥਾਰੰ ਨਿਰਗੁਣ ਤੇ ਸਰਗੁਣ ਧ੍ਰਿਟਾਰੰ ਸਗਲ ਪਾਂਡ ਕਰ ਕਰੇ ਉਪਾਇਓ ਜਨਮ ਮਰਨ ਮਨਮੋਹ ਬਢਾਇਓ ਦੂ ਭਾਤ ਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸੇਈ ਸਾ ਭਗਵੰਤ ਸੇ ਸਚ ਸੰਪੈ ਹਰ ਰਾਸ ਨਾਨਕ ਸਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸੱਸਾ ਸਤ ਸਤ ਸਸੋ ਸਤ ਪੁਰਖ ਤੇ ਪਿੰਨ ਨ ਕੋਉ ਤੋਉ ਸਰਨ ਪਰੇ ਜੇ ਪਾਇੰ ਸਿਮਰ ਸਿਮਰ ਗੁਣ ਗਾਇ ਸੁਨਾਇੰ ਸੰਸੈ ਪਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਤੋ ਸਾਧੂ ਇਹ ਪੁੰਚਨ ਹਾਰਾ ਨਾਨਕ ਤਾਕੈ ਸਦ ਬਲਿਹਾਰਾ ਸਲੋਕ ਤਨ ਤਨ ਖਾਂ ਪੁਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਬਿਹੂ ਨੇ ਨਾਨਕਾ ਹੋਤ ਜਾ ਸਭ ਧੂਰ ਪਵੜੀ ਧੱਦਾ।

ਤਾਂ ਬੇਆਪਹਿ ਤਾਹੂ ਜੋ ਏਕ ਛਾੜ ਅਨ ਕਤਹਿ ਨਾ ਜਾਹੂ ਜਾ ਕੇ ਹੀਏ ਦਿਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਪੇਖ ਅਰ ਗਿਆਨ ਧਿਆਨ ਮਰਹੜ ਮਿਲਿਓ ਨਾ।

ਕੁਸਮਰੰਗ ਬਿਰਸੋਰ ਨਾਂਗ ਤੇ ਸਰਣੀ ਪਰੋ ਬਿਰਸ ਜਾਏ ਮੈਂ ਮੋਰ ਪੌੜੀ ਰੇ ਮਨ ਬੇਨਖਾਰ ਜਹ ਰਚੋ ਤਹਿ ਤੈ ਬੰਧਨ ਪਾਹੇ ਜੇਬ ਕਦੂ ਨਾ ਛੂਟੀ ਸਾਕਤ ਤਿਉ ਕੁਮਾਰ।

ਤੇ ਮੋਹੇ ਨੈ ਬੁਝੈ ਹੋ ਪ੍ਰਭ ਸਦਗੁਰ ਸੰਗ ਲੇਖੈ ਗਣਤ ਨਾ ਛੂਟੀਐ ਕਾਚੀ ਪੀਤ ਨਾ ਸੁਧ ਜਿਸੇ ਬੁਝਾਏ ਨਾਨਕਾ ਇਹ ਗੁਰਮੁਖ ਨਿਰਮਲ ਬੁੱਧ ਸਲੋਕ ਟੂਟੇ ਬੰਧਨ ਜਾਸਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਯਾ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਉ ਵਾ ਮਹਿਲ ਨੀ ਪਾਵੇ ਤੂੰ ਬਾਸਾ ਜਨਮ ਮਰਨ ਨਹਿ ਹੋਏ ਬਿਨਾਸਾ ਮਸਤ ਕਰਮ ਲਿਖਿਓ ਤੁਰ ਜਾ ਕੇ ਹਰ ਸੰਪੈ ਨਾਨਕ ਕਰਤਾ ਕੇ ਸਲੋਕ ਲਾਲਚ ਝੂਠ ਬੇਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬੇਖੇ ਰਸ ਰਾਤੇ ਅੰਗ ਬੁੱਧ ਮਾਇਆ ਮਦ ਮਾਤੇ ਇਹ ਮਾਇਆ ਮੈਂ ਜਨਮੇ ਮਰਨਾ ਜਿਉਂ ਜੋ ਹੁਕਮ ਤੇਰੇ ਤਿਉ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੁਗਰ ਨਾ ਕੋ ਮੂਰਾ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਠਾਕੁਰ ਸਦਾ ਅਲਿਪਨਾ ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗੈਰ ਗੰਭੀਰ ਅਥਾਹ ਦੂਸਰ ਹੀ ਅਵਰ ਕੋ ਨਾਨਕ ਬੇਪੁਰਵਾਹ ਪੌੜੀ ਲੱਲਾ ਤਾਕੇ ਲਵੇ ਨਾ ਕੋ ਏਕੇ ਆਪ ਅਵਰ ਨੈ ਹੋਵਨ ਹਾਰ ਹੋ ਸਦ ਆਇਆ ਉਹ ਆਖਾ ਅੰਤਨ ਕਾਹੂ ਪਾਇਆ ਪੀਠ ਹਸਤ ਮੈਂ ਪੂਰ ਸਮਾਨੇ ਪਲਟ ਪੁਰਸਭ ਠਾਹੂ ਜਾਨੇ ਜਾਕੋ ਦੀਨੋ ਹਰ ਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਣਾ ਸਲੋਕ ਆਤਮ ਰਸ ਹੈ ਜਾਣਿਆ ਹਰੰਗ ਸਹਿਜੇ ਮਾਣ ਨਾਨਕ ਧਨ ਤਨ ਤਨ ਜਨ ਆਏ ਤੇ ਪ੍ਰਵਾਨ ਪੌੜੀ ਆਇਆ ਸਬਲ ਤਾਉ ਕੋ ਗਣੀਏ ਜਾਸ ਰਸਨ ਹਰ ਹਰ ਜਸ ਪਣੀਏ ਆਏ ਬਸੇ ਸਾਧੂ ਕੇ ਸੰਗ ਅਨਦਿਨ ਨਾਮ ਧਿਆਵੇ ਰੰਗ ਆਵਤ ਸੋਜਨ ਨਾਮੇ ਰਾਤਾ ਜਾਕੋ ਦਇਆ ਮਇਆ ਵਿਧਾਤਾ ਇਕ ਆਵਨ ਫਿਰ ਜੋ ਨ ਆਇਆ ਨਾਨਕ ਹਰ ਕੈ ਦਰਸ ਸੁਮਾਇਆ ਸਲੋਕ ਯਾ ਜਿਤ ਮਨ ਹੋਏ ਆਨੰਦ ਬਿਨ ਸੇ ਦੂਜਾ ਪਾਓ ਦੁਖ ਦਰਦ ਤ੍ਰਿਸ਼ਨਾ ਬੁਝੇ।

ਗਿਆਨ ਧਿਆਨ ਤੀਰਥ ਸਨਾਨੀ ਸੋਮ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਾਨੀ ਹੇਤਾ ਜੋ ਕੁਛ ਕੀਨੋ ਸੋ ਅਨੇਤਾ ਹੋਆ ਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਬਸੇ ਗੋਪਾਲਾ ਸਲੋਕ ਕੁੰਟ ਚਾਰ ਦੈਸ ਪ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇੜਤ ਕੋ ਨਹੀਂ ਹੋਦ ਕਹਿ ਦੋ ਬਾਰਾ ਕਰਨੇ ਹਾਰ ਨਾ ਭੂਲਨ ਹਾਰਾ ਕਾਹੂ ਪੰਥ ਦਿਖਾਰੇ ਆਪੇ ਕਾਹੂ ਉਦਿਆਨ ਪ੍ਰੰਤ ਪਛਤਾਪੇ ਆਪਨ ਖੇਲ ਆਪ ਵੀ ਕੀਨੋ ਜੋ ਜੋ ਦੀਨੋ ਤੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਰਛਤ ਰਹੇ ਟੂਟ ਨਾ ਜਾਏ ਭੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਏ ਸੁਮਾਰ ਪੌੜੀ ਖੱਖਾ ਖੂਨਾ ਕਛ ਨਹੀਂ ਤੇ ਸਮਰਥ ਕਹਿ ਪਾਹੇ ਜੋ ਦੇਣਾ ਸੋ ਦੇ ਰਹੋ ਭਾਵੇ ਤੈ ਤੇ ਜਾਗੇ ਖਰਚ ਖਜਾਨਾ ਨਾਮ ਤਾਨ ਇਹ ਭਗਤਨ ਕੀ ਰਾਸ ਹਿਮਾ ਗਰੀਬੀ ਅੰਧ ਸਹਿਜ ਜਪਤ ਰਹੇ ਗੁਣਤਾਸ ਖੇਲੇ ਬਿਗਸੇ ਅੰਧ ਸਿਓ

ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਏ ਨਾਨਕ ਨੇ ਛਪਿਆ ਸਲੋਕ ਚਿਤ ਚਿਤਬੋ ਚਰਨਾਰਵਿੰਦ ਊਂਦ ਕਮਲ ਬਿਗਸਾਂਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚੱਚਾ ਚਰਨ ਕਮਲ ਗੁਰ ਲਾਗਾ ਤਨ ਤਨ ਓਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਹਿ ਸੇ ਪ੍ਰਮ ਆਇਓ ਭਈ ਕਿਰਪਾ ਤਵ ਦਰਸ਼ਨ ਪਾਇਓ ਚਾਰ ਵਿਚਾਰ ਬਿਨਸੋ ਸਬਦੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਸਾਰੀ ਏਕ ਦ੍ਰਿਟੇਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਛੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਿਸਾਏ ਪੌੜੀ ਛੱਛਾ ਸ਼ੋਰੇ ਦਾ ਤੁਮਾਰੇ ਦਾ ਦਾਸਨ ਕੇ ਪਾਣੀ ਹਾਰੇ ਛੱਛਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨ ਬਭੋ ਚਤਰਾਈ ਤੰਤਨ ਕੀ ਮਨ ਟੇਕ ਟਕਾਈ ਚਾਰ ਕੀ ਪੁੱਤਰੀ ਪਰਮ ਗਦ ਪਾਈ ਨਾਨਕ ਜਾਕੋ ਸੰਤ ਸਹਾਈ ਸਲੋਕ ਜੋਰ ਜੁਲਮ ਫੂਲੇ ਤਨੋ ਕਾਚੀ ਦੇ ਵਿਕਾਰ ਅੰਗ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੇ ਹਉ ਕਛ ਹੂਆ ਵਾਧਿਓ ਜੋ ਨਲਨੀ ਪ੍ਰਮਸੂਆ ਜੋ ਜਾਣੇ ਹਉ ਭਗਤ ਗਿਆਨੀ ਆਗੇ ਠਾਕੁਰੋ ਤਿਲ ਨੀ ਮਾਨੀ ਜੋ ਜਾਣੇ ਮੈਂ ਕਥਨੀ ਕਰਤਾ ਵਿਆਪਾਰੀ ਬੁਝਦਾ ਜੋ ਫਿਰਤਾ ਸਾਧ ਸੰਗ ਜੇ ਹੋਮੇ ਮਾਰੀ ਨਾਨਕ ਤਾਕੋ ਮਿਲੇ ਮੁਰਾਰੀ ਸਲੋਕ ਝਾਲਾਂਗੇ ਉਠ ਨਾਮ ਜਪ ਨਿਸਬਸਰ ਆਰਾਧ ਤਾਰਾ ਤੁਜੇ ਨਾ ਵਿਆਪਈ ਨਾਨਕ ਮਿਟੇ ਉਪਾਧ ਪੌੜੀ ਝੱਜਾ ਝੂਰ ਮਿਟੇ ਤੁਮਾਰੋ ਰਾਮ ਨਾਮ ਸਿਉ ਕਰ ਬਿਓਹਾਰੋ ਝੂਰਤ ਝੂਰਤ ਸਾਕਤ ਮੂਆ ਜਾ ਕਿਰੇ ਹੋਦ ਪਾਓ ਬੀਆ ਚਰੇ ਕਸੰਬਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰੇ ਕਾਮ ਕ੍ਰੋਧ ਦੁਸ਼ਟਾਈ ਨਾਨਕ ਜਾਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬਿਧ ਰਹਿਣ ਨਾ ਪਾਵੋ ਮੀਤ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪਵੜੀ ਨਿਆ ਨਿਆਣੋ ਦ੍ਰਿੜ ਸਹੀ ਬਿਰਸ ਜਾਤ ਇਹ ਹੇਤ ਗਣਤੀ ਗਣੋ ਨਾ ਗਣ ਸਕੋ ਊੜ ਸਿਧਾਰੇ ਕੇਤ ਯੋ ਪੇਖੋ ਤੋ ਬਿਰਸਤੋ ਕਾਸਿਓ ਕਰੀਏ ਸੰਗ ਯਾਣੋ ਅਬ ਸਹੀ ਚਿਤ ਝੂਠੋ ਮਾਇਆ ਰੰਗ ਯਾਣਤ ਸੋਏ ਸੰਤ ਸੋਏ ਪ੍ਰਮ ਤੇ ਕੀ ਚਿਤ ਭਿੰਨ ਅੰਧਕੂਪ ਤੇ ਕਢੋ ਜੇ ਹੋਵੋ ਸੋ ਪ੍ਰਸੰਨ ਯਾ ਕੇ ਹਾਥ ਸਮਰਤ ਕਾਰਨ ਕਰਨੇ ਜੋਗ ਨਾਨਕ ਤੇ ਉਸਤਤ ਕਰੋ ਯਾਉ ਕੀਓ ਸੰਯੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਹ ਸੇ ਸੁਖ ਪਾਏ ਨਾਨਕ ਮਨੋ ਨਾ ਬੀਸਰੇ

ਨਾਨਕ ਉਬਰੇ ਜਪ ਹਰੀ ਸਾ ਸੰਗ ਸੰਬੰਧ ਪੌੜੀ ਢੱਡਾ ਢੂੰਡਤ ਕਿਆ ਫਿਰੋ ਢੂੰਡ ਇਆ ਮਨੁ ਮਾਹੇ ਸੰਗ ਤੁਹਾਰੇ ਪ੍ਰਭ ਸੇ ਬਨ ਮਨ ਕਹਾਂ ਫੇਰਾਗੇ।

ਜਾਏ, ਹਲ ਪਾਵੇ ਮਨ ਬਾਜਤੇ ਤਪਤ ਤੁਹਾਰੀ ਜਾਏ। ਤ੍ਰਾਸ ਮਿੱਟੇ ਜਮ ਪੰਥ ਕੀ ਜਾਸ ਬਸੇ ਮਨ ਨਾਓ, ਗਦ ਪਾਵੇ ਮਤ ਹੋਏ ਪਰਗਾਸ ਮੈਲਨੀ ਪਾਵੇ ਠਾਓ। ਤਾਊ ਸੰਗ ਨਾ ਤਨ ਚੱਲੇ ਗ੍ਰਹਿ ਜੋ ਬੰਨਹਿ ਰਾਜ, ਸੰਤ ਸੰਗ ਸਿਮਰਤ ਰਹੋ ਹੈ ਤੁਹਾਰੇ ਕਾਜ। ਤਾਤਾ ਕਸ਼ੂ ਨਾ ਹੋਈ ਗਏ ਜੋ ਤਪ ਨਿਵਾਰੇ ਆਪ, ਪ੍ਰਤਪਾਲੇ ਨਾਨਕ ਹਮੈ ਆਪੇ ਮਾਈ ਬਾਪ। ਸਲੋਕ ਥਾਕੇ ਬਹੁਵਿਧ ਕਾਲ ਤੇ ਤ੍ਰਿਪਤਨਾ ਤ੍ਰਿਸ਼ਨਾ ਲਾਥ, ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ। ਪੌੜੀ ਥੱਥਾ ਥਿਰ ਕੋਊ ਨਹੀਂ ਕਾਏ ਪਸਾਰੋ ਪਾਵ, ਅਨਕ ਬੰਚ ਬਲਸਲ ਕਰੋ ਮਾਇਆ ਏ ਕਿਉ ਪਾਵ। ਥੈਲੀ ਸੰਚੋ ਸ਼ਰਮ ਕਰੋ ਥਾ ਕੇ ਪਰੋ ਗਾਵਾਰ, ਮਨ ਕੇ ਕਾਮ ਨ ਆਵਈ ਅੰਤੇ ਅਵਸਰ ਵਾਰ। ਚਿਤ ਪਾਵੋ ਗੋਬਿੰਦ ਭਜੋ ਸੰਤੇ ਕੀ ਸਿਕਲੇ ਹੋ, ਪ੍ਰੀਤ ਕਰੋ ਸ ਏਕ ਸਿਉ ਇਹ ਸੱਚਾ ਅਸਨੇ ਹੋ। ਕਾਰਨ ਕਰਨ ਕਰਾਮਨੋ ਸਭ ਏਕੇ ਹਾਥ, ਜਿਤ ਜਿਤ ਲਾਭੋ ਤਿਤ ਤਿਤ ਲੱਗੇ ਨਾਨਕ ਜੰਤ ਅਨਾਥ। ਸਲੋਕ ਦਸ ਏਕ ਨਿਹਾਰਿਆ ਸਭ ਕਾ ਦੇ ਮਨਹਾਰ, ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ।

ਨਾਏ ਸਾ ਸੰਗ ਪੌੜੀ ਨੰਨਾ ਨਰਕ ਪਰੇ ਤੇ ਨਾਹੀ ਜਾਤੇ ਮਨ ਤਨ ਨਾਮ ਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮੈਂ ਨਾ ਓਏ ਖਪਤੇ ਨੰਨਾ ਕਾਰ ਨਾ ਹੋਤਾ ਤਾ ਕਹੋ ਨਾ ਮੰਤਰ ਗੁਰ ਦੀਨੋ ਜਾ ਕਹੋ ਨਿਧ ਨਿਧਾਨ ਹਰ ਅੰਮ੍ਰਿਤ ਪੂਰੇ ਤੇ ਬਾਜੇ ਨਾਨਕ ਅਣਖ ਤੂਰੇ ਸਰੂਪ ਪਤਰਾ ਕੀ ਗੁਰਪਾਰ ਬ੍ਰਹਮ।

ਅਗਮਹਰਾਯ ਹੋਤ ਮਨੀਤ ਕੋਟ ਅਪਰਾਧੁ ਅੰਮ੍ਰਿਤ ਨਾਮ ਜਪੇ ਮਿਲ ਸਾਧੂ ਪਰ ਪੈਤ੍ਰੋਮ ਹੋ ਮਿਟਨਾਈ ਜਾਕੋ ਰਾਖੋ ਆਪ ਗੁਸਾਈ ਪਾਤ ਸਾਹੋ ਛਤਰ ਸਿਰ ਸੋਊ ਨਾਨਕ ਦੂਸਰ ਅਵਰ ਨਾ।

ਅੱਫਾ ਫਿਰਤ ਫਿਰਤ ਤੂੰ ਆਇਆ, ਦੁਰਤ ਲੱਭ ਦੇ ਕਲ ਜੁਗ ਮੈਂ ਪਾਇਆ। ਫਿਰ ਆਸ ਚਰੇ ਨਾ ਹਾਥਾ, ਨਾਮ ਜਪੋ ਤੋ ਕਟੀਏ ਫਸ, ਫਿਰ ਫਿਰ ਆਮਨ ਜਾ ਨਾ ਹੋਈ। ਇਕ ਏਕ ਜਪੋ ਡਸੋਈ, ਕਰੋ ਕਿਰਪਾ ਪ੍ਰੋ ਕਰਨੇ ਹਾਰ, ਮੇਲ ਹੋ ਨਾਨਕ ਬੇਚਾਰੇ ਸਲੋਕ, ਬਿਨੋ ਸੁਨੋ ਤੁਮ ਪਾਰ ਬ੍ਰਹਮ, ਦੀਨ ਦਯਾਲ ਗੋਪਾਲ, ਸੁਖ ਸੰਪੇ ਬ ਭੋਗ ਰਸ, ਨਾਨਕ ਸਾਧਰਵਾਲ ਪੌੜੀ। ਬੱਬਾ ਬ੍ਰਹਮ ਜਾਨ ਤੇ ਬ੍ਰਹਮਾ, ਵੈਸਨੂ ਤੇ ਗੁਰਮੁਖ ਸੁਚ ਧਰਮਾ, ਵੀਰਾ ਆਪਣ ਬੁਰਾ ਮਿਟਾਵੇ, ਤਾਹੂ ਬੁਰਾ ਨਿਟ ਨਹੀਂ ਆਵੇ।

ਏ ਪੰਜਨ ਅਗ ਦੁਖ ਨਾਸ ਮਨੇ ਅਰਾਧ ਹਰੇ ਸੰਤ ਸੰਗ ਦੇ ਰਿਦ ਬਸਿਓ ਨਾਂਗ ਤੇ ਨਾ ਪਰਮੇ ਪੌੜੀ ਬੱਬਾ ਪਰਮ ਮਿਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਪਰਮੇ ਸੁਰਨਰ ਦੇਵੀ ਦੇਵਾ ਪਰਮੇ ਸਿੱਧ ਸਾਧਕ ਬ੍ਰਹਮੇਵਾ ਪਰਮ ਪਰਮ ਮਾਨ ਖੁਡੇਤਾਏ ਦੁੱਤਰ ਮਹਾ ਦਿਖਮ ਏ ਮਾਏ ਗੁਰਮੁਖ ਪਰਮ ਪੈ ਮੋਹ ਮਿਟਾਇਆ ਨਾਂਗ ਤੇ ਪਰਮ ਸੁਖ ਪਾਇਆ ਸਲੋਕ ਮਾਇਆ ਡੋਲੇ ਬਹੁ ਵਿਧੀ ਮਨ ਲਪਟਿਓ ਤੇ ਸੰਗ ਮੰਗਣ ਤੇ ਜੇ ਤੁਮ ਰੱਖੋ ਤੋ ਨਾਨਕ ਨਾਮੇ ਰੰਗ ਪੌੜੀ ਮੰਮਾ ਮੰਗਣ ਹਾਰ ਏ ਆਨਾ ਦੇਣ ਹਾਰ ਦੇ ਰਿਹੋ ਸੁਜਾਨਾ।

ਮੰਗਨ ਮੰਗਤਾ ਏਕੇ ਮਾਕ ਨਾਨਕ ਜਾਤੇ ਪਰੇ ਪਰਾਗ ਸਲੋਕ ਮਧਪੂਰੀ ਪ੍ਰਧਾਨ ਤੇ ਗੁਰਪੂਰੇ ਮਨਮੰਤ ਜੇ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟਤ ਸਾਧ ਸੰਗ ਪਤੀਆਨਾ ਦੁਸੋ ਵਾਕੇ ਸੰਤ ਵਿਚਾਰਾ ਨਰਕ ਸੁਰਗ ਰਹਿਤ ਅਵਤਾਰਾ ਤਾਹੂ ਸੰਗ ਤਾਹੂਰ ਨਿਰਲਿਪ ਪੂਰਨ ਘਟ ਘਟ ਪੁਰਖ ਬਸਿਖ ਹੋ ਰਸਮੈ ਤਵਾਹੂ ਸੋ ਪਾਇ ਨਾਨਕ ਲਿਪਤ ਨਹੀਂ ਤੇ ਮਾਇਆ ਸਲੋਕ ਯਾਰ ਮੀਤ ਸੁਨ ਸਾਜਨੋ ਬਿਨਖਰ ਛੂਟਨ ਆਖੇ ਨਾਂਗ ਤੇ ਬੰਧਨ ਕੱਟੇ ਗੁਰ ਕੀ ਚਰਣੀ ਪਾਗੇ ਪਵੜੀ ਯਈਆ ਜਤਨ ਕਰਤ ਬੋ ਵਿਧੀਆ ਏਕ ਨਾ ਮਿਨ ਕਹਿ ਲੋ ਸਿਧੀਆ ਯਾਉ ਜਤਨ ਕਰ ਹੋ ਛੁਟਾਰਾ।

ਇਨ ਹੋ ਸਭ ਜਾਕੀ ਤਾਜ ਅਭਮਾਨ ਛੁੱਟੈ ਤੇਰੀ ਬਾਕੀ ਰਣ ਦਰਗੈ ਤੋ ਸੀਜੈ ਪਾਈ ਜੋ ਗੁਰਮੁਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਏ ਵਿਕਾਰਾ ਗੁਰ ਪੂਰੇ ਕੈ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰ ਗੁਰ ਕੀਨੀ ਦਾਤੇ ਸਲੋਕ ਲਾਲਚ ਝੂਠ ਬਿਖੇ ਵਿਆਦ ਇਆ ਦੇਹੀ ਮੈਂ ਬਾਸ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੂ ਦੁਖ ਦਰਦ ਤੇ ਮਿਟੇ ਖਿਨਾਹੂ ਨਾਮ ਔਖਦ ਜੇ ਹਿਰਦੇ ਹਤਾਵੇ ਤਾਹੇ ਰੋਗ ਸੁਪਨੇ ਨਹੀਂ ਆਵੇ ਹਰ ਔਖਦ ਸਭ ਕਟ ਹੈ ਪਾਈ ਗੁਰਪੂਰੇ ਬਿਨ ਬਿਧਨਾ ਬਨਾਈ ਗੁਰਪੂਰੇ ਸੰਜਮ ਕਰ ਦੀਆ ਨਾਨਕ ਤੋ ਫਿਰ ਦੁਖ ਨਾ ਥੀਆ ਸਲੋਕ ਵਾਲਦੇ ਸਰਬਤਰ ਮੈਂ

ਕਟ ਅੰਤਰ ਬ੍ਰਹਮ ਸਮਾਹੁ ਵਾਸਦੇਵ ਜਲ ਥਲ ਮੈਂ ਰਵਿਆ ਗੁਰ ਪ੍ਰਸਾਦ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮੁਖ ਜੋ ਸੁਨ ਤੇ ਵਰਨ ਚੇਨ ਸਗਲੇ ਤੇ ਰਹਿਤਾ ਨਾਨਕ ਹਰ

ਪਾਰ ਬਖਸਨ ਹਾਰ ਬਖਸ ਲੈ ਨਾਨਕ ਭਾਰੇ ਉਤਾਰ ਪੌੜੀ ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤ ਜੀਓ ਪਿੰਡ ਜਿਨ ਸੁਖ ਦੀਏ ਤਾਹੇ ਨ ਜਾਣਤ ਤਤ ਲਾਹਾ ਮਾਇਆ ਕਾਰਨੇ ਦੈਦ ਢੂੰਡਣ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨ ਮਨੇ ਬਸਾਏ ਲਾਲਚ ਚੂੜ ਬਿਕਾਰ ਮੋਹ ਕਿਆ ਸੰਪੇ ਮਨ ਮਾਹੇ ਲੰਪੜ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਏ ਤੁਧ ਪਾਵੇ ਤਾਂ ਬਖਸ ਲਹਿ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਨ ਨੀਰ ਤਰੇ ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਇਓ ਅਨਕ ਜੋਨ ਦੁਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸਮਾਏ ਖਿਮਾ ਗਈ ਸਚ ਸੰਚਿਓ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਅੰਧ ਸੂਖ ਬਿਸਰਾਮ ਖੇਪ ਨਿਮਾਹੀ ਬਹੁਤ।

ਨਾਨਕ ਸੋਉ ਸਰਾਈਐ ਜੇ ਘਟਕੜ ਰਹਿਆ ਬਿਆਪ ਸਲੋਕ ਆਏ ਪ੍ਰਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪੌੜੀ ਅੱਖਰ ਮੈਂ ਤਿਰਪਾਉਣ ਪ੍ਰਤਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸ਼ਾਸਤਰ ਸਿਮਰਤ ਪੁਰਾਣਾ ਅੱਖਰ ਨਾਦ ਕਥਨ ਵਿਖਿਆਨਾ ਅੱਖਰ ਮੁਗਤ ਜੁਗਤ ਪਏ ਪਰਮਾ ਅੱਖਰ ਕਰਮ ਕਿਰਤ ਸੁਜ ਧਰਮਾ ਦ੍ਰਿਟ ਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗਮ ਮਸਤਕ ਲਿਖਾਵਤੀ ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ ਪੌੜੀ ਹੇ ਅਚੁਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ।

ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸ਼, ਗੁਰਦੇਵ ਮੰਤ ਨਰੋਦਰਾ, ਗੁਰਦੇਵ ਸਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਣ।

ਆਦ ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਾਸ ਵਿਸ਼ੰਪਰ ਇਕ, ਨਾਮ ਜਪਤ ਅਗਨਤ ਅਨੇਕ, ਵੇਦ ਪੁਰਾਣ ਸਿਮਰਤ ਸੁਧਾਖਿਰ, ਤੀਨੇ ਰਾਮ ਨਾਮ ਇਕ ਆਖਿਰ, ਤਿਨਕਾ ਏਕ ਜਿਹ ਜੀ ਵਸਾਵੇ, ਤਾਕੀ ਮਹਿਮਾ ਗਨੀ ਨ ਆਵੇ, ਕਾਂਖੀ ਇਕ ਦਸਤ ਹੋਆਰੋ, ਨਾਨਕੋ ਸੰਗ ਹੋਏ ਉਧਾਰੋ, ਸੁਖ ਬਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਸਰਾਮ ਰਹਾਓ, ਪ੍ਰਭ ਕੇ ਸਿਮਰਨ ਗਰਭ ਨ ਵਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੇ ਸਿਮਰਨ ਅਨ ਦਿਨ ਜਾਗੈ, ਪ੍ਰਭ ਕੇ ਸਿਮਰਨ ਪਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੇ ਸਿਮਰਨ ਹਿਰਦ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੇ ਸਿਮਰਨ ਜਪਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸੈ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ ਨਾਨੀ, ਪ੍ਰਭ ਕੇ ਸਿਮਰਨ ਤਰਕ ਹੈ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਭਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੇ ਸਿਮਰਨ ਸਭ ਕੇ ਸੁਝੈ, ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦਮਾਏ ਸੁਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤ, ਪ੍ਰਭ ਕੋ ਸਿਮਰੈ ਸੇ ਪੁਤਵੰਤ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਤੇ ਬੇ ਮੋਤਾਜ, ਪ੍ਰਭ ਕੋ ਸਿਮਰੈ ਤੇ ਸਰਬ ਕੇ ਰਾਜ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਗਾਰੀ, ਪ੍ਰਭ ਕੋ ਸਿਮਰੈ ਤੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅੰਧ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਭੂ ਨਾ ਚੂਰੇ, ਪ੍ਰਭ ਕੇ ਸਿਮਰਨ ਹਰ ਗੁਰਬਾਨੀ, ਪ੍ਰਭ ਕੇ ਸਿਮਰਨ ਸਹਿ ਸੁਮਾਨੀ, ਪ੍ਰਭ ਕੇ ਸਿਮਰਨ ਨਿਚਲੇ ਆਸਨ, ਪ੍ਰਭ ਕੇ ਸਿਮਰਨ ਕਮਲ ਬੇਗਾਸਨ, ਪ੍ਰਭ ਕੇ ਸਿਮਰਨ ਅਨਹਾ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੈ ਸੇ ਜਨ ਜਿਨ ਕਉ ਪ੍ਰਮਿਆ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨਾ, ਘੜ ਘੜ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਸਾਥ ਅਸ਼ਟਪਦੀ, ਜੈ ਮਾਤ ਪਿਤਾ ਸੁਦਮੀਤ ਨ ਪਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਧ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸਕਲ ਹੋਵੇ ਅਧਪਾਰੀ, ਹਰ ਕੋ ਨਾਮ ਖਿਨ ਮਹਿ ਉਧਾਰੀ, ਅਨਕ ਪੁਨੇ ਚਰਨ ਕਰਤਨੀ ਤਰੈ, ਹਰ ਕੋ ਨਾਮ ਕੋੜ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਹਰ ਸੇਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖਨਾ ਬੁਝਾਵੇ, ਹਰ ਕਾ ਨਾਮ ਜਪਤ ਆਘਾਵੇ, ਜੇ ਮਾਰਗ ਇਉ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਦ ਪਾਈ ਹੈ, ਝੂੜਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਵਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੂਨ ਜਨਮ ਮਰ ਜਾਮ,
नाम जपत पावे विश्राम। हौ मैला मल कभू न थोवे, हर का नाम कोड पाप खोवे। ऐसा नाम जपो मन रंग, नानक पाइये साध के संग। जे मार के गणे जाए न कोसा, हर का नाम उवा संग तोसा। जे पैंडे महा अंध गुबारा, हर का नाम संग उजियारा। जहां पन तेरा को ना सुजानू, हर का नाम तय नाल पछानू। जय महा भयान तप्त बहु काम, तय हर के नाम की तुम्हें ऊपर शाम। जहां त्रिखा मन तुझ आकर्ष, तय नानक हर घर अमृत भर।

ਦੀਨਾ ਹਰ ਹਰ ਜਨ ਕੈ ਓਟਸ ਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਸੁਰਾਤੇ ਤੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਭਗਤ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ।

ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ, ਸੰਤ ਦਿਵਸ, ਸੰਤ ਪ੍ਰਤਾਪ, ਤੁਰਤ ਸਵਨਸ, ਸੰਤ ਕਾ ਸੰਗਵੜ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਤੇ ਆਈ ਏ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸਲੋਕ ਬਹੁ ਸਤਿਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਵ ਗਿਆਨ ਸਭ ਧਿਆਨ, ਖੜ ਸਾਤਰ ਸਿਮਰ ਤੁਭ ਗਿਆਨ, ਯੋਗ ਅਭਿਆਸ ਕਰਮ ਤ੍ਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਪਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇਕ ਬਾਰ, ਨੌ ਖਣ ਪ੍ਰਿਥਮੀ ਫਿਰੈ ਤਿਰ ਜੀਵੈ, ਮਾਂ ਉਦਾਸ ਤਪੀ ਸਰਤੀਵੈ, ਅਗਰ ਮਾਏ ਹੋਮਤ ਪ੍ਰਾਨ, ਤਨਕ ਅਸਵ ਹੈਵਰ ਭੂਮਦਾਨ, ਨਿਉਲੀ ਕਰਮ ਕਰੇ ਬੋ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੇ, ਤਉ ਪੀ ਹੋਮੇ ਮਾਇਲ ਨਾ ਜਾਵੇ, ਹਰ ਕੇ ਨਾਮ ਸੰਸਰ ਕਸ਼ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਦ ਪਾਹੇ, ਮਨ ਕਾਮਨਾ ਤੀਰਥ ਦੇਹ ਛੁੱਟੇ,

ਤਿਲ ਨਹੀਂ ਮਨ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਖਾਏ, ਪਿਆਰ ਪਦਾਰਥ ਜੇ ਕੋ ਮੰਗੈ, ਸਾਧ ਜਿਨਾ ਕੀ ਸੇਵਾ ਲਾਗੈ, ਜੇ ਕੋਈ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋਈ ਆਪਣੀ ਸੋਭਾ ਲੋਰੈ, ਸਾਧ

ਕਰਨ ਕਰਾਵਨ ਹਾਰ ਸੁਵਾਮੀ, ਸਗਲ ਕਟਾ ਕੇ ਅੰਤਰ ਜਾਮੀ, ਆਪਣੀ ਗਤਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਵਰਾਤੇ, ਤੁਮਰੀ ਉਸਤਤ ਤੂੰ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ। ਸਰਬ ਧਰਮ ਸਿਹਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਨੀ ਮੈਂ ਅੰਮ੍ਰਿਤ ਬਾਨੀ, ਹਰ ਕੋ ਜਸ ਤੁਨ ਰਸਨ ਬਖਾਨੀ, ਸਗਲ ਥਾਨ ਤੇ ਓ ਊਤਮ ਥਾਨ, ਨਾਨਕ ਜੇ ਕੜ ਵਸੇ ਹਰ ਨਾਮ ਸਲੋਕ, ਨਿਰਗੁਣੀਆਰ ਏ ਆਨਿਆ ਤੋ ਪ੍ਰਸਦਾ ਸੁਮਾਲ, ਜਿਨ ਕੀਆ ਤੇ ਚੀਤ ਰੱਖ, ਨਾਨਕ ਨਿਭੀ ਨਾਲ ਅਸ਼ਟਪਦੀ, ਪਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਮ ਦ੍ਰਿਸ਼ਟਾਨੀ, ਜਿਨ ਤੂੰ ਸਾਸਵਾ ਸੀਗਾਰਿਆ, ਸਰਬ ਅਗਨ ਮੈਂ ਜਿਨੇ ਉਬਾਰਿਆ, ਪਾਰ ਬਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਗ ਸੈਨ, ਮੁਖ ਪਿਆਓ ਬੈਠ ਤੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਓ ਤੋ ਨਾਨਕ ਸੀਜੈ, ਜੇ ਪ੍ਰਸਾਦ ਹਰ ਉਪਰ ਸੁਖ ਬਸੈ, ਤੁਧ ਪ੍ਰਾਤ ਮੀਤ ਬੰਤਾ ਸੰਗ ਹੱਸੈ, ਜੇ ਪ੍ਰਸਾਦ ਪੀਵੈ ਸੀ ਤਲ ਜਲਾ, ਸੁਖਦਾਈ ਪਵਨ ਪਾਪ ਅਮੁੱਲਾ, ਜੇ ਪ੍ਰਸਾਦ ਭੋਗੇ ਸਵਰਸਾ, ਸਗਲ ਸਮੱਗਰੀ ਸੰਗ ਸਾਧ ਬਸਾ, ਤੀਨੇ ਹਸਤ ਪਾਪ ਕਰਨ ਨਿਤ ਰਸਨਾ, ਇਸੇ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ।

ਇਸੇ ਬਸਾਰੇ ਮੁਗਦ ਅਜਾਨ, ਸਦਾ ਸਦਾ ਇਹੋ ਭੁੱਲਣਹਾਰ, ਨਾਨਕ ਰੱਖਣਹਾਰੇ ਪਾਰ, ਰਤਨ ਤਿਆਗ ਕੌਡੀ ਸੰਗ ਰਚ, ਸਾ ਛੋਟ ਝੂੜ ਸੰਗ ਮਚ, ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਨ ਸੋ ਦੂਰ ਪਰਾਨ, ਛੋੜ ਜਾਏ ਜਿਸਕਾ ਸ਼ਰਮ ਕਰ, ਸੰਗ ਸਹਾਈ ਤਿਸ ਪਰ ਹਰ, ਚੰਦਨ ਲੇ ਪਿਓ ਤਾਰੇ ਧੋਏ, ਕਰਦ ਪ੍ਰੀਤ ਪਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਹਰ ਪੇਖ ਅੰਤਰ ਮਲ ਮਾਇਆ, ਸ਼ਬ ਸੁਨਾਏ ਕਛ ਕਰੇ ਛੁਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੇ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਹਾ, ਕਲ ਪਾਤਰ ਕੈਸੇ ਤਰੇ ਅਥਾਹ, ਜਾ ਕੇ ਅੰਤਰ ਬਸੇ ਪ੍ਰਵੇ ਆਪ, ਨਾਨਕ ਤੇਜਨ ਸਹਿਜ ਸਮਾਤ, ਤੁਨ ਅੰਧਾ ਕੈਸੇ ਮਾਰਗ ਪਾਵੇ, ਕਰ ਗਏ ਲਿਹੋ ਓੜ ਨਿਭਾਵੇ, ਤਾਂ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਫੋਰਾ, ਤਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋ ਤੂਆ ਉਸ ਗਵਨ, ਕਰਤਾ ਕਰਨਾ ਮੈਂ ਦੀਨ ਬੇਨਤੀ ਕਰੇ, ਨਾਨਕ ਤੁਮਰੀ ਕਿਰਪਾ ਤਰੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾ ਸੋ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਅੰਧ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੇ ਮਨੇ।

ਨਾਨਕ ਕਹੂ ਨਾ ਸੀਜੈ ਬਿਨ ਨਾਵੇ ਪਦ ਜਾਏ ਅਸ਼ਟਪਦੀ ਤਸ ਵਸਤੂ ਲੈ ਪਾਛੇ ਪਾਵੇ ਏਕ ਵਸਤ ਕਾਰਨ ਵਿਖੋੜ ਗਵਾਵੇ ਏਕ ਪੀ ਨਾ ਦੇ ਦਸ ਪੀ ਹਿਰ ਲੇ ਤੋ ਮੂੜਾ ਕੋ ਕਾਂ ਕਰੇ ਸ੍ਰੀ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਾ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸੋ ਆਪਣੀ ਦੇ ਰਾਸ ਖਾਦ ਪੀਤ ਵਰਤੇ ਅੰਧੇ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਰ ਉਸਕਾ ਵਿਸ਼ਵਾਸ।

ਕਾਲ ਅਨਕ ਪਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਓ ਬਿਨਸੇ ਓ ਮਨ ਪਛਤਾਵੇ ਜੋ ਦੀਸੇ ਸੋ ਚਾਲਨ ਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਊ ਸਿਉ ਜੋ ਲਾਵੇ ਨੇਹ ਤਾਕੋ ਹੱਥ ਨ ਆਵੇ ਕੇਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤ ਮਿਥਿਆ ਤ੍ਰੋ ਮੋਹ ਅਭਮਾਨ ਮਿਥਿਆ ਆਪਸੀ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰਵਕਾਰ ਕੋ ਥਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਾਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇ ਦਿਵਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਬਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਖਤ ਕੀ ਆਰਜਾ ਸਾਜ ਬਿਨਾ ਕੇ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੇ ਦੁਰਗੰਧ ਬਿਨ ਸਿਮਰਨ ਬਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕੜ ਬਸਿਓ ਹਰਨਾਓ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨਾ ਕਾਹੂ ਪੀਨ ਅਵਰ ਉਪਦੇਸੈ ਆਪ ਨ ਕਰੈ ਆਪਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ ਜੋ ਤੂੰ ਪਾਨੇ ਤਿਨ ਪ੍ਰਵਜਾਤਾ ਨਾਨਕ ਉਨ ਜਨ ਚਰਨ ਪਰਤ ਤਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਿਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਿਆਣਪ ਸਗਲ ਤੇ ਰਹਿਤ ਸਭ ਕਾ ਜਾਨੈ ਆਦਮ ਕੀ ਰਹਿਤ ਜਿਸ ਭਾਵੈ ਜਿਸ ਲੈ ਲੜ ਲਾਏ ਥਾਨ ਸੁਨੰਤਰ ਰਹਿਆ ਸਮਾਏ ਹੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਤਾਮ ਕ੍ਰੋਧ ਅਰ ਲੋਭ ਮੋਹ ਪਿਰਸ ਜਾਏ ਅਹਮੇਵ ਨਾਨਕ ਪ੍ਰਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਗਾਹੇ ਤਿਸ ਠਾਕਰ ਕਉ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਦ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਕਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਕ੍ਰੇ ਸੰਗ ਸੁਖ ਬਸਨਾ ਆੜ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਕੋਗ ਨਾਨਕ ਸਦਾ ਧਿਆਈਏ ਤਿਆ ਮਨ ਜੋਗ ਜੇ ਪ੍ਰਸਾਦ ਪਾੜ ਪਟੰਬਰ ਹੰਡਾਵੇ ਕਿਸੇ ਤਿਆਗ ਤਦ ਅਵਰ ਲੋਭਾਵੇ ਜੇ ਪ੍ਰਸਾਦ ਤੁਗ ਸੇਜ ਸੋਈ ਜੈ ਮਨ ਆੜ ਪੈਰਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਗਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰੋਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੋ ਪ੍ਰਭੂ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਅਭੁੱਖਣ ਪੈ ਰੀਜੈ ਮਨ ਤੇ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤੇ ਪ੍ਰਭ ਕੋ ਕਭੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਭ ਤਿਸੇ ਧਿਆਈ ਤਿਸੇ ਧਿਆ ਜੋ ਏਕ ਅਲਖੈ ਈਗਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਆੜ ਪੈਰ ਕਰ ਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤੇ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਰ ਸੁੰਦਰ ਰੂਪ ਹੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤਿਰਨੀ ਕੀ ਜਾਤ
ਤੂੰ ਪ੍ਰਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੇ। ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਤੁਗ ਸਹਿਜੇ ਬਸਨਾ। ਜੇ ਪ੍ਰਸਾਦ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੈ। ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਤੁਗ ਸਹਿ ਸਮਾਵੇ। ਐਸਾ ਪ੍ਰਤਿਆਗ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕੋ ਮੂਲ ਨਾ ਮਰੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇਰੇ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੇ ਸਾਥ ਹਰੇ ਮਨ ਮੇਰੇ ਤੂੰ ਤਾਂ ਸਿਉਂ ਰਾਤ। ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ। ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੁਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ। ਪ੍ਰਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਿਆ। ਜਿਤ ਜਿਤ ਲਾਭ ਤਿਤ ਲੱਗੇ ਹਰਨਾਥ ਨਾਨਕ ਇਨਕੇ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਗਤਾ ਹੋਏ। ਤੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ। ਸਾਧ ਕੇ ਸੰਗ ਮਿਟੇ ਅਭਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨਬੇਰਾ। ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੇ ਕੌਣ ਪੁਰਾਨੀ ਨਾਨਕ ਸਾਧ ਕੀ ਸੋਭਾ ਪ੍ਰਮਹਿ ਸੁਮਾਨੀ। ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੇ। ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ। ਸਾਧ ਕੇ ਸੰਗ ਨਾ ਕਤਹੂ ਤਾਵੇ ਸਾਧ ਸੰਗ ਅਸਤਿਤ ਮਨ ਪਾਵੇ। ਸਾਧ ਕੇ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਸੋ ਪ੍ਰਸੰਨ। ਸਾਧ ਸੰਗਤ ਸੁਮਨ ਸਾ ਮੀਤ ਸਾਧੂ ਕੈ ਸੰਗ ਮਹਾ ਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ। ਸਾਧ ਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਕੇ ਸੰਗ ਨਾਹੀ ਹੋ ਤਾਪ ਸਾਧ ਕੇ ਸੰਗ ਤਜੇ ਸਵੇ ਆਪ। ਆਪੇ ਜਾਣੇ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਿਆਈ। ਸਾਧ ਕੇ ਸੰਗ ਨਾ ਕਬਹੂ ਤਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ। ਸਾਧ ਸੰਗ ਬਸਤਿਆ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ। ਸਾਧ ਕੇ ਸੰਗ ਬਸੇ ਸਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ। ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਸਭ ਕੁਲ ਉਧਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ। ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਬਲ ਜਨਮ। ਸਾਧ ਕੇ ਸੰਗ ਨਹੀਂ ਕਛ ਕਾਲ ਦਰਸ਼ਨ ਪੇਟਤ ਹੋ ਤਨਿਹਾਰ। ਸਾਧ ਕੇ ਸੰਗ ਕਲੂਖਤ ਹਰ ਸਾਧ ਕੇ ਸੰਗ ਨਰਕ ਪਰਹਰ। ਸਾਧ ਕੇ ਸੰਗ ਈਗਾ ਉਹਾ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ। ਜੋ ਇੱਛੇ ਸੋਈ ਫਲ ਪਾਵੇ ਸਾਧ ਕੇ ਸੰਗ ਨਾ ਬਿਰਥਾ ਜਾਵੇ। ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੇ ਸਾਧ ਸੁਨ ਰਸੈ। ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰ। ਸਾਧ ਕੇ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਕੜਕਾ ਡੀਠਾ। ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ। ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਭ ਪੇਟੇ ਸੰਜੋਗ। ਸਾਧ ਕੀ ਮਹਿਮਾ ਵੇਦਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ। ਸਾਧ ਕੀ ਉਮਾ ਤੇ ਗੁਣ ਤੇ ਦੂਰ ਸਾਧ ਕੀ ਉਮਾ ਰਹੀ ਭਰਪੂਰ। ਸਾਧ ਕੀ ਸੋਭਾ ਕਾ ਨਾ ਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ
ਊਜ ਤੇ ਊਚੀ ਸਾਧ ਕੀ ਸੋਭਾ ਮੂਜ ਤੇ ਮੂਚੀ ਸਾਧ ਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ ਏਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ

ਸਤ ਰਾਮਦਾਸ ਆਤਮ ਰਾਮ ਤਿਨ ਨਦਰੀ ਆਇਆ ਦਾਦ ਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਦਾਸ ਕੋ ਸਭ ਸੋਜੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਖੇਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਕ ਤੈਸਾ ਉਹ ਸੋਗ ਸਦਾ ਅਨੰਤ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਕਾ ਰਾਖੇ ਤੈਸਾ ਤਿਨ ਨਾਓ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੇ ਸੋਈ ਪੁਨ ਹੋ ਪਸਰਿਓ ਆਪ ਹੋਇਨ ਤਤਰੰਗ ਲਖੇ ਨਾ ਜਾਗੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ਼ ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭਰਤੀ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਪ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਕਈ ਕੋਟ ਸਬਕਾ ਵਿਚਾਰ ਕਈ ਕੋਟ ਨਰਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਤ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪਿਗ ਆਤਮਨ ਕੋਰ ਕਈ ਕੋਟ ਪਰਦਰਬ ਕੋਹਿਰ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਭੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰ ਪਿਓ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਹਿ ਕਈ ਕੋਟ ਸਸੀਅਰ ਸੂਰ ਨਖਿਤ ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਤਾਰ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਤ੍ਰਿਜੀਵੇ ਕਈ ਕੋਟ ਗਿਰੀ ਮੇਰ ਸਵਰਨ ਤੀਵੇ ਕਈ ਕੋਟ ਜਖ ਕਿੰਨਰ ਪਸਾਚ ਕਈ ਕੋਟ ਭੂਤ ਪ੍ਰੇਤ ਤੂਕਰ ਮਿਰਗਾਚ ਸਭ ਤੇ ਨੇੜੇ ਤਹੂ ਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੇ ਮਰੇ ਕਈ ਕੋਟ ਬਹੁ ਜੋ ਨੀ ਫਿਰੇ ਕਈ ਕੋਟ ਬੈਠ ਤਖੀ ਖਾਹੇ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਬਜ ਪ੍ਰਭ ਕਹਿ ਹੱਥ ਕਈ ਕੋਟ ਪੈ ਬੈਰਾਗੀ ਰਾਮ ਨਾਮ ਸੰਗ ਤਿਲ ਵਿਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਰਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਦਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇਆ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ

ਹਰ ਕਰੰਗ ਹੱਸੈ ਕਭੂ ਨਿੰਦ ਚਿੰਦ ਵਿਵਹਾਰ ਕਭੂ ਊਬਕਾਸ ਪਿਆਲ ਕਭੂ ਬੇਤਾ ਬ੍ਰਹਮ ਵਿਚਾਰ ਨਾਨਕ ਆਮ ਮਿਲਾ ਮਨਹਾਰ ਕਭੂ ਨਿਤ ਕਰੇ ਬੋਪਾਤ ਕਭੂ ਸੋਏ ਰਹੇ ਦਿਨ ਰਾਤ ਕਭੂ ਮਹਾ ਕ੍ਰੋਧ ਵਿਕਰਾਲ ਕਭੂ ਸਰਬ ਕੀ ਹੋ ਤਰਵਾਲ ਕਭੂ ਹੋਏ ਬਹਿ ਬੜ ਰਾਜਾ ਕਭੋ ਪੇਖਾਰੀ ਨੀਚ ਕਾ ਸਾਜਾ ਕਭੂ ਅਬ ਕੀਰਤ ਮੈਂ ਆਵੇ ਕਭੂ ਪਲਾ ਪਲਾ ਕਹਾਵੇ ਜਿਉਂ ਪ੍ਰਵਰਾਕੇ ਤਿਲ ਹੀ ਰਹੇ ਗੁਰ ਪ੍ਰਸਾਦ ਨਾਨਕ ਸਚ ਕਹੇ ਕਭੂ ਹੋਏ ਪੰਡਿਤ ਕਰੇ ਬਖਿਆਨ ਕਭੂ ਮੋਨ ਧਾਰੀ ਲਾਵੇ ਧਿਆਨ ਕਭੂ ਤੜਤੀ ਇਸਨਾਨ ਕਭੂ ਸਿਰ ਸਾਧਕ ਮੋਹ ਗਿਆਨ ਕਭੂ ਕੀੜ ਹਸਪਤੰਗ ਹੋਏ ਜੀਆ ਅਣਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾ।

ਬੌਰ ਨ ਆਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ। ਮੰਤਲ ਨਾਮ ਰਤੇ ਇਕ ਰੰਗ, ਸਦਾ ਬਸੇ ਪਾਰ ਬ੍ਰਹਮ ਕੇ ਸੰਗ। ਜਿਉਂ ਜਲ ਮੈਂ ਜਲਿਆ ਇਕ ਟਾਨਾ, ਤਿਉਂ ਜੋਤੀ ਸਿੰਘ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ ਸਲੋਕ। ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ। ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਬ ਗਲੇ। ਅਸ਼ਟਪਦੀ ਜਿਸਕੇ ਅੰਤਰ ਰਾਜ ਅਬ ਮਹਾਨ, ਤੋ ਨਰਕ ਪਾਤੀ ਹੋਵਤ ਸਵਾਨ। ਜੋ ਜਾਣੇ ਮੈਂ ਜੋ ਬਨਵੰਤ, ਤੋ ਹੋਵਤ ਵਿਸ਼ਟਾ ਕਾ ਜੰਤ। ਆਸ ਕੋ ਕਰਮਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ। ਤਨ ਭੂਮਿਕਾ ਜੋ ਕਰੇ ਗੁਮਾਨ, ਤੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕੀ ਹਾਂ ਮੁਕਤ ਆਗੇ ਸੁਖ ਪਾਵੇ। ਧਨਵੰਤਾ ਹੋਏ ਕਰ ਗਰਬਾਵੇ, ਤਿੰਨ ਸਮਾਨ ਕਾ ਸੰਗ ਨ ਜਾਵੇ। ਬਹੁ ਲਸਕਰ ਮਾਨਖ ਉਪਰ ਕਰੇ ਆਸ, ਪਲ ਪੀਤਰ ਤਾਕਾ ਹੋਏ ਬਿਨਾਸ। ਸਭ ਤੇ ਆਪ ਜਾਣੇ ਬਲਵੰਤ, ਕਿਨ ਮੈਂ ਹੋਏ ਜਾਏ ਪਸਮੰਤ। ਕਿਸੇ ਨਾ ਵਧੇ ਆਪ ਅਹੰਕਾਰੀ, ਧਰਮ ਰਾਇਤ ਕਰੇ ਖੁਵਾਰੀ। ਗੁਰ ਪ੍ਰਸਾਦ ਜਾ ਕਾ ਮਿਟੇ ਅਭਮਾਨ, ਤੋ ਜਨ ਨਾਨਕ ਦਰਗਹਿ ਪਰਵਾਨ। ਕੋੜ ਕਰਮ ਕਰੇ ਹੋ ਤਾਰੇ, ਸ਼ਰਮ ਪਾਵੇ ਸਗਲੇ ਬਿਰਤਾਰੇ। ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਣਕ ਜਿਤਨ ਕਰ ਆਤਮ ਨਹੀਂ ਦਰਵੇ, ਹਰ ਦਰਗੇ ਗੋ ਕੈਸੇ ਗਵੇ। ਆਸ ਕੋ ਜੋ ਭਲਾ ਕਹਾਵੇ, ਕਿਸੇ ਭਲਾਈ ਨਿਟ ਨ ਆਵੇ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬਸ ਕੋ ਸੁਗਨਾ ਹੀ ਕੋਏ। ਜਾ ਕੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਤਾਰੇ ਕੋ ਬੈਰੀ ਮੀਤ, ਤਬ ਲਗ ਨਿਚਲ ਨਾ ਹੀ ਕੀਤ। ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇਸ ਜਾਏ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋ ਛੂਟੈ। ਸਹਿਜ ਕੱਟੇ ਲੱਕ ਉੜਤਾਵੇ, ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ। ਅਣਕ ਭੋਗ ਵਿਖਿਆ ਕੇ ਕਰੇ, ਨੇ ਤ੍ਰਿਪਤਾਵੇ ਖਪ ਖਪ ਮਰੇ। ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ। ਨਾਮ ਰੰਗ ਸਰਬ ਸੁਖੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਮ ਨੇ ਆਪੇ ਆਪ, ਸਦਾ ਸਦਾ ਨਾਨਕ।

ਸੰਤਕਾ ਦੁਖੀ ਜਨਮ ਮਰ ਸੰਤਕੀ ਦੁੱਖ ਨਾ ਸੁਖਤੇ ਟਰ ਸੰਤਕੇ ਦੁਖੀ ਕੋ ਨਾ ਗੀਟਾਓ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤਕਾ ਦੁਖੀ ਅਧ ਬੀਜ ਤੇ ਟੂਟੈ ਸੰਤਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤਕੇ ਦੁਖੀ ਕੋ ਉਦਿਆਨ ਫਰਮਾਈਐ ਸੰਤਕਾ ਦੁਖੀ ਉਜੜ ਪਾਈਐ ਸੰਤਕਾ ਦੁਖੀ ਅੰਤਰ ਤੇ ਥੋਤਾ ਜੋ ਸਾਥ ਬਿਨਾ ਮ੍ਰਿਤਕ ਕੀ ਲੋਥਾ ਸੰਤਕੇ ਦੁਖੀ ਕੀ ਜੜ ਕਿਛੁ ਨਾਗੈ ਆਪਨ ਬੀਜ ਆਪੇ ਹੀ ਖਾਗੇ ਸੰਤਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲਏ ਓਵਾਰ ਸੰਤਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਤਨ ਨਹੀਂ ਤਾਪੈ ਸੰਤਕਾ ਦੁਖੀ ਛੁੱਟੇ ਅਕੇਲਾ ਜਿਉਂ ਬੁਆੜ ਤਿਲ ਖੇਤ ਮਹਿ ਦੁਹੇਲਾ ਸੰਤਕਾ ਦੁਖੀ ਧਰਮ ਤੇ ਰਹਿਤ ਸੰਤਕਾ ਦੁਖੀ ਸਭ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰ ਹੀ ਪਇਆ ਨਾਨਕ ਜੋਤ ਪਾਵੇ ਸੋਈ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਤੋ ਦਰਗਹਿ ਮਿਲੇ ਸੁਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤਕੇ ਦੁਖੀ ਕੀ ਪੁੱਜੇ ਨਾ ਆਸਾ ਸੰਤਕਾ ਦੁਖੀ ਉੜ ਚੱਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਪਾਵੇ ਤੈਸਾ ਕੋਈ ਹੋਏ ਪਇਆ ਕਿਰਤਨਾ ਮੇਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ।

ਬੜਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਘਰ ਮਨ ਰੱਖੋ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਾ

ਰੱਖ ਏਕੋ ਆਪ ਮਾਨੁਖ ਕੈਕਸ਼ ਨਾਹੀ ਹਾਸ ਤਿਸ ਕਾ ਹੁਕਮ ਬੂਝ ਸੋ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਸੋਏ ਨਾਨਕ ਬਿਘਨ ਨਾ ਲਾਗੇ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਸੁਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ

ਕਰ ਘਰ ਕਰਮ ਸਰਵਣ ਘਰ ਕਥਾ ਹਰ ਦਰ ਗਏ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਚੇਤਨਵੰਤ ਗਣੀ ਸੰਸਾਰ ਮਰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਇਹ ਤੁਦਕੀ ਉਹ ਸੋਝੀ ਜਾਣੇ ਨਾਮ ਸੰਗ ਸਿੱਕਾ ਮਨਮਾਨਿਆ ਨਾਨਕ ਤੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਝੈ ਤੁਦਕੀ ਜਾਣੋ ਤਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ

ਨਾਨਕ ਤਿਸੇ ਨਾ ਲਾਗੇ ਦੁਖ, ਜਿਸ ਕੋ ਹਰ ਪ੍ਰਾਹਮਣ ਚਿਤ ਆਵੇ, ਸੋ ਸੰਸ ਹੋਇਲਾ ਨਹੀਂ ਡੋਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਉਹ ਕਿਸ ਤੇ ਡਰੇ, ਜੈਸਾ ਸਤ ਐਸਾ ਦ੍ਰਿਟਾਇਆ, ਆਪਣੇ ਕਾਰਜ ਮੈਂ ਆਸੁਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਸਾ ਬੂਝਿਆ, ਜਬ ਦੇਖੋ ਤਾਂ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨਾ ਕਿਸ ਜਨਮੇ ਨਾ ਕਿਸ ਮਰੇ, ਆਪਣ ਚਲਤੇ ਆਪ ਕੀ ਕਰੇ, ਆਮਨ ਜਾਮਨ ਦ੍ਰਿਟ ਅਨਦ੍ਰਿਟ, ਆਗਿਆਕਾਰੀ ਧਾਰੀ ਸਭ ਸਿੱਟ, ਆਪੇ ਆ ਸਗਲ ਮੈਂ ਆਪ, ਅਣਕ ਜੁਗਤ ਰਜ ਥਾਪ ਥਾਪ, ਅਵਨਾਸੀ ਨਾਹੀ ਕਿਸ ਖੰਡ, ਧਾਰਨ ਤਾਰ ਰਹੋ ਬ੍ਰਹਿਮੰਡ, ਅਲਖ ਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਧਰੇ ਤਿਨ ਮੰਤ, ਪ੍ਰਕੇ ਸੇਵਕ ਸਗਲ ਉਧਾਰਨ, ਪ੍ਰਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲੈ ਕੇ ਪਾਲ, ਗੁਰ ਕਾ ਸਬਜਾ ਪਏ ਨਿਹਾਲ, ਉਨਕੀ ਸੇਵਾ ਸੋਈ ਲਾਗੇ, ਜਿਸ ਨੂੰ ਕਿਰਪਾ ਕਰੇ ਬੜਭਾਗ, ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿਨ ਪੁਰਖ ਕਾ ਉਤਮ ਕਰਮਾਨ, ਜੋਗ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਪੈ ਹੋਵੇ ਸੋ ਹੋਏ, ਕਰਨੇ ਗਾਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਤ੍ਰਿਟਾਨਾ, ਜਿਥੇ ਉਜੇ ਤੁਮਾਏ ਸੁਮਾਏ, ਓਏ ਸੁਖ ਨਿਦਾਨ ਉਨਹੂ ਬਣਿਆਏ, ਆਸ ਕੋ ਅਵਧੀ ਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਨਹਾਰ, ਜਾ ਕੇ ਸਿਮਰਨ ਉਧਰੀ ਹੈ, ਨਾਨਕ ਤਿਸ ਬਲਿਹਾਰ, ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਗੇ, ਤਿਸ ਤੇ ਬਿਰਥਾ ਕੋਈ ਨਾ ਆਵੇ, ਰੇ ਮਨ ਮੇਰੇ ਸਦਾ।

ਭੋਗ, ਨਾਨਕ ਸੋਜਨ ਸਦਾ ਅਰੋਗ, ਜੋ ਮੰਦਰ ਕੋ ਥੰਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸ ਥੰਮਨ, ਜਿਉਂ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜੋ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ, ਜੋ ਮਾਂ ਉਦਿਆਨ ਮੈਂ ਮਾਰਗ ਪਾਵੇ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਤਿਨ ਸੰਤਨ ਕੀ ਬਾਚੋ ਤੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਏ, ਪੁਰਬ ਲੇਖੇ ਕਾ ਲਿਖਿਆ ਪਾਈਏ, ਦੂ ਸੂ ਪ੍ਰਦੇ ਮਨਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ, ਜੋ ਕਛ ਕਰੇ ਸੋਈ ਸੁਖਮਾਨ, ਉਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ।

ਮੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤਹਿ ਸੰਚਾਲ ਅਵਰ ਤਿਆਗ ਬਿਖਿਆ ਜੰਜਾਲ ਤਨ ਤਨ ਕਹੇ ਸਭ ਕੋਇ ਮੁਖ ਉਜਲ ਹਰ ਦਰ ਗਏ ਸੋਏ ਇਉ ਵਾਪਾਰ ਵਿਰਲਾ ਵਾਪਾਰ ਨਾਨਕ ਤਾਕੇ ਸਦ ਬਲਿਹਾਰ ਚਰਨ ਸਾਧ ਕੇ ਤੋਇ ਤੋਇ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਤੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓੜ ਗਈ ਸੰਤੇ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀਵ ਲਨਹਾਰ ਭੁਖੇ ਕਉ ਦੇਵਤ ਆਧਾਰ ਸਰਬਨਧਾਨ ਜਾਕੀ ਦ੍ਰਿਸ਼ਟੀ ਮਾਗੇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸਕਾ ਉਹ ਕਰਨੇ ਜੋਗ ਜਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਜ ਨਿਰਮਰ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮ

ਹਿਰਦੇ ਏਕੋ ਹੋਏ। ਸਚ ਕਰਨੀ ਸਚਤਾ ਕੀ ਰਹਿਤ, ਸਚ ਹਿਰਦੇ ਸਤ ਮੁਕਹਿਤ, ਸਚੀ ਦ੍ਰਿਸ਼ਟ ਸਚਾ ਆਕਾਰ, ਸਚ ਵਰਤੇ ਸਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਉ ਗੁਣ ਤੇ ਪ੍ਰਾਪਿਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਬਨਾਸੀ ਪ੍ਰਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੇ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਹ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹੋ ਅਨਰਾਓ।

ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੋਨਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਪਾਵਨ, ਨਾਮ ਕੇ ਸੰਗ ਉਦਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮ ਹੈ ਸੋ ਜਨ ਗਦ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਹੇ ਸੁਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਵਚਨ ਸਾਧੂ ਉਪਦੇਸ਼, ਸਤ ਤੇਜਨ ਜਾਗਰ ਦੇ ਪਰਵੇਸ਼, ਸਤ ਨਿਰਤ ਬੂਝੇ ਜੇ ਕੋਇ, ਨਾਮ ਜਪਤ ਤਾਕੀ ਗਦ ਹੋਇ, ਆਪ ਸਤ ਕੀ ਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸਿਰਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀ ਆ, ਨਾਨਕ ਜੋਤ ਭਾਵੇ ਸੋ ਵਰਤੀ ਆ, ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਤ ਆਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਦਨ ਪਦਾਰਥ ਲਹਿ, ਓਏ ਦਾਤੇ ਦੋ ਕਟਨਹਾਰ, ਜਾ ਕੇ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ, ਆਦਿ ਸੱਚ ਜੁਗਾਦਿ ਸੱਚ, ਹੈ ਭੇ ਸੱਚ ਨਾਨਕ ਹੋਸੀ, ਭੇ ਸੱਚ ਅਸ਼ਟਪਦੀ, ਚਰਨ ਸਸ ਪਰਸਨਹਾਰ, ਪੂਜਾ ਸਤ ਸਤ

ਸ਼ਬਦ ਸਤ, ਸਤ ਪ੍ਰਭਗਤਾ, ਸੁਰਤ ਸਤ, ਸਤ ਜਸ ਸੁਨਤਾ, ਬੁਝਣ ਹਰ ਕੋ ਸਤ ਸਭ ਹੋਏ, ਨਾਨਕ ਸਤ, ਸਤ ਪ੍ਰਸ ਹੋਏ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਮਨ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਵਿਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਏ ਸੁਮਾਨਾ।

ਹੈ ਭਗਤ ਆਤਮ ਕਹਿਚਾਏ, ਪ੍ਰਭ ਆਪਣੇ ਸਿਉ ਰਹਿ ਸੁਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਹੋ ਪਛਾਨੈ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕੈ ਏਕ ਨ ਜਾਨੋ, ਆਠ ਪੈਰ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇ ਹੀ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਗ ਕਾ ਦਾਤਾ, ਤਿਸਕੀ ਸਰਨ ਸਰਬ ਸੁਖ ਪਾਵੇ।

ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹੇਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛਨਾ ਜਨਾਵੇ ਹਰ ਹਰ ਨਾਮ ਹਿਰਦੇ ਸਾ ਧਿਆਵੇ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਦ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਦ ਜਾਣੈ ਸੋ ਸਤਿਗੁਰ ਜਿਸ ਦੇ ਹਰਨਾਉ ਅਨਕ ਬਾਰ ਗੁਰ ਕਉ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਜਨ ਜਨਮ ਪਾਰ ਬ੍ਰਹਮ ਇਕ ਆਪ ਨਹੀਂ ਕਛ ਪਰਮ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕ ਕੈਸਾ ਗੁਰ ਬੁੜਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਦ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਹੇ ਪਾਵੇ ਤੇ ਲਏ ਮਿਲਾਏ ਜੇਬਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮੇ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਵੋ ਮਾਇਆ ਕੇ ਸੰਗ ਨ ਲੇਪ ਮਨ ਮੈ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪਰਗਸ ਨਾਨਕ ਪਰਮ ਮੋਹ ਦੁਖਤੇ ਤੇ ਨਸ ਤਬ ਤੁਮੈ ਠਾਂਡ ਵਰਤਾਈ ਅੰਧ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੂਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੇ ਨਸੇ

ਆਪ ਸਰਗੁਣ ਪੀ ਓਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ ਸਾਧਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕੁਮਾਵਨਾ ਨਾਨਕ ਇਹੋ ਤਨਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਸਾ ਮੀਤ ਬਸਾਰੋ ਚਰਨ ਕਮਲ ਹਿਰਦਮੈ ਉਰਤਾਰੋ ਕਰਨ ਕਰਨ ਸੋ ਪ੍ਰਸਮਰਥ ਵਿਰੜ ਕਰ ਗਹੋ ਨਾਮ ਹਰ ਵਥ ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜੇ ਤਨ ਕੋ ਚਾਰ ਕੁਣ ਟੁੜਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੋ ਕੋਨਤ ਬਾਛੇ ਮੀਤ ਸੋ ਸੋ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਪਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਣੀ ਅਣਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖ ਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧੋ ਹਰ ਕੈ ਨਾਏ ਦੈਸ ਧਾਵ ਤੇ ਆ ਬੈਠਾਏ ਤਾ ਕੋ ਵਿਘਨ ਨਾ ਲਾਗੇ ਕੋਏ ਜਾ ਕਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਬਹੁ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਜਿਤ ਕਰ ਜਾਏ ਬਸੇ ਅਵਨਾਸੀ।

ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਘਰ ਸਿਮਰ ਪ੍ਰਾਨ ਆਧਾਰ ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰਬੰਤ ਇਨ ਤੇ ਕਹੋ ਤੁਮ ਕਮਲ ਸੁਨਾਥ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਕਮਲ ਛੁਟਕਾਰ ਆਸ ਹਸਤੀ ਰਸ ਅਸਵਾਰੀ ਝੂਠਾ ਡੰਪ ਚੂੜ ਪਾਸਾਰੀ ਜਿਨ ਦੀ ਇੱਥੇ ਬੁੱਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬੇਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਦ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਦਿਖ ਪੈਲ ਹੋਏ ਚਿੰਤ ਬਸੇ ਸੁਖ ਨਾਲ ਸਾਧ ਗਰਾਸਗਰ ਨਾਮ ਸਮਾਲ ਛਾੜ ਸਿਆਨਬ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਈਹਾਂ ਸੁਖ ਦਰਗਹ ਜੈਕਾਰ ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹੋ ਪ੍ਰਵਿਆਪ ਅਨਕ ਵਿਸਤਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏ ਪ੍ਰਵਰਤ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਤੇ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਤਾਜਨਾ ਕੀ ਮੰਗੋ ਤੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਾਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਿਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋਭਰ ਫਰੇ ਪ੍ਰੇਮ ਰਸ ਰੰਗ ਉਬਜੇ ਚਾਓ ਸਾਧ ਕੇ ਸੰਗ ਪਰੇ ਸਰਨਿਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਨਿਵਲਾਗ ਬੜਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀਨੂ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ ਪੁੰਨੀ ਸਰਧਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸੁਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਵਿਸਰੈ ਜੇ ਕੀ ਆ ਜਾਨੈ ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਵਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਓ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪੈ ਤਰੀਗੇ ਸੰਸਾਰ ਤਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਬਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਵਿਗਸੈ ਸਾਧ ਚਰਨ ਤੋਏ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਲਦੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸੁਮਾਏ ਪ੍ਰਭ ਸੰਤ ਦੀਨ ਦਇਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ
सो होए पुनीत। भगत पाए लावे मन गीत, हम निर्गुनियार नीच अजान। नानक तुमरी शरण पुरख भगवान, सर्ब कुंठ मुक्त मोख पाए। एक निमख हरके गुण गाय, अंतराज भोग बढ़ियाई। हरके नाम की कथा मन पाई, बहु भोजन का पर संगीत। रसना जपती हर घर नीत, पली सुकरणी शोभा तनवंत। हृदय बसे पूर्ण गुरुमंत, साध संग प्रद्यो निवास। सर्व सुख नानक परगास, श्लोक सरगुण निर्गुण निरंकार। सुन समाधि आप, अपन किया नानका, आपे ही फिर जाप। अष्टपदी जब अकार, क्यों कछना दृष्टेता। पाप उन तब कहते होता, जब तारी अपन सुन समाद। तबैर विरोध के संक मात, जब इसका वर्ण चिन्ह न जापत। तब हरक सोग हो किसे व्याप्त, जब अपने आप पार ब्रह्म। तब हो कहाँ किस होवत परम, अपन खेल आप वर्तीजा। नानक करने हार ना दूजा, जब हो प्रभ केवल तनी। ता बंद मुक्त को किस को गनी, जा बेके घर अग्नि अपार। तब नरक सुर्ग कहो कौन अवतार, जब निर्गुण प्रसहित सुपाय। तब से सकत कहो कत जाय, जब आपे आप अपनी जोत तर। तब कमन निडर कमन कल डर, अपन चलते आप करने हार। नानक ठाकुर अग्नि अपार, अविनाशी सुख अपने असन। ते जन्म मरण कहो कहाँ बेनासन, जब पूर्ण करता प्रसोय। तब जम की त्रास कहो किस होय, जब अवगत अगोचर प्रावेक। तब चित्र गुप्त इस पूछत लेख, जब नाथ निरंजन अगोचर अगध। तब कौन छुटे कौन बंधन बद्ध, अपने आप की अचरजा। नानक अपन रूप आप की उपरजा, ये निर्मल पुरख पद होता। तय बिन मैल कहो क्या तोता, जय निरंजन निरंकार निर्वाण। ते कौन को मान कौन अवमान, जय स्वरूप केवल जगदीश। तय शल छिद्र लगत कौ कीस, जय ज्योत स्वरूपी जो संग सुमावे। ते किसे पूख कमन त्रिवतावे, तरन करामन करने हार। नानक करते का नाय सुमार, जब अपनी शोभा अपन संग बनाई। तब कमन माए बाप मित्र सुध पाई, जय सर्व कलाया पे परवीन। तय वेद कतेव कहाँ को चीन, जब अपने आप उर तार। तो सगन अब सगन कहाँ विचार, जय अपने ऊच अपने आप नेरा। ते कौन ठाकुर कौन कही है चेरा, बिस्मन बिस्मर है बिस्माद। नानक अपनी गत जन हो आप, जय अशल अछेद पे सुमाया। ऊगा किसे व्यापत माया, आस को आपे आदेश। यो गुण का नाही परवेश, जय एक एक एक भगवंता। तै कौन अचिंत इस लागे चिंता, जय अपने आप पतियारा। ते कौन कथे कौन सुनने हारा, बहु बेअंत ऊच ते ऊचा। नानक आपस को आपे पहुचा, जय आपर चोपर पंचकार। यो गुण मैं किन्नु विस्तार, पापुन ते पई कहावत। को नरक ओ सुर्ग बंशावत, आल जाल माया जंजाल। होमे मो परम पय पार, दुख सुख मान अपमान। अनक प्रकार कियो बखियान, अपन खेल आप कर देख। खेल संकोच हो नानक एक, जय अवगत भगत तय आप। जय पसरे पासार संत प्रताप, धूपा काया पे तनी। उनकी शोभा उनहू बनी, आपे कौतुक करे अंध चोज। आपे रस पोगन निरजोग, जिस पावे तिस अपन नाए लावे। जिस पावे

ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨੇ ਗਾਰ ਆਪੇ ਏਕ ਆ ਵਿਸਥਾਰ ਜਤ ਪਾਵੇ ਤਾਂ ਸਿਰ ਚੋ ਪਾਏ ਆਪਣੇ ਪਾਣੇ ਲਏ ਸੁਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਜਤ ਪਰੋਏ ਜਾ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁਮਦ

جس راکھے تس کوئے نہ مارے، سو موا جس منو بسارے، تیس تاج ابر کہاں کو جائے، سب سر ایک نرنجن رائے، جی کی جت جا کے سب ہاتھ، انتر بھار جانو ساتھ، گن ندھان بےنت پار، نانک داس سدا بلہار، پورن پور ہے دیال، سب اوپر ہووت کرپال، اپنے کرتب جانے آپ، انتر جامی رہو بیاپ، پر پالے جین بو پات، جو جو رچیو ست سے تیات، جی پاوے تے لئے ملائے، پگت کرے ہر کے گن گائے، من انتر بسواس کر مانیا، کرنگار نانک جانیا، جن لاگا ہر ایک کہنا ہے، اس کی آسنا برتی جائے، سیوک کو سیوا بنے آئی، حکم بوجھ پرم پر پائی، ایتے اوپر نہیں بیچار، جا کے من بسیا نرنکار، بندن توڑ پائے نرویر، اندن پوجے گر کے پیر، اے لوگ سوئے پر لوگ سوئے، نانک ہر پرویا پہ ملے، سا سنگ مل کرو انند، گن گاو پر پرمانند، رام نام تر کرو بیچار، درلبھ دے کا کرو ادھار، امرت بچن ہر کے گن گاؤ، پران ترن کا اے سواؤ، آڑ پیر پرا پیکھو نیرا، مٹے اگیان بن سے اندھیرا، سن اپدیس ہردے بساو، مان چھے نانک بل پاؤ، ہلت پلت دلیو سوار، رام نام انتر اور تار، پورے گر کی پوری دیکھیا، جس من بسے تے ساج پریکھیا، من تن نام جپو لے لائے، دکھ درد من تے پہ جائے، سچ واپار کرو واپاری، درگے نبگے کیب تمہاری، ایک ٹیک رکھو من واگے، نانک بہور نہ آوے جاگے، تیتے دور کہاں کو جائے، ابرے رکھن گار تے آئے، نرپو جپے سگل پو مٹے، پرو کرپا تے پرانی چھٹے، جے پرو راکھے تس ناہی دوکھ، نام جگت من ہووت سوکھ، چنتا جائے مٹے اہنکار، تے جن کو کوئی نہ پہنچن ہار، سری اوپر ٹھنڈا گر سورا، نانک تا کے کارج پورا، مت پوری امرت جا کی درشت، درسن پیخت ادھر سٹ، چرن کم جا کے انوپ، سبل درسن سندر گھر روپ، تن سیوا سیوک پروان، انتر جامی پرخ پردان، جس من بسے سہوت نحال، تاکہ نبٹنا یابت کال، امر پے امرا پل پایا، ساد سنگ نان کر تیایا سلوک، گیان انجن گردیا، اگیان اندھیر بناس، پر کرپا تے سنت پیٹیا، نانک من پرگاس، اشتپدی سنت سنگ انتر پرو ڈیٹا، نام پربھو کا لگا میٹھا، سگل سمگری ایک سکٹ ماہ، ان کرنگ نانا درشٹا ہے، نو ند امرت پرو کا نام، دہی میں اس کا بسرام، سن سماد انگ تعینات، کہ نہ جائی اجن بسماد، تین دیکھا جس آپ دکھائے، نانک ہے جن سو جی پائے، تو انتر سو بار انت، کڑکڑ بیا پریا بھگوانت، ترن مائے آکاش پیال، سرب لوک پورن پردپال، انتن پربت ہے پار برہم، جیسی آگیا تیسا کرم، پون پانی بے سنتر ماہے، چار کنٹ رید سے سماہے، تیتے پن نہیں کوٹھاؤ، گر پرساد نان سپاؤ، بید پران چمرت میں دیکھ، سسیر سور نکھتر میں ایک، بانی پرب کی سب کو بول، آپے ڈول نہ کب ہوں ڈول، سرب کلا کر کھل کھیل، مول نہ پائیے گنے امول، سرب جوت میں جا کی جوت، تار سوامی اوت پوت، گر پرساد پرم کا ناس، نانک تن میں ایو بساس، سنت جنا کا پیکھن سا برم، سنت جنا کے ہردے سب ترم، سنت جنا سنے سو بچن، سربیا پی رام سنگ رچن، جن جاتا سب کی اے رہت، ست بچن سادھو سب کہت، جو ہوئے سوئی سکھ مان، کرن کرامن ہار پرو جان، انتر بسے بار پی اوہی، نانک درسن دیکھ سا موہی، آپ ست کیا سب ست، تے پرتے سگلی اتپت، تے پاوے تا کرے بستار، تے پاوے تا ایک انکار، انک کلا لکھی نہ جائے، جے پاوے تے لئے ملائے، کون نٹکم کئیے دور، آپے آپیا پرپور، انترگت جے آپ جنائے، نانگ تے جن آپ بجھائے،
ਸਰਬ ਭੂਤ ਆਪ ਵਰਤਾਰ, ਸਰਬ ਨੈਣ ਅਪੇਖ ਨਗਾਰ, ਸਗਲ ਸਮਗਰੀ ਜਾ ਕਤਨਾ, ਆਪਣ ਜਸ ਆਪ ਕੀ ਸੁਣਾ, ਆਮਨ ਜਾਨਕ ਖੇਲ ਬਨਾਇਆ, ਆਗਿਆਕਾਰੀ ਕੀ ਨੀਮ ਆਇਆ, ਸਭ ਕੇ ਮਦ ਅਲਿਪਤੋ ਰਹੇ, ਜੋ ਕੁਛ ਕਹਿਣਾ ਸੋ ਆਪੇਕ ਹੈ, ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਪਾਵੇ ਤਾਂ ਲੈ ਸੁਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਹੋਰ ਹੈ ਕਹੋ ਕਿਨੇ ਕੁਛ ਕਰਾ, ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਭ ਤਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ, ਤਾਂ ਕਿ ਗਤਮਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ, ਸਿੱਕਾ ਕੀ ਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕਿਓ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਸੋਏ, ਉਹ ਧਨਵੰਤ ਕੁਲਵੰਤ ਪਦਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ, ਤਨ ਤਨ ਤਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਐ ਸੁਭਾਓ, ਜਨ ਕੇ ਸੰਗ ਚਿਤ ਆਵੇ ਨਾਓ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ, ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ ਅਸ਼ਟਪਦੀ, ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਤੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਤਨ ਕੇ ਪਰਲਿਓ ਭੰਡਾਰ, ਨਾਨਕ ਗੁਰਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਪਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾਕੇ ਰੰਗ ਅਨੇਕ, ਗੋਪਾਲ ਦਾਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਏ ਰਤਨ, ਸੁਨਤ ਕੁਮਾਪਤ ਹੋ ਤੇ ਉਧਾਰ, ਆਪ ਤਰੇ ਲੋਕੇ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾਕੇ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਜ, ਸੁਣ ਸੁਣ ਅੰਧ ਕਰੇ ਪ੍ਰਭ ਗਜ, ਪ੍ਰਗਟੇ ਗੋਪਾਲ ਮਹਾਂਤ ਕਹੇ ਮਾਥੇ, ਨਾਨਕ ਉਧਰੇ ਤਿਨ ਕਹਿ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿੜ ਗਏ ਬੈਰ ਪਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਤੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਣ ਰਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਤਾਰੀ, ਨਾਨਕ ਨਿਧੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹੋ ਤਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਬਲ ਹੋਏ, ਸਭ ਤੇ ਊਜ ਪਾਏ ਅਸਥਾਨ, ਬੌਰ ਨਾ ਹੋਵੇ ਆਮਨ ਜਾਨ, ਹਰ ਤਨ ਖਾੜ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੇ ਸਿੱਧ, ਵਿਦਿਆ ਤਪ ਜੋ ਪ੍ਰਤਿਆਨ, ਗਿਆਨ ਸ੍ਰੇਸ਼ਠ ਊਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੇ ਮੱਧ ਸਗਰ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਹੇ ਜਨ ਕੇ ਮੁਖ ਪਣੇ, ਗੁਰ ਨਾਨਕ ਨਾ ਬਚਨ ਮਨ ਸੁਣੇ, ਇਹੋ ਨਿਧਾਨ ਜਪੇ ਮਨ ਕੋਏ, ਸਭ ਜੁਗ ਮੈਂ ਤਾਂ ਕੀ ਗਦ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੇ ਮਨ ਬਸਰਾਮ, ਕੋੜ ਅਪਰਾਧ ਸਾਧ ਸੰਗ ਮਿਟੈ, ਸੰਤ ਕੇ ਪਾਤੇ ਜਮ ਤੇ ਛੁੱਟੈ, ਜਾ ਕੇ ਮਸਤਕ ਕਰਮ ਪ੍ਰਾਪਾਏ, ਸਾਧ ਸਰਣ ਨਾਨਕ ਤੇ ਆਏ, ਜਿਸ ਮਨ ਬਸੇ ਸੁਨੇ ਲਾਏ ਪ੍ਰੀਤ, ਤੇਜਨ ਆਵੇ ਹਰ ਪ੍ਰਚੀਤ, ਜਨਮ ਮਰਨ ਤਾ ਕਾ ਦੁਖ ਨਿਵਾਰੇ, ਦੁਲਭ ਦੇਹ ਤਤਕਾਲ ਉਧਾਰੇ, ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਨੀ, ਏਕ ਨਾਮ ਮਨ ਮਾਏ ਸੁਮਾਨੀ, ਦੁਖ ਰੋਗ ਬਿਨਸੇ ਪਏ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਊਚ ਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਣੀ, ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਜਲਥਲ ਮਹੀ ਅਲ ਪੂਰਿਆ ਤੁਮੀ ਸਿਰਜਨਹਾਰ,
ਅਨਕ ਪਾਂਧ ਹੋਏ ਪਸਰਿਆ। ਨਾਨਕ ਏਕੰਕਾਰ ਪੌੜੀ, ਏਕਮ ਏਕੰਕਾਰ ਪ੍ਰਭ, ਕਰੋ ਬੰਦਨਾ ਧਿਆਏ। ਗੁਣ ਗੋਬਿੰਦ ਗੋਪਾਲ ਪ੍ਰਭ, ਸਰਨ ਪਰੋ ਹਰ ਰਾਏ। ਤਾਕੀ ਅਸ ਕਲਿਆਣ ਸੁਖ, ਜਾਤੇ ਸਭ ਕਛ ਹੋਏ। ਚਾਰ ਕੁੰਟ ਦੈਸ ਪ੍ਰਮਿਓ, ਤਿਸ ਬਿਨ ਅਵਰ ਨਾ ਕੋਏ। ਵੇਦ ਪੁਰਾਣ ਸਿਮਰਤ ਸੁਨੇ, ਬਹੁਧ ਕਰੋ ਵਿਚਾਰ। ਪਤ ਉਧਾਰਨ ਪਏ ਹਰਨ, ਸੁਖ ਸਾਗਰ ਨਿਰੰਕਾਰ। ਦਾਤਾ ਪੁੱਤਾ ਦੇਨ ਹਾਰ, ਤਿਸ ਬਿਨ ਅਵਰ ਨਾ ਜਾਏ। ਜੋ ਚਾਹੇ ਸੋਈ ਮਿਲੇ, ਨਾਨਕ ਹਰ ਗੁਣ ਗਾਏ। ਗੋਬਿੰਦ ਜਸ ਗਾਈਏ ਹਰ ਨੀਤ, ਮਿਲ ਭਜੀਏ ਸਾਧਸੰਗ ਮੇਰੇ ਮੀਤ। ਰਹਾਓ ਸਲੋਕ, ਕਰੋ ਬੰਦਨਾ ਅਨਕਵਾਰ। ਸਰਨ ਪਰੋ ਹਰ ਰਾਏ, ਪ੍ਰਮ ਕਟੀਏ ਨਾਨਕ ਸਾਧ ਸੰਗ। ਦੁਤੀਆ ਪਾਓ ਮਿਟਾਏ ਪੌੜੀ, ਦੁਤੀਆ ਦੁਰਮਤ ਦੂਰ ਕਰ। ਗੁਰਸੇਵਾ ਕਰ ਨੀਤ, ਰਾਮ ਰਤਨ ਮਨ ਤਨ ਬਸੈ। ਤਜ ਕਾਮ ਕ੍ਰੋਧ ਲੋਭ ਮੀਤ, ਮਰਨ ਮਿਟੇ ਜੀਵਨ ਮਿਲੇ। ਬਿਨਸੇ ਸਗਲ ਕਲੇਸ਼, ਆਪ ਤਜੋ ਗੋਬਿੰਦ ਭਜੋ। ਪਾਓ ਭਗਤ ਪਰਵੇਸ਼, ਲਾਭ ਮਿਲੇ ਤੋਟਾ ਹਿਰੇ। ਹਰ ਦਰਗੇ ਪਤਵੰਤ, ਰਾਮ ਨਾਮ ਤਨ ਸੰਚਵੈ। ਸਾਚ ਸਾਹ ਭਗਵੰਤ, ਉਠਤ ਬੈਠਤ ਹਰ ਭਜੋ। ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ। ਪਾਰ ਬ੍ਰਹਮ ਬਸੇ ਚੀਤ, ਸਲੋਕ ਤੀਨ ਬਿਆਪੇ ਜਗਤ ਕਉ। ਤੁਰਿਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭਏ। ਜਿਨ ਮਨ ਵਸਿਆ ਸੋਏ ਪੌੜੀ, ਤ੍ਰਿਤੀਆ ਤ੍ਰੈ ਗੁਣ ਬਿਖੇ ਫਲ। ਕਬ ਉੱਤਮ ਕਬ ਨੀਚ, ਨਰਕ ਸੁਰਗ ਭਮਤੋ ਕਣੋ। ਸਦਾ ਸੰਘਾਰੇ ਮੀਤ, ਹਰਖ ਸੋਗ ਸਹਿਸਾ ਸੰਸਾਰ। ਹਹੋ ਕਰਤ ਬਿਗਾਏ, ਜਿਨ ਕੀਏ ਤਿਸੇ ਨਾ ਜਾਣਨੀ। ਚਿਤਵੇ ਅਣਕਿਓ ਪਾਏ, ਆਦ ਵਿਆਹ ਦੋ ਪਾਦਰਸ। ਕਹੂ ਨ ਟੂਟੇ ਤਾਪ, ਪਾਰ ਬ੍ਰਹਮ ਪੂਰਨ ਧਨੀ। ਨੈ ਬੂਝੇ ਪ੍ਰਤਾਪ, ਮੋਹ ਪਰਮ ਬੂੜਦ ਕਣੋ। ਮਹਾਨਰਕ ਮੈਂ ਵਾਸ, ਕਰ ਕਿਰਪਾ ਪ੍ਰਵ ਰਾਖ ਲੇ ਹੋ। ਨਾਨਕ ਤੇਰੀ ਆਸ, ਸਲੋਕ ਚਤੁਰ ਸਿਆਣਾ ਸੂੜ ਸੋਏ। ਜਿਨ ਤੜਿਆ ਅਭਿਮਾਨ, ਚਾਰ ਪਦਾਰਥ ਅਸ਼ਟ ਸਿੱਧ। ਭਜ ਨਾਨਕ ਹਰ ਨਾਮ ਪੌੜੀ, ਚਤੁਰਥ ਚਾਰੇ ਵੇਦ ਸੁਣ। ਸੁਧ ਤਤ ਵਿਚਾਰ, ਸਰਬ ਖੇਮ ਕਲਿਆਣ ਨਿਧ। ਰਾਮ ਨਾਮ ਜਬ ਸਾਰ, ਨਰਕ ਨਿਵਾਰੇ ਦੁਖ ਹਰੇ। ਟੂਟੇ ਅਣਕ ਕਲੇਸ਼, ਮੀਚ ਹੁੱਟੇ ਜਮ ਤੇ ਛੁੱਟੇ। ਹਰ ਕੀਰਤਨ ਪਰਵੇਸ਼, ਪਉ ਬਿਨਸੇ ਅੰਮ੍ਰਿਤ ਰਸ। ਰੰਗ ਰਤੇ ਨਿਰੰਕਾਰ, ਦੁਖ ਦਾਰਦ ਅਪਵਿੱਤਰਤਾ। ਨਾਸੇ ਨਾਮ ਅਧਾਰ, ਸੁਰ ਨਰਮੁੰਜਨ ਖੋਜਤੇ। ਸੁਖ ਸਾਗਰ ਗੋਪਾਲ, ਮਨ ਨਿਰਮਲ ਮੁਖ ਉਜਲਾ। ਹੋਏ ਨਾਨਕ ਸਾਧ ਦਰਵਾਲ, ਸਲੋਕ ਪੰਚ ਵਿਕਾਰ ਮਨ ਮੈਂ ਬਸੇ। ਰਾਤੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲ। ਨਾਨਕ ਪ੍ਰਭ ਕਹੇ ਰੰਗ ਪੌੜੀ, ਪੰਚਮ ਪੰਚ ਪ੍ਰਧਾਨ ਤੇ। ਜੇ ਜਾਣਿਓ ਪਰਪੰਚ, ਕੁਸੁਮ ਬਸ ਬਹੁ ਰੰਗ ਘਣੋ। ਤਾਂ ਮਿਥਿਆ ਬਲਬੰਚ, ਨੈ ਜਾਪੇ ਨੈ ਬੂਝੀਏ। ਨੈ ਕੁਛ ਕਰਤ ਵਿਚਾਰ, ਸਵਾਦ ਮੋਹ ਰਸ ਬਿਦਿਓ। ਅਗਿਆਨ ਰਚਿਓ ਸੰਸਾਰ, ਜਨਮ ਮਰਨ ਬਹੁ ਜੋਨ ਪ੍ਰਮਣ। ਕਿੰਨੇ ਕਰਮ ਅਨੇਕ, ਰਚਨ ਹਰ ਨੈ ਸਿਮਰਿਓ। ਮਨ ਨਾ ਵਿਚਾਰ ਵਿਵੇਕ, ਭਾਉ ਭਗਤ ਭਗਵਾਨ ਸੰਗ। ਮਾਇਆ ਲਿਪਤ ਨਾਰੰਚ, ਨਾਨਕ ਬਿਰਲੇ ਪਾਈਐ। ਜੋ ਨਾ ਰਚੇ ਪਰਪੰਚ, ਸਲੋਕ ਖਟ ਸਾਸਤਰ ਉਚੋ ਕਹਿ। ਅੰਤ ਨ ਪਾਰਾਵਾਰ, ਭਗਤ ਸੋਹ ਹੈ ਗੁਣ ਗਾਵਤੇ। ਨਾਨਕ ਪ੍ਰਭ ਕੇ ਦੁਆਰ ਪੌੜੀ, ਖਸ਼ਟਮ ਖਟ ਸਾਸਤਰ ਕਹਿ। ਸਿਮਰਤ ਕਥੇ ਅਨੇਕ, ਊਤਮ ਉਚੋ ਪਾਰ ਬ੍ਰਹਮ। ਗੁਣ ਅੰਤ ਨ ਜਾਣੇ ਸੇਖ, ਨਾਰਦ ਮੁੰਜਨ ਸੁਖ ਵਿਆਸ। ਜਿਸ ਗਾਵਤ ਗੋਬਿੰਦ, ਰਸਗੀ ਦੇ ਖਰਸੋ ਬੀਦੇ। ਭਗਤ ਰਚੇ ਭਗਵੰਤ, ਮੋਹ ਮਾਨ ਪ੍ਰਮ ਬਿਨਸਿਓ। ਪਾਈ ਸਰਨ ਦਿਆਲ, ਚਰਨ ਕਮਲ ਮਨ ਤਨ ਬਸੇ। ਦਰਸ਼ਨ ਦੇਖ ਨਿਹਾਲ, ਲਾਭ ਮਿਲੇ ਤੋਟਾ ਹਿਰੇ। ਸਾਧ ਸੰਗ ਲਿਵਲਾਏ, ਖਾੜ ਖਜਾਨਾ ਗੁਣ ਦਖਰੇ। ਨਾਨਕ ਨਾਮ ਤੇ ਆਏ, ਸਲੋਕ ਸੰਤ ਮੰਡਲ ਹਰਜ ਕਥੈ। ਬੋਲੇ ਸਤ ਸੁਭਾਏ, ਨਾਨਕ ਮਨ ਸੰਤੋਖੀ ਹੈ। ਇਕ ਸਿਉ ਲਿਵਲਾਏ ਪੌੜੀ, ਸਪਤਮ ਸੰਚੋ ਨਾਮ ਤਨ। ਟੂਟ ਨਾ ਜਾਏ ਭੰਡਾਰ, ਸੰਤ ਸੰਗਤ ਮੈਂ ਪਾਈਏ। ਅੰਤ ਨ ਪਾਰਾਵਾਰ, ਆਪ ਤਜੋ ਗੋਬਿੰਦ ਭਜੋ। ਸਰਨ ਪਰੋ ਹਰ ਰਾਏ, ਦੁਖ ਹਰ ਭਵਜਲ ਤਰ। ਮਨ ਚਿੰਦਿਆ ਫਲ ਪਾਏ, ਆੜ ਪੈਰ ਮਾ ਹਰ ਜਪੈ। ਸਬਲ ਜਨਮ ਪਰਵਾਨ, ਅੰਤਰ ਬਾਰ ਸਦਾ ਸੰਗ। ਕਰਨੇ ਹਾਰ ਪਛਾਣ, ਸੋ ਸਾਜਨ ਸੋ ਸਖਾ ਮੀਤ। ਜੋ ਹਰ ਕੀ ਮਤ ਦੇ, ਨਾਨਕ ਤਿਸ ਬਲਿਹਾਰਣੇ। ਹਰ ਹਰ ਨਾਮ ਜਪੇ, ਸਲੋਕ ਆੜ ਪੈਰ ਗੁਣ ਗਾਈਏ।
ਤਜੀਏ ਅਵਰ ਜੰਜਾਲ, ਜਮ ਕੰਕਰ ਜੋਏ ਨਾ ਸਕਈ, ਨਾਨਕ ਪ੍ਰਭੂ ਦਿਆਲ ਪੌੜੀ। ਅਸ਼ਟਮੀ ਅਸ਼ਟ ਸਿੱਧ ਨਵ ਨਿਧ, ਸਗਲ ਪਦਾਰਥ ਪੂਰਨ ਬੁੱਧ, ਕਵਲ ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਿਰੋਧਰ ਮੰਤ, ਸਗਲ ਧਰਮ ਪਵਿੱਤਰ ਇਸਨਾਨ, ਤਬ ਮੈਂ ਊਜ ਬਸੇਖ ਗਿਆਨ, ਹਰ ਹਰ ਭਜਨ ਪੂਰੇ ਗੁਰਸੰਗ, ਜਬ ਤਰੀਏ ਨਾਨਕ ਨਾਮ ਹਰ ਰੰਗ, ਸਲੋਕ ਨਾਰਾਇਣ ਨੇ ਸਿਮਰਿਓ ਮੋਇਓ ਸਵਾਦ ਵਿਕਾਰ, ਨਾਨਕ ਨਾਮ ਵਿਸਾਰਿਐ ਨਰਕ ਸੁਰਗ ਅਵਤਾਰ ਪੌੜੀ। ਨੌਮੀ ਨਵੇਂ ਸ਼ਿਦਰ ਅਪਵੀਤ, ਹਰ ਨਾਮ ਨਾ ਜਪੈ ਤਰਕ ਬਿਪਰੀਤ, ਪਾਤਰੇ ਰਮੇ ਬਕੇ ਸਾਧ ਨਿੰਦ, ਕਰ ਨਾ ਸੁਨਹੀ ਹਰ ਜ਼ਬਿੰਦ, ਹਿਰੇ ਪਰ ਦਰਬ ਉਦਰ ਕਹਿਤਾਈ, ਅਗਨ ਨਾ ਨਿਵਰੇ ਤ੍ਰਿਸ਼ਨਾ ਨਾ ਬੁਝਾਈ, ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਬਿਸਰਤ ਮਰ ਜਮੇ ਅਭਾਗੇ ਸਲੋਕ। ਤਦ ਦੇਖੋ ਤੁਮੈ ਫਿਰਿਓ ਜਦ ਦੇਖੋ ਤਦ ਸੋਏ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ। ਦਸਵੀਂ ਦਸ ਦੁਆਰ ਬਸ ਪੀਨੇ, ਮਨ ਸੰਤੋਖ ਨਾਮ ਜਪ ਲੀਨੇ, ਕਰਨੀ ਸੁਣੀਏ ਜਸ ਗੋਪਾਲ, ਨੈਣੀ ਪੇਖਤ ਸਾ ਦਿਆਲ, ਰਸਨਾ ਗੁਣ ਗਾਵੇ ਬੇਅੰਤ, ਮਨ ਮੈ ਚਿਤਵੇ ਪੂਰਨ ਭਗਵੰਤ, ਹਸਤ ਚਰਨ ਸੰਟੈਲ ਕਮਾਈਏ, ਨਾਨਕ ਯੋ ਸੰਜਮ ਪ੍ਰਭ ਕਿਰਪਾ ਪਾਈਏ। ਸਲੋਕ ਏਕੋ ਏਕ ਬਖਾਨੀਏ, ਬਿਰਲਾ ਜਾਣੇ ਸਵਾਦ, ਗੁਣ ਗੋਬਿੰਦ ਨਾ ਜਾਣੀਏ, ਨਾਨਕ ਸਭ ਸਮਾਦ ਪੌੜੀ। ਏਕਾਸੀ ਨਿਵਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ, ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਪਇਆ, ਤਾਪਤ ਮਨ ਰਾਖੇ ਇਕਠਾਏ, ਮਨ ਤਨ ਸੁਧ ਜਪਤ ਹਰਨਾਏ, ਸਭ ਮੈਂ ਪੂਰ ਹੈ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ। ਸਲੋਕ ਦੁਰਮਤ ਹਰੀ ਸੇਵਾ ਕਰੀ, ਭੇਟੇ ਸਦ ਕਿਰਪਾਲ, ਨਾਨਕ ਪ੍ਰਸੂ ਮਿਲ ਰਹੇ ਬਿਨਸੇ ਸਗਲ ਜੰਜਾਲ ਪੌੜੀ। ਦੁਆਸਤੀ ਦਾਨ ਨਾਮ ਇਸਨਾਨ, ਹਰ ਕੀ ਪੈਦ ਕਰੋ ਤਜਮਾਨ, ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾਸੇ ਕੀਰਤਨ ਪ੍ਰਵਰੰਗ, ਕੋਮਲ ਬਾਣੀ ਸਭ ਕੋ ਸੰਤੁਖ, ਪੰਚ ਪੂ ਆਤਮਾ ਹਰ ਨਾਮ ਰਸ ਪੁਖ, ਗੁਰਪੂਰੇ ਤੇ ਇਹ ਨਿਹ ਚੌਪਾਈਏ, ਨਾਨਕ ਰਾਮ ਰਮਤ ਫਿਰ ਜੂਨ ਨਾ ਆਈਏ। ਸਲੋਕ ਤੀਨ ਗੁਣਾ ਮੈਂ ਵਿਆਪਿਆ, ਪੂਰਨ ਹੋਤ ਨਾ ਕਾਮ, ਪਤਤ ਉਧਾਰਨ ਮਨ ਬਸੈ, ਨਾਨਕ ਛੂਟੇ ਨਾਮ ਪੌੜੀ। ਤ੍ਰਉ ਸੀ ਤੀਨ ਤਾਪ ਸੰਸਾਰ, ਆਪਤ ਜਾਤ ਨਰਕ ਅਵਤਾਰ, ਹਰ ਹਰ ਭਜਨ ਨਾ ਮਨ ਮੈਂ ਆਇਓ, ਸੁਖ ਸਾਗਰ ਪ੍ਰਭ ਨਿਖ ਨੰਗਾਇਓ, ਹਰ ਸੋਖ ਕਾ ਦੇਹ ਕਰ ਬਾਧਿਓ, ਦੀਰਘ ਰੋਪ ਮਾਇਆ ਆਸਾਧਿਓ, ਦਿਨੇ ਪਕਾਰ ਕਰ ਸੁਣ ਪਾਇਓ, ਨੈਣੀ ਨੀਂਦ ਸੁਪਨ ਬਰੜਾਇਓ, ਹਰ ਬਿਸਰਤ ਹੋਵਤ ਇਹ ਹਾਲ, ਸਰਨਾਨ ਪ੍ਰਪੁਰਖ ਦਿਆਲ। ਸਲੋਕ ਚਾਰ ਕੁੰਟ ਚੌਦੇ ਪਵਨ, ਸਗਲ ਵਿਆਪਤ ਰਾਮ, ਨਾਨਕ ਪੂਨ ਨਾ ਦੇਖੀਏ, ਪੂਰਨਤਾ ਕੇ ਕਾਮ ਪੌੜੀ। ਚੌਦੇ ਚਾਰ ਕੁੰਡ ਪ੍ਰਵਿਆਪ, ਸਗਲ ਪਵਨ ਪੂਰਨ ਪ੍ਰਤਾਪ, ਦਸੇ ਦਿਸਾ ਰਵਿਆ ਪ੍ਰਭ ਏਕ, ਤਰਨ ਆਕਾਸ ਹਮੇ ਪ੍ਰਾਪੇਖ, ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤੇ ਬਸੇ ਦਿਆਲ, ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ। ਸਲੋਕ ਆਤਮ ਜੀਤਾ ਗੁਰਮਤੀ, ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਪੈ ਮਿਟੇ, ਨਾਨਕ ਬਿਨ ਸੀ ਚਿੰਦ ਪੌੜੀ। ਅਮਾਵਸ ਆਤਮ ਸੁਖੀ ਭਏ, ਸੰਤੋਖ ਦੀਆ ਗੁਰਦੇਵ, ਮੰਤਨ ਸੀਤਲ ਸਾਂਤ ਸਹਿਜ, ਲਾਗਾ ਪ੍ਰਭ ਕੀ ਸੇਵ, ਟੂਟੇ ਬੰਧਨ ਬਹੁ ਵਿਕਾਰ, ਸਬਲ ਪੂਰਨਤਾ ਕੇ ਕਾਮ, ਦੁਰਮਤ ਮਿਟੀ ਹੋਮ ਮੈਂ ਛੁਟੀ, ਸਿਮਰਤ ਹਰ ਕੋ ਨਾਮ, ਸਰਣ ਗਈ ਪਾਰ ਬ੍ਰਹਮ ਕੀ, ਮਿਟਿਆ ਆਵਾ ਗਮਨ, ਆਪ ਤਰਿਆ ਕੁਟੰਬ ਸਿਉ, ਗੁਣ ਗੋਬਿੰਦ ਪ੍ਰਭ ਰਮਨ, ਹਰ ਕੀ ਟਹਿਲ ਕਮਾਵਣੀ, ਜਪਗੇ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ, ਨਾਨਕ ਸੁਖ ਬਸਰਾਮ। ਸਲੋਕ ਪੂਰਨ ਕਭੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜੇ ਸਵਾਇਆ, ਨਾਨਕ ਹੋਤ ਨਾ ਘਾਟ ਪੌੜੀ। ਪੂਰਨਮਾ ਪੂਰਨ ਪ੍ਰਵੇਕ, ਕਰਨ ਕਰਨ ਸਮਰੱਥ, ਜੀ ਜੰਤ ਦਿਆਲ ਪੁਰਖ, ਤਵੀ ਉਪਰ ਜਾ ਕਾ ਹੱਥ, ਗੁਣ ਨਿਧਾਨ ਗੋਬਿੰਦ ਗੁਰ, ਕੀਆ ਜਾ ਕਾ ਹੋਏ, ਅੰਤਰਜਾਮੀ ਪ੍ਰਸੁਜਾਨ, ਅਲਖ ਨਿਰੰਜਨ ਸੋਏ, ਪਾਰ ਬ੍ਰਹਮ ਪਰਮੇਸ਼ਵਰੋ ਸਭਿਦ ਜਾਨਣ ਹਾਰ, ਸੰਤ ਸਹਾਈ ਸਰਨ ਜੋਗ, ਆੜ ਪੈਰ ਨਮਸਕਾਰ, ਅਕਥ ਕਥਾ ਨੈ ਬੂਝੀਏ, ਸਿਮਰੋ ਹਰ ਕੇ ਚਰਨ, ਪਤਤ ਉਧਾਰਨ ਅਨਾਥ ਨਾਥ, ਨਾਨਕ ਪ੍ਰਭ ਕੀ ਸਰਨ। ਸਰੋਕ ਦੁਖ ਬਿਨਸੇ ਸਹਿਸਾ ਗਏ, ਸਰਨ ਗਹੀ ਹਰ ਰਾਏ,
ਮਨ ਚਿੰਦੇ ਫਲ ਪਾਇਆ। ਨਾਨਕ ਹਰ ਗੁਣ ਗਾਏ ਪੌੜੀ, ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸੇ ਕੋ ਦ੍ਰਿੜੇ, ਜਿਸਕਾ ਹੋਏ ਉਧਾਰ, ਕਿਲ ਵੇ ਕਾਟੇ ਹੋਏ ਨਿਰਮਲਾ, ਜਨਮ ਜਨਮ ਮਲ ਜਾਏ, ਫਲਤ ਪਲਤ ਮੁਖ ਉਜਲਾ, ਨੈ ਪੋਹੇ ਤਸੁਮਾਏ, ਸੋ ਸੁਰਤਾ ਸੋ ਬੈਸਨੋ, ਸੋ ਗਿਆਨੀ ਤਨਵੰਤ, ਸੋ ਸੂਰਾ ਕੁਲਵੰਤ ਸੋਏ, ਜਿਨ ਪੜਿਆ ਭਗਵੰਤ, ਖੱਤਰੀ ਬ੍ਰਾਹਮਣ ਸੂਦ ਬੈਸ, ਉਦਰੇ ਸਿਮਰ ਚੰਡਾਲ, ਜਿਨ ਜਾਨਿਓ ਪ੍ਰਵਿਆਪਨਾ, ਨਾਨਕ ਤਿਸੈ ਰਵਾਲ, ਗੌੜੀ ਕੀ ਵਾਰ, ਮਹੱਲਾ ਚੌਥਾ, ਇਕ ਓਅੰਕਾਰ, ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਚੌਥਾ, ਸਤਿਗੁਰ ਪੁਰਖ ਦਇਆਲ ਹੈ, ਜਿਸਨੂੰ ਸੰਤ ਸਭ ਕੋਏ, ਏਕ ਦਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ, ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਾਸ ਹੋਏ, ਨਾਨਕ ਕਿਰਪਾ ਤੇ ਹਰ ਧਿਆਈ ਹੈ, ਗੁਰਮੁਖ ਭਾਵੇ ਕੋਏ ਮਹੱਲਾ ਚੌਥਾ, ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਤੋਟਾ ਸੰਸਾਰ, ਲਹਾਰ ਤਨ ਖੱਟਿਆ, ਗੁਰਮੁਖ ਸ਼ਬਦ ਵਿਚਾਰ, ਹਉਮੈ ਮਾਇਲ ਬੇਕੁਤਰ, ਹਰ ਅੰਮ੍ਰਿਤ ਹਰ ਉਰ ਧਾਰ, ਸਭ ਕਾਜ ਤਿਨ ਕੇ ਸਿੱਧ ਹੈ, ਜਿਨ ਗੁਰਮੁਖ ਕਿਰਪਾ ਧਾਰ, ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ, ਹਰ ਮੇਲੇ ਸਿਰਜਣਹਾਰ ਪੌੜੀ, ਤੂੰ ਸੱਚਾ ਸਾਹਿਬ ਸੱਚ ਹੈ, ਸਭ ਸੱਚਾ ਗੋਸਾਈ, ਤੁਧ ਨੂੰ ਸਭ ਤੇ ਆਏਂਦੀ, ਸਭ ਲੱਗੇ ਤੇਰੀ ਪਾਈ, ਤੇਰੀ ਸਿਫਤ ਸਵਾਲੇ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ, ਗੁਰਮੁਖਾਂ ਨੂੰ ਫਲ ਪਾਏਂਦਾ, ਸਚ ਨਾਮ ਸੁਮਾਈ, ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ, ਸਲੋਕ ਮਹੱਲਾ ਚੌਥਾ, ਲਿਣਨਾਵੇ ਹੋਰ ਸਲਾਹਣਾ, ਸਾ ਬੋਲਣ ਫਿੱਕਾ ਸਾਧ, ਮਨ ਅਹੰਕਾਰ ਸਲਾਹਦੇ, ਹੋਮੇ ਮਮਤਾਵਾਦ, ਜਿਨ ਸਾਲਾਹਨ ਸੇ ਮਰੇ, ਖਪ ਜਾਵੇ ਸਾਪ ਅਪਵਾਦ, ਜਨ ਨਾਨਕ ਗੁਰਮੁਖ ਉਭਰੇ, ਜਪ ਹਰ ਹਰ ਪਰਮਾਨਾਦ, ਮਹੱਲਾ ਚੌਥਾ, ਸਤਿਗੁਰ ਹਰ ਪ੍ਰਦਸ, ਨਾਮ ਧਿਆਈ ਮਨ ਹਰੀ, ਨਾਨਕ ਨਾਮ ਪਵਿੱਤ, ਹਰ ਮੁਖ ਬੋਲੀ, ਸਬਦ ਪਰ ਹਰੀ ਪੌੜੀ, ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ, ਜਿਨੀ ਤੂੰ ਇਕ ਮਨ ਸਚ ਧਿਆਇਆ, ਤਿਨਕਾ ਸਭ ਦੁੱਖ ਗਵਾਇਆ, ਤੇਰਾ ਸਰੀਕ ਕੋ ਨਾਹੀ, ਜਿਸਨੂੰ ਲਵੇ ਲਾਇ ਸੁਣਾਇਆ, ਤੂੰ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ, ਸੱਚੇ ਮੇਰੇ ਸਾਹਿਬਾ, ਸੱਚੇ ਸਚਨਾਇਆ, ਸਲੋਕ ਮਹੱਲਾ ਚੌਥਾ, ਮਨ ਅੰਤਰ ਹੋਮੈ ਰੋਗ ਹੈ, ਪ੍ਰਾਂ ਭੁੱਲੇ ਮਨਮੁਖ ਦੁਰਜਨਾ, ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ, ਮਹੱਲਾ ਚੌਥਾ, ਮਨ ਤਾ ਰੱਤਾ ਰੰਗ ਸਿਉ, ਗੁਰਮੁਖ ਹਰ ਗੁਣ ਤਾਸ, ਜਨ ਨਾਨਕ ਹਰ ਸਰਣਾਗਤੀ, ਹਰ ਮੇਲੇ ਗੁਰਸਾਬਾਸ ਪੌੜੀ, ਤੂੰ ਕਰਤਾ ਪੁਰਖ ਅਗੰਮ ਹੈ, ਇਸ ਨਾਲ ਤੂੰ ਵੜੀ ਹੈ, ਤੂੰ ਜੇਵੜ ਹੋਏ ਸੋ ਆਖੀਏ, ਤੂੰ ਜੇਗਾ ਤੂੰ ਹੈ ਪੜੀਏ, ਤੂੰ ਘਟ ਘਟ ਇਕ ਵਰਤਦਾ, ਗੁਰਮੁਖ ਪਰਗੜੀਏ, ਤੂੰ ਸੱਚਾ ਸਭ ਸਦਾ ਖਸਮ ਹੈ, ਸਭ ਦੂ ਤੂੰ ਚੜੀਏ, ਤੂੰ ਕਰੇ ਸੋ ਸੱਚੇ ਹੋਏ ਸੀ, ਤਾਂ ਕਾਇਤ ਕੜੀਏ, ਸਲੋਕ ਮਹੱਲਾ ਚੌਥਾ, ਮੈਂ ਮੰਤਨ ਪ੍ਰੇਮ ਪ੍ਰਮ ਕਾ ਅੱਠੇ ਪੈਰ ਲਗਨ, ਜਨ ਨਾਨਕ ਕਿਰਪਾ ਧਾਰ ਪ੍ਰਭ, ਸਤਿਗੁਰ ਸੁਖ ਵਸਨ ਮਹੱਲਾ ਚੌਥਾ, ਜਿਨ ਅੰਦਰ ਪ੍ਰੀਤ ਪ੍ਰਮ ਕੀ, ਜੋ ਬੋਲਣ ਤਿਵੇ ਸੁਹਨ, ਨਾਨਕ ਹਰ ਆਪੇ ਜਾਣਦਾ, ਜਿਨ ਲਾਈ ਪ੍ਰੀਤ ਪ੍ਰਨ ਪੌੜੀ, ਤੂੰ ਕਰਤਾ ਆਪ ਫੁੱਲ ਹੈ, ਫੁੱਲਣ ਵਿਚ ਨਾਹੀ, ਤੂੰ ਕਰੇ ਸੋ ਸੱਚੇ ਪਲਾ ਹੈ, ਗੁਰਸ਼ਬਦ ਬੁਝਾਹੀ, ਤੂੰ ਕਰਨ ਕਾਰਨ ਸਮਰੱਥ ਹੈ, ਦੂਜਾ ਕੋ ਨਾਹੀ, ਤੂੰ ਸਾਹਿਬ ਅਗਮ ਦਿਆਲ ਹੈ, ਸਭ ਤੁਧ ਧਿਆਹੀ, ਸਭ ਜੀਤ ਤਰੇ ਤੂੰ ਸਭ ਸਦਾ, ਤੂੰ ਸਭ ਛਿੜਾਹੀ, ਸਲੋਕ ਮਹੱਲਾ ਚੌਥਾ, ਸੁਣ ਸਾਜਨ ਪ੍ਰੇਮ ਸੰਦੇਸਰਾ, ਅੱਖੀ ਤਾਰ ਲਗਨ, ਗੁਰ ਤੁੱਠੇ ਸੱਜਣ ਮੇਲਿਆ, ਜਨ ਨਾਨਕ ਸੁਖ ਸੁਵਨ ਮਹੱਲਾ ਚੌਥਾ, ਸਤਿਗੁਰ ਦਾਤਾ ਦਇਆਲ ਹੈ, ਜਿਸਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੇ ਬ੍ਰਹਮ ਇਕ ਸੋਏ, ਨਿਰਵੈਰਾ ਨਾਲ ਜੇ ਵੈਰ ਚਲਾਏਂਦੇ, ਤਿੰਨ ਵਿਚੋਂ ਤਿਸ਼ਟਿਆ ਨਾ ਕੋਏ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਏਦਾ ਬੁਰਾ ਕਿਉਂ ਹੋਏ, ਸਤਿਗੁਰ ਨੂੰ ਜਿਆ ਕੋ ਇੱਛਦਾ, ਤੇਖਾ ਫਲ ਪਾਏ ਕੋਏ, ਨਾਨਕ ਕਰਤਾ ਸਭ ਕੁਝ ਜਾਣਦਾ, ਜਿੱਦੂ ਕਿਛ ਗੁੱਜਾ ਨਾ ਹੋਏ ਪੌੜੀ, ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਜੇ ਸਾਹਿਬ ਭਾਵੇ ਤੇ ਬਖਸ ਲੈ ਸੋ ਸਾਹਿਬ ਮਨ ਪਾਣੀ, ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ, ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ, ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸੁਮਾਣੀ, ਸਲੋਕ ਮਹੱਲਾ ਚੌਥਾ, ਹਰ ਸਤ ਨਿਰੰਜਨ ਅਮਰ ਹੈ,
ਨਿਰਭਉ ਨਿਰਵੈਰ ਨਿਰੰਕਾਰ, ਜਿਨ ਜਪਿਆ ਇਕ ਮਨ ਇਕ ਚਿੱਤ, ਤਿਨ ਲੱਥਾ ਹੋਮੇ ਪਾਰ, ਜਿਨ ਗੁਰਮੁਖ ਆਰਾਧਿਆ ਤਿਨ ਸੰਤ ਜਿਨਾ ਜੈਕਾਰ, ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੂੰ ਫਿੱਟ ਫਿੱਟ ਕਹੇ ਸਭ ਸੰਸਾਰ, ਸਗੁਰ ਵਿਚ ਆਪ ਵਰਤਦਾ ਹਰ ਆਪੇ ਰੱਖਣ ਹਾਰ, ਧਨ ਧਨ ਗੁਰੂ ਗੁਣ ਗਾਵਦਾ ਤਿਸ ਨੂੰ ਸਦਾ ਸਦਾ ਨਮਸਕਾਰ, ਜਨ ਨਾਨਕ ਤਿਨ ਕਉ ਵਾਰਿਆ, ਜਿਨ ਜਪਿਆ ਸਿਰਜਣਹਾਰ, ਮਹੱਲਾ ਚੌਥਾ ਆਪੇ ਧਰਤੀ ਸਾਜੀਅਨ, ਆਪੇ ਆਕਾਸ ਵਿਚ ਆਪੇ ਜੰਤ ਉਪਾਇਨ।

ਸਤ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੇ ਜੋਤ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਏ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੇ ਸੱਚਾ ਪਾਵੇ ਕੂੜਿਆਰ ਪਿਛਾ ਸਟੀਅਨ।

ਮੇਠ ਗੁਰ ਪ੍ਰਗਟੀ ਆਏ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆ ਲਾਏ। ਸਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ, ਜੋ ਅਨਦਿਨ ਹਰ ਹਰ ਨਾਮ ਧਿਆਵੇ। ਹਰ ਹਰ ਨਾਮ ਰਮਤ ਸੁਰ ਸੰਜਮ, ਹਰ ਨਾਮੇ ਕੀ ਤ੍ਰਿਪਤਾਵੇ। ਹਰ ਨਾਮ ਤਾਣ ਹਰ ਨਾਮ ਦੀਵਾਨ, ਹਰ ਨਾਮੋ ਰਖ ਕਰਾਵੇ। ਜੋ ਚਿਤ ਲਾਏ ਪੂਜੇ ਗੁਰਮੂਰਤ, ਸੋ ਮਨ ਇੱਛੇ ਫਲ ਪਾਵੇ। ਜੋ ਨਿੰਦਾ ਕਰੇ ਸੋ ਗੁਰ ਪੂਰੇ ਕੀ, ਜੇ ਕਰਤਾ ਮਾਰ ਦੇਵਾਵੇ। ਫਿਰ ਉਹ ਵੇਲਾ ਉਸ ਹੱਥ ਨ ਆਵੇ, ਉਹ ਆਪਣਾ ਬੀਜਿਆ ਆਪੇ ਖਾਵੇ। ਨਰਕ ਕੋਰ ਮੋਹ ਕਾਲੇ ਖੜਿਆ, ਜੋ ਤਸਕਰ ਪਾਏ ਗਲਾਵੇ। ਫਿਰ ਸਤਿਗੁਰ ਕੀ ਸਰਣੀ ਪਵੇ ਤਾਂ ਉਭਰੇ, ਜਾਂ ਹਰ ਹਰ ਨਾਮ ਧਿਆਵੇ। ਹਰ ਬਾਤਾਂ ਆ ਸੁਣਾਏ ਨਾਨਕ, ਹਰ ਕਰਤੇ ਇਹ ਵੇ ਪਾਵੇ। ਮਹੱਲਾ ਚੌਥਾ। ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁਖ ਅਗਿਆਨ ਮੁੱਠਾ ਦਿਖਮਾਇਆ। ਉਸ ਅੰਦਰ ਕੂੜ ਕੂੜ ਕਰ ਬੁੱਝੇ, ਅਣਹੋਂਦੇ ਝਗੜੇ ਦਈਏ। ਉਸ ਦੇ ਗਲ ਪਾਇਆ, ਉਹ ਗੱਲ ਫਰੋਸੀ ਕਰੇ ਬਹੁ ਤੇਰੀ। ਉਸ ਦਾ ਬੋਲਿਆ ਕਿਸੇ ਨਾ ਪਾਇਆ, ਉਹ ਕਰ ਕਰ ਹੰਡੇ ਜੋਰਨ ਦੁਹਾਗਣ। ਉਸ ਨਾਲ ਮੋਹ ਜੋੜੇ, ਉਸ ਪੀ ਲੱਛਣ ਲਾਇਆ। ਗੁਰਮੁਖ ਹੋਏ ਸੋ ਅਲਿਪਤੋ ਵਰਤੇ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰ ਗੋਪੇ ਆਪਣਾ, ਸੋ ਪਲਾ ਨਾਹੀ ਪੰਚੋ, ਉਹ ਲਾਹ ਮੂਲ ਸਭ ਗਵਾਇਆ। ਪਹਿਲਾਂ ਆਗਮ ਨਿਗਮ ਨਾਨਕ ਆਗ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ। ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ, ਮਨ ਮੁੱਖਾਂ ਉਹ ਵੇਲਾ ਹੱਥ ਨਾ ਆਇਆ ਪੌੜੀ। ਸੱਚ ਸੱਚਾ ਸਬਦੂ ਵੱਡਾ ਹੈ, ਸੋ ਲਏ ਜਿਸ ਸਤਿਗੁਰ ਟਿੱਕੇ। ਸੋ ਸਤਿਗੁਰ ਜੇ ਸੱਚ ਤੇ ਆਏਂਦਾ, ਸੱਚ ਸੱਚਾ ਸਤਿਗੁਰ ਇੱਕੇ। ਸੋਈ ਸ ਗੁਰਪੁਰਖ ਹੈ, ਜਿਰ ਪੰਜੇ ਦੂਧ ਕੀਤੇ ਵਸ ਛਿੱਕੇ। ਜੇ ਬਿਨ ਸਤਿਗੁਰ ਸੇਵੇ ਆਪ ਗਣਾਏਂਦੇ, ਦਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ। ਓਏ ਬੋਲੇ ਕਿਸੇ ਨਾ ਪਾਵਨੀ, ਮੋਹ ਕਾਲੇ ਸਤਿਗੁਰ ਤੇ ਚੁੱਕੇ। ਸਲੋਕ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾ ਨੀ ਲਾਇਆ। ਗੁਰਮੁਖ ਬਗਸ ਜਮਾਈਅਨ, ਮਨ ਮੁੱਖੀ ਮੂਲ ਗਵਾਇਆ। ਸਭ ਕੋ ਬੀਜੇ ਆਪਣੇ ਪਲੇ ਨੂੰ, ਹਰ ਪਾਵੇ ਸੋ ਖੇਤ ਜਮਾਇਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਹਰ ਅੰਮ੍ਰਿਤ ਪਾਇਆ। ਜਮ ਚੂਹਾ ਕਿਰਸਨਿਤ ਕੁਰਕ ਦਾ, ਹਰ ਕਰਤੇ ਮਾਰ ਕਢਾਇਆ। ਕਿਰਸਾਣੀ ਜੰਮੀ ਭਾਉ ਕਰ, ਹਰ ਬੋਲ ਬਗਸ ਜਮਾਇਆ। ਤਿਨਕਾ ਕਾੜਾ ਅੰਦੇਸਾ ਸਭ ਲਾਇਓਨ, ਜਿਲਨੀ ਸਤਿਗੁਰ ਪੁਰਖ ਤੇ ਆਇਆ। ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਮਹੱਲਾ ਚੌਥਾ। ਸਾਰਾ ਦਿਨ ਲਾਲ ਚਿੱਟਿਆ, ਮਨਮੁਖ ਹੋ ਰੇ ਗੱਲਾਂ। ਰਾਤੀ ਉਗੇ ਦੱਬਿਆ, ਨਵੇ ਸੋ ਸਭ ਠਿੱਲਾ। ਮਨਮੁਖਾਂ ਦੇ ਸਿਰ ਜੋਰਾ ਅਮਰ ਹੈ, ਨੇ ਦੇਵੇ ਫੱਲਾ। ਜੋਰਾਂ ਦਾ ਆਖਿਆ ਪੁਰਖ ਕਮਾਮ ਦੇ, ਸੇ ਅਪਵਿਤ ਅਮੇਦ ਖਲਾ। ਕਾਮਿਆ ਪਿਕ ਸੁਧ ਨਰ, ਸੇ ਜੋਰਾ ਪੁਰ ਚੱਲਾ। ਹਰ ਗੁਰ ਕੇ ਆਖਿਆ ਜੋ ਚੱਲੇ, ਸੋ ਸਤਪੁਰਖ ਫਲ ਫਲਾ। ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖਿਲਾ। ਤਬ ਤੇਰੀ ਬਣਤ ਬਣਾਵਣੀ, ਨਾਨਕ ਫਲ ਫਲਾ ਪੌੜੀ। ਤੂੰ ਵੇ ਪ੍ਰਾਉ ਅਥਾਉ ਹੈ, ਅਤੁਲ ਕਿਉ ਤੁਲੀਏ। ਸੇਵੜ ਭਾਗੀ ਜੇ ਤੁਧ ਤੇ ਆਏਂਦੇ, ਜਿਨ ਸਤਗੁਰ ਮਿਲੀਏ। ਸਤਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਸਤਗੁਰ ਕੀ ਰੀਸੈ ਹੋਰ ਕੱਚ ਪਿਚ ਬੋਲਦੇ, ਜੇ ਕੂੜਿਆਰ ਕੂੜੇ ਚੜ ਪੜੀਏ। ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਬਿਖ ਮਾਇਆ ਨੂੰ ਜਗਮਰ ਦੇ ਕੜੀਏ। ਸਲੋਕ ਮਹੱਲਾ ਚੌਥਾ। ਸਤਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋਏ ਸੋ ਸੇਵਾ ਕਾਲੇ। ਜਿਨ ਅੰਦਰ ਕਪਟ ਵਿਕਾਰ ਝੂਠ, ਹੋਏ ਆਪੇ ਸੱਚੇ ਵੱਖ ਕੱਢੇ ਜਿਨੂੰ ਮਾਲੇ। ਸਚਿਆਰ ਸਿੱਖ ਬਹਿ ਸਤਗੁਰ ਪਾਸ ਕਾਲਨ, ਕੂੜਿਆਰ ਨਾ ਲੱਭਣੀ ਕਿਤੇ ਥਾਏ ਪਾਲੇ। ਜਿਨ੍ਹਾਂ ਸਤਗੁਰ ਕਾ ਆਖਿਆ ਸੁਖਾਵੇ ਨਾਹੀ, ਬਿਨਾਂ ਮੋਹ ਭਲੇਰੇ ਤਿਰੇ ਦਈਏ ਗਾਲੇ। ਜਿਨ ਅੰਦਰ ਪ੍ਰੀਤ ਨਹੀਂ ਗਰਕੇਰੀ, ਸੇ ਕਿਚਰਕ ਵੇਰਾਈਨ ਮਨਮੁਖ ਬੇਤਾਲੇ। ਸਤਗੁਰ ਨੂੰ ਮਿਲੇ ਤੂੰ ਆਪਣਾ ਮਨ ਥਾਏ ਰੱਖੇ, ਉਹ ਆ ਵਰਤੇ ਆਪਣੀ ਵਥ ਨਾਲੇ। ਜਨ ਨਾਨਕ ਇਕ ਨਾ ਗੁਰਮੇਲ ਸੁਖ ਦੇਵੇ, ਇਕ ਆਪੇ ਵੱਖ ਕੱਢੇ ਠਗਵਾਲੇ। ਮਹੱਲਾ ਚੌਥਾ। ਜਿਨ੍ਹਾਂ ਅੰਦਰ ਨਾਮ ਨਿਧਾਨ ਹਰ, ਤਿਨਕੇ ਕਾਜ ਦਈਏ ਅੰਧੇ ਰਾਸ। ਤਿਨ ਚੁੱਕੀ ਮੋਹਤਾ ਜੀ ਲੋਕਨ ਕੀ, ਹਰ ਪ੍ਰਭ ਅੰਗ ਕਰ ਬੈਠਾ ਪਾਸ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ ਸਾਬਾਸ। ਸਾਹੋ ਪਾਸਾਓ ਸਭ ਹਰ ਕਾ ਕੀਆ, ਸਭ ਜਨ ਕੋ ਆਏ ਕਰੇ ਰਹਿ ਰਾਸ। ਗੁਰਪੂਰੇ ਕੀ ਵੱਡੀ ਵਡਿਆਈ, ਹਰ ਵੱਡਾ ਸੇਵ ਅਤੁਲ ਸੁਖ ਪਾਇਆ। ਗੁਰਪੂਰੇ ਦਾਨ ਦੀ ਹਰ ਨਿਚਲ, ਨਿਤ ਬਗਸੇ ਚੜੇ ਸਵਾਇਆ। ਕੋਈ ਨਿੰਦਕ ਵਡਿਆਈ ਦੇਖ ਨਾ ਸਕੇ, ਤੋ ਕਰਤੇ ਆਪ ਪਚਾਇਆ।

ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ। ਤੂੰ ਸਾਹਿਬ ਅਗਮ ਦਇਆਲ ਹੈ, ਵੜਦਾ ਤਾ ਦਾਣਾ, ਤੂੰ ਜੇਵੜ ਮੈਂ ਹੋਰ ਕੋ ਦਿਸ ਨਾ ਆਵਈ। ਤੂੰ ਹੈ ਸੁਗੜ ਮੇਰੇ ਮਨ ਪਾਣਾ, ਮੋਕ ਟਮ ਦਿਸ ਆਮਦਾ, ਸਭ ਚੱਲਣ ਹਾਰਾ ਆਵਣ ਜਾਣਾ। ਜੋ ਬਿਨ ਸੱਚੇ ਹੋਰ ਚਿਤ ਲਾਏਂਦੇ, ਛੇ ਕੂੜਿਆਰ ਕੂੜਾ ਤਿਨ ਮਾਣਾ। ਨਾਨਕ ਸੱਚ ਧਿਆਏ ਤੂੰ, ਬਿਨ ਸੱਚੇ ਪਜ ਪਜ ਮੋਏ ਅਜਾਣਾ। ਸਲੋਕ ਮਹੱਲਾ ਚੌਥਾ। ਅੱਗੋਂ ਦੇ ਸਦਭਾਉ ਨਾ ਦਿੱਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੇ। ਆਦਜ ਫਿਰੇ ਮਨਮੁਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ, ਸੋ ਕੂੜੀ ਆਵੇ ਕੂੜੀ ਜਾਵੇ। ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ, ਤਾਂ ਸਤਿਗੁਰ ਪਾਰ

ਜਨ ਨਾਨਕ ਅਨਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨ ਆਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਬਖ ਪਾਪ ਦੁਖ ਲਹਿ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਡਦਿਆਂ ਹਰ ਨਾਮ ਤੇ ਆਵੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਆਪ ਰਹੇ ਨਾਮ ਜਪਾਵੇ ਪੌੜੀ ਜੋ ਤੂੰ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਏ ਅਸੰਘ ਕਰੋੜੇ ਉਦ ਨੂੰ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਨ ਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁਖ ਕੋਲੇ ਮਨ ਖੋਟੇ ਦਈਏ ਵਿਛੋੜੇ ਸਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਤਿਨ ਵੇ ਮੁਖੇ ਨੂੰ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ ਗੂ ਪੜ ਸਕਦੀ ਮਲ ਲਾਏ।

ਕਰਾਇ ਤੜ ਸੁਣਿਆ ਸਬਤ ਜਗਤ ਵਜ ਪਾਈ ਵੇ ਮੁਖ ਸੁਣੇ ਨਫਰੇ ਪੌਲੀ ਪਾਉਂਦੀ ਫਾਵਾ ਹੋਏ ਕੇ ਉੱਠ ਕਰ ਆਇਆ।

ਨਿਰ ਭੁੱਖਾ ਕੂਕੇ ਤਿਹਾਇਆ। ਧਨ ਧਨ ਸੁਆਮੀ ਕਰਤਾ ਪੁਰਖ ਹੈ, ਜਿਨ ਨਿਆਉ ਸਚ ਬਏ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੇ ਮਾਰ ਪਚਾਇਆ। ਇਹ ਅੱਖਰ ਤਿਨੇ ਆਖਿਆ, ਜਿਨ ਜਗਤ ਸਭ ਉਪਾਇਆ। ਮਹੱਲਾ ਚੌਥਾ, ਸਾਹਿਬ ਜਿਸਕਾ ਨੰਗਾ ਭੁੱਖਾ ਹੋਵੇ, ਇਸਦਾ ਨਫਰ ਕਿੱਥੋਂ ਰਜ ਖਾਏ। ਜੇ ਸਾਹਿਬ ਕੈ ਘਰ ਵੱਥ ਹੋਵੇ, ਸੋ ਨਫਰੇ ਹੱਥ ਆਵੇ। ਅਣਹੁੰਦੀ ਕਿੱਥੋਂ ਪਾਏ, ਜਿਹਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ। ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ। ਹਰ ਗੁਰ ਸਬਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ ਪੌੜੀ। ਨਾਨਕ ਵਿਚਾਰੇ ਸੰਤ ਜਨ, ਚਾਰ ਵੇਦ ਕਹੰਦੇ। ਭਗਤ ਮੁਖੇ ਤੇ ਬੋਲਦੇ, ਤੇ ਵਚਨ ਹੋਵੰਦੇ। ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣਦੇ। ਸੁਖ ਨਾ ਪਾਏ ਨ ਮੁਗਧ ਨਰ, ਸੰਤ ਨਾਲ ਖਹੰਦੇ। ਓਏ ਲੋਚਨ ਉਹਨਾਂ ਗੁਣੈ ਨੂੰ, ਓਏ ਅਹੰਕਾਰ ਸੜੰਦੇ। ਓਏ ਵਿਚਾਰੇ ਕਿਆ ਕਰੇ, ਜਾਂ ਭਾਗ ਤੁਰ ਮੰਦੇ। ਜੋ ਮਾਰੇ ਤਿਨ ਪਾਰ ਬ੍ਰਹਮ, ਛੇ ਕਿਸੇ ਨਾ ਸੰਦੇ। ਵੈਰ ਕਰੇ ਨਿਰਵੈਰ ਨਾਲ, ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ, ਸੇ ਫਿਰੇ ਪਵੰਦੇ। ਪੇੜ ਮੁੰਡਾ ਹੂੰ ਕੱਟਿਆ, ਇਸ ਡਾਲ ਸੁਪੰਦੇ। ਸਲੋਕ ਮਹੱਲਾ ਚੌਥਾ, ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ। ਤੋ ਦਿੱਤੀ ਪੂਰੇ ਸਤਿਗੁਰੂ, ਕਟੇ ਨਾਹੀ ਇੱਕ ਤਿਲ ਕਿਸੇ ਦੀ ਕਟਾਈ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ, ਤਾਂ ਚਗ ਚਗ ਮਰੇ ਸਭ ਲੋਕਾਈ। ਨਿੰਦਕਾਂ ਕੇ ਮੋਕਾਲੇ ਕਰੇ, ਹਰ ਕਰਤੇ ਆਪ ਵਧਾਈ। ਜਿਉਂ ਜੋ ਨਿੰਦਕ ਨਿੰਦ ਕਰੇ, ਤਿਉਂ ਤਿਉਂ ਨਿਤ ਨਿਤ ਚੜੇ ਸਵਾਈ। ਜਨ ਨਾਨਕ ਹਰ ਆਰਾਧਿਆ, ਤਿਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ, ਸਤਿਗੁਰ ਸੇਤੀ ਗਣਤ ਜੇ ਰੱਖੇ, ਹਲਤ ਪਲਤ ਸਭ ਸਕਾ ਗਇਆ। ਨਿਤ ਚਹੀਆਂ ਪਾਏ ਝੱਗੂ ਸੁੱਟੇ, ਝਖਦਾ ਝਖਦਾ ਚੜ ਪਿਆ। ਨਿਤ ਉਹ ਪਾਪ ਕਰੇ ਮਾਇਆ ਤਨ ਕਾਰਨ, ਅਗਲਾ ਤਨ ਪੀ ਉੱਡ ਗਇਆ। ਕਿਆ ਉਹ ਖੱਟੇ ਕਿਆ ਉਹ ਖਾਵੇ, ਜਿਸ ਅੰਦਰ ਸਹਿਸਾ

ਜੇ ਸੋਨੇ ਨੂੰ ਉਹ ਹੱਥ ਪਾਏ ਤਾਂ ਖੇਹੂ ਸੇ ਤੀਰ ਅਲ ਗਇਆ। ਜੇ ਗੁਰ ਕੀ ਸਰਣੀ ਫਿਰ ਉਹ ਆਵੇ ਤਾਂ ਪਿਛਲੇ ਔਗੁਣ ਬਖਸ਼ ਲਿਆ। ਜਨ ਨਾਨਕ ਅਨਦਿਨ ਨਾਮ ਤੇ ਆਇਆ, ਹਰ ਸਿਮਰਤ ਕਿਲਵਖ ਪਾਪ ਗਇਆ ਪੌੜੀ। ਤੂੰ ਹੈ ਸੱਚਾ ਸੱਚ ਤੂੰ, ਸਬਦ ਉੱਪਰ ਤੂੰ ਦੀਵਾਨ। ਜੋਤ ਸੱਚ ਤੇ ਆਏਂਦੇ, ਸੱਚ ਸੇਵਨ ਸੱਚੇ ਤੇਰਾ ਮਾਣ। ਉਨ੍ਹਾਂ ਅੰਦਰ ਸੱਚ ਮੁਖ ਉਜਲੇ, ਸੱਚ ਬੋਲਣ ਸੱਚੇ ਤੇਰਾ ਤਾਣ। ਸੇ ਭਗਤ ਜਿਨੀ ਗੁਰਮੁਖ ਸਾਰਾਇਆ, ਸੱਚ ਸ਼ਬਦ ਨੀਸਾਨ। ਸੱਚ ਜੇ ਸੱਚੇ ਸੇਵਦੇ, ਤਿੰਨ ਵਾਰੀ ਸਦ ਕੁਰਬਾਨ। ਸਲੋਕ ਮਹੱਲਾ ਚੌਥਾ। ਤੁਰ ਮਾਰੇ ਪੂਰੇ ਸਤਿਗੁਰੂ, ਸੇ ਹੀ ਹੁਣ ਸਤਿਗੁਰੂ ਮਾਰੇ।

ਮਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਇਸ ਮਾਰੇ ਜਮ ਜਿੰਦਾਰੇ ਗੁਰ ਬਾਬੇ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਇਹ ਨਿੰਦਕ ਦੁਸ਼ਟ ਸਰਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਇਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਘਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮੰਗੈ ਧੂੜ ਤੇਨ ਜੋ ਗੁਰਸਿੱਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਪੀ ਆਪੇ ਆਣ ਤਿਨ ਕੋ ਪੈਰੀ ਪਾਏ ਡਰੀਏ ਤਾਂ ਜੇ ਕਿਛ ਆਪਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹ ਅਖਾੜਾ ਅਗਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਣੇ ਭਗਤਾਂ ਕੀ ਰੱਖ ਕਰੇ ਅਗਰ ਸਵਾਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿੰਦ ਚੜੇ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨਦਿਨ ਨਾਮ ਜਪੋ ਗੁਰਸਿੱਖੋ ਹਰ ਕਰਤਾ ਸਤਿਗੁਰ ਕਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ।

ਕਾਰ ਸੰਸਾਰ ਸਬਦ ਕਰਾਏ। ਜਨ ਨਾਨਕ ਹਰ ਕਾ ਦਾਸ ਹੈ, ਹਰ ਦਾਸਨ ਕੀ ਹਰ ਪੈਜਰ ਖਾਏ ਪੌੜੀ। ਤੂੰ ਸੱਚਾ ਸਾਹਿਬ ਆਪ ਹੈ, ਸਚ ਸਾਹ ਹਮਾਰੇ, ਸਚ ਪੂੰਜੀ ਨਾਮ ਦਿਰੜਾਏ ਪ੍ਰਭ, ਵਣਜਾਰੇ ਤਾਰੇ, ਸਚ ਸੇਵੈ ਸਚ ਵਣੰਜਲ ਹੈ, ਗੁਣ ਕਥੇ ਨਿਰਾਰੇ, ਸੇਵਕ ਪਾਏ ਸੇ ਜਨ ਮਿਲੇ, ਗੁਰਸ਼ਬਦ ਸਵਾਰੇ। ਤੂੰ ਸੱਚਾ ਸਾਹਿਬ ਅਲਖ ਹੈ, ਗੁਰਸ਼ਬਦ ਲਖਾਰੇ। ਸਲੋਕ ਮਹੱਲਾ ਚੌਥਾ, ਜਿਸ ਅੰਦਰ ਤਾਤ ਭਰਾਈ ਹੋਵੇ, ਤੇਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖਿਆ ਕੋਈ ਨਾ ਲੱਗੇ, ਨਿਤ ਉਜਾੜੀ ਪੁਕਾਰੇ ਖਲਾ। ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸ ਦਾ ਸਭ ਗਇਆ, ਨਿਤ ਚੁਗਲੀ ਕਰੇ ਅਣਹੁੰਦੀ ਪ੍ਰਾਈ, ਮੋਹ ਕੱਢ ਨਾ ਸਕੈ ਉਸ ਦਾ ਕਾਲਾ ਪਇਆ। ਕਰਮ ਧਰਤੀ ਸਰੀਰ ਕਲ ਯੁਗ ਵਿੱਚ, ਜਿਹਾ ਕੋ ਬੀਜੇ ਤਿਹਾ ਕੋ ਖਾਏ, ਗੱਲਾਂ ਉੱਪਰ ਤਪਾਸਨਾ ਹੋਈ, ਵਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ, ਜਨ ਨਾਨਕ ਕੋ ਸਭ ਸੋਝੀ ਪਾਈ, ਹਰ ਦਾਕੀਆਂ ਬਾਤਾਂ ਆਖ ਸੁਣਾਏ। ਮਹੱਲਾ ਚੌਥਾ, ਹੁੰਦੇ ਪ੍ਰਤੱਖ ਗੁਰੂ ਜੋ ਵਿਛੜੇ, ਤਿਨਕੋ ਦਰ ਢੋਈ ਨਾਹੀ, ਕੋਈ ਜਾਏ ਮਿਲੇ ਤਿਨ ਨਿੰਦਕਾਂ, ਮੋਹ ਫਿੱਕੇ ਥੁੱਕ ਥੁੱਕ ਮੋਏ ਪਾਹੀ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਦ ਭੰਬਲ ਪੂਸੇ ਖਾਹੀ, ਜਿਨ ਗੁਰ ਗੋ ਪਿਆ ਆਪਣਾ, ਸੇ ਲੈਂਦੇ ਟਹਾ ਫਿਰਾਹੀ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਦ ਭੁੱਖਾ ਭੁੱਖ ਕੂਕਾਹੀ, ਉਹਨਾਂ ਦਾ ਆਖਿਆ ਕੋ ਨਾ ਸੁਣੇ, ਜੋ ਸਤਿਗੁਰੂ ਮਾਰੇ ਤਿਨ ਜਾਏ ਮਿਲੇ, ਰਹਿੰਦੀ ਖੋਲਦੀ ਸਭ ਪਤ ਗਵਾਹੀ। ਓਏ ਅੱਗੇ ਕੁਸ਼ਤੀ ਗੁਰਕੇ ਫਿਟਕੇ, ਜੇ ਉਸ ਮਿਲੇ ਤੁਸ ਕੁਛ ਤੇ ਉਠਾਹੀ। ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਪਾਏ ਚਿਤ ਲਾਹੀ, ਉਰ ਕਰਤੇ ਆਪ ਲਿਖ ਪਾਇਆ, ਇਸ ਨਾਲ ਕਿਉ ਚਾਰਾ ਨਾਹੀ। ਜਨ ਨਾਨਕ ਨਾਮ ਅਰਾਧ ਤੂੰ, ਅੱਪੜ ਕੋ ਨਾ ਸਕਾਹੀ, ਨਾਵੇ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜੇ ਚੜਾਹੀ। ਮਹੱਲਾ ਚੌਥਾ, ਜੇ ਹੁੰਦੇ ਗੁਰੂ ਬੈਠ ਗਿਆ, ਤੇ ਜਨ ਕੀ ਵਡਿਆਈ ਵੱਡੀ ਹੋਈ, ਇਸ ਕੋ ਜਗਤ ਨਿਵਿਆ ਸਭ ਪੈਰੀ ਪਇਆ, ਜਸ ਵਰਤਿਆ ਲੋਈ। ਇਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸਕੇ ਮਸਤਕ ਹੱਥ ਧਰਿਆ, ਗੁਰ ਪੂਰੇ ਸੋ ਪੂਰਾ ਹੋਈ। ਗੁਰ ਕੀ ਵਡਿਆਈ ਨਿਚੜੇ ਸਵਾਈ, ਅੱਪੜ ਕੋ ਨਾ ਸਕੋਈ, ਜਨ ਨਾਨਕ ਹਰ ਕਰਤੇ ਆਪ ਬੈਠ ਗਿਆ, ਆਪੇ ਪੈਜ ਰੱਖੇ ਪ੍ਰਸੋਈ ਪੌੜੀ। ਤਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਤ ਸੰਭਾਲੇ। ਨਾਮ ਨਿਧਾਨ ਹਰਵਣ ਜੀਏ ਹੀਰੇ ਪੁਰਵਾਲੇ, ਵਿਣ ਕਾਇਆ ਜੇ ਹੋਰ ਤੇ ਤਨ ਖੋਜ ਦੇ, ਸੇ ਮੂੜ ਬੇਤਾਲੇ ਤੇ ਉੱਜੜ ਪਰਮ ਭਵਾਈ ਹੈ, ਜਿਉਂ ਝਾੜ ਮਿਰਗ ਪਾਲੇ। ਸਲੋਕ ਮਹੱਲਾ ਚੌਥਾ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮੈਂ ਹੋਇਆ, ਨਰਕ ਘੋਰ ਦੁੱਖ ਖੂਹ ਹੈ, ਉਥੇ ਪਕੜ ਓਟ ਹੋਇਆ, ਊਗ ਪੁਕਾਰ ਕੋ ਨਾ ਸੁਣੇ, ਹੋ ਔਖਾ ਹੋਏ ਹੋਏ ਰੋਇਆ। ਓਨ ਹਲਤ ਪਲਤ ਸਭ ਗਵਾਇਆ, ਲਾਹ ਮੂਲ ਸਭ ਖੋਇਆ, ਉਹ ਤੇਲੀ ਸੰਧਾ ਬਲਦ ਕਰ, ਨਿਤ ਭਲਕੇ ਉੱਠ ਪ੍ਰਵਜੋਇਆ। ਹਰ ਵੇਖੇ ਸੁਣੇ ਨਿਤ ਸਭ ਕਿਛ, ਸਿੱਧੂ ਕਿਛ ਗੁੱਜਾ ਨਾ ਹੋਇਆ, ਜੈਸਾ ਵੀ ਜੇ ਸੋ ਲੁਣੇ, ਜਿਹਾ ਪੁਰਬ ਕਿਨੇ ਬੋਇਆ। ਜਿਸ ਕਿਰਪਾ ਕਰੇ ਪ੍ਰਵੇ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ, ਗੁਰ ਸਤਿਗੁਰ ਪਿੱਛੇ ਤਰ ਗਇਆ, ਜਿਉਂ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਧਿਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ, ਵਡ ਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਏ ਪੌੜੀ। ਇਹੋ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਜ ਰਤਨ ਵਿੱਚ ਲੋਕਰ ਹੈ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਸਭ ਆਤਮ ਰਾਮ ਪਛਾਣਿਆ, ਤਾਂ ਇੱਕ ਰਵਿਆ ਇੱਕੋ ਓਦ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਮ ਸਰੋਤ। ਜਨ ਨਾਨਕ ਨਾਮ ਸਲਾਏ ਤੂੰ, ਸੱਚੇ ਸੇਵਾ ਤੇਰੀ ਹੋਤ।
ਸਲੋਕ ਮਹੱਲਾ ਚੌਥਾ ਸਭ ਰਸ ਤਿਨ ਘੇਰ ਦੇ ਹੈ ਜਿਨ ਹਰ ਵਸਿਆ ਮਨ ਮਾਹੇ ਹਰ ਦਰਗੇ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਵੇ ਜਿਨ ਨਿਰਪਉ ਨਾਮ ਤੇ ਆਇਆ ਤਿਨ ਕੋ ਭਉ ਕੋਈ ਨਾਹੇ ਹਰ ਉੱਤਮ ਤਿਨੀ ਸਰੇ ਗਿਆ ਜਿਨ ਕੋ ਤੁਰ ਲਿਖਿਆ ਆਹੇ ਤੇ ਹਰ ਦਰਗੇ ਪਏ ਨਾਈ ਹੈ ਜਿਨ ਹਰ ਬੁੱਠਾ ਮਨ ਮਾਹੇ ਕੋਈ ਆਪ ਤਰੇ ਸਭ ਕੁਟੰਬ ਸਿਓ ਇਨ ਪਿੱਛੇ ਸਭ ਜਗਤ ਛਿੜਾਵੇ ਜਨ ਨਾਨਕ ਕਉ ਹਰ ਮੇਲ ਜਾਨ ਤਿਨ ਵੇਖ ਵੇਖ ਹਮ ਜੀਵਾਹੇ ਮਹੱਲਾ ਚੌਥਾ ਸ ਧਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਪਏ ਹਰੀਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨ ਲਏ ਛਿੜਾਏ ਹਰ ਸਤਿਗੁਰ ਮਿਲੋ ਦਇਆ ਕਾਰ ਜਨ ਨਾਨਕ ਧੋਵੇ ਪਾਏ ਪੌੜੀ ਸ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਤਾਰਿਆ ਸ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਮਾਰਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ ਸਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮੇਲਿਓਨ ਮੁਖ ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜਿ ਸਤਿਗੁਰ ਭਾਵ ਸੀ ਗੁਰ ਪੂਰਾ ਕਰੀ ਵਸਾਏ ਸੀ ਜਿਨ ਅੰਦਰ ਨਾਮ ਨਿਦਾਨ ਹੈ ਤਿਨ ਕਾ ਭਾਉ ਸਭ ਗਵਾਏ ਸੀ ਜਿਨ ਰੱਖਣ ਕਉ ਹਰ ਆਪ ਹੋਏ ਹੋਰ ਕੇਤੀ ਚਖ ਚਖ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋੜਾਏ ਸੀ ਮਹੱਲਾ ਚੌਥਾ ਗੁਰਸਿੱਖਾਂ ਕਹਿ ਮਨ ਪਾਵਦੀ ਗੁਰ ਸਤਿਗੁਰ ਕੀ ਵਡਿਆਈ ਹਰ ਰਾਖੋ ਪਏ ਸਤਿਗੁਰੂ ਕੀ ਨਿਰ ਚੜੇ ਸਵਾਈ ਗੁਰ ਸਤਿਗੁਰ ਕਹਿ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਿੜਾਈ ਗੁਰ ਸਤਿਗੁਰ ਤਾਣ ਦੀ ਬਾਣ ਹਰ ਤਿਨ ਸਭ ਆਣ ਨਿਵਾਈ ਜਿਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ ਤਿਨ ਕੈ ਸਭ ਪਾਪ ਗਵਾਈ ਹਰ ਦਰਗੇ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੇ ਧੂੜ ਤੇਨ ਜੋ ਗੁਰ ਕੇ ਸਿੱਖ ਮੇਰੇ ਪਾਈ ਪੌੜੀ ਹਉ ਆਗ ਸਲਾਈ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ ਸਾਰਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈ ਸ ਸੱਚਾ ਰਜ ਨੀ ਚਖਿਆ ਸੇ ਤ੍ਰਿਪਤਰੇ ਆਗਾਈ ਇਹ ਹਰ ਸੇ ਹੀ ਜਾਣ ਦੇ ਜਿਉ ਗੁੰਗੇ ਮਿਠਿਆਈ ਗਾਈ ਗੁਰਪੂਰੇ ਗੁਰ ਪ੍ਰਸੇਵਿਆ ਮਨ ਵਜੀ ਵਾਧਾਈ ਸਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਰ ਥਲ ਸੇ ਹੀ ਜਾਣਨ ਸੂਲੀਆ ਹਰ ਜਾਣੇ ਸੇ ਹੀ ਬਿਰੋਂ ਹਉ ਤਿਨ ਵਿਟੋਂ ਸਦ ਕੁੰਮ ਖੋਲੀਆ ਹਰ ਮਿਲੋ ਸੱਜਣ ਪੁਰਖ ਮੇਰਾ ਸਿਰ ਤਿਨ ਵਿਟੋਂ ਤਨ ਰੋਲੀਆ ਜੋ ਸਿੱਖ ਗੁਰਕਾਰ ਕਮਾਵੇ ਹਉ ਗੁਲਮ ਤਿਨਾ ਕਾ ਗੋਲੀਆ ਹਰ ਰੰਗ ਚਲੂਲੇ ਜੋ ਰਤੇ

ਪਾਰ ਪਾਵੇ ਸੋਏ। ਨਾਨਕ ਤਿਨ ਸੱਚ ਵਣਜਿਆ, ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ। ਸਾਰਾ ਹੀ ਸੱਚ ਸਾਲਾਣਾ, ਸਾ ਸੱਚਾ ਪੁਰਖ ਨਿਰਾਲੇ। ਸੱਚ ਸੇਵੀ ਸੱਚ ਮਨ ਵਸੇ, ਸਾ ਸੱਚਾ ਹਰਖ ਵਾਲੇ। ਸਾ ਸੱਚਾ ਜਿਨੀ ਅਰਾਧਿਆ, ਥੇ ਜਾਏ ਰਲੇ ਸੱਚ ਨਾਲੇ। ਸਾ ਸੱਚਾ ਜਿਨੀ ਨਾ ਸੇਵਿਆ, ਥੇ ਮਨ ਮੁਖ ਬੂੜ ਬਿਤਾਲੇ। ਉਹ ਆਲ ਪਤਾਲ ਮੋਹ ਬੋਲਦੇ, ਜੋ ਪੀਤੇ ਮਦ ਮਤਵਾਲੇ।

करे सच्चा शब्द पतार है सदा सदा रावे जो उबली मजीठे रंग गहगा त्यों सच्चे नू जीओ दे रंग चलू ले अतरती सच्चे सू लगा ने हो कूड ठगी गुजी नार है कूड मुलम्मा प्रेट तरे हो कूड़ी करन वड़ाइया कूड़े सू लगा ने हो नानक सच्चा आप है आपे नदर करे महला चौथा सत संगत में हर उस्तत है संग साधु मिले प्यारे वे पुरख प्राणी तन जान है उपदेश करे परे उपकारे हर नाम दृढ़ावे हर नाम सुनावे हर नामे जग निस्तारे गुर वेखण को सब कोई लोचे नवखंड जगत नमस्कारे तुद आपे आप रखिया सतगुर विच गुर आपे तुद सवारे तू आपे पूजे पूज करावे सतगुर को सिर जनहारे कोई विछड़ जाए सतगुरु पासो तिसका राम हो जम मारे अगे पिछे ढोई नाही गुरसिखी मन विचारे सतगुरु नू मिले सही जन उबरे जिन गिरदे नाम सुमारे जन नानक के गुरसिख पुत हो हर जप्यो हर निस्तारे महला तीजा होमे जगत पुलाया दुरमत दिखिया विकार सतगुरु मिले तन नदर होए मनमुख अंध अंधार नानक आपे मेल ले जिसनु शब्द लाए प्यार पौड़ी सच सच्चे की सिफत सलाह है तो करे जिस अंदर पिजे जिन्नी एक मन एक अराध्या तिनका कंदन कब हु छिजे तन तन पुरुषा वास है जिन सच रसना अमृत पिजे सच सच्चा जिन मन पामदा से मान सच्ची दर गए लिजे तन तनम जन सचियारिया मुख उज्जल सच करिजे श्लोक महला चौथा सागत जाए निवे गुर आगे मन खोटे कूड़ कूड़ियारे जा गुर कह उठो मेरे पाई बह जाए कुसर बगलारे गुर सिखा अंदर सद गुर वरत चुन कड्डे लद्दो वारे वे अगे पिछे बह मोश पायन ना रलनी खोटे आरे ओना दा पाख सो उथे नाही जाए कूड़ लैन तेड़ारे जे सागत नरखा वाइये लोचिए बेख कड्डे मुख ओलारे हर सागत सेती संग न करियो वे मारे सृजनहारे जिसका यो खेल सोई कर वेख जन नानक नाम सुमारे महला चौथा सतगुर पुरख अगम है जिस अंदर घर और तारिया सगुरु नो अपड़ कोई न सकई जिस वाल सिर जिनगारिया सगुरु का खड़ग संजोहर भगत है जिद काल कंटक मार वडारिया सगुरु का रखण हारा हर आप है सगुरु के पिछे हर सा व्योबारिया जो मंदा चितवे पूरे सतगुरु का तो आप यो पामण हारे मारिया ए गल होवे हर दरगे सच्चे की जन नानक अगम विचारिया पौड़ी सर सुत्या जिनी अरध्या जा उठे ता सच चवे से विरले जुग में जानिए जो गुरमुख सच रवे होंबले हारी तिन कौ जे अनदन सच लवे जिन मन तन सच्चा पामदा से सच्ची दर गए गवे जन नानक बोले सच नाम सच सच्चा सदा नवे श्लोक महला चौथा क्या समणा क्या जागना गुरमुख ते प्रमाण जिन्ना साध ग्रास ना विसर से पूरे पुरख प्रधान कर्मी सतगुर पाई है अनदन लगे ध्यान इनकी संगत मिल रहा दरगे पाई मान सौंदे वाहो वाह उचरे उड़दे पी वाहो करेन नानक ते मुकुजले जे नित उठ समाले इन महला चौथा सतगुर सेव गे अपना पाइये नाम अपार भोजल डुबद्या कढ लै हरदात करे दातार तन तन से सहा है जे नाम करे वापार वणजारे सिख आमदे शब्द लंघावन हार जन नानक जिनको कृपा पई
ਤਿਨ ਸੇਵਾ ਸਿਰਜਣਹਾਰ ਪੌੜੀ। ਸਾ ਸੱਚੇ ਕੇ ਜਨ ਭਗਤ ਹੈ, ਸਾ ਸੱਚਾ ਜਿਨੀ ਅਰਧਿਆ, ਜਿਨ ਗੁਰਮੁਖ ਖੋਜ ਟੰਡੋਲਿਆ, ਤਿਨ ਅੰਦਰੋਂ ਹੀ ਸੱਚ ਲੱਧਿਆ। ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ। ਸਾ ਸੱਚਾ ਸਭ ਦੂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਧਿਆ। ਸਾ ਸੱਚੇ ਨੂੰ ਸਾਵਾਸ ਹੈ, ਸਾ ਸੱਚਾ ਸੇ ਫਲਾਧਿਆ। ਸਲੋਕ ਮਹੱਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਨ ਪਰਮਾਏ, ਬਿਨ ਗੁਰਮਨ ਵਾਨਾ ਟਿਕੈ, ਫਿਰ ਫਿਰ ਜੂਨੀ ਪਾਏ। ਹਰ ਪ੍ਰਭ ਆਪ ਦਿਆਲ ਹੋਵੇ, ਨਾ ਸਤਿਗੁਰ ਮਿਲਿਆ ਆਏ। ਜਨ ਨਾਨਕ ਨਾਮ ਸਲਾਹੇ ਤੂੰ, ਜਨਮ ਮਰਨ ਦੁਖ ਜਾਏ। ਮਹੱਲਾ ਚੌਥਾ। ਗੁਰਸਾਲਾ ਹੀ ਆਪਣਾ, ਬਹੁਵਿਧ ਰੰਗ ਸੁਭਾਏ। ਸਤਿਗੁਰ ਸੇਤੀ ਮਨ ਰੱਤਾ, ਰੱਖਿਆ ਬਣਤ ਬਣਾਏ। ਜੇ ਵਾਸਾ ਲਾਏ ਨਾ ਰੱਜਈ, ਹਰ ਪ੍ਰੀਤਮ ਚਿਤ ਲਾਏ। ਨਾਨਕ ਨਾਵੇ ਕੀ ਮਨ ਭੁੱਖ ਹੈ, ਮਨ ਤ੍ਰਿਪਤ ਹੈ ਹਰ ਸਿਖਾਏ ਪੌੜੀ। ਸੱਚ ਸੱਚਾ ਕੁਦਰਤ ਜਾਣੀਐ, ਦਿਨ ਰਾਤੀ ਜਿਨ ਬਣਾਈਆਂ। ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ। ਸਾਰਾਈ ਸੱਚ ਸਲਾਹ ਸੱਚ, ਸੱਚ ਕੀਮਤ ਕਿਨੇ ਨਾ ਪਾਈ ਆ। ਜਾਂ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰ ਨਗਰੀ ਆਈਆਂ। ਸੱਚ ਗੁਰਮੁਖ ਜਿਨੀ ਸਲਾਹਿਆ, ਤਿਨਾਂ ਭੁੱਖਾਂ ਸਭ ਗਵਾਈਆਂ। ਸਲੋਕ ਮਹੱਲਾ ਚੌਥਾ। ਮੈਂ ਮੰਤਨ ਖੋਜ ਖੁਜਿੰਦਿਆਂ, ਸੋ ਪ੍ਰਭ ਲਿੱਤਾ ਲੋੜ, ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ। ਮਾਇਆ ਧਾਰੀ ਅਦ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁਰੋਲ ਕਚੋਲਾ। ਗੁਰਮੁਖ ਜਾਪੇ ਸ਼ਬਦ ਲਿਵਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸੁਮਾਏ। ਜੋ ਤੁ ਭਾਵੇ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ ਪੌੜੀ। ਤੂੰ ਕਰਤਾ ਸਭ ਕੁਝ ਜਾਣਦਾ, ਜੋ ਜੀਆਂ ਅੰਦਰ ਵਰਤੈ। ਤੂੰ ਕਰਤਾ ਆਪ ਅਗਣਤ ਹੈ, ਸਭ ਜਗ ਵਿਚ ਗਣਤ ਹੈ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤੈ। ਤੂੰ ਘੱਟ ਘੱਟ ਇਕ ਵਰਤਦਾ, ਸੱਚ ਸਾਹਿਬ ਚਲਤੈ। ਸਤਿਗੁਰ ਨੂੰ ਮਿਲੇ ਸੋ ਹਰ ਮਿਲੇ, ਨਾਹੀ ਕਿਸੇ ਪਰਤੈ। ਸਲੋਕ ਮਹੱਲਾ ਚੌਥਾ। ਕਿਉ ਮਨੁਆ ਦ੍ਰਿੜ ਕਰ ਰੱਖੀਏ, ਗੁਰਮੁਖ ਲਾਈ ਗਏ ਚਿੱਤ। ਕਿਉ ਸਾਧ ਗਰਾਸ ਵਿਸਾਰੀਏ, ਬਹਿੰਦਿਆਂ ਉੜਦਿਆਂ ਨਿਤ। ਮਰਨ ਜੀਵਨ ਕੀ ਚਿੰਤਾ ਗਈ, ਇਉ ਜੀੜਾ ਅਗਰ ਪ੍ਰਾਵਸ। ਜਿਉ ਪਾਵੇ ਤਿਉ ਰੱਖ ਤੂੰ, ਜਨ ਨਾਨਕ ਨਾ ਬਖਸ। ਮਹੱਲਾ ਤੀਜਾ। ਮਨਮੁਖ ਅਹੰਕਾਰੀ ਮਾਇਲ ਨਾ ਜਾਣੇ, ਖਿਨ ਅੱਗੇ ਖਿਨ ਪੀਛੇ। ਸਦਾ ਬੁਲਾਈਏ ਮਾਇਲ ਨਾ ਆਵੇ, ਕਿਉ ਕਰ ਦਰਗੇ ਸੀਜੇ। ਸਤਿਗੁਰ ਕਾ ਮਾਇਰ ਵਿਰਲਾ ਜਾਣੇ, ਸਦਾ ਰਹੇ ਕਰ ਜੋੜ। ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲਏ ਬਹੋੜ ਪੌੜੀ। ਸਾ ਸੇਵਾ ਕੀਤੀ ਸਭ ਲਗੈ, ਜਿੱਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ, ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਤੋ ਸੁਣਿਆ ਸਿੱਖੀ ਕੰਨੇ। ਜੇ ਸਤਿਗੁਰ ਕਾ ਪਾਣਾ ਮੰਨਿਆ, ਤਿਨ ਚੜੀ ਚਵਕ ਗੁਣ ਮੰਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣ ਮਨ ਪਿੰਨੇ। ਸਲੋਕ ਮਹੱਲਾ ਤੀਜਾ। ਜਿਨ ਗੁਰ ਗੋਪਿਆ ਆਪਣਾ, ਜਿਠਾਓ ਨਾ ਠਾਓ। ਹਲਤ ਪਲਤ ਦੋਵੇਂ ਗਏ, ਡਰ ਗਏ ਨਾ ਗੀਤਾਓ। ਉਹ ਵੇਲਾ ਹੱਥ ਨਾ ਆਵਈ, ਫਿਰ ਸਤਿਗੁਰ ਲੱਗੇ ਪਾਏ। ਸਤਿਗੁਰ ਕੀ ਗਣਤੇ ਕੁਸੀ ਹੈ, ਦੁੱਖੇ ਦੁੱਖ ਵਿਗਾਏ। ਸਤਿਗੁਰ ਪੁਰਖ ਨਿਰਵੈਰ ਹੈ, ਆਪੇ ਲੈ ਜਿਸ ਲਾਏ। ਨਾਨਕ ਦਰਸ਼ਨ ਜਿਨ੍ਹਾਂ ਵਿਖਾ ਲਿਓਨ, ਤਿਨਾਂ ਦਰਗੇ ਲਏ ਛਿੜਾਏ। ਮਹੱਲਾ ਤੀਜਾ। ਮਨਮੁਖ ਅਗਿਆਨ ਦੁਰਮਤ ਅਹੰਕਾਰੀ, ਅੰਤਰ ਕ੍ਰੋਧ ਜੁਗੇ ਮਤਹਾਰੀ। ਕੂੜ ਕੁਸੱਤ ਉਹ ਪਾਪ ਕੁਮਾਵੇ, ਕਿਆ ਉਹ ਸੁਣੇ ਕਿਆ ਆਗ ਸੁਣਾਵੇ। ਅੰਨਾ ਬੋਲਾ ਕੋਈ ਉੱਜੜ ਪਾਏ, ਮਨਮੁਖ ਅੰਧਾ ਆਵੇ ਜਾਏ। ਬਿਨ ਸਤਿਗੁਰ ਭੇਟੇ ਥਾਏ ਨਾ ਪਾਏ, ਨਾਨਕ ਪੂਰਬ ਲਿਖਿਆ ਕਮਾਏ ਪੌੜੀ। ਜਿਨਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ। ਉਥੇ ਸੱਚ ਵਰਤਦਾ, ਕੂੜਿਆਰਾਂ ਚਿੱਤ ਉਦਾਸ। ਓਏ ਵਲ ਛਲ ਕਰ ਚੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ। ਵੇ ਸੱਚੇ ਕੂੜ ਨਾ ਗੱਡਈ,
ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ ਮਹੱਲਾ ਪੰਜਵਾਂ। ਰਹਿੰਦੇ ਖੁੰਦੇ ਨਿੰਦਕ ਮਾਰਿਅਨ, ਕਰ ਆਪੇ ਆਹਾਰ, ਸੰਤ ਸਹਾਈ ਨਾਨਕਾ ਵਰਤੇ ਸਭ ਜਹਾਰ। ਮਹੱਲਾ ਪੰਜਵਾਂ। ਮੁੰਡੋ ਪੁੱਲੇ ਮੁੰਡ ਤੇ ਕਿੱਥੇ ਪਾਏ ਨਿਹੱਥ, ਤਿਨੇ ਮਾਰੇ ਨਾਨਕਾ ਜੇ ਕਰਨ ਕਰ ਸਮਰੱਥ। ਪੌੜੀ ਪੰਜਵਾਂ। ਲੈ ਫਾਹੇ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ, ਸੰਨੀ ਤੇਨ ਵਿਖਮ ਥਾਏ ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜਰਾਈਲ ਫਰਿਸ਼ਤਾ ਤਿਲ ਪੀੜੇ ਖਾਣੀ। ਸਲੋਕ ਮਹੱਲਾ ਪੰਜਵਾਂ। ਸੇਵਕ ਸੱਚੇ ਸਾਹ ਕੇ ਸੇਈ ਪਰਵਾਨ, ਦੂਜਾ ਸੇਵਨ ਨਾਨਕਾ ਸੇ ਪਚ ਪਚ ਮੋਏ ਅਜਾਨ। ਮਹੱਲਾ ਪੰਜਵਾਂ। ਜੋ ਤੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ, ਰਾਮ ਨਾਮ ਤਨ ਵਖਰੋ ਨਾਨਕ ਸਦਾ ਧਿਆਏ। ਪੌੜੀ ਪੰਜਵਾਂ। ਨਾਰਾਇਣ ਲਿਆ ਨਾ ਠੂੰਗੜਾ, ਪੈਰ ਕਿੱਥੇ ਰੱਖੇ ਕਰਦਾ ਪਾਪ ਅਮਿਤਿਆ, ਨਿਤ ਵਿਸੋ ਚੱਖੇ ਨਿੰਦਾ ਕਰਦਾ ਪਚਮੁਆ, ਵਿਜ ਦੇਹੀ ਪੱਖੇ ਸੱਚੇ ਸਾਹਿਬ ਮਾਰਿਆ, ਕੌਣ ਤਿਸ ਨੂੰ ਰੱਖੇ ਨਾਨਕ ਤੇ ਸਰਣਾਗਤੀ ਜੋ ਪੁਰਖ ਅਲਖ ਹੈ। ਸਲੋਕ ਮਹੱਲਾ ਪੰਜਵਾਂ। ਨਰਕ ਕੋਰ ਬੋ ਦੁਖ ਘਣੇ, ਅਕਿਰਤ ਕਣਾ ਕਾ ਥਾਨ, ਤਿੰਨ ਪ੍ਰਾ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ। ਮਹੱਲਾ ਪੰਜਵਾਂ। ਅਵਖਤ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੇ, ਆ ਭੁਲਾਏ ਨਾਨਕਾ ਪਜ ਪਜ ਜੋਨੀ ਪਾਹੇ। ਪੌੜੀ ਪੰਜਵਾਂ। ਤੋ ਦਿੱਤਾ ਪੂਰੇ ਸਤਿਗੁਰੂ ਹਰਤਨ ਸੱਚ ਖੁੱਟ, ਸਭ ਅੰਦੇਸੇ ਮਿਟ ਗਏ ਯਮ ਕਾ ਪਉ ਛੁੱਟ, ਕਾਮ ਕ੍ਰੋਧ ਬੁਰੇ ਆਈਆਂ ਸੰਗ ਸਾਧੂ ਤੁੱਟ, ਬਿਨ ਸੱਚੇ ਦੂਜਾ ਸੇਵੰਦੇ ਹੋਏ ਮਰਸਨ ਬੁੱਟ, ਨਾਨਕ ਕਉ ਗੁਰਬਖਸਿਆ ਨਾਮੇ ਸੰਗ ਜੁੱਟ। ਸਲੋਕ ਮਹੱਲਾ ਚੌਥਾ। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ, ਅੱਗੋਂ ਦੇ ਸੱਦਿਆ ਸਤੇ ਦੀ ਭਿਖਿਆ ਲੈ ਨਾਹੀ, ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿਚ ਬਹਾਲਿਆ। ਪੰਚ ਲੋਕ ਸਭ ਹੱਸਣ ਲੱਗੇ,

ਹੈ ਤਪੇ ਧਰਮ ਹਾਰਿਆ ਭਾਈ ਇਹ ਤਪਾ ਨਾ ਹੋਵੀ ਬਗਲਾ ਹੈ ਬੈ ਸਾਧਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੇ ਕੀ ਉਸਤਤੀ।

ਬਹੁਤੇ ਸੁਜਾਈ ਜਿਹਾ ਨਿੰਦਕ ਆਪਣੇ ਜੀ ਕਮਾਉਂਦੇ ਤੇਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬੈ ਧਰਤੀ ਵਿਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਏ ਗੁਮਾਨ ਕਰੇ ਮੂੜ ਗੁਮਾਨੀਆ ਵਿਸ ਖਾਧੀ ਮਰੀਏ ਆਏ ਲਗੇਨੀ ਦੇ ਥੋੜੜੇ ਕਿਉਂ ਪੱਕਾ ਖੇਤ ਲੁਣੀਏ ਜੇ ਕਰਮ ਕਮਾਉਂਦੇ ਤੇਰੇ ਹੋ ਪਣੀਏ ਜਨ ਨਾਨਕ ਕਾ ਖਸਮ ਵੱਡਾ ਹੈ ਸਭਨਾ ਦਾ ਤਣੀਏ ਸਲੋਕ ਮਹੱਲਾ ਚੌਥਾ ਮਨਮੁਖ ਮੂਲੋਂ ਭੁੱਲਿਆ ਵਿਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਜ਼ਰੇ ਸ਼ਬਦ ਨਾ ਕਰੇ ਵਿਚਾਰ ਸੁੱਧ ਮਤ ਕਰਤੇ ਸਭੇ ਲਈ ਬੋਲਣ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖੀਏ ਅੰਤਰ ਤਸਨਾ ਬਹੁ ਅਗਿਆਨ ਅੰਧਿਆਰ ਨਾਨਕ ਮਨਮੁੱਖਾ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਪਾਉ ਹੈ ਤਿਨਾ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਪਵਾਈਏ ਸੁਪਨੇ ਸੁਭ ਨਾ ਕੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆਂ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਏ ਨਾਨਕ ਤਾਤ ਲਵੇ ਜੋੜਨ ਆਵਾਈ ਜੇ ਲੋਚੇ ਸਭ ਕੋਏ ਜਿਨ ਕੋ ਪੋਤੇ ਪੁੰਨ ਪਇਆ ਤਿਨਾ ਗੁਰਸਬ ਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੇ ਸੰਤ ਮੁਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਤੇ ਸੇ ਵਚਨ ਹੋਵੰਦੇ ਪ੍ਰਗਟ ਪਹਾਰੇ ਜਾਪਦੇ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ ਓਏ ਲੋਚਨ ਉਹ ਨਾ ਗੁਣੇ ਨੂੰ ਓਏ ਅਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਕਰਮ ਨਿਆਇ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਵਿਰੇ ਪਵੰਦੇ ਪੇੜ ਮੁੰਡਾ ਹੂੰ ਕੱਟਿਆ ਜਿਡਾਲ ਸੁਕੰਦੇ ਸਲੋਕ ਮਹੱਲਾ ਪੰਜਵਾਂ ਗੁਰ ਨਾਨਕ ਹਰ ਨਾਮ ਦਰੜਾਇਆ ਭੰਨਣ ਕੜਨ ਸਮਰੱਥ ਪ੍ਰਸਦਾ ਸਮਾਲੇ ਮਿੱਤਰ ਤੂੰ ਦੁੱਖ ਸਵਾਇਆ ਲੱਥ ਮਹੱਲਾ ਪੰਜਵਾਂ ਖੁਦਿਆਵੰਤ ਨ ਜਾਣਈ ਲਾਜ ਕੁਲਾਜ ਕਬੋਲ ਨਾਨਕ ਮੰਗੇ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੇ ਵੇਹੇ ਕਰਮ ਕਮਾਉਂਦਾ ਤੇ ਵੇਹੇ ਫਲਤੇ ਚੱਬੇ ਤੱਤਾ ਲੋ ਸਾਰ ਵਿੱਚ ਸੰਘੇ ਪਲਤੇ ਘੱਤ ਗਲਾਵਾਂ ਝਾਲਿਆ ਤਿਨ ਦੂਤ ਆਮਲ ਤੇ ਕਾਈ ਆਸ ਨਾ ਪੁਨੀਆ ਨਿਤ ਪਰਮਲ ਹਿਰਤੇ ਕੀਆ ਨਾ ਜਾਣੇ ਅਕਿਰਤ ਕਾਣ ਵਿੱਚ ਜੋ ਨੀ ਫਿਰਤੇ ਸਭੇ ਧਿਰਾਂ ਨੇ ਖੁੱਟੀ ਅਸ ਫਿਰ ਲਈ ਤਰਤੇ।

ਬਾਸਨਾ ਸੁਮਾਣੀ, ਹਰ ਦਰ ਸੋਭਾ ਮਹਾਂ ਉੱਤਮ ਬਾਣੀ, ਜੇ ਪੁਰਖ ਸੁਣੇ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਤਨ ਮਾਲ। ਮਹੱਲਾ ਚੌਥਾ, ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ, ਕੇ ਪੂਰੇ ਸਤਿਗੁਰ ਪਾਵੇ, ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ, ਸਤਿਗੁਰ ਆਖੈ ਸੋ ਕਾਰ ਕਮਾਵਨ, ਸੋ ਜਪ ਕਮਾਵੇ, ਗੁਰ ਸਿੱਖਾਂ ਕੀ ਘਾਲ ਸੱਚਾ ਥਾਏ ਪਾਵੇ। ਵੇਣ ਸਤਿਗੁਰ ਕੇ ਹੁਕਮ ਹੈ, ਜੇ ਗੁਰ ਸਿੱਖਾਂ ਪਾਸੋ ਕੰਮ ਕਰਾਇਆ ਲੋੜ, ਤੇਸ ਗੁਰਸਿੱਖ ਫਿਰ ਨੇੜ ਨਾ ਆਵੇ, ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ, ਇਸ ਅੱਗੇ ਗੁਰਸਿਕਾਰ ਕਮਾਵੇ, ਜੇ ਠੱਗੀ ਆਵੇ ਠੱਗੀ ਉੱਡ ਜਾਏ, ਇਸ ਨੇੜੇ ਗੁਰਸਿੱਖ ਮੂਲ ਨਾ ਆਵੇ, ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ, ਜੇ ਵੇਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾਂ ਦੁਖ ਪਾਵੇ ਪੌੜੀ, ਤੂੰ ਸੱਚਾ ਸਾਹਿਬ ਅਤ ਵੱਡਾ, ਤੋਏ ਜੇਵੜ ਤੂੰ ਵੱਡ ਵੱਡੇ, ਜਿਸ ਤੂੰ ਮਿਲੈ ਸੋ ਤੂੰ ਮਿਲੈ, ਤੂੰ ਆਪੇ ਬਖਸ ਲੈ ਲੇਖਾ ਛੱਡੇ, ਜਿਸ ਨੂੰ ਤੂੰ ਆਪ ਮਿਲਾਏਂਦਾ, ਸੋ ਸਤਿਗੁਰ ਸੇਵੇ ਮਨ ਗੱਡ ਗੱਡੇ, ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜੀਓ ਪਿੰਡ ਚੰਮ ਤੇਰਾ ਹੱਡੇ, ਜਿਉ ਭਾਵੇ ਤਿਉ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੇ, ਸੁਧ ਗੌੜੀ ਕੀ ਵਾਰ। ਮਹੱਲਾ ਪੰਜਵਾਂ।

ਆਣ ਤੇ ਜਨ ਕੈ ਬਲਿਹਾਰਣ ਜਿਨ ਭਰਿਆ ਪ੍ਰਭ ਨਿਰਵਾਣ ਜਨਮ ਮਰਨ ਦੁਖ ਕਟਿਆ ਹਰ ਪੇਟਿਆ ਪੁਰਖ ਸੁਜਾਣ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਂ

ਜਿੰਨੀ ਸੱਚ ਨਾ ਲੱਧਿਆ ਨਾਨਕ ਸੇ ਸਾਬਾਸ, ਜਿੰਨੀ ਗੁਰਮਲ ਇੱਕ ਪਛਾਣਿਆ ਪੌੜੀ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ, ਉਹ ਸੇਵਨ ਸਮ੍ਰਿਤ ਆਪਣਾ ਬਿਨਸੇ ਸਮੰਦਾ, ਪਤਤ ਉਦਾਹਰਣ ਪਾਰ ਬ੍ਰਹਮ ਸੰਤ ਵੇਦ ਕਹੰਦਾ, ਭਗਤ ਵਛਲ ਤੇਰਾ ਬਿਰਦ ਹੈ ਜੁਗ ਜੁਗਵਰ ਤੰਦਾ, ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ। ਸਲੋਕ ਮਹੱਲਾ ਪੰਜਵਾਂ। ਚਿੜੀ ਚੌਕੀ ਪੌ ਫੁੱਟੀ, ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ, ਨਾਨਕ ਨਾਮ ਹੈ ਰੰਗ ਮਹੱਲਾ ਪੰਜਵਾਂ। ਘਰ ਮੰਦਰ ਖੁਸ਼ੀਆਂ ਤਹੀ ਜੇ ਤੂੰ ਆਵੇ ਚਿੱਤ, ਦੁਨੀਆਂ ਕੀਆਂ ਵਡਿਆਈਆਂ

ਰਾਤਾ ਸਾਧ ਸੰਗ ਗੁਣ ਗਾਇਆ ਸਭ ਦੁੱਖ ਹੈ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸਲੋਕ ਮਹੱਲਾ ਪੰਜਵਾਂ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬੇਹ ਵਿਛੋੜਾ ਤਣੀ ਸਿਓ ਨਾਨਕ ਸਹਿ ਸਹਿ ਗੰਠ ਮਹੱਲਾ ਪੰਜਵਾਂ ਵਿਸਾਰੇ ਦੇ ਮਰ ਗਏ ਮਰ ਪੇ ਨਾ ਸਕੇ ਮੂਲ ਵੇਮੁਖ ਹੋਏ ਰਾਮ ਤੇ ਜਿਉ ਤਸਕਰ ਉੱਪਰ ਸੂਲ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ ਜਲ ਥਲ ਮਹੀਲ ਪੂਰਿਆ ਕਟ ਕਟ ਹਰ ਪਣਿਆ ਊਚ ਨੀਚ ਸਭ ਇੱਕ ਸਮਾਨ ਕੀੜ ਹਸਤੀ ਬਣਿਆ ਮੀਤ ਸਖਾ ਸੁਦ ਬੰਧਪੋ ਸਭ ਤਿਸਦੇ ਜਣਿਆ ਤੁਧ ਨਾਨਕ ਦੇਵੇ ਜਿਸ ਨਾਮ ਤਿਨ ਹਰ ਰੰਗ ਮਣਿਆ ਸਲੋਕ ਮਹੱਲਾ ਪੰਜਵਾਂ ਜਿਨ੍ਹਾਂ ਸਾਧ ਗਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਮਹੱਲਾ ਪੰਜਵਾਂ ਅੱਠੇ ਪੈਰ ਪਾਉਂਦਾ ਫਿਰੈ ਖਾਵਣ ਸੰਦੜੈ ਸੂਲ ਦੋਜਕ ਪਾਉਂਦਾ ਕਿਉਂ ਰਹਿ ਜਾਂ ਚਿੱਤ ਨਾ ਹੋਏ ਰਸੂਲ ਪੌੜੀ

ਨਾਨਕ ਨਾਇਬ ਸਾਰਿਆ ਸੁਖ ਕਨੇਹਾ ਹੋਏ ਮਹੱਲਾ ਪੰਜਵਾਂ ਵਿਖੇ ਕੌੜਤਨ ਸਗਲ ਮਾਹੇ ਜਗਤ ਰਹੀ ਲਵਟਾਏ ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉ ਪੌੜੀ ਇਹ ਨਿਸ਼ਾਨੀ ਸਾਧਕੀ ਜਿਸ ਪੇਟ ਤਰੀਏ ਜਾਂ ਕੰਕਰ ਨੇੜ ਨਾ ਆਵਈ ਫਿਰ ਬੌੜ ਨਾ ਮਰੀਏ ਪਾਵ ਸਾਗਰ ਸੰਸਾਰ ਵਿਖ ਤੋ ਪਾਰ ਉਤਰੀਏ ਹਰ ਗੁਣ ਗੁਮ ਪਉ ਮਨ ਮਾਲ ਹਰ ਸਭ ਮਲ ਪਰ ਹਰੀਏ ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀਏ ਸਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪ੍ਰਵਾਨ ਹੈ ਜੇ ਹਰ ਉੱਠਾ ਚਿੱਤ ਗਾਲੀ ਅਲ ਪਲਾਲੀਆਂ ਕੰਮ ਨ ਆਵੇ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਤਿਸ਼ਠੀ ਆਇਆ ਪੂਰਨ ਅਗਮ ਬਿਸਮਾਧ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰ ਪ੍ਰਸਾਦ ਪੌੜੀ ਉਹ ਨਾ ਚੱਲੀ ਖਸਮ ਨਾਲ।

ਨਾਇਬ ਸਾਰਿਆ ਸਭ ਮੰਦੀਰ ਉੱਤੇ ਸਲੋਕ ਮਹੱਲਾ ਪੰਜਵਾਂ ਉਠੰਦਿਆਂ ਬਹੰਦਿਆਂ ਸਵੰਦਿਆਂ ਸੁਖ ਸੋਏ ਨਾਨਕ ਨਾਮ ਸਲਾਹਿਆ ਮਨ ਤਨ ਸੀਤਲ ਹੋਏ ਮਹੱਲਾ ਪੰਜਵਾਂ ਲਾਲਚ ਅਟਿਆ ਨਿਤ ਫਿਰੈ ਸਵਾਰਥ ਕਰੇ ਨਾ ਕੋਏ ਜਿਸ ਗੁਰ ਭੇਟੇ ਨਾਨਕਾ ਤੇ ਸਮਾਨ ਵਸਿਆ ਸੋਏ ਪੌੜੀ ਸਭੇ ਵਸਤੂ ਕੌੜੀਆਂ ਸੱਚੇ ਨਾਓ ਮਿੱਠਾ ਸਾਲ ਆਇਆ ਤਿਨ ਹਰ ਜਨਾ ਤਿਆਗ ਸਾਧੀ ਡਿੱਠਾ ਪਾਰ ਬ੍ਰਹਮ ਜਿਸ ਲਿਖਿਆ ਮਨ ਤਿਸੇ ਉੱਠਾ ਇਕ ਨਿਰੰਜਨ ਰਬ ਰਹਿਆ ਭਾਉ ਦੋਇਆ ਕੁੱਠਾ ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੈ ਤੁੱਠਾ ਸਲੋਕ ਮਹੱਲਾ ਪੰਜਵਾਂ ਜਾਚੜੀ ਸਾਸਾਰ ਜੋ ਜਾਚਨ ਦੀ ਹੇਕੜੋ ਗਾਲੀ ਵਿਆਵਕਾਰ ਨਾਨਕ ਤਣੀ ਵਿਹੂਣੀਆਂ ਮਹੱਲਾ ਪੰਜਵਾਂ ਨਿਹੇ ਜਵਿਦਾ ਮਨ ਪਛਾਣੂ ਵਿਰਲੋ ਥੇਉ ਜੋੜਨਹਾਰਾ ਸੰਤ ਨਾਨਕ ਪਾਧਰ ਪੱਧਰੋ ਪੌੜੀ ਸੋਈ ਸੇਵਿਓ ਜੀ ਅੜੇ ਦਾਤਾ ਬਖਸਿੰਦ ਕਿਲਵਕ ਸਭ ਵਿਨਾਸ਼ ਹੋਣ ਸਿਮਰਤ ਗੋਵਿੰਦ ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ ਮਾਇਆ ਸਵਾਦ ਸਭ ਵਿਕਿਆ ਹਰ ਮਨ ਪਾਵਨ।

ਸਹਿਜ ਸੁਭਾਅ ਅੰਨ ਤਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤ੍ਰਿਪਤ ਅਗਾਏ ਸਦਾ ਸਦਾ ਗੁਣ ਉਚਰੈ ਦੁਖ ਦਾਲਦ ਗਇਆ ਬਿਲਾਏ ਪੂਰਬ ਲਿਖਿਆ ਪਾਇਆ ਮਿਲਿਆ ਤਿਸੇ ਰਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੇ ਤਿਹਾਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ ਦੂਜੀ ਨਾ ਹੀ ਜਾਏ ਇਨ ਬੇਦਾ ਤੀਰੀ ਹੈ ਡਿੱਠਾ ਸਭ ਸੰਸਾਰ ਸੁਖਨਾ ਨਾਮ ਬੇਨ ਤਾਨ ਤਾਨ ਹੋਸੀ ਸ਼ਾਰ ਜਾਣੇ ਕੋਏ ਜਾਨ ਰੰਗ ਰੂਪ ਰਸਬਾਤ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਫਿਰ ਕਲ ਨਹੀਂ ਜਾਣੀਆਂ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਨਾਨਕ ਸਰਨ ਦੁਆਰ ਜੇ ਤੁਦ ਪਾਵਹੀ ਪੌੜੀ ਜੰਮਣ ਮਰਨ ਨਾ ਤਿਣਕੋ ਜੋ ਹਰ ਲੜ ਲਾਗੇ ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ ਨਾਏ ਵਿਸਰੇ ਤ੍ਰਿਖ ਜੀਵਣਾ ਟੂਟੇ ਕੱਚ ਤਾਗੇ ਨਾਨਕ ਧੂੜ ਪੁਨੀਤ ਸਾਧ ਲਖ ਕੋਟ ਪੇਰਾਗੇ ਸਲੋਕ ਮਹੱਲਾ ਪੰਜਵਾਂ ਧਰਨ ਸੁਵਰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁੱਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ ਪੌੜੀ ਜਿਸ ਸਰਬ ਸੁਖਾਂ ਫਲ ਲੋੜੀ ਹੈ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਹੋਏ ਸਗਲ ਕੀ ਰੇਣਕਾ

ਸਲੋਕ ਦੋਹਾ ਮਹੱਲਾ ਪੰਜਵਾਂ। ਏਕ ਜੈਸਾ ਜਨਮ ਮੈਂ ਕੀਆ, ਸਰਬ ਕਲਾ ਸਮਰੱਥ, ਜੀਉ ਮਾਰਾ ਖੰਨੀਐ, ਹਰ ਮਨ ਤਨ ਸੰਧੜੀ ਵੱਥ। ਮਹੱਲਾ ਪੰਜਵਾਂ। ਜੇ ਕਰ ਗਹਿ ਪਿਆਰੜੇ, ਖੁਦ ਨਾ ਛੋਡਾ ਮੂਲ, ਹਰ ਛੋਡਣ ਸੇ ਦੁਰਜਨਾ, ਪੜ੍ਹੈ ਦੋਜਗ ਕੈ ਸੂਲ। ਪੌੜੀ।

ਜਿਦਾ ਪ੍ਰਭ ਹੈ ਸੋਏ, ਨਾਨਕ ਚਰਣੀ ਲੱਗਿਆ ਉਧਰੇ ਸਭੋ ਕੋਏ। ਮਹੱਲਾ ਪੰਜਵਾ, ਯਾਚਕ ਮੰਗੇ ਨਿਤਨਾਮ, ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ, ਤਿਸੈ ਭੁੱਖ ਨਾ ਮੂਲ ਪੌੜੀ, ਮਨ ਰੱਤਾ ਗੋਵਿੰਦ ਸੰਗ, ਸਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਓ, ਇਹ ਹਸਤੀ ਕੋੜੇ, ਰਾਜ ਮਿਲਖ ਖੁਸ਼ੀਆਂ ਘਣੀ, ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪਰਾ ਮੰਗਣਾ, ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਚਾਓ ਇਹੋ, ਨਿਤ ਪ੍ਰਭ ਕੋ ਲੋੜੇ, ਸੁਧ ਕੀਚੇ ਅਰਾਗ ਗੌੜੀ, ਭਗਤਾਂ ਕੀ ਬਾਣੀ, ਇੱਕ ਓ ਅੰਕਾਰ ਸਤ

ਹੋਂ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸਨ ਨਾਹੇ। ਤੂੰ ਸਤਿਗੁਰ ਆਉ ਨਾਉ ਤਨ ਚੇਲਾ, ਕਹੇ ਕਬੀਰ ਮਿਲ ਅੰਤ ਕੀ ਬੇਲਾ। ਗੌੜੀ ਕਬੀਰ ਜੀ, ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗੇ ਕਾਹੇ ਦੁਖ ਮਾਨਿਆ। ਹਮ ਅਪਤ ਆਪਣੀ ਪਲ ਖੋਈ, ਹਮਰੇ ਖੋਜ ਪਰੋ ਮਤ ਕੋਈ ਰਖਾਓ। ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਉ ਨਾਹੀ। ਪਾਤ ਅਪਤ ਤਾ ਕੀਨੀ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਜ। ਕਹੋ ਕਬੀਰ ਪਦ ਹਰ ਪ੍ਰਵਾਨ, ਸਰਬ ਤਿਆਗ ਫਲ ਕੇਵਲ ਰਾਮ। ਗੌੜੀ ਕਬੀਰ ਜੀ, ਨਗਨ ਫਿਰਤ ਜਾਓ ਪਾਈਏ ਜੋਗ, ਬਣ ਕਾ ਮਿਰਗ ਮੁਕਤ ਸਭ ਹੋਗ। ਕਿਆ ਨਾਂਗੇ ਕਿਆ ਵਾਧੇ ਚਾਮ, ਜਬ ਨਹੀਂ ਚੀਨ ਸਿਆਤਮ ਰਾਮ। ਹਰਹਾਉ ਮੂਡ ਮੁਡਾਏ ਜੋ ਸਿਧ ਪਾਈ, ਮੁਕਤੀ ਪੇੜ ਨਾ ਗਈ ਆਕਾਈ। ਬਿੰਦ ਰਾਖ ਜਾਓ ਤਰੀਏ ਪਾਈ, ਖੁਸਰੇ ਕਿਉ ਨਾ ਪਰਮਗਤ ਪਾਈ। ਕਹੋ ਕਬੀਰ ਸੁਨੋ ਨਰ ਪਾਈ, ਰਾਮ ਨਾਮ ਦੇਨ ਕਿਨ ਗਦ ਪਾਈ। ਗੌੜੀ ਕਬੀਰ ਜੀ, ਸੰਧਿਆ ਪ੍ਰਾਤ ਇਸਨਾਨ ਕਰਾਹੀ, ਜਿਉ ਪਏ ਦਾਦਰ ਪਾਣੀ ਮਾਹੀ। ਜਾਉ ਪਏ ਰਾਮ ਰਾਮ ਰਤ ਨਾਹੀ, ਇਹ ਸਭ ਧਰਮ ਰਾਏ ਕੈ ਜਾਹੀ ਰਹਾਓ। ਕਾਇਆ ਰਤ ਬਹੁ ਰੂਪਰ ਚਾਹੀ, ਤਿਨ ਕੋ ਦਇਆ ਸੁਪਨੇ ਪੀ ਨਾਹੀ। ਚਾਰ ਚਰਨ ਕਹਿ ਬਹੁ ਆਗਰ, ਸਾਧੂ ਸੁਪਾਵੇ ਕਲ ਸਾਗਰ। ਕਹੋ ਕਬੀਰ ਬਹੁ ਕਾਏ ਕਰੀ ਜੈ, ਸਰਬ ਛੋਟ ਮਹਾਰਸ ਪੀ ਜੈ। ਕਬੀਰ ਜੀ ਗੌੜੀ, ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕਿਰਦੇ ਪਾਓ।

ਹੈ ਦੂਜਾ ਰੇ ਜਨ ਮਨ ਮਧ ਸਿਉਂ ਲਾਈਐ ਚਿਤਰਾਈ ਨਾ ਚਤੁਰ ਪੁਜ ਪਾਈਐ ਰਹਾਓ ਪਰ ਹਰ ਲੋਭ ਹਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਰਮ ਕਰਤ ਬਧੇ ਅਉਮੇਵ ਮਿਲ ਪਾਥਰ ਕੀ ਕਰਹੀ ਸੇਵ ਕਹੋ ਕਬੀਰ ਭਗਤ ਕਰ ਪਾਇਆ ਓਲੇ ਪਾਏ ਮਿਲੇ ਰਾਗ ਰਾਇਆ ਗੌੜੀ ਕਬੀਰ ਜੀ ਗਰਭਵਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ

ਉਸ ਇਸ ਪਰਚਾਏ ਪਰਚ ਰਹੋ ਏਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾਂ ਹੀ

ਰਲਾਏ ਲਿਖਿਆ ਮਹੱਲਾ ਪੰਜਵਾਂ। ਐ ਸੋ ਅਚਰਜ ਦੇਖਿਓ ਕਬੀਰ, ਦਰਕੇ ਪੋਲੇ ਬਰੋਲੇ ਨੀਰ, ਰਹਾਉ ਹਰੀ ਅੰਗੂਰੀ ਗਦਗਾ ਚਰੈ, ਨਿਤ ਉਠ ਹੱਸੈ ਹੀਂਗੈ ਮਰੈ, ਮਾਤਾ ਪੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲਪਾਏ, ਪਹੁ ਕਬੀਰ ਪ੍ਰਗਟ ਪਈ ਖੇਡ, ਲੇਲੇ ਕਉ ਚੁੰਗੇ ਨਿਤ ਭੇਡ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ, ਗੌੜੀ ਕਬੀਰ ਜੀ ਪੰਚ ਪਦੇ, ਜਿਉਂ ਜਲ ਛੋੜ ਬਾਹਰ ਪਿਓ ਮੀਨਾ, ਪੂਰਬ ਜਨਮ ਹਉ ਤਬ ਕਾਹੀਨਾ, ਆਪ ਕਹੋ ਰਾਮ ਕਮਨ ਗਤ ਮੋਰੀ, ਤਜੀ ਲੇ ਬਨਾਰਸ ਮਤ ਪਈ ਥੋਰੀ, ਰਹਾਉ ਸਗਲ ਜਨਮ ਸਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠ ਆਇਆ, ਬਹੁਤ ਬਰਸ ਤਬ ਕੀ ਆ ਕਾਸੀ, ਮਰਨ ਪਿਆ ਮਗਰ ਕੀ ਬਾਸੀ, ਕਾਸੀ ਮਗਰ ਸਮ ਵਿਚਾਰੀ, ਓਸੀ ਭਗਤ ਕੈਸੇ ਉਤਰ ਸਪਾਰੀ, ਕਹੋ ਗੁਰਗਜ ਸਿਵ ਸਭ ਕੋ ਜਾਣੈ, ਮੋਆ ਕਬੀਰ ਰਮਤ ਸ੍ਰੀ ਰਾਮ ਗੌੜੀ ਕਬੀਰ ਜੀ, ਚੋਆ ਚੰਦਨ ਮਰਦਨ ਅੰਗਾ, ਸੋਤਨ ਜਲੇ ਕਾਠ।

ਤਿਤ ਕਰ ਜਾਓ ਜੇ ਬਹੁਰ ਨ ਆਵੋ। ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਅਮੋਏ ਰਾਮ ਆਪਣਾ ਕਰ ਜਾਣਿਆ, ਸਹਿ ਸੁਪਾਏ ਮੇਰਾ ਮਨ ਮਾਨਿਆ ਰਹਾਓ। ਬ੍ਰਹਮੇ ਕਦ ਕਥ ਅੰਤ ਨ ਪਾਇਆ, ਰਾਮ ਭਗਤ ਬੈਠੇ ਕਰ ਆਇਆ। ਕਹੋ ਕਬੀਰ ਚੰਚਲ ਮਦ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਗੌੜੀ ਕਬੀਰ ਜੀ ਜੇ ਮਰਨੇ ਸਭ ਜਗਤ ਤਰਾਸਿਆ, ਤੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਓ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਕਹੋ ਕਬੀਰ ਮਨ ਪਇਆ ਅਨੰਦ।

ਏਕ ਪਏ ਦੇਖੋ ਸਭ ਨਾਰੀ, ਕਿਆ ਜਾਨੋ ਸਹਿ ਕੌਣ ਪਿਆਰੀ। ਕਹੋ ਕਬੀਰ ਜਾਕੇ ਮਸਤਕ ਭਾਗ, ਸਭ ਪਰ ਹਰਤਾ ਕਹੋ ਮਿਲੇ ਸੁਹਾਗ। ਗੌੜੀ ਕਬੀਰ ਜੀ ਜਾ ਕੇ ਹਰ ਸਾਠਾ ਕੁਰਪਾਈ, ਮੁਕਤ ਅਨੰਤ ਪੁਕਾਰਨ ਜਾਈ। ਆਪ ਕਹੋ ਰਾਮ ਭਰੋਸਾ ਤੋਰਾ, ਤਬ ਕਾਹੂ ਕਾ ਕਮਨ ਨੇ ਹੋਰਾ ਰਹਾਉ। ਤੀਨ ਲੋਕ ਜਾਕੇ ਹੈ ਭਾਰ, ਸੋ ਕਾਹੇ ਨਾ ਕਰੇ ਪ੍ਰਤਪਾਰ। ਕਹੋ ਕਬੀਰ ਇਕ ਬੁੱਧ ਵਿਚਾਰੀ, ਕਿਆ ਬਸ ਜਾਓ ਬਿਗਦੇ ਮਹਿਤਾਰੀ। ਗੌੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ, ਪੰਡਤ ਦੇਖੋ ਹਿਰਦੇ ਵਿਚਾਰ। ਪ੍ਰੀਤ ਬਿਨਾ ਕੈਸੇ ਵਧੇ ਸੁਨੇਹੋ, ਜਬ ਲਗ ਰਸ ਤਬ ਲਗ ਨਹੀਂ ਨੇਹੋ। ਅਰਹਾਉ ਸਹਨ ਸਤ ਕਰੇ ਜੀ ਆਪਣੇ, ਸੋਰ ਮਈਏ ਕੋ ਮਿਲੇ ਨਾ।

ਕਬੀਰ ਜੀ, ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮਹਿਤਾਰੀ, ਜੇ ਨਰਾਮ ਭਗਤ ਨੇ ਸਾਧੀ, ਜਨਮਤ ਕਸ ਨਾ ਮੋਹ ਅਪਰਾਧੀ, ਰਹਾਉ ਮੋਚ ਮੁਚ ਗਰਭ ਗਏ ਕੀਨ ਬਚਿਆ, ਬੁੜ ਪੁਜ ਰੂਪ ਜੀਵੇ ਜਗ ਮਜਿਆ, ਕਹੋ ਕਬੀਰ ਜੈਸੇ ਸੁੰਦਰ ਸਰੂਪ।

ਗਾਓ। ਸੋ ਨਿਰਮਲ ਨਿਰਮਲ ਹਰ ਗੁਣ ਗਾਵੇ, ਸੋ ਭਾਈ ਮੇਰੇ ਮਨ ਭਾਵੇ ਰਹਾਓ। ਜੇ ਕੜ ਰਾਮ ਰਹਿਆ ਭਰਪੂਰ, ਤਿਨ ਕੀ ਪਾਗ।

ਗਗਨ ਸਾਲ ਚੋ ਐ ਮੇਰੀ ਪਾਠੀ, ਸੰਚ ਮਹਾਰਸ ਤਨ ਪਿਆ ਕਾਠੀ, ਹੋਆ ਕੋ ਕਹੀਏ ਸਹਿਜ ਮਤਵਾਰਾ, ਪੀਵਤ ਰਾਮ ਰਸ ਗਿਆਨ ਵਿਚਾਰਾ, ਰਹਾਓ ਸਹਿਜ ਕਲਾਲਨ ਜੋ ਮਿਲ ਆਈ, ਆਨੰਦ ਮਾਤੇ ਅਨਦਿਨ ਜਾਈ, ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤੋ

ਕਬੀਰ ਜੀ ਵੇ ਜੋ ਦੀਸੈ ਅੰਬਰ ਤਾਰੇ ਕਿਨ ਵੇ ਚੀਤੇ ਚੀਤਨਹਾਰੇ ਕਉ ਰੇ ਪੰਡਤ ਅੰਬਰ ਕਾਸਿਓ ਲਾਗਾ ਬੂਜੈ ਬੂਜਨ ਹਾਸ ਭਾਗਾ ਰਹਾਉ ਸੂਰਜ ਚੰਦ ਕਰੇ ਉਜਿਆਰਾ ਸਾਮੇ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਣੇ ਗਾ ਸੋਏ ਹਿਰਦੇ ਰਾਮ ਮੁਖ ਰਾਮੇ ਹੋਏ ਗੌੜੀ ਕਬੀਰ ਜੀ ਬੇਲ ਕੀ ਪੁੱਤਰੀ ਸਿਮਰਤ ਪਾਈ ਸਾਂਕਲ ਜੇਵਰੀ ਲਹਿ ਆਈ ਆਪਣ ਨਗਰ ਆਪ ਤੇ ਬਾਂਧਿਆ ਮੋਹ ਕੇ ਫਾਤ ਤਾਰ ਸਰ ਸੰਧਿਆ ਰਹਾਉ ਕਟੀ ਨਾ ਕਟੈ ਟੂਟ ਨਾ ਜਾਈ ਸਾਸ ਆਪਣ ਹੋਏ ਜਗ ਕਉ ਖਾਈ ਹਮ ਦੇਖਤ ਇਨ ਸਭ ਜਗ ਲੂਟਿਆ ਕਉ ਕਬੀਰ ਮੈਂ ਰਾਮ ਕੈ ਛੂਟਿਆ।

ਕਬੀਰ ਜੀ ਜੇ ਮੁਖ ਪੰਚੋ ਅੰਮ੍ਰਿਤ ਖਾਏ ਤੇ ਮੁਖ ਦੇਖਤ ਲੂਪ ਟਲਾਏ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਅਰ ਗਰਭ ਵਸੇਰਾ ਰਹਾਓ ਕਾਇਆ ਵਿਭੂਤੀ ਬਹੁਵਿਧ ਪਾਤੀ ਕੋ ਜਾਰੇ ਕੋ ਗੜਲੇ ਮਾਟੀ।

ਨਾਮੇ ਜੋਗ ਧਿਆਨ ਚਿਤ ਲਾਇਆ, ਬਿਨ ਬੈਰਾਗ ਨ ਛੂਟ ਸਮਾਇਆ, ਕੈਸੇ ਜੀਵਨ ਹੋਏ ਹਮਾਰਾ, ਜਬ ਨਾ ਹੋਏ ਰਾਮ ਨਾਮ ਅਧਾਰਾ, ਰਹਾਓ ਕਹੋ ਕਬੀਰ ਖੋਜੋ ਅਸਮਾਨ, ਰਾਮ ਸਮਾਨ ਨਾ ਦੇਖੋ ਆਨ, ਗੌੜੀ ਕਬੀਰ ਜੀ ਜੇ ਸਿਰ ਰਚ ਰਚ ਬਾਂਧ ਪਾਗ।

ਪਿਆਰ ਸਤਿਗੁਰ ਪ੍ਰਸਾਦ ਜੀਵਤ ਪਿਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੀ ਪਿਤਰ ਪੀ ਬਪਰੇ ਕਹੁ ਕਿਉਂ ਪਾਵੇ ਕਉਆ ਕੂਕਰ ਖਾਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ।

ਨਾਹਿ, ਰਾਤ ਦਿਨ ਸੁੱਤੇ ਨਾਹਿ, ਜਲ ਨਹੀਂ ਪਵਨ ਪਾਪ ਕੋਫੁਨ ਨਾਹਿ, ਸਤਿਗੁਰ ਤਾਂ ਸਮਾਹੀ, ਅਗਮੇ ਗੋਚਰ ਰਹੇ ਨਿਰੰਤਰ, ਗੁਰ ਕਿਰਪਾ ਤੇ ਲਈਏ ਕਹੋ ਕਬੀਰ, ਬਲ ਜਾਉ ਗੁਰੇ ਆਪਣੇ, ਸਤ ਸੰਗਤ ਮਿਲ ਰਹੀ ਹੈ ਗੌੜੀ, ਪਾਪ ਹੁੰਦੇ ਬੈਲ ਵਿਸਾਹੇ, ਪਵਨ ਪੂੰਜੀ ਪਰਗਾਸਿਓ, ਤਿਸ਼ਨਾ ਗੁਣ ਭੜੀ ਖੜ ਪੀਤਰ, ਇਹਦੇ ਟਾਂਡ ਵਸਾਇਓ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀ ਓ ਬਨਜਾਰਾ, ਹਰਹਾਓ ਕਾਮ ਕ੍ਰੋਧ ਭਏ ਜਗਾਤੀ, ਮਨ ਤਰੰਗ ਬਟਵਾਰਾ, ਪੰਚ ਤਤ ਮਿਲ ਦਾਨ ਨਿਬੇਰ, ਟਾਂਡਾ ਉਤਰਿਓ ਪਾਰਾ, ਕਹੇ ਤ ਕਬੀਰ ਸੁਨੋ ਰੇ ਸੰਤੋ, ਅਬੇ ਅਸੀ ਬਨਿਆਈ, ਘਾਟੀ ਚੜਤ ਬੈਲ ਇਕ ਸਾਕਾ, ਚਲੋ ਗੋਣ ਛਿੜਕਾਈ, ਗੌੜੀ ਪੰਚ ਬਦਾ, ਪੇਵਕੜੇ ਦਿਨ ਚਾਰ ਹੈ, ਸਹੁਰੜੇ ਜਾਣਾ, ਅੰਧਾ ਲੋਕ ਨ ਜਾਣਈ, ਮੂਰਖ ਏ ਆਣਾ, ਕਹੋ ਡੱਡੀਆ ਬਾਧੇ ਤਨ ਖੜੀ, ਪਾਹੁ ਕਰ ਆਏ ਮੁਕਲਾਉ ਆਏ, ਹਰਹਾਓ ਹੋ ਜੇ ਦਿਸੇ ਖੂੜੀ, ਕੌਣ ਲਾਜ ਵਖਾਰੀ, ਲਾਜ ਕੜੀ ਸਿਉ ਤੂੜ ਪੜੀ, ਉੜ ਚਲੀ ਪਨਿਹਾਰੀ, ਸਾਹਿਬ ਹੋਏ ਦਇਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀਏ ਗੁਰ ਸ਼ਬਦ ਵਿਚਾਰੇ, ਕਿਰਤ ਕੀ ਬਣਦੀ ਸਭ ਫਿਰੇ, ਦੇਖੋ ਵਿਚਾਰੀ ਇਸ ਨੂੰ ਕਿਆ ਆਖੀਏ, ਕਿਆ ਕਰੇ ਵਿਚਾਰੀ, ਭਾਈ ਨਿਰਾਸੀ ਉੜ ਚੱਲੀ,

ਨੇ ਅੰਧਾ ਜਾ ਪੈ ਜਾਓ ਆ ਛੁਟਕਾਵਨ ਤੇ ਬਾਂਧੇ ਬਹੁ ਫੰਦਾ ਹਰਹਾਓ ਜੈ ਤੇ ਉਬਜੀ ਤਈ ਸੁਮਾਨੀ ਏਵਦ ਬਿਸਰੀ ਤਬਗੀ ਪੰਡਿਤ ਗੁਣੀ ਸੂਰ ਹਮਦਾਤੇ ਏ ਕਹਿ ਬੜ ਹਮਗੀ ਜਿਸੇ ਬੁਝਾਏ ਸੋਈ ਬੂਝੈ ਬਿਨ ਬੂਝੇ ਕਿਉਂ ਰਹੀ ਹੈ ਸਤਿਗੁਰ ਮਿਲੇ ਅੰਧੇਰਾ ਚੁੱਕੈ ਇਨ ਬਿਧ ਮਾਣਕ ਲਈਏ ਤਜ ਬਾਵੇ ਧਾਨੇ ਬਿਕਾਰਾ ਹਰ ਪਦ ਦਿਰੜ ਕਰ ਰਹੀ ਹੈ ਕਹੋ ਕਬੀਰ ਗੁੰਗੇ ਗੁੜਖਾਇ ਪੁੱਛੇ ਤੇ ਕਿਆ ਕਹੀਏ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਛ ਆਹ ਤਾ ਕਿਛ ਨਾਹੀ ਪੰਜ ਤਤ ਤੇ ਨਾਹੀ ਇੜਾ ਪਿੰਗਲਾ ਸੁਖ ਮਨ ਬੰਦੇ ਏ ਆਵਗਨ ਕਤ ਜਾਹੀ ਤਾਗਾ ਟੂਟਾ ਗਗਨ ਬਿਨਸ ਗਿਆ ਤੇਰਾ ਬੋਲ ਤਕਾਂ ਸੁਮਾਈ ਇਹ ਸੰਸਾਰ ਮੋਕੋ ਅਨ ਦਿਨ ਵਿਆਪੈ ਮੋਕੋ ਉਹ ਨਾ ਕਹਿ ਸਮਝਾਈ ਰਖਾਓ ਜੈ ਬ੍ਰਪੰਡ ਪਿੰਡ ਤੈ ਨਾਹੀ ਰਚਨਹਾਰ ਤੈ ਨਾਹੀ ਜੋੜਨਹਾਰ ਉਸ ਦਾ ਅਤੀਤਾ ਇਹ ਕਹੀਏ ਕਿਸ ਮਾਹੀ ਜੋੜੀ ਜੁੜੇ ਨਾ ਤੋੜੀ ਟੁੱਟੇ ਜਬ ਲਗ ਹੋਏ ਬੇਨਾਸੀ ਤਾਕੋ ਠਾਕੁਰ ਤਾਕੋ ਸੇਵਕ ਉਹ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਉਹ ਆਕਾ ਮਰਮ ਉਹੀ ਪਰਜਨ ਉਹ ਤੁਸਦਾ ਅਵਨਾਸੀ ਗੌੜੀ ਸੁਰਤ ਸਿਮਰਤ ਦੇ ਕੰਨੀ ਮੁੰਦਾ ਪਰ ਮਿਤ ਬਾਹਰ ਖਿੰਤਾ ਸੁਨ ਗੁਫਾ ਮੈਂ ਆਸਨ ਬੈਸਣ ਕਲਪ ਬਿਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨਾ ਸੋਗ ਬਿਯੋਗੀ ਰਹਾਓ ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਤਾਰੀ ਤਾੜੀ ਲਾਗੀ ਤ੍ਰਿਪਲ ਪਲਟੀਏ ਛੂਟੇ ਹੋਏ ਪਸਾਰੀ ਮਨ ਪਵਨ ਦੇ ਤੂੰਬਾ ਕਰੀ ਹੈ ਜੁਗ ਜੁਗ ਸਾਰ ਦਸਾ ਜੀ ਫਿਰ ਪੀ ਤੰਤੀ ਧੂੜ ਸੁਨਾਹੀ ਅਨਹਦ ਕਿੰਗੁਰੀ ਬਾਜੀ ਸੋ ਮਨ ਬਗਨ ਪਏ ਗਏ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਂ ਕਹੋ ਪੁਨਰਭ ਜਨਮ ਨਹੀਂ ਖੇਲ ਗਏ ਬੈਰਾਗੀ ਗੌੜੀ ਗਜ ਨਵ ਗਜ ਦਸ ਗਜ ਇੱਕੀਸ ਪੁਰੀਆ ਏਕ ਤਨਾਈ ਸਾਠ ਸੂਤ ਨਵਖੰਡ ਬਹੱਤਰ ਪੜ ਲੱਗੋ ਅਧਕਾਈ ਗਈ ਬੁਨਾਵਨ ਮਾਹੋ ਕਰ ਛੋਡਿਆ ਜਾਏ ਜੁਲਾਹੋ ਰਹਾਓ ਗਜੀ ਨਾ ਮਿਨੀਏ ਤੋਲ ਨਾ ਤੁਲੀਏ ਪਾਚਨ ਸੇਰ ਅਠਾਈ ਜੋ ਕਰ ਪਾਚਨ ਬੇਗ ਨਾ ਪਾਵੇ ਚਗਰ ਕਰੇ ਕਰ ਖਾਈ ਦਿਨ ਕੀ ਬੈਠ ਖਜ਼ਮ ਕੀ ਬਰਕਸ ਇਹ ਬੇਲਾ ਕਤਿਆਈ ਚੂਟੇ ਕੁੰਡੇ ਭੀਗੇ ਪੁਰੀਆਂ ਚੱਲਿਓ ਜਲਾਹੋ ਰੀਸਾਈ ਸ਼ੋਸ਼ੀ ਨਲੀ ਤੰਤ ਨੀ ਨਿਕਸੈ ਨਤਰ ਰਹੀ ਉਰਝਾਈ ਛੋੜ ਪਸਾਰ ਇਹਾਂ ਰੋ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਕੜ ਨਾਮ ਨਾ ਉਪਜੈ ਹੂਟ ਮਰੇ ਜਨ ਸੋਏ ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹ ਹਰਹਾਓ ਸਾਧ ਮਿਲੇ ਸਿਧ ਪਾਈਏ ਕੇ ਇਹੋ ਜੋਗ ਕੇ ਭੋਗ ਦੋ ਮਿਲ ਕਾਰਜ ਉਪਜੈ ਆਰਾਮ ਨਾਮ ਸੰਯੋਗ ਲੋਕ ਜਾਣੇ ਇਹੋ ਗੀਤ ਹੈ ਇਹੋ ਤੋ ਬ੍ਰਹਮ ਵਿਚਾਰ ਜਿਉਂ ਕਾਂਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗੌੜੀ ਜੇਤੇ ਜਤਨ ਕਰਦ ਤੇ ਡੂਬੇ ਬਲ ਸਾਗਰ ਨਹੀਂ ਤਾਰਿਓ ਰੇ ਧਰਮ ਧਰਮ ਕਰਤੇ ਬੋ ਸੰਜਮ ਅੰਗ ਬੁੱਧ ਮਨ ਜਾ ਰਿਓ ਰੇ ਸਾਧ ਗਰਾਸ ਕੋ ਦਾ ਤੋ ਠਾਕੁਰ ਤੋ ਕਿਉਂ ਮਨੋ ਵਸਾਰਿਓ ਰੇ ਹੀਰਾ ਲਾਲ ਅਮੋਰ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਹਰਹਾਓ ਤ੍ਰਿਸ਼ਨਾ ਤ੍ਰਿਖਾ ਪੂਫ ਪ੍ਰਮ ਲਾਗੀ ਹਿਰਦੇ ਨਾ ਵਿਚਾਰਿਓ ਰੇ ਉਨ ਮਤਮਾਨ ਫਿਰੇ ਉਹ ਮਨ ਮਾਗੀ ਗੁਰਕਾ ਸ਼ਬਦ ਨਾ ਤਾਰਿਓ ਰੇ ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਮਦ ਰਲੈਤ ਬਕਾਰਿਓ ਰੇ ਕਰਮ ਭਾਗ ਸੰਤਨ ਸੰਗਾ ਨੇ ਕਾਸ਼ਟ ਲੋ ਉਧਾਰਿਓ ਰੇ ਧਾਵਤ ਜੋਨ ਜਨਮ ਪ੍ਰਮਥਾ ਕੇ ਆਪ ਦੁਖ ਕਰ ਹਮ ਹਾਰਿਓ ਰੇ ਕਹੇ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਭੂਤ ਕੀ ਹਸਤਨੀ ਮਨ ਬਉਰਾਰੇ ਚਲਤਰ ਚੋ ਜਗਦੀਸ਼ ਕਾਮ ਸਵਾਏ ਗਜ ਪਦ ਪਰੇ ਮਨ ਬਉਰਾਰੇ ਅੰਕਸ ਸਹਿਓ ਸੀਸ ਵਿਖੇ ਬਾਚ ਹਰ ਰਾਤ ਸਮਝ ਮਨ ਬਉਰਾਰੇ ਨਿਰਪੈ ਹੋਏ ਨ ਹਰ ਪਦੇ ਮਨ ਬਉਰਾ।

ਆ ਮਨ ਬੌਰਾ ਰੇ ਨਾਚੋ ਕਰ ਕਰ ਬਾਰ ਜੋ ਨਲਨੀ ਛੂਟਾ ਗਯੋ ਮਨ ਬੌਰਾ ਰੇ ਮਾਇਆ ਇਹੋ ਵਿਵਹਾਰ ਜੈਸਾ ਰੰਗ ਸੁੰਭ ਕਾ ਮਨ ਬੌਰਾ ਰੇ ਤਿਉ ਪਸਰਿਓ ਪਾਸਾਰ ਨਾਵਣ ਕੋ ਤੀਰਥ ਕਨੇ ਮਨ ਬੌਰਾ ਰੇ ਪੂਜਨ ਕੋ ਬੋ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ ਟੂਟਨ ਅਗਰ ਕੀ ਸੇਵ ਗੌੜੀ ਅਗਨ ਨਾ ਦਹੇ ਪਵਨ ਨਹੀਂ ਮਗਨ ਤਸਕਰ ਨੇਰ ਨਾ ਆਵੇ ਰਾਮ ਨਾਮ ਤਨ ਕਰ ਸੰਚੌਨੀ ਸੋ ਤਨ ਕਤਹੀ ਨਾ ਜਾਵੇ ਹਮਰਾ ਤਨ ਮਾਧੋ ਗੋਬਿੰਦ ਤਰਣੀ ਤਰ ਇਹ ਸਾਰ ਤਨ ਕਹੀਏ ਜੋ ਸੋ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ ਹਰਹਾਓ ਇਸ ਤਨ ਕਾਰਨ ਸਿਰ ਸੰਕਾਦਕ ਖੋਜ ਪਏ ਉਦਾਸੀ ਮਨ ਮੁਕੰਦ ਜੇਬਾ ਨਾਰਾਇਣ ਪਰੇ ਨਾ ਜਮ ਕੀ ਫਾਸੀ ਨਿਜ ਤਨ ਗਿਆਨ ਪਦ ਗੁਰਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਬ ਥੰਬ ਮਨ ਤਾਵਤ ਪਰਮ ਬੰਧਨ ਪੋ ਪਗ ਕਹੇ ਕਬੀਰ ਮਦਨ ਕੇ ਮਾਤੇ ਹਿਰਦੇ ਦੇਖ ਵਿਚਾਰੀ ਤੁਮ ਕਰ ਲਾਖ ਕੋਟ ਅਸਵਸਤੀ ਹਮ ਕਰ ਏਕ ਮੁਰਾਰੀ ਗੌੜੀ ਜੋ ਕਬ ਕੇ ਕਰਮ ਹਿਟ ਚੰਨਣ ਕੀ ਲੁਬਧ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰੇ ਪਰੇ ਭਗਤ ਬੇਨ ਬਿਰਥੇ ਜਨਮ ਗਯੋ ਸਾਧ ਸੰਗਤ ਭਗਵਾਨ ਭਜਨ ਬੇਨ ਕਈ ਨਾ ਸੱਚ ਰਹੋ ਰਹਾਓ ਜਿਉ ਉਦਿਆਨ ਕੁਸੁਮ ਪ੍ਰਫੁੱਲਤ ਕਿਨੇ ਨਾ ਘਰਾਓ ਲਇਓ ਤੈਸੇ ਪ੍ਰਮਤ ਅਨੇਕ ਜੋਨ ਮੈਂ ਫਿਰ ਕਾਲ ਹੋਇਓ ਇਆ ਧਨ ਜੋਬਨ ਹਰ ਸੁਧਾਰਾ ਪੇਖਣ ਕੋ ਜੋ ਦਇਓ ਤਿਨ ਹੀ ਮਾਹੇ ਅੜਗ ਜੋ ਉਰਜੇ ਇੰਦਰੀ ਪ੍ਰੇਰ ਲਇਓ ਔਧ ਅਨਲ ਤਨ ਤਿਨ ਕੋ ਮੰਦਰ ਚੌਧ ਠਾਠ ਠਯੋ ਕਹੇ ਕਬੀਰ ਹੈ ਸਾਗਰ ਤਰਨ ਕਉ ਮੈਂ ਸਤਗੁਰ ਓਟ ਲਇਓ ਗੌੜੀ

ਚਾਹੇ ਪੰਜ ਤਲ ਵਿਸਥਾਰ, ਕਣਕ ਕਾਮਣੀ ਜੁਗ ਬਿਓਹਾਰ, ਪ੍ਰੇਮ ਸੁਧਾ ਰਸ ਪੀਵੇ ਕੋਏ, ਜਰਾ ਮਰਨ ਦੁਖ ਫੇਰ ਨਾ ਹੋਏ, ਛੱਟ ਖੱਟ ਚੱਕਰ ਛਉ ਦਿੱਤਾ, ਬਿਨ ਪਰਚੇ ਨਹੀਂ ਥਿਰਾ ਰਖਾਏ, ਦੁਬਦਾ ਮੇਟ ਗਿਵਾਂ ਗਏ ਰਹੋ, ਧਰਮ ਧਰਮ ਕੀ ਸੂਲ ਨਾ ਸਹੋ, ਸਤ ਸਤਕਰ ਬਾਚਾ ਜਾਣ, ਆਤਮ ਰਾਮ ਲਿਹੋ ਪ੍ਰਵਾਨ, ਛੂਟੇ ਸੰਸਾਰ ਮਿਲ ਜੈ ਦੁਖ, ਸੁਨ ਸਰੋਵਰ ਭਾਵੋ ਸੁਖ, ਅਸ਼ਟਮੀ ਅਠਤਾਦ ਕੀ ਕਾਇਆ, ਤਾ ਮੈਂ ਕੁਲ ਮਾਨ ਦਰਾਇਆ, ਗੁਰਗਮ ਗਿਆਨ ਬਤਾਵੇ ਭੇਦ, ਉਲਟਾ ਰਹਿ ਅਪੰਗ ਛੇਦ, ਨੌਮੀ ਨਵੇਂ ਦਵਾਰ ਕੋ ਸਾਧ, ਬਹਿਤੀ ਮਨਸਾ ਰੱਖੋ ਬਾਂਧ, ਲੋ ਮੂਸਾ ਵੀ ਸਰਜਾਹੋ, ਜੁਗ ਜੁਗ ਜੀਵੋ ਅਮਰ ਫਲ ਖਾਹੋ, ਦਸਮੀ ਦੈਤ ਹੋਏ ਆਨੰਦ, ਛੂਟੇ ਪਰਮ ਮਿਲੇ ਗੋਬਿੰਦ, ਜੋ ਸਰੂਪੀ ਤਤ ਅਨੂਪ, ਅਮਲ ਨਾ ਮਲ ਸ਼ਾਹ ਨਹੀਂ ਧੂਪ, ਏਕਾਦਸੀ ਏਕ ਦੇਤਾਵੇ, ਤੋ ਜੋਨੀ ਸੰਕਟ ਪੌਰ ਨ ਆਵੇ, ਸੀਤਲ ਨਿਰਮਲ ਪਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ, ਬਾਰਸ ਬਾਰੇ ਉਗਵੇ ਸੂਰ, ਅਹਿੰਸ ਬਾਜੇ ਅਣਹਤੂਰ, ਦੇਖਿਆ ਤਿਉਂ ਲੋਕ ਕਾਪੀਓ, ਅਜਰਜ ਪਇਆ ਜੀਵ ਤੇ ਸੀਓ, ਤੇਰਸ ਤੇਰੇ ਅਗਮ ਬਖਾਣ, ਅਰਧ ਉਰਦ ਬਿਜ ਸੰ ਪਹਿਚਾਣ, ਨੀਚ ਊਚ ਨੀ ਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ, ਚੌਦਸ ਚੌਦਹ ਲੋਕ ਮਝਾਰ, ਰੋਮ ਰੋਮ ਮੈਂ ਬਸੇ ਮੁਰਾਰ, ਸਭ ਸੰਤੋਖਾ ਤਰੋ ਧਿਆਨ, ਕਥਨੀ ਕਥੀਏ ਬ੍ਰਹਮ ਗਿਆਨ, ਪੂਨਿਓ ਪੂਰਾ ਚੰਦ ਆਕਾਸ, ਪਸਰੇ ਕਲਾ ਸਹਿਜ ਪ੍ਰਗਾਸ, ਆਦ ਅੰਤ ਮਲ ਹੋਏ ਰਿਹਾ ਥੀਰ, ਸੁਖ

ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੇ ਜਮ ਡੰਡ ਨਾ ਲੱਗ ਗਈ ਤਜੀ ਲੈ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਉਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕੂਪ।

ਆਵਨ ਛੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਚਾਹੇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੁਤ ਦੀ ਵਡਿਆਈ ਜੁਤ ਪਾਵੇ ਸੋਈ ਕਰਸੀ ਫੇਰ ਹੁਕਮ ਕਰਨਾ ਜਾਈ ਉਹ ਪਾਤਸ਼ਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਤਿਆਵੇ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਕੜ ਕੜ ਅੰਤਰ ਸਭ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਹਉ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਸ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੇ ਤੁਸ ਜੀ ਛੇ ਜਨ ਜੁਗ ਮੈਂ ਸੁਖਵਾਸੀ ਛੇ ਮੁਕਤ ਪੈ ਜਿਨ ਹਰ ਤਾਇਆ ਜੀਓ ਤਿਨ ਟੂਟੀ ਜਮ ਕੀ ਵਾਸੀ ਜਿਨ ਨਿਰਪਉ ਜਿਨ ਹਰ ਨਿਰਪੋ ਤਾਇਆ ਜੀਓ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸੁਮਾਸੀ ਸੇ ਤਨ ਜਿਨ ਹਰ ਤਾਇਆ ਜੀਓ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਏਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲੇ ਨਾ ਹੀ

ਹਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸੱਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਤਿਤ ਭੁਖੇ।

ਆਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ ਜੇਵੜਿਆ।

ਗੁਣ ਖਾਣ ਖਸਮ ਪਛਾਣ ਸੋ ਦਿਨ ਪਰਵਾਨ ਦਰਸ਼ਨ ਦੇਖੇ ਦਇਆ ਨਾ ਹੋਏ ਲੈ ਦਿੱਤੇ ਗੁਣ ਰਹੇ ਨਾ ਕੋਏ ਰਾਜਾ ਨਿਉ ਕਰੇ ਹੱਥ ਹੋਏ ਕਹੇ ਖੁਦਾਏ ਨਾ ਮਾਨੇ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੇ ਮਹਿਮਾਨ ਤਾਂ ਕਿਸ ਦਰ ਗਏ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਦ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹੋ ਮਾਈ ਸਾਹਿਬ ਮੇਰਾ

ਆਤਮਤਾ ਗਲਮਤਾ ਜੋ ਕਿਛ ਬੋਲੀਏ ਸਭ ਖਤੋ ਖਤਾ ਕਿਆ ਮੋਲ ਹੈ ਕੀਤੇ ਅਰਦਾਸ ਪਾਪ ਪੁੰਨ ਸਾਖੀ ਪਾਸ ਜੈਸਾ ਤੂੰ ਕਰੇ ਤੈਸਾ ਕੋ ਹੋਏ ਕੁਝ ਬਿਨ ਦੂਜਾ ਨਾਹੀ ਕੋਏ ਜੇਹੀ ਤੂੰ ਮਤ ਦੇਹੇ ਤੇਹੀ ਕੋ ਪਾਵੇ ਤੁਦੇ ਆਪੇ ਪਾਵੇ ਤਿਵੇ ਚਿਲਾਵੇ ਰਾਗ ਰਤਨ ਪਰੀਆਂ ਪਰਵਾਰ ਇਸ ਵਿਚ ਉਪਜੇ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਤਨ ਮਾਲ ਜੇ ਕੋ ਬੂਝੇ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੇ ਕਰ ਆਇਆ ਤਾਂ ਮਿਲ ਸਕੀਆਂ ਕਾਜ ਰਚਾਇਆ ਖੇਲ ਦੇਖ ਮਨ ਅੰਧ ਪਾਇਆ ਸਹੋ ਵੀ ਆਣ ਆਇਆ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਕਰ ਆਇਆ ਜਗ

ਗਯਾ ਮਨ ਮਾਨਿਆ ਆਪਣਾ ਕਾਰਜ ਆਪ ਸਵਾਰੇ ਹੋਰ ਨ ਕਾਰਜ ਨਾ ਹੋਈ ਜਿਤ ਕਾਰਜ ਸਭ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਪੰਡਤ ਨਾਨਕ ਸਭਨਾ ਕਾ ਤਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਮਹੱਲਾ ਪਹਿਲਾ ਗ੍ਰਿਓ ਬਨ ਸੰਸਾਰ ਸਹਿ ਸੁਭਾਏ ਦੁਰਮਤ ਗਤ ਪਈ ਕੀਰਤ ਠਾਏ ਸਚ ਪੌੜੀ ਸਾਚੋ ਮੁਖ ਨਾਓ ਸਤਗੁਰ ਸੇਵ ਪਾਏ ਨਿਜਤਾਓ ਮਨ ਚੂਰੇ ਖੱਡ ਦਰਸਨ ਜਾਣ ਸਰਬ ਜੋਤ ਪੂਰਨ ਭਗਵਾਨ ਰਖਾਓ ਅਧਿਕ ਤਿਆਸ ਪੇਖ ਬਹੁ ਕਰੇ ਦੁਖ ਵਿਖਿਆ ਸੁਖ ਤਨ ਪਰਹਰੈ ਕਾਮ ਕ੍ਰੋਧ ਅੰਤਰ ਤਨ ਹਿਰੈ ਦੁਬਦਾ ਛੋੜ ਨਾਮ ਨਿਸਤਰੈ ਸਿਫਤ ਸਲਾਹਣ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸਿੰਦ ਤਨ ਮਨ ਹਰਪੈ ਆਗੇ ਜਿੰਦ ਝੂੜ ਵਿਕਾਰ ਮਾਂ ਦੁਖ ਦੇਹੇ ਏਖ ਵਰਨ ਦੀਸੇ ਸਭ ਖੇਹੇ ਜੋ ਉਪਜੈ ਸੋ ਆਵੇ ਜਾਏ ਨਾਨਕ ਅਸਥਿਰ ਨਾਮ ਰਜਾਏ ਆਸਾ ਮੁਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਬੇਗਾਸੈ ਪਰਮਲ ਰੂਪ ਉਜਲ ਮੋਤੀ ਚੁਗੇ ਹੰਸ ਸਰਬ ਕਲਾ ਜਗ ਦੀਸੈ ਅੰਸ ਜੋ ਦੀਸੈ ਸੋ ਉਪਜੈ ਬਿਨਸੈ ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਓ ਬਿਰਲਾ ਬੂਝੈ ਪਾਵੇ ਭੇਦ ਸਾਖਾ ਤੀਨ ਕਹਿ ਨਿਤ ਬੇਦ ਨਾਦ ਬਿੰਦ ਕੀ ਸੁਰਤ ਸੁਮਾਏ ਸਤਗੁਰ ਸੇਵ ਪਰਮ ਪਦ ਪਾਏ ਮੁਕਤੋ ਰਾਤੋ ਰੰਗ ਰਵੰਤੋ ਰਾਜਨ ਰਾਜ ਸਦਾ ਦਿਗਸੰਤੋ ਜੇ ਤੂੰ ਰਾਖੇ ਕਿਰਪਾ ਧਾਰ ਬੂਡਤ ਪਾਹਨ ਤਾਰੇ ਤਾਰ ਤਿਰ ਪਾਉਣ ਮੈਂ ਜੋਤ ਤਿਰ ਪਾਉਣ ਮੈਂ ਜਾਣਿਆ ਉਲਟ ਭਈ ਕਰ ਕਰ ਮੈਂ ਆਣਿਆ ਅਹਿੰਸ ਭਗਤ ਕਰੇ ਲਿਵ ਲਾਏ ਨਾਨਕ ਤਿਨ ਕੈ ਲਾਗੇ ਪਾਏ ਆਸਾ ਮੁਹੱਲਾ ਪਹਿਲਾ ਗੁਰਮਤ ਸਾਚੀ ਹੁਜਰ ਦੂਰ ਬਹੁਤ ਸਿਆਣਪ ਲਾਗੈ ਧੂਰ ਲਾਗੀ ਮੈਲ ਮਿਟੇ ਸਜਨਾਏ ਗੁਰ ਪ੍ਰਸਾਦ ਰਹੇ ਲਿਵ ਲਾਏ ਹੈ ਹਜੂਰ ਹਾਜ਼ਰ ਅਰਦਾਸ ਦੁਖ ਸੁਸਾਚ ਕਰਤੇ ਪ੍ਰਾਪਾਸ ਰਹਾਓ ਕੂੜ ਕਮਾਵੇ ਆਵੇ ਜਾਵੇ ਕਹਿਣ ਕਸਨ ਵਾਰਾ ਨਹੀਂ ਆਵੇ ਕਿਆ ਦੇਖਾ ਸੂਝ ਬੂਝ ਨਾ ਪਾਵੇ ਬਿਨ ਨਾਵੇ ਮਨ ਤ੍ਰਿਪਤ ਨਾ ਆਵੇ।

ਅੰਮ੍ਰਿਤ ਚਾਖੈ ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ ਸਾਚੇ ਸ਼ਬਦ ਮੁਕਤ ਗਦ ਪਾਏ ਨਾਨਕ ਵਿੱਚੋਂ ਆਪ ਗਵਾਏ ਆਸਾ ਮਹੱਲਾ ਪਹਿਲਾ ਜੋ ਤਨਕੀਆ ਸੋ ਸੱਚੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਹਿਰਦੇ ਨਾਮ ਨਾਹੀ ਮਨ ਭੰਗ ਅਣਦਿਨ ਨਾਲ ਪਿਆਰੇ ਸੰਗ ਹਰ ਜੋ ਰਾਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਗਰਸ ਪਾਇਆ ਨਾ ਪਦਾਰਥ ਨੋ ਨਿਰਪਾਈ ਹਰਹਾਓ ਕਰਮ ਧਰਮ ਸਜ ਸਾਚਾ ਨਾਓ ਤਾਕੇ ਸਦ ਬਲਿਹਾਰੇ ਜਾਓ ਜੋ ਹਰ ਰਾਤੇ ਸੇ ਜਨ ਪਰਵਾਨ ਤਿਨ ਕੀ ਸੰਗਤ ਪਰਮ ਨਿਧਾਨ ਹਰ ਵਰ ਜਿਨ ਪਾਇਆ ਤਨ ਨਾਰੀ ਹਰ ਸਿਉ ਰਾਤੀ ਸਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਾਰੈ ਸਤਿਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਓ ਕਰਮ ਧਰਮ ਸੰਜਮ ਸਦ ਪਾਓ ਨਾਨਕ ਬਖਸੇ ਪੂਛ ਨਾ ਹੋਏ ਦੂਜਾ ਮੇਟੇ ਇਕੋ ਸੋਏ ਆਸਾ ਮਹੱਲਾ ਪਹਿਲਾ ਇਕ ਆਵੇ ਇਕ ਜਾਵੇ ਆਈ ਇਕ ਆ ਰਾਤ ਰਹੇ ਸੁਮਾਈ ਇਕ ਤਰਨ ਗਗਨ ਮੈਂ ਠੌਰ ਨਾ ਪਾਵੇ ਸੇ ਕਰਮਹੀਣ ਹਰ ਨਾਮ ਨਾ ਤਿਆਵੇ ਗੁਰਪੂਰੇ ਤੇ ਗਤ ਮਿਤ ਪਾਈ ਇਹੋ ਸੰਸਾਰ ਬੇਖਵਤ ਅਧ ਫੌਜਲ ਗੁਰ ਸਬਦੀ ਹਰ ਪਾਰ ਲੰਘਾਈ ਹਰਹਾਓ ਜਿਨਕੋ ਆਪ ਲੈ ਪ੍ਰਮੇਲ ਤਿਨਕੋ ਕਾਲ ਨ ਸਕੈ ਪੇਲ ਗੁਰਮੁਖ ਨਿਰਮਲ ਰਹੇ ਪਿਆਰੇ ਜਿਉ ਜਲ ਅੰਬ ਉਪਰ ਕਵਲ ਨਿਰਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਦੀਸੇ ਬ੍ਰਹਮ ਗੁਰਮੁਖ ਸਚ ਲਈਏ ਅਕਥ ਕਥੋ ਗੁਰਮਤ ਵਿਚਾਰ ਮਿਲ ਗੁਰ ਸੰਗਤ ਪਾਵੋ ਪਾਰ ਸਾਤ ਵੇਦ ਸਿਮਰਤ ਬੋ ਭੇਦ ਅੜਸੜ ਮੱਜਣ ਹਰ ਸਰੇਦ ਗੁਰਮੁਖ ਨਿਰਮਲ ਮੈਲ ਨਾ ਲਾਗੇ ਨਾਨਕ ਹਿਰਦੇ ਨਾਮ ਵੱਡੇ ਤੁਰ ਭਾਗੇ ਆਸਾ ਮਹੱਲਾ ਪਹਿਲਾ ਨਿਵ ਨੇ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੇ ਦੇਖ ਵਿਚਾਰਿਆ ਬੁਲੋ ਰਾਮ ਕਰੇ ਨਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਭੇ ਮਿਟੇ ਅਗਿਆਨ ਹੋਏ ਉਜਿਆਰਾ ਹਰਹਾਓ ਰਵਨੀ ਰਵੇ ਬੰਧਨ ਨਹੀਂ ਟੂਟੈ ਵਿਚ ਹੋਮੇ ਪਰਮ ਨਾ ਜਾਈ ਸਤਿਗੁਰ ਮਿਲੇ ਤਾਂ ਹੋਮੇ ਟੂਟੈ ਤਾਂ ਕੋ ਲੇਖੇ ਪਾਈ ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਤਾਰੇ ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ ਮਨ ਸਿਉ ਜੂਝ ਮਰੇ ਪ੍ਰਪਾਏ ਮਨਸਾ ਮਨੇ ਸੁਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ ਆਸਾ ਮਹੱਲਾ ਪਹਿਲਾ ਕਿਸ ਕੋ ਕਹੇ ਸੁਣਾਵੇ ਕਿਸ ਕੋ ਕਿਸ ਸਮਝਾਵੇ ਸਮਝ ਰਹੇ ਕਿਸੇ ਪੜਾਵੇ ਪੜ ਗੁਣ ਬੂਝੇ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗੈਰ ਗੰਭੀਰਾ ਰਹਾਓ ਅੰਤ ਤਰੰਗ ਭਗਤ ਗਰੰਗ ਅਨਦਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਗਤ ਸੰਸਾਰ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹੇ ਲਿਵ ਲਾਇਆ

ਨਾ ਹੀ ਪ੍ਰਤੂ ਹੈ। ਸਭ ਜਗ ਦੇਖਿਆ ਮਾਇਆ ਛਾਇਆ, ਨਾਨਕ ਗੁਰਮਤ ਨਾਮ ਪਿਆਇਆ। ਆਸਾ ਮਹੱਲਾ ਪਹਿਲਾ, ਤੇ ਤੁਕ ਕੋਈ ਭੀਖਕ ਭੀਖਿਆ ਖਾਏ। ਕੋਈ ਰਾਜਾ ਰਹਿਆ ਸੁਮਾਏ, ਕਿਸੇ ਮਾਨ ਕਿਸੇ ਅਪਮਾਨ, ਤਾਏ ਉਹ ਸਾਰੇ ਤਰੇ ਧਿਆਨ। ਉਤੇ ਵੱਡਾ ਨਾਹੀ ਕੋਏ, ਕਿਸ ਵੇ ਖਾਲੀ ਚੰਗਾ ਹੋਏ। ਮੈਂ ਤਾਂ ਨਾਮ ਤੇਰਾ ਆਧਾਰ।

ਕਾ ਬੰਦ, ਖੀਨ ਖਰਾਬ ਹੋਵੇ ਨਿਤ ਕੰਧ, ਖਾਣ ਜੀਵਨ ਕੀ ਬਹੁਤੀ ਆਸ, ਲਿਖ ਤੇਰੇ ਸਾਧ ਗਿਰਾਸ, ਐਨਸ ਅੰਧਲੇ ਦੀਪਕ ਦੇ, ਭੌਜਲੇ ਡੂਬਤ ਚਿੰਤ ਕਰੇ।

ਜਾਏ, ਨਦਰ ਕਰੇ ਤਾਂ ਸਤਿਗੁਰ ਮਿਲੇ, ਪਰਮਤ ਨਾਨਕ ਪਹੁੰਚ ਲਤਰ। ਆਸਾ ਮਹੱਲਾ ਪਹਿਲਾ, ਪੰਚ ਬਦੇ ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਦਭੁਜ ਕਾਮਨਾ ਹੀ, ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਾਹੀ, ਕੀ ਵਿਸਰੈ ਦੁਖ ਬਹੁਤਾ ਲਾਗੇ, ਦੁਖ ਲਾਗੇ ਤੂੰ ਵਿਸਰ ਨਾਹੀ, ਹਰਹਾਉ। ਅੱਖੀ ਅੰਧ ਜੀਵ ਰਸ ਨਾਹੀ, ਕੰਨੀ ਪਾਉਣ ਨਾ ਵਾਜੇ, ਚਰਣੀ ਚੱਲੇ ਪਜੂਤਾ ਆਗੇ, ਵਿਣ ਸੇਵਾ ਫਲ ਲਾਗੇ, ਅੱਖਰ ਬਿਰਖ ਬਾਗ ਪੋਏ ਚੋਖੀ, ਸਿੰਚਿਤ ਭਾਉ ਕਰੇਗੀ, ਸਭਨਾ ਫਲ ਲਾਗੇ ਨਾਮ ਏਕੋ, ਬਿਨ ਕਰਮਾ ਕੈਸੇ ਲੇਗੀ, ਜੇਤੇ ਜੀ ਤੇਤੇ ਸਭ ਤੇਰੇ, ਵਿਣ ਸੇਵਾ ਫਲ ਕਿਸੇ ਨਾਹੀ, ਦੁਖ ਸੁਖ ਪਾਣਾ ਤੇਰਾ ਹੋਵੇ, ਵਿਣ ਨਾਵੇ ਜੀਓ ਰਹੇ ਨਾਹੀ। ਮਤ ਵਿਚ ਮਰਨ ਜੀਵਨ ਹੋਰ ਕੈਸਾ, ਜਾਂ ਜੀਵਾਂ ਤਾਂ ਜੁੱਤ ਨਾਹੀ, ਕਹੇ ਨਾਨਕ ਜੀਵਾਲੇ ਜੀਆਂ, ਜੈ ਪਾਵੇ ਹੈ ਰਾਖ ਤੁਹੀ। ਆਸਾ ਮਹੱਲਾ ਪਹਿਲਾ, ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸਪਾਤੀ, ਹਰ ਨਾਮਾ ਜਾਜਾ ਚੋਨਾਓ, ਗੁਰ ਪ੍ਰਸਾਦੀ ਬ੍ਰਹਮ ਸੁਮਾਓ, ਪਾਂਡੇ ਐਸਾ ਬ੍ਰਹਮ ਵਿਚਾਰ, ਨਾਮੇ ਸੁੱਚ ਨਾਮੋ ਪੜੋ, ਨਾਮੇ ਚੱਜ ਆਚਾਰ ਰਖਾਓ, ਬਾਰ ਜਨੇਊ ਜਿਚਰ ਜੋਤ ਹੈ ਨਾਲ, ਧੋਤੀ ਟਿੱਕਾ ਨਾਮ ਸੁਮਾਲ, ਐਥੇ ਉਥੇ ਨਿਭਗੀ ਨਾਲ, ਵਿਣ ਨਾਵੇ ਹੋਰ ਕਰਮ ਨਾ ਭਾਲ, ਪੂਜਾ ਪ੍ਰੇਮ ਮਾਇਆ ਪਰਜਾਲ, ਏਕੋ ਵੇਖੋ ਅਵਰ ਨਾ ਪਾਲ, ਕੀਨੇ ਤਤ ਗਗਨ ਦਾ ਦੁਆਰ, ਹਰ ਮੁਖ ਪਾੜ ਪੜੇ ਵਿਚਾਰ, ਭੋਜਨ ਪਾਓ ਪਰਮ ਪਾਓ ਭਾਗੇ, ਪਾਰੂ ਰਸ਼ ਵਿਚੋਰ ਨਾ ਲਾਗੇ, ਤਿਲਕ ਲਲਾਟ ਜਾਣੇ ਪ੍ਰਵੇਕ, ਬੂਜੇ ਬ੍ਰਹਮ ਅੰਤਰ ਬਵੇਕ, ਆਚਾਰੀ ਨਹੀਂ ਜੀਤਿਆ ਜਾਏ, ਪਾੜ ਪੜੇ ਨਹੀਂ ਕੀਮਤ ਪਾਏ, ਅਸ਼ਟ ਦਸੀ ਚੌ ਭੇਦ ਨਾ ਪਾਇਆ, ਨਾਨਕ ਸਤਿਗੁਰ ਬ੍ਰਹਮ ਦਿਖਾਇਆ। ਆਸਾ ਮਹੱਲਾ ਪਹਿਲਾ, ਸੇਵਕ ਦਾਸ ਭਗਤ ਜਨ ਸੋਈ, ਠਾਕੁਰ ਕਾ ਦਾਸ ਗੁਰਮੁਖ ਹੋਈ, ਜਿਨ ਸਿਰ ਸਾਜੀ ਤਿਨ ਫੁਨ ਗੋਈ, ਤਿਸ ਬਿਨ ਦੂਜਾ ਅਵਰ ਨਾ ਕੋਈ, ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸਾਚੇ ਸਾਚੇ ਦਰਬਾਰ ਰਖਾਓ, ਸੱਚਾ ਅਰਜ ਸੱਚੀ ਅਰਦਾਸ, ਮਹਿਲੀ ਖਜ਼ਮ ਸੁਣੇ ਸਾਬਾਸ, ਸੱਚੇ ਤਖਤ ਬੁਲਾਵੇ ਸੋਏ, ਦੇਹ ਵਡਿਆਈ ਕਰੇ ਸੋ ਹੋਏ, ਤੇਰਾ ਤਾਣ ਤੂੰ ਹੈ ਦੀ ਬਾਣ, ਗੁਰ ਕਾ ਸ਼ਬਦ ਸੱਚ ਨਿਸ਼ਾਨ, ਮੰਨੇ ਹੁਕਮ ਸੋ ਪ੍ਰਗਟ ਜਾਏ, ਸੱਚ ਨਿਸ਼ਾਨੇ ਠਾਕ ਨਾ ਪਾਏ, ਪੰਡਿਤ ਪੜੇ ਵਖਾਣੇ ਵੇਦ, ਅੰਤਰ ਅਵਸਤ ਨਾ ਜਾਣੇ ਭੇਦ, ਗੁਰਬਿਨ ਸੂਝੀ ਬੂਝ ਨਾ ਹੋਏ, ਸਾਚਾ ਰਵਰੇ ਆ ਪ੍ਰਸੋਏ, ਕਿਆ ਹੋਏ ਅੱਖਾਂ ਅੱਖ ਵਖਾਣੀ, ਤੂੰ ਆਪੇ ਜਾਣੇ ਸਰਬ ਵਡਾਣੀ, ਨਾਨਕ ਏਕੋ ਦਰ ਦੀ ਬਾਣ, ਗੁਰਮੁਖ ਸਾਜਤਾ ਗੁਜਰਾਣ। ਆਸਾ ਮਹੱਲਾ ਪਹਿਲਾ, ਕਾਚੀ ਗਾਗਰ ਦੇ ਦੁਖੇਲੀ, ਉਪਜੇ ਬਿਨਸੇ ਦੁਖ ਪਾਈ, ਹਿਉ ਜਗ ਸਾਗਰ ਦੁੱਤਰ ਕਿਉਂ ਤਰੀਏ, ਬਿਨ ਹਰ ਗੁਰ ਪਾਰ ਨ ਪਾਈ, ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ, ਸਰਬੀ ਰੰਗੀ ਰੂਪੀ ਤੂੰ ਹੈ, ਇਸ ਬਖਸੇ ਜਿਸ ਨਦਰ ਕਰੇ ਰਖਾਓ, ਸਾਸ ਬੁਰੀ ਕਰਨ ਵਾਸ ਨ ਦੇਵੇ, ਫਿਰ ਸਿਓ ਮਿਲਣ ਨਾ ਦੇ ਬੁਰੀ, ਸਖੀ ਸੱਜਨੀ ਕੇਖੋ ਚਰਨ ਸਰੇਵੋ, ਹਰ ਗੁਰ ਕਿਰਪਾ ਤੇ ਨਦਰ ਧਰੀ, ਆ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ, ਜਿਉ ਤੂੰ ਰੱਖ ਤਿਵਗੀ ਰਹਿਣਾ, ਦੋ ਸੁਖ ਦੇਵੇ ਕਰੇ ਸੋਈ, ਆਸਾ ਮਨਸਾ ਦਉ ਬਿਨਾਸਤ, ਤ੍ਰਿਉ ਗੁਣ ਆਸ ਨਿਰਾਸ ਪਈ, ਤੁਰੀ ਅਵਸਥਾ ਗੁਰਮੁਖ ਪਾਈ ਏ, ਸੰਤ ਸਭਾ ਕੀ ਓਟ ਲਗੀ, ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੇ ਅਲਖ ਪੇਵ, ਨਾਨਕ ਰਾਮ ਨਾ ਮਨ ਰਤ, ਗੁਰਮਤ ਪਾਏ ਸਹਿਜ ਸੇਵਾ। ਆਸਾ ਮਹੱਲਾ ਪਹਿਲਾ, ਪੰਚ ਪਦੇ ਮੋਹ ਕੁਟੰਬ ਮੋਹ ਸਵਕਾਰ, ਮੋਹ ਤੁਮ ਤਜੋ ਸਗਲ ਵੇਕਾਰ, ਮੋਹ ਅਰ ਪਰਮ ਤਜੋ ਤੂੰ ਵੀਰ, ਸਾਚ ਨਾਮ ਹਿਰਦੇ ਰਵੇ ਸਰੀਰ, ਰਹਾਓ ਸਚ ਨਾਮ ਜਾ ਨਵਨ ਦਪਾਈ, ਰੋਵੇ ਪੂਤਨਾ ਕਲ ਪੈ ਮਾਈ, ਏਤ ਮੋਏ ਡੂਬਾ ਸੰਸਾਰ, ਗੁਰਮ ਕੋਈ ਉਤਰੈ ਪਾਰ, ਏਤ ਮੋਏ ਫਿਰ ਜੂਨੀ ਪਾਹੇ, ਮੋਹੇ ਲਾਗਾ ਜਮਪੁਰ ਜਾਹੇ, ਗੁਰ ਦੀਖਿਆ ਲੇ ਜਬ ਤਬ ਕੁਮਾਹੇ, ਨਾ ਮੋ ਤੂਟੈ ਨਾ ਥਾਏ ਪਾਹੇ, ਨਦਰ ਕਰੇ ਤਾਂ ਇਹੋ ਮੋ ਜਾਏ, ਨਾਨਕ ਹਰਸਿਓ ਰਹਿ ਸੁਮਾਏ। ਆਸਾ ਮਹੱਲਾ ਪਹਿਲਾ,
ਆਪ ਕਰੇ ਸੱਚ ਅਲਖੇ ਪਾਰ, ਹਉ ਪਾਪੀ ਤੂੰ ਬਖਸ਼ਣ ਹਾਰ, ਤੇਰਾ ਪਾਣਾ ਸਭ ਕਿਛ ਹੋਵੇ, ਮਨ ਹੜ ਕੀਤੇ ਅੰਤ ਵਗੋਵੇ ਰਖਾਓ, ਮਨ ਮੁਕੀ ਮਤ ਕੂੜ ਵਿਆਪੀ, ਬਿਨ ਖਾ ਸਿਮਰਨ ਪਾਪ ਸੰਤਾਪੀ, ਦੁਰਮ ਤਿਆਗ ਲਹਾ ਕਿਛ ਲੇਵੋ, ਜੋ ਉਪਜੈ ਸੋ ਅਲਖ ਪੇਵੋ, ਐਸਾ ਹਮਾਰਾ ਸਖਾ ਸਖਾਈ, ਗੁਰ ਘਰ ਮਿਲਿਆ ਭਗਤ ਦਿੜਾਈ, ਸਗਲੀ ਸੌਂਦੀ ਤੋਟਾ ਆਵੇ, ਨਾਨਕ ਰਾਮ ਨਾਮ ਮਨ ਪਾਵੇ, ਆਸਾ ਮਹੱਲਾ ਪਹਿਲਾ ਚੌਪ ਦੇ, ਵਿਦਿਆ ਵਿਚਾਰੀ ਤਾਂ ਪਰ ਪੁਕਾਰੀ, ਜਾਂ ਪੰਚ ਰਾਸੀ ਤਾਂ ਤੀਰਥ ਵਾਸੀ, ਘੁੰਗਰੂ ਵਾਜੇ ਜੇ ਮਨ ਲਾਗੇ, ਤਉ ਜਮ ਕਾਂ ਕਰੇ ਮੋਹ ਸਿਉਂ ਆਗੇ ਰਹਾਉ, ਆਸਨ ਰਾਸੀ ਤਉ ਸੁਨਿਆਸੀ, ਜਾਂ ਜੈ ਜੋਗੀ ਤਾਂ ਕਾਇਆ ਭੋਗੀ, ਦਇਆ ਦਿਗੰਬਰ ਦੇ ਵਿਚਾਰੀ, ਆਪ ਮਰੇ ਅਵਰਾ ਨਹੀਂ ਮਾਰੀ, ਇਕ ਤੂੰ ਹੋਰ ਵੇਸ ਬੋ ਤੇਰੇ, ਨਾਨਕ ਜਾਣੇ ਚੋਜ ਨਾ ਤੇਰੇ, ਆਸਾ ਮਹੱਲਾ ਪਹਿਲਾ ਏਕ ਨ ਪਰੀਆਂ ਗੁਣ ਕਰ ਤੋਵਾਂ, ਮੇਰਾ ਸੋ ਜਾਗੇ ਹਉ ਨਿਸ ਪਰ ਸੋਵਾਂ, ਇਉਂ ਕਿਉਂ ਕੰਤ ਪਿਆਰੀ ਹੋਵਾਂ, ਸੋ ਜਾਗੇ ਹਉ ਨਿਸ ਪਰ ਸੋਵਾਂ ਰਹਾਉ, ਆਸ ਪਿਆਸੀ ਸੇਜੇ ਆਵਾ, ਆਗੇ ਸਹਿ ਭਾਵਾ ਕੇ ਨਾ ਪਾਵਾ, ਕਿਆ ਜਾਨਾ ਕਿਆ ਹੋਏ ਗਾਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਰਹਾਉ ਪ੍ਰੇਮ ਨਾ ਚਾਖਿਆ ਮੇਰੀ ਤਿਸਨਾ ਬੁਝਾਨੀ, ਗੈ ਸੋ ਜੋਗਨ ਤਨ ਪਛਤਾਨੀ, ਅਜੇ ਜਾਗੋ ਆਸ ਪਿਆਸੀ, ਪਈ ਲੈ ਉਦਾਸੀ ਰਹੋ ਨਿਰਾਸੀ, ਰਹਾਓ ਹੋ ਮੈਂ ਕੋਏ ਕਰੀ ਸੀ ਗਾਰ, ਤੋ ਕਾਮਣ ਸੇਜੇ ਰਵੇ ਪਤਾਰ, ਤੋ ਨਾਨਕ ਕੰਤੇ ਮਨ ਪਾਵੇ, ਛੋੜ ਵਡਾਈ ਆਪਣੇ ਖਦਮ ਸੁਮਾਵੇ, ਰਹਾਓ ਆਸਾ ਮਹੱਲਾ ਪਹਿਲਾ, ਪੇਵ ਕੜੇ ਤਨ ਖਰੀ ਇਆਣੀ, ਤੇ ਸਾਇਕੀ ਮੈਂ ਸਾਰ ਨ ਜਾਣੀ, ਸੋ ਮੇਰਾ ਏਕ ਦੂਜਾ ਨਹੀਂ ਕੋਈ, ਨਦਰ ਕਰੇ ਮੇਲਾਵਾ ਹੋਈ, ਰਹਾਓ ਸੋ ਰੜੇਤਨ ਸਾਚ ਪਛਾਣਿਆ, ਸਹਿ ਸੁਪਾਏ ਆਪਣਾ ਫਿਰ ਜਾਣਿਆ,

ਮਹੱਲਾ ਪਹਿਲਾ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ, ਝੂਠੇ ਮੋਹੇ ਪਰਮ ਪੁਲਾਈ, ਮੇਰੇ ਸਾਹਿਬ ਹੋਂ ਕੀਤਾ ਤੇਰਾ, ਜਾਂ ਤੂੰ ਦੇਹ ਜਪੀ ਨਾ ਤੇਰਾ, ਹਰਹਾਓ ਬਹੁਤੇ ਔਗੁਣ ਕੂਕੇ ਕੋਈ, ਜਾਂ ਤੁ ਪਾਵੇ ਬਗਸੇ ਸੋਈ, ਗੁਰਪ੍ਰਸਾਦੀ ਦੁਰਮਤ ਖੋਈ, ਜੈ ਦੇਖਾਂ ਤੈ ਏਕੋ ਸੋਈ, ਕਹਿਤ ਨਾਨਕ ਐਸੀ ਮਤ ਆਵੇ, ਤਾਂ ਕੋ ਸੱਚੇ ਸੱਚ ਸੁਮਾਵੇ। ਆਸਾ ਮਹੱਲਾ ਪਹਿਲਾ ਦੋ ਪਦੇ, ਤਿਤ ਸਰਵਰੜੇ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੇ ਕੀ ਆ, ਪੰਕ ਜੋ ਮੋਹ ਪਗਨੀ ਚੱਲੈ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਓ ਨਾਹੋ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਪਇਆ, ਪਰਮਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀ ਵੀ ਸੁਰਿਆ। ਆਸਾ ਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਹੇ, ਹਰਹਾਓ ਵਿਸੋਏ ਚਸਿਆ ਕੜੀਆਂ ਪਹਿਰ, ਥਿੱਤੀ ਵਾਰੀ ਮਹੋ ਪਇਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਕਰ ਤੀਜਾ ਮਹੱਲਾ ਪਹਿਲਾ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੜਕਰੇ ਸਲਾਮ, ਲੱਖਾਂ ਉੱਪਰ ਫੁਰਮਾਇਸ਼ ਤੇਰੀ, ਲੱਖ ਉੱਠ ਰੱਖੇ ਮਾਨ, ਜਾਂ ਤਲੇਖੇ ਨਾ ਪਵੇ ਤਾਂ ਸਭ ਮੇਰਾ ਫੁਲ ਕਾਮ, ਹਰ ਕੇ ਨਾ ਬਿਨਾ ਜਗਤਨ ਦਾ, ਜੇ ਬਹੁਤਾ ਸਮਝਾਈਏ ਪੋਲਾ, ਪੀਸ ਅੰਧੋ ਅੰਧਾ ਰਹਾਓ। ਲੱਖ ਅਟੀਏ ਲੱਖ ਸੰਜੀਏ ਖਾਜੇ, ਲੱਖ ਆਵੇ ਲੱਖ ਜਾਵੇ, ਜਾਂ ਤਲੇਖੇ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਗੇ, ਲੱਖ ਸਾਸਤ ਸਮਝਾਵਣੀ, ਲੱਖ ਪੰਡਿਤ ਪੜੇ ਪੁਰਾਣ, ਜਾਂ ਤਲੇਖੇ ਨਾ ਪਵੇ ਤਾਂ ਸਭੇ ਕੋ ਪ੍ਰਵਾਨ, ਸੱਚ ਨਾਮ ਪਦ ਉਪਜੈ ਕਰਮ ਨਾਮ ਕਰਤਾਰ, ਐਸ ਹਿਰਦੇ ਜੇ ਬਸੈ ਨਾਨਕ ਨਦਰੀ ਪਾਰ। ਆਸਾ ਮਹੱਲਾ ਪਹਿਲਾ, ਦੀਵਾ ਮੇਰਾ ਏਕ ਨਾਮ, ਦੁੱਖ ਜ ਪਾਇਆ ਤੇਲ, ਹੁਣ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕਠੇ, ਇਹ ਕਰਤੀ ਲੈ ਪਾਗ, ਰਹਾਓ ਪਿੰਡ ਪਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੇ, ਇਉ ਮੇਰਾ ਆਧਾਰ, ਗੰਗ ਬਨਾਰਸ ਸਿਫਤ ਤੁਮਾਰੀ, ਨਾਵੇ ਆਤਮ ਰਾਓ, ਸੱਚਾ ਨਾਮਣ ਤਾਂ ਥੀਏ, ਜਾਂ ਅਹਿਰਸ ਲਾਗੇ ਪਾਓ, ਇਕ ਲੋਕੀ ਹੋਰ ਸ਼ਮਸ਼ਰੀ, ਬ੍ਰਾਹਮਣ ਵੱਟ ਪਿੰਡ ਕਾ, ਨਾਨਕ ਪਿੰਡ ਬਖਸ਼ੀਸ ਕਾ, ਕਭੂ ਨਿਖੂੜ ਸੁਨਾਹੇ। ਆਸਾ ਕਰ ਚੌਥਾ ਮਹੱਲਾ ਪਹਿਲਾ, ਇਕ ਓਅੰਕਾਰ ਸਤਿਗੁਰ ਪ੍ਰਸਾਦ, ਦੇਵਤਿਆਂ ਦਰਸ਼ਨ ਕਹਿ ਤਾਈ, ਦੁਖ ਭੁਖ ਤੀਰਥ ਕੀ ਏ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇ ਪੇਖ ਪਏ, ਤੋ ਕਾਰਣ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾ ਰੂਪ ਅਨੰਤ, ਕਹਿਣ ਨ ਜਾਗੀ ਤੇਰੇ ਗੁਣ ਕੇਤੇ, ਰਹਾਓ ਦਰ ਕਰ ਮਹਿਲਾ ਹਸਤੀ ਕੋੜੇ, ਛੋੜ ਵਿਲਾਇਤ ਦੇਸ਼ ਗਏ, ਪੀਰ ਪੈ ਕੰਬਰ ਸਾਲਕ ਸਾਧਕ, ਛੋਡੀ ਦੁਨੀਆਂ ਥਾਏ ਪਏ, ਸਾਧ ਸਹਿਜ ਸੁਖ ਰਸ ਕਰਤਜੀਲੇ, ਕਾਪੜ ਛੋਡੇ ਚਮੜ ਲਈਏ, ਦੁਖੀਏ ਦਰਦਵੰਦ ਦਰ ਤੇਰੇ, ਨਾਮ ਰਤੇ ਦਰਵੇਸ਼ ਭਏ, ਖੱਲੜੀ ਖੱਪਰੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹੋ ਸੰਗੀ ਤੇਰਾ।

ਇਤ ਪੰਚ ਗੁਪਤ ਮਨ ਵਸ ਥਿਰ ਨਾ ਰਹਿ ਜੈਸੇ ਪਵੇ ਉਦਾਸ ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹਿ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਹਾਓ ਫੂਲ ਮਾਲਾ ਗਲ ਪੈਰੋ ਗੀਗਾਰੋ ਮਿਲੇਗਾ ਪ੍ਰੀਤਮ ਤਬ ਕਰੋ ਗੀ ਸੀਗਾਰੋ ਪੰਚ ਸਖੀ ਹਮ ਏਕ ਪਤਾਰੋ ਪੇੜ ਲੱਗੀ ਹੈ ਜੀੜਾ ਚਾਲਣ ਗਾਰੋ ਪੰਚ ਸਖੀ ਮਿਲ ਦੁਨ ਕਰੇਗਾ ਸੌ ਪਜੂਤਾ ਪ੍ਰਣਤ ਨਾਨਕ ਲੇਖਾ ਦੇਖ ਇਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਦੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ ਖਿਮਾ ਸੀਗਾਰ ਕਾਮਣ ਤਨ ਪੈਰ ਰਾਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਅਵਰੀ ਰਹਾਓ ਹਰ ਹਰ ਹਰ ਕੰਠ ਲੈ ਪੈਰ ਦਾ ਮੋਦਰ ਦੰਤ ਲੈ ਕਰ ਕਰ ਕਰਤਾ ਕੰਗਨ ਪੈਰ ਇਨਦ ਚਿੱਤ ਤੇਰੇ ਮਸੂਦਨ ਕਰਮੁੰਦਰੀ ਪੈਰ ਪਰਮੇਸ਼ਰ ਪਟ ਲੈ ਧੀਰਜ ਧੜੀ ਬੰਧਾਵੇ ਕਾਮਣ ਸ੍ਰੀ ਰੰਗ ਸੁਰਮਾ ਦੇ ਮਨ ਮੰਦਿਰ ਜੇ ਦੀਪਕ ਜਲੇ ਕਾਇਆ ਸੇਜ ਕਰੇ ਗਿਆਨ ਰਾਓ ਜਬ ਸੇਜੇ ਆਵੇ ਤਾਂ ਨਾਨਕ ਭੋਗ ਕਰੇ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਸਿੱਖਿਆ ਕਹੀਏ ਪਾਈ ਜੋ ਕੁਛ ਕਰਨਾ ਸੋ ਕਰਾਇਆ ਕੀਤੇ ਕਿਆ ਚਿਤਰਾਈ ਤੇਰਾ ਹੁਕਮ ਪਲਾ ਤੁ ਪਾਵੇ ਨਾਨਕ ਤਾ ਕਉ ਮਿਲੇ ਵਡਾਈ ਸਾਚੇ ਨਾਮ ਸੁਮਾਵੇ ਰਹਾਓ ਕਿਰਤ ਪਿਆ ਪ੍ਰਵਾਣਾ ਲਿਖਿਆ ਬਹੁੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਾ ਸਕੈ ਕੋਈ।

ਮੰਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਗੁਰ ਕਾ ਸ਼ਬਦ ਮਨੇ ਮੈਂ ਮੁੰਦਰਾ ਖਿੰਤਾ ਕਿਵਾਂ ਹੰਡਾਓ ਜੋਗਸ਼ ਕਰੇ ਭਲਾ ਕਰਮਾਂ ਨੂੰ ਸਹਿ ਜੋਗ ਨਿਧ ਪਾਓ ਬਾਬਾ ਜੁਗਤਾ ਜੀਓ ਜੁਗੇ ਜੁਗ ਜੋਗੀ ਪਰਮ ਤੰਤ ਮੈਂ ਜੋਗੰ ਅੰਮ੍ਰਿਤ ਨਾਮ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ਰਹਾਓ ਸਿਵ ਨਗਰੀ ਮੈਂ ਆਸਨ ਬੈਸੋ ਕਲਪ ਤਿਆਗੀ ਬਾਦੰ ਚਿੰਗੀ ਸ਼ਬਦ ਸਦਾ ਤੁਨ ਸੋਹ ਐਨਸ ਪੂਰੇ ਨਾਦੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਿਭੂਤੰ ਹਰ ਕੀਰਤ ਰਹਿ ਰਸ ਹਮਾਰੀ ਗੁਰਮੁਖ ਪੰਥ ਅਤੀਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਪਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਥਾਵੇ ਕਰ ਕਰਨੀ ਕਸ ਪਾਈਏ ਭਾਠੀ ਪਾਉਣ ਪ੍ਰੇਮ ਕਾ ਪੋਚਾ ਇਹ ਤਰਸ ਅਮਿਓ ਚੁਆਈਏ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਹਿਆ ਅਹਿਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ ਰਹਾਓ ਪੂਰਾ ਸਾਜ ਪਿਆਲਾ ਸਹਿਜ ਇਸੇ ਪਿਆਏ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਾਪਾਰੀ ਹੋਵੇ ਕਿਆ ਮਸ਼ੂਸ਼ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਤੀਬਤ ਹੀ ਪ੍ਰਵਾਨ ਪਇਆ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਗਤ ਬੈਕੁੰਠੇ ਕਰੇ ਕਿਆ ਸਿਫਤੀ ਰੱਤਾ ਸਰਬੈ ਰਾਗੀ ਜੂਏ ਜਨਮ ਨ ਹਾਰੇ ਕਹੋ ਨਾਨਕ ਸੁਣ ਪਰਥ ਰਜੋਗੀ ਖੀਵਾ ਅੰਮ੍ਰਿਤ ਧਾਰੇ ਆਸਾ ਮਹੱਲਾ ਪਹਿਲਾ ਖੁਰਾ ਸਾਖ ਸਮਾਨਾ ਕੀਆ ਹਿੰਦੁਸਤਾਨ ਡਰਾਇਆ

ਸੋਈ ਜਨ ਜਾਣ ਹਰ ਗੁਣ ਸਦਗੀ ਆਖ ਵਖਾਣ ਜਿਨ ਘਰ ਸੇਵਿਆ ਤਿਨ ਸੁਭ ਪਾਇਆ ਸਹਿਜੇ ਗੀ ਕਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਮਿੱਤਰ ਸੁਤ ਨਾਲ ਪਾਈ, ਕਿਸੀ ਤੜਾਕੀਆ ਕੁੜਮ ਸਕੇ ਨਾਲ ਜਵਾਈ, ਕਿਸੀ ਤੜਾਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ, ਹਮਾਰਾ ਤੜਾ ਰਹਿਆ ਸੁਣਾਈ, ਹਮ ਹਰਸੋ ਤੜਾਕੀਆ ਮੇਰੀ ਹਰ ਟੇਕ, ਮੈਂ ਹਰ ਬਿਨ ਪਖ ਤੜਾ ਅਵਰ ਨਾ ਕੋਈ, ਹਉ ਹਰ ਗੁਣ ਗਾਵਾਂ ਅਸੰਖ ਅਨੇਕ ਰਹਾਓ, ਜਿਨਸੋ ਤੜੇ ਕਰੇ ਸੇ ਜਾਗੇ, ਚੂੜ ਤੜੇ ਕਰ ਪਛੋ ਤਾਗੇ, ਫਿਰ ਨਾ ਰਹਿ ਮਨ ਖੋੜ ਕੁਮਾਗੇ, ਹਮ ਹਰਸੋ ਤੜਾਕੀਆ ਜਿਸਕਾ ਕੋਈ ਸਮਰਥ ਨਾ ਹੈ, ਇਹ ਸਭ ਤੜੇ ਮਾਇਆ ਮੋਹ ਪਸਾਰੀ, ਮਾਇਆ ਕੋ ਲੂਜੇ ਗਾਵਾਰੀ, ਜਨਮ ਮਰੇ ਜੂਏ ਬਾਜੀ ਹਾਰੀ, ਹਮਰੇ ਹਰ ਤੜਾ ਜੇ ਹਲਤ ਪਲਤ ਸਭ ਸਵਾਰੀ, ਕਲਯੁਗ ਮੈਂ ਤੜੇ ਪੰਚ ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਮਦਾਏ, ਜਿਸ ਨੂੰ ਕਿਰਪਾ ਕਰੇ ਤਿਸ ਸਤਸੰਗ ਮਿਲਾਏ, ਹਮਰਾ ਹਰ ਤੜਾ ਜਿਨ ਇਹ ਤੜੇ ਸਭ ਗਵਾਏ, ਮਿਥਿਆ ਦੂਜਾ ਪਾਓ ਤੜੇ ਬੈ ਪਾਵੇ, ਪਰਾਇਆ ਛਿਦਰ ਅਟਕਲੇ ਆਪਣਾ ਅਹੰਕਾਰ ਵਧਾਵੇ, ਜੈਸਾ ਬੀਜੇ ਤੈਸਾ ਖਾਵੇ, ਜਨ ਨਾਨਕ ਕਾ ਹਰ ਤੜਾ ਧਰਮ।

ਟਵਰਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਨ ਰਹਾਓ। ਮੈਂ ਮੰਤਨ ਪ੍ਰੇਮ ਮਹਾ ਬੈਰਾਗ ਸਗੁਰ ਪੁਰਖ ਪਾਇਆ ਵਡ ਭਾਗ ਦੂਜੇ ਪਾਏ ਪਵੇ ਬਿਕਮਾਇਆ ਭਾਗ ਹੀ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰਿਆ ਪੀ ਆਇਆ ਗੁਰਪੂਰੇ ਨਾਨਕ ਹਰ ਪਾਇਆ। ਆਸਾ ਮਹੱਲਾ ਚੌਥਾ ਮੇਰੇ ਮੰਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਸਾਰ ਨਾਮ ਜਪੋ ਮੇਰੇ ਸੱਜਣ ਸੈਨਾ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖਰ ਲੈਣਾ ਰਖਾਓ। ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖਰ ਪਾਏ ਨਾਮਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਵੱਡਾ ਵੱਡਾ ਹਰ ਪਾਕ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ। ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਪਇਆ ਆਨੰਦਾ ਸਤ ਸਤ ਸਤਿਗੁਰ ਨਾਮ ਦਿੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਓ। ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਭਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲਤਾਰੀ ਵਿਣ ਗੁਣ ਜਨਮ ਹੋਏ ਅੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਅਦ ਕਢੀਏ। ਆਸਾ ਮਹੱਲਾ ਚੌਥਾ ਨਾਮ ਸੁਣੀ ਨਾ ਮੂੰਹ ਮਨ ਪਾਵੇ ਵੱਡੇ ਭਾਗ ਗੁਰਮੁਖਰ ਪਾਵੇ ਨਾਮ ਜਪੋ ਗੁਰਮੁਖ ਪਰਗਾਸਾ ਨਾਮ ਬਿਨਾ ਮੈਂ ਤਰਣੀ ਕਾਈ ਨਾਮ ਰਵਿਆ ਸਭ ਸਾਧ ਗ੍ਰਾਸਾ ਰਹਾਓ। ਨਾਮੇ ਸੁਰਤ ਸੁਣੀ ਮਨ ਪਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਈ ਨਾਮਹੀਨ ਗਏ ਮੂੜ ਨੰਗਾ ਪਚ ਪਚ ਮੋਏ ਬਿਗ ਦੇਖ ਪਤੰਗਾ ਆਪੇ ਥਾਪੇ ਥਾਪਿਓ ਥਾਪੇ ਨਾਨਕ ਨਾਮ ਦੇਵੇ ਹਰ ਆਪੇ। ਆਸਾ ਮਹੱਲਾ ਚੌਥਾ ਗੁਰਮੁਖ ਹਰ ਘਰ ਵੇਲ ਵਧਾਈ ਹਰ ਲਾਗੇ ਹਰ ਰਸ ਕਰਸਾਈ ਹਰ ਘਰ ਨਾਮ ਜਪ ਅੰਤ ਤਰੰਗਾ ਜਪ ਜਪ ਨਾਮ ਗੁਰਮੁਖ ਸਾਰਾਗੀ ਮਾਰਿਆ ਕਾਲ ਜਮ ਕੰਕਰ ਪੋਯੰਗਾ ਰਖਾਓ। ਹਰ ਘਰ ਗੁਰਮੇ ਭਗਤ ਰਖਾਈ ਗੁਰ ਤੁਠਾ ਸਿੱਖ ਦੇਵੇ ਮੇਰੇ ਪਾਈ ਹੋਮੇ ਕਰਮ ਕਿਸ ਵਿਧ ਨਹੀਂ ਜਾਣੇ ਜਿਉ ਕੁੰਚਰਨ ਆਏ ਖਾਗ ਸ੍ਰੀ ਸ਼ਾਣੇ ਜੇ ਵਡ ਪਾਗ ਹੋਵੇ ਵਡ ਉੱਚੇ ਨਾਨਕ ਨਾਮ ਜਪੇ ਸਾ ਸੂਚੇ। ਆਸਾ ਮਹੱਲਾ ਚੌਥਾ ਹਰ ਘਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣਿਆ ਮਨ ਤ੍ਰਿਪਤੇ ਮੇਰੇ ਪਾਈ ਨਾਮ ਜਪੋ ਮੇਰੇ ਗੁਰਸੁਖਮੀਤਾ ਨਾਮ ਜਪੋ ਨਾਮੇ ਸੁਖ ਪਾਵੋ ਨਾਮ ਰੱਖੋ ਗੁਰਮਤ ਮਨ ਕੀਤਾ ਰਹਾਓ। ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਲ ਹੈ ਗੁਰਮਤ ਬਿਗਸਾ ਨਾ ਬਿਨਾ ਕੁਸ਼ਤੀ ਮੋ ਅੰਧਾ ਸਭ ਨਿਰਭਰ ਕਰਮ ਕੀਏ ਦੁਖ ਤੰਦਾ ਹਰ ਹਰ ਹਰ ਜਾ ਜਪੇ ਵਡ ਭਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹੱਲਾ ਚੌਥਾ ਰਾਗ ਆਸਾ ਕਰ ਛੇਵੇਂ ਕੇ ਤਿੰਨ ਹੱਥ ਕਰ ਤੰਤ ਵਜਾਵੇ ਜੋਗੀ ਥੋਤਰ ਵਾਜੇ ਬੇਨ ਗੁਰਮਤ ਹਰ ਗੁਣ ਬੋਲੋ ਜੋਗੀ ਕਿਉ ਮਨੁਆ ਹਰੰਗ ਪੇਨ ਜੋਗੀ ਹਰ ਦਿਓ ਮਤੀ ਉਪਦੇਸ ਜੁਗ ਜੁਗ ਹਰ

ਹਰ ਜੰਮੇ ਹਰਿਆ ਖੇਤ, ਮਨੁਮਾ ਅਸਥਰ ਬੈਲ ਮਨ ਜੋਵ, ਹਰ ਸਿੰਚੋ ਗੁਰਮਤ ਜੇਤ, ਜੋਗੀ ਜੰਗਮ ਸਿੱਟ ਸਭ ਤੁਮਰੀ, ਜੋ ਦਿਓ ਮਤੀ ਤੇਲ, ਜਨ ਨਾਨਕੇ ਪ੍ਰਭ ਅੰਤਰ ਜਾਮੀ, ਹਰ ਲਾਵੋ ਮਨੁਆ ਪੇਲ, ਆਸਾ ਮਹੱਲਾ ਚੌਥਾ, ਕਬ ਕੋ ਪਾਲੇ ਕੁੰਗਰੂ ਤਾਲਾ, ਕਬ ਕੋ ਬਜਾਵੇ ਰਬਾਬ, ਆਪਤ ਜਾਤ ਪਾਰ ਖਿਨ ਲੱਗ, ਹਉ ਤਬ ਲਗ ਸਮਾਰੋ ਨਾਮ, ਮੇਰੇ ਮਨ ਐਸੀ ਭਗਤ ਬਣ ਆਈ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ, ਰਹਾਓ ਤਬ ਕੋ ਮੇਲੇ ਪੰਜ ਸਤ ਦਾਇਣ, ਤਬ ਕੋ ਰਾਗ ਤੂੰ ਉਠਾਵੇ, ਮੇਲ ਤਾ ਚੁੰਤ ਖਿਨ ਪਲ ਚਸਾ ਲੱਗ, ਤਬ ਲਗ ਮੇਰਾ ਮਨ ਰਾਮ ਗੁਣ ਗਾਵੇ, ਕਬ ਕੋ ਨਾਚੇ ਪਾਪ ਸਾਰੇ, ਕਬ ਕੋ ਹਾਥ ਪਸਾਰੇ, ਹਾਥ ਪਾਪ ਸਾਰਤ ਬਿਲਮ ਤਿਲ ਲੱਗ, ਤਬ ਲਗ ਮੇਰਾ ਮਨ ਰਾਮ ਸੁਮਾਰੇ, ਕਬ ਕੋ ਲੋਗਨ ਕੋ ਪਤੀ ਆਵੇ, ਲੋਕ ਪਤੀਣੇ ਨਾ ਪਤ ਹੋਏ, ਜਨ ਨਾਨਕ ਹਰ ਹਿਰਦੇ ਸਤਿਆਵ, ਤਾਂ ਜੈ ਜੈ ਕਰੇ ਸਭ ਕੋਏ, ਆਸਾ ਮਹੱਲਾ ਚੌਥਾ, ਸਰ ਸੰਗਤ ਮਿਲੀਏ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ, ਗਿਆਨ ਰਤਨ ਬਲਿਆ ਕੜ ਚਾਨਣ, ਅਗਿਆਨ ਅੰਧੇਰਾ ਜਾਏ, ਹਰ ਜਨ ਨਾਚੋ ਹਰ ਹਰ ਧਿਆਏ, ਐਸੇ ਸੰਤ ਮਿਲੋ ਮੇਰੇ ਪਾਈ, ਹਮ ਜਨ ਕੇ ਧੋਵੇ ਪਾਏ, ਰਹਾਓ ਹਰ ਹਰ ਨਾਮ ਜਪੋ ਮਨ ਮੇਰੇ, ਅਨਦਨ ਹਰ ਲਿਵ ਲਾਏ, ਜੋ ਇੱਛੋ ਸੋਈ ਫਲ ਪਾਓ, ਫਿਰ ਭੂਖ ਨਾ ਲੱਗ ਗਏ ਆਏ, ਆਪੇ ਹਰ ਅਪਰੰਪਰ ਕਰਤਾ,

ਕਿਉਂ ਆਖੇ ਤੂੰ ਸੁਪਾਏ, ਭਗਤ ਭੰਡਾਰ ਦਿਗੇ ਵਰ ਆਪਣੇ ਗੁਣ ਗਾਹਕ ਵਣਜ ਲੈ ਜਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਕਰ ਅਠਵੇਂ ਕੇ ਕਾਫੀ, ਮਹੱਲਾ ਚੌਥਾ ਆਇਆ ਮਰਨ ਤੁਰਾਹੋ ਹੋਮੇ ਰੋਈਏ, ਗੁਰਮੁਖ ਨਾਮ ਧਿਆਏ ਅਸਥਿਰ ਹੋਈਏ, ਗੁਰਪੂਰੇ ਸਾਬਾਸ ਚੱਲਣ ਜਾਣਿਆ, ਲਹਾ ਨਾਮ ਸੁਸਾਰ ਸ਼ਬਦ ਸਮਾਣਿਆ, ਰਖਾਓ ਪੂਰਬ ਲਿਖੇ ਡੇ ਸੇ ਆਏ ਮਾਇਆ, ਚੱਲਣ ਅੱਜ ਕੇ ਕੱਲ ਤੁਰੋਂ ਫੁਰਮਾਇਆ, ਬਿਰਥਾ ਜਨਮ ਤਿਨਾ ਜਿੰਨੀ ਨਾਮ ਸਾਰਿਆ, ਜੂਏ ਖੇਲਣ ਜੱਗ ਕੇ ਉਹ ਮਨ ਹਾਰਿਆ, ਜੀਵ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ, ਨਾਨਕ ਸੱਚੇ ਸੱਚ ਸੱਚ ਸਮਾਇਆ, ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਤੇ ਆਇਆ, ਗੁਰ ਪ੍ਰਸਾਦੀ ਬੁੱਝ

ਬਾਅਦ ਹਉ ਅਨਦਿਨ ਹਰ ਨਾਮ ਕੀਰਤਨ ਕਰੋ, ਸਤਿਗੁਰ ਮੋਕੋ ਹਰ ਨਾਮ ਬਤਾਇਆ, ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਰਹਾਓ ਹਮਰੇ ਸ਼ਰਵਣ ਸਿਮਰਨ ਹਰ ਕੀਰਤਨ, ਹਉ ਹਰ ਬਿਨ ਰਹਿ ਨਾ ਸਕੋ, ਹਉ ਇਕ ਖਿਨ ਜੈਸੇ ਹੰਸ ਸਰਵਰ ਬਿਨ ਰਹਿ ਨਾ ਸਕੈ, ਤੈਸੇ ਹਰ ਜਨ ਕਿਉ ਰਹਿ ਹਰ ਸੇਵਾ ਬਿਨ, ਕਿਨੂੰ ਪ੍ਰੀਤ ਲਾਈ ਦੂਜਾ ਭਾਉ ਰਿਤਾਰ, ਕਿਨੂੰ ਪ੍ਰੀਤ ਲਾਈ ਮੋਹ ਅਪਮਾਨ, ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ, ਨਾਨਕ ਸਿਮਰਤ

ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੇ ਛੋੜ ਪ੍ਰਤ ਹੋਈ ਤਿਆਇਆ, ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੋਏ ਸੁਖ ਪਾਇਆ ਰਹਾਉ, ਸਤਿਗੁਰ ਮੋਕੋ ਦੀਆ ਉਪਦੇਸ਼, ਜੀਉ ਪਿੰਡ ਸਭ ਹਰ ਕਾ ਦੇਸ, ਜੋ ਕਿਛ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਬਾਣ, ਤੁਧ ਨੂੰ

ਕੰਤ ਮਿਲਿਓ ਮੇਰੋ ਸਭ ਦੁਖ ਜੋਇਓ, ਆਂਗਨ ਮੇਰੈ ਸੋਭਾ ਚੰਦ, ਨਿਸਬਸਰ ਪ੍ਰੇ ਸੰਗ ਆਨੰਦ, ਬਸਤਰ ਹਮਾਰੇ ਰੰਗ ਚਲੂਲ, ਸਗਲ ਆਪਰਣ ਸੋਭਾ ਕੰਠ ਫੂਲ, ਪ੍ਰੇ ਪੇਖੀ ਦਿਸ਼ਟ ਪਾਏ ਸਗਲ ਨਿਧਾਨ, ਦੁਸ਼ਟ ਦੂਤ ਕੀ ਚੂਕੀ ਕਾਨ, ਸਦ ਖੁਸ਼ੀਆਂ ਸਦਾ ਰੰਗ ਮਾਣੇ,

ਪਏ ਗਦ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਪਏ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨਕਤ ਹੀ ਨਾ ਜਾਏ ਤਵਤ ਬੁਝੀ ਗੁਰ ਸਭ ਦੀ ਮਾਏ ਬਿਨਸ ਗਇਓ ਤਾਪ ਸਭ ਸਹਿਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਏ ਰਹਾਓ ਤਾਪ ਤਰੇ ਏਕ ਇਕ ਬੂਝਿਆ ਆਏ ਬਸੇ ਅਬ ਨਿਚਲ ਜਾਏ ਜਗਤ ਉਧਾਰਨ।

ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ। ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲਏ ਸਿਧਾਵੇ ਅਣਹੁੰਦਾ ਅਜਗਰ ਪਾਰ ਉਠਾਏ।

ਬਿੰਜਨ ਭੋਜਨ ਅਨਗ ਪ੍ਰਕਾਰ ਰੰਗ ਤਮਾਸੇ ਬਹੁਤ ਵਿਸਥਾਰ ਰਾਜ ਮਿਲਖ ਅਰ ਬਹੁਤ ਫੁਰਮਾਇਸ ਮਨ ਹੀ ਧਰਪ ਤ੍ਰਿਸ਼ਨਾ ਨਾ ਜਾਇਸ ਬਿਨ ਮਿਲਬੇ ਇਹੋ ਦਿਨ ਨਾ ਬਿਹਾਵੇ ਮਿਲੇ ਪ੍ਰਭੂ ਤਾਂ ਸਭ ਸੁਖ ਪਾਵੇ ਖੋਜਤ ਖੋਜਤ ਸੁਨੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਜਿਸ ਮਸਤਵ ਭਾਗ ਤਿਨ ਸਤਿਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਮਿਲਿਆ ਤਾਂ ਚੁੱਕੀ ਡੰਜਾ ਨਾਨਕ ਲੱਦਾ

ਹੋਵੇ ਗਿਆਨ, ਸਾਬਿਤ ਖੋਈ ਲੋਭ ਸਵਾਨ, ਕਾਪਰ ਪੈਰੇ ਭੋਗੇ ਭੋਗ, ਆਚਾਰ ਕਰੇ ਸੋਭਾ ਮੈਂ ਲੋਗ, ਚੂਆ ਚੰਦਨ ਸੁਗੰਧ ਵਿਸਥਾਰ, ਸੰਗੀ ਖੋਟਾ ਕ੍ਰੋਧ ਚੰਡਾਲ, ਅਵਰਜੋਨ

ਜਾ ਕੋ ਦਿੱਟ ਮਯਾ ਹਰ ਰਾਇ ਸਾਬੰਦੀ ਤੇ ਲਈ ਛੁਡਾਇ ਸਾਧ ਸੰਗ ਮਿਲ ਹਾਰਸ ਪਾਇਆ ਕਹੋ ਨਾਨਕ ਸਫਲ ਓ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਨ ਅਤ ਸੁੰਦਰ ਬਚੱਖਣ ਤੂੰ ਅੜਾਓ ਦੂਜਾ ਆਸਾ ਮੁਹੱਲਾ ਪੰਜਵਾਂ ਇਕ ਤੁਕੇ ਦੋ ਜੀਵਤ ਦੀਸੈ ਤੇ ਸਰ ਪਰ ਮਰਣਾ ਮੋਆ ਹੋਏ ਤਿਸ ਨਿਚਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਬ ਖੁਦ ਮੁਖ ਪਾਇਆ ਗੁਰ ਸਬਦੀ ਰਸ ਅੰਮ੍ਰਿਤ ਪੀਵੇ ਹਰਹਾਉ ਕਾਤੀ ਮਟਕੀ।

ਗਿਆਨ ਸਤਿਕਾਰ ਹੋਏਗੀ ਮਾਟੀ, ਮੂਲ ਸੰਭਾਲੋ ਅਚੇਤ ਗਵਾਰਾ, ਇਤਨੇ ਕਹੋ ਤੁਮ ਕਿਆ ਕਰਬੇ ਅਰਹਾਉ, ਤੀਨ ਸੇਰ ਕਾ ਦਿਹਾੜੀ ਮਹਿਮਾਨ, ਆਵਰ ਵਸਤ ਤੁਝ ਪਾਏ ਅਮਾਨ, ਵਿਸ਼ਟਾ ਅਸਤ ਰਗਤ ਪ੍ਰੇਟੇ ਚਾਮ, ਇਨ ਉਪਰ ਲੈ ਰਾਖਿਓ ਗੁਮਾਨ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ, ਕਹੋ ਨਾਨਕ ਗੁਰ ਕੋ ਕੁਰਬਾਨ, ਜਿਸ ਤੇ ਪਾਈਏ ਹਰ ਪੁਰਖ ਸੁਜਾਨ, ਆਸਾ ਮੁਹੱਲਾ ਪੰਜਵਾਂ, ਇੱਕ ਤੁਕੇ ਚੌਪ ਦੇ ਇੱਕ ਕੜੀ, ਦਿਨ ਸਮੋਕੋ ਬਹੁਤ ਦਿਗਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨਸ ਮੋਕੋ ਕਭੂ ਨਾ ਬਿਗਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵੇ, ਹਰਹਾਉ ਚਾਰ ਪਹਿਰ ਚੋ ਜੁਗੇ ਸਮਾਨੇ, ਰਹਿਣ ਪਈ ਤਬ ਅੰਤ ਨ ਜਾਣੇ, ਪੰਚ ਦੂਤ ਮਿਲ ਪਿਰੋ ਵਿਛੋੜੀ, ਪ੍ਰਾਮਪਣ ਰੋਵੇ ਹਾਥ ਪਛੋੜੀ, ਜਨ ਨਾਨਕ ਕਉ ਹਰ ਦਰਸ ਦਿਖਾ।

ਹਰ ਮੇਰਾ ਸਾਹੋ ਗੁਰ ਕਿਰਪਾ ਤੇ ਇਹ ਮਤ ਆਵੇ ਜਨ ਨਾਨਕ ਹਰ ਕੇ ਅੰਕ ਸਮਾਵੇ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲ ਤਾਂ ਉਹ ਮਨ ਲਾਈ ਸਤਿਗੁਰ ਸੇਵ ਸਭੇ ਫਲ ਪਾਈ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਰ ਸਦਗੀ ਪਰ ਪੂਰਾ ਰਹਾਉ ਚਰਨ ਕਮਲ ਹਿਰਦ ਅੰਤਰ ਤਾਰੇ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ ਪੰਚ ਸਗੀ ਮਿਲ ਮੰਗਲ ਗਾਇਆ ਅਨਹਦ ਬਾਣੀ ਨਾਦ ਵਜਾਇਆ ਗੁਰੂ ਨਾਨਕ ਤੁਠਾ ਮਿਲਿਆ ਹਰ ਰਾਏ ਸੁਖ ਰਹਿਣ ਵਿਖਾਣੀ।

ਡੂਬੈ ਸੰਗ ਛੋੜ ਕਰ ਕਤੋ ਨਾ ਜਾਈ ਹਰਹਾਉ ਤੋਟ ਨਾ ਆਵੇ ਨਿਖੁੱਟ ਨਾ ਜਾਏ ਖਾਏ ਖਰਚ ਮਨ ਰਹਿਆ ਅਗਾਏ ਸੋ ਸਚ ਸਾਹੋ ਜਿਸ ਕਰ ਹਰ ਤਨ ਸੰਚਾਣਾ ਇਸ ਧਨ ਤੇ ਸਭ ਜਗ ਵਰਸਾਣਾ ਤਿਨ ਹਰ ਤਨ ਪਾਇਆ ਜਿਸ ਪੁਰਬ ਲਕੇਕਾ ਲੈਣਾ ਜਨ ਨਾਨਕ ਅੰਤਵਾਰ ਨਾਮ ਗਹਿਣਾ ਆਸਾ ਮੁਹੱਲਾ ਪੰਜਵਾਂ ਜੈਸੇ ਕਿਰਸਾਨ ਬੋਵੇ ਕਿਰਸਾਨੀ ਕਾਚੀ ਪਾਕੀ ਬਾੜ ਪਰਾਨੀ ਜੋ ਜਨਮੈ ਤੋ ਜਨ ਹੋ ਮੂਆ ਗੋਵਿੰਦ ਭਗਤ ਅਸਤਿਰ ਹੈ ਥੀਆ ਰਹਾਉ ਦਿਨਤੇ ਸਰਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਮਾਇਆ ਮੋਹੇ ਤੋਏ ਰਹੇ ਅਪਾਗੇ ਗੁਰ ਪ੍ਰਸਾਦ ਕੋ ਵਿਰਲਾ ਜਾਗੇ ਕਹੋ ਨਾਨਕ ਗੁਣ ਗਾਈਏ ਨੀਤ ਮੁਖ ਉਜਲ ਹੋਏ ਨਿਰਮਲ ਚੀਤ ਆਸਾ ਮਹੱਲਾ ਪੰਜਵਾਂ ਨੌਨਦ ਤੇਰੇ ਸਗਲ

ਮਹਲਾ ਪੰਜਵਾਂ ਹਰ ਰਸ ਛੋਟ ਹੋਸ਼ੇ ਰਸਮ ਮਾਤਾ ਘਰ ਮੈਂ ਵਸਤ ਬਾਹਰ ਉੜ ਜਾਤਾ ਤੂਨੀ ਨਾ ਜਾਈ ਸਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲੱਗ ਗਾਥਾ ਰਹਾਉ ਵਜੋ ਸਾਹਿਬ ਕਾ ਸੇਵ ਬੈਰਾਨੀ ਐਸੇ ਗੁਣੇ ਅਸ਼ਾਦਿਓ ਪ੍ਰਾਨੀ ਤੇ ਸਿਓ ਲੂਗ ਜੋ ਸਦ ਹੀ ਸੰਗੀ।

ਸਚੈ ਨਾਇ ਹਰ ਸੜਮਜਨ ਸੰਤ ਧੂਰਾਇ ਸਾਮੇ ਜਾਨੋ ਕਰਤਾ ਏਕ ਸਾਧ ਸੰਗਤ ਮਿਲ ਬੁੱਧ ਬਿਵੇਕ ਦਾਸਗਲ ਕਾ ਛੋੜ ਅਬ ਮਹਾਨ ਨਾਨਕ ਕੌ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾਂ ਬੁੱਧ ਪਰਗਾਸ ਪਈ ਮਦਪੂਰੀ ਤਾਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਅਲੇ ਬੂੜਤ ਕੋਰ ਅੰਧ ਕੂਪ ਮੈਂ ਨਿਕਸਿਓ ਮੇਰੇ ਭਾਈ ਰੇ ਰਹਾਉ ਮਾਂ ਅਗਾ ਅਗਨ ਕਾ ਸਾਗਰ ਗੁਰ ਬੋਇਥ ਤਾਰੇ ਰਤਨਾਗਰ ਦੁੱਤਰ ਅੰਧ ਬਿਖਮ ਇਹ ਮਾਇਆ ਗੁਰ ਪੂਰੇ ਪ੍ਰਗਟ ਮਾਰ ਦਿਖਾਇਆ ਜਾਪ ਤਾਪ ਕਛ ਉਗਤ ਨਾ ਮੋਰੀ ਗੁਰ ਨਾਨਕ ਸਰਣਾ।

ਆਓ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਵਾਰ ਸਮਾਏ, ਲਾ ਕਰੋਰੀ ਮਿਲੇ ਨਾ ਕੇਹ, ਜਿਸੇ ਪ੍ਰਾਪਤ ਤਿਸਰੀ ਦੇਹ, ਨਾਨਕ ਚਾਹ ਪਏ ਵਿਸਮਾਦ, ਨਾਨਕ ਗੁਰਤੇ ਆਇਆ ਸਾਧ, ਈਤ ਊਤ ਹਲ ਛੋੜ ਨਾ ਜਾਏ, ਨਾਨਕ ਗੀਤਾ ਹਰ ਰਸ ਮਾਹੇ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਲੋ ਮੋਹ ਮਿਟਾਵੇ, ਛੁਟਕੇ ਦੁਰਮਤੇ ਆਪਣੀ ਤਾਰੀ, ਹੋਏ ਨਿਮਾਣੀ ਸੇਵ ਕਮਾਵੇ, ਤਾਂ ਪ੍ਰੀਤਮ ਹੋਵੇ ਮਨ ਪਿਆਰੀ, ਹੁਣ ਸੁੰਦਰ ਸਾਧੂ ਬਚਨ ਉਧਾਰੀ, ਦੁਖ ਭੂਖ ਮਿਟੇ ਤੁਰ ਸਹਿਸਾ, ਸੁਖ ਪਾਵੇ ਤੂੰ ਸੁਖ ਮਨ ਨਾਰੀ, ਅਰਹਾਓ ਚਰਨ ਪਖਾਰ ਕਰੋ ਗੁਰਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ, ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੇ ਸੋਭਾ ਘਰ ਦੁਆਰੀ, ਇਹੀ ਆਚਾਰ ਇਹੀ ਵਿਵਹਾਰਾ, ਆਗਿਆ ਮਾਨ ਭਗਤ ਹੋਏ ਤੁਮਾਰੀ, ਜੋ ਇਹੋ ਮੰਤਰ ਕਮਾਵੇ ਨਾਨਕ, ਤੋ ਭੌਜਲ ਪਾਰ ਉਤਾਰੀ। ਆਸਾ ਮਹੱਲਾ ਪੰਜਵਾਂ, ਦੋ ਪਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਗ ਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ, ਹਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਜ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਆਸਾ ਮਹੱਲਾ ਪੰਜਵਾਂ, ਕੁਝ ਬਿਨ ਅਵਰ ਨਾਹੀ ਮੈਂ ਦੂਜਾ, ਤੂੰ ਮੇਰੇ ਮਨ ਮਾਹੀ, ਤੂੰ ਸਾਜਨ ਸੰਗੀ ਪ੍ਰਾ ਮੇਰਾ, ਕਾਹੇ ਜੀ ਡਰਾਹੀ, ਤੁਮਰੀ ਓਟ ਤੁਮਾਰੀ ਆਸਾ, ਬੈਠਤ ਉਠਤ ਸੋਵਤ ਜਾਗਤ, ਵਿਸਰ ਨਾਹੀ ਤੂੰ ਸਾਸ ਗਿਰਾਸਾ, ਰਹਾਉ ਰਾਖ ਰਾਖ ਸਰਨ ਪ੍ਰਵਿਆਪਨੀ, ਅਗਨ ਸਾਗਰ ਵੇ ਕਰਾਲਾ, ਨਾਨਕ ਕੇ ਸੁਗਦਾ ਤੇ ਸਤਗੁਰ, ਹਮ ਤੁਮਰੇ ਬਾਲ ਗੋਪਾਲਾ। ਆਸਾ ਮਹੱਲਾ ਪੰਜਵਾਂ, ਹਰ ਜਨ ਲੀਨੇ ਪ੍ਰਭੂ ਛਡਾਏ, ਪ੍ਰੀਤਮ ਸਿਉ ਮੇਰੋ ਮਨ

ਚਰਨ ਕਮਨ ਸਰਣਾਏ, ਸੰਤ ਪ੍ਰਸਾਦ ਭਏ ਕਿਰਪਾਲਾ, ਹੋਏ ਆਪ ਸਹਾਏ, ਗੁਣ ਨਿਧਾਨ ਨਿਧ ਗਾਵੇ ਨਾਨਕ, ਐਸਾ ਦੁੱਖ ਮਿਟਾਏ। ਆਸਾ ਮਹੱਲਾ ਪੰਜਵਾਂ, ਔਖ ਦੁਖਾਇਓ ਹਰ ਕੋ ਨਾਉ, ਸੁਖ ਪਾਏ ਦੁਖ ਬਿਨਸਿਆ ਤਾਉ, ਤਾਪ ਗਿਆ ਬਚਨ ਗੁਰਪੂਰੇ, ਅੰਧ ਭਇਆ ਸਾ ਮਿਟੇ ਵਸੂਰੇ, ਹਰਹਾਉ ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਆਸਾ ਮਹੱਲਾ ਪੰਜਵਾਂ, ਬਾਂਛਤ ਨਾਹੀ ਸੋ ਬੇਲਾ ਆਈ, ਬਿਨ ਹੁਕਮੇ ਕਿਉ ਬੁਝੇ ਬੁਝਾਈ, ਠੰਡੀ ਤਾਤੀ ਮਿੱਟੀ ਖਾਈ, ਉਹ ਨਾ ਬਾਲਾ ਬੂਡਾ ਪਾਈ, ਹਰਹਾਉ ਨਾਨਕ ਦਾਸ ਸਾਧ ਸਰਣਾਈ, ਗੁਰ ਪ੍ਰਸਾਦ ਪੋ ਪਾਰ ਪਰਾਈ। ਆਸਾ ਮਹੱਲਾ ਪੰਜਵਾਂ, ਸਦਾ ਸਦਾ ਆਤਮ ਪਰਗਾਸ, ਸਾਧ ਸੰਗਤ ਹਰ ਚਰਨ ਨਿਵਾਸ, ਰਾਮ ਨਾਮ ਨਿਤ ਜਪ ਮਨ ਮੇਰੇ, ਸੀਤਲ ਸਾਂਤ ਸਦਾ ਸੁਖ ਪਾਵੇ, ਕੇਲਬਕ ਜਾਹੇ ਸਭੇ ਮਨ ਤੇਰੇ, ਰਹਾਉ ਕਉ ਨਾਨਕ ਜਾ ਕੇ

ਕਰ ਤੀਜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਰਾਜ ਮਿਲਖ ਜੋਬਨ ਗ੍ਰੇ ਸੋਭਾ ਰੂਪਵੰਤ ਜੋਵਾਨੀ ਬਹੁਤ ਦਰਬ ਹਸਤੀ ਅਰ ਕੋੜੇ ਲਾਲ ਲਾਖ ਬਿਆਨੀ ਆਗੇ ਦਰਗੇ ਕਾਮ ਨ ਆਵੇ ਛੋੜ ਚਲੇ ਅਭਮਾਨੀ ਕਾਹੇ ਏਕ ਬਿਨਾ ਚਿਤ ਲਾਈਏ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ।

ਊ ਲਾਗੇ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਾਰ ਛੇਵਾਂ ਮਹੱਲਾ ਪੰਜਵਾਂ ਜੋ ਤੁਧ ਪਾਵੇ ਸੋ ਪਰਵਾਨਾ ਸੂਗ ਸਹਿਜ ਮਨਸੋਈ ਕਰਨ ਕਾਰਨ ਸਮਰੱਥ ਅਪਾਰਾ।

ਭਾਖੈ ਉਹ ਸੁਖ ਉਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ। ਤੂੰ ਦਾਨਾ ਤੂੰ ਸਦ ਮਿਹਰਬਾਨਾ ਨਾ ਮਿਲੇ ਰੰਗਮਾਣੀ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਆਸਾ ਮੁਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਏ ਖੋਲ ਕਿਵਾਰ ਦਿਖਾਲੇ ਦਰਸ਼ਨ ਪੁਨਰਪ ਜਨਮਨ ਆਈਏ ਮਿਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁੱਖ ਹਰੋਰੇ ਪਾਰ ਬ੍ਰਹਮ ਜਨ ਦੇ ਅਰਾਧਿਆ ਤਾ ਕੇ ਸੰਗ ਤਰੋਰੇ ਹਰਹਾਓ ਮਾਂ ਉਦਿਆਨ ਪਾਵ ਸਾਗਰ ਪਏ ਹਰਗ ਸੁਖ ਮੈਂ ਬਸਨਾ ਸਤਗੁਰ ਭੇਟ ਪਇਆ ਮਨ ਨਿਰਮਲ ਜਪ ਅੰਮ੍ਰਿਤ ਹਰਸਨਾ ਤਨ ਤਨ ਥਾਪ ਕੀਓ ਸਭ ਆਪਣਾ ਕੋਮਲ ਬੰਧਨ ਬੰਧਿਆ ਗੁਰ ਪ੍ਰਸਾਦ ਪਏ ਜਨਮ।

ਕਾਰ ਗਾਖਰ ਸੰਜਮ ਕੌਣ ਛੁਟਿਓ ਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਪਵਨ ਲੁਟਿਓ ਰੀ ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ਐਸੋ ਸਮਰਥ ਵਰਨ ਨਾ ਸਾਕੋ ਤਾ ਕੀ ਉਪਮਾ ਜਾਤ ਨਾ ਕਹਿਓ ਰੀ ਕਾਜਰ ਕੋਠ ਮੈਂ ਪਈ ਨਕਾਰੀ ਨਿਰਮਲ ਵਰਨ ਬਣਿਓ ਰੀ ਮਾਂ ਮੰਤਰ ਗੁਰ ਹਿਰਦੇ ਬਸਿਓ ਅਜਰ ਦੇ ਨਾਮ ਸੁਣਿਓ ਰੀ ਕਰ ਕਿਰਪਾ ਪਰ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੋ ਪਾਇਆ ਸਾਧੂ ਸੰਗ ਸਮਾਈ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਅਸ ਕਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲਨਾ ਤੈ ਤਨ ਸੋਇਆ ਤੁਰਜਨ ਪਾਨੀ ਤਾ ਮਨ ਮੋਇਆ ਕਵਨ ਬਣੀ ਰੀ ਤੇਰੀ ਲਾਲੀ ਕਮਲ ਰੰਗ ਤੂੰ ਪਈ ਗੁਲਾਲੀ ਰਹਾਉ ਤੁਮ ਹੀ ਸੁੰਦਰ ਤੁਮੇ ਸੁਹਾਗ ਤੁਮ ਕਰ ਲਾਲਨ ਤੁਮ ਕਰ ਭਾਗ ਤੂੰ ਸਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰਗਿਆਨ ਪ੍ਰੀਤਮ ਪਾਨੀ ਤਾਂ ਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਸੀਗਾ ਸਵਾਰਨ ਹਾਰ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਦੁਖ ਕਰੋ ਜਬ ਹੋਤੇ ਦੂਰ ਆ ਮਸਲਤ ਮੋਹ ਮਿਲੀ ਹਦੂਰ ਚੁੱਕਾ ਨਿਹੋਰਾ ਸਖੀ ਸਹੇਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਗਟਿਆਣ ਪ੍ਰੇ ਸੇ ਧਰੀ ਤਾਣ ਕੱਢਣ ਤੇ ਛੂਟ ਪਰੀ ਮੰਦਰ ਮੇਰੇ ਸ਼ਬਦ ਉਜਾਰਾ ਅੰਧ ਬੇਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਕਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਰ ਸੂਤ ਸਗਲ ਸਿਉ ਮੌਲਾ ਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਜੀਸ ਆਪਤ ਹੈ ਬਹੁਤ ਪੀ ਹਾਲਾ ਸਗਲ ਚਰਨ ਕੀ ਉਹ ਮਨ ਰਾਲਾ ਨਾਨਕ ਜਾਨ ਗੁਰਪੂਰਾ ਪਾਇਆ ਅੰਤਰ ਬਾਰ ਏਕ ਦਿਖਾਇਆ ਆਸਾ ਮਹੱਲਾ ਪੰਜਵਾਂ ਪਾਵਤ ਰਲੀਆ ਜੋ ਬਨ ਬਲੀਆ ਨਾ ਬਿਨਾ ਮਾਟੀ ਸੰਗ ਰਲੀਆ ਤਾਨ ਕੁੰਡਲੀਆ ਬਸਤਰ ਉਡਲੀਆ ਸੇ ਸੁਖਲੀਆ ਮਨ ਗਰਬਲੀਆ ਰਹਾਓ ਤਲੇ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੈ ਤਰਨਕ ਡਲੀਆ ਰੂਪ ਸੁੰਦਰੀਆ ਅਣਖ ਇਸਤਰੀਆ ਹਰ ਰਸ ਬਿਨ ਸਭ ਸਵਾਸ ਵਿਕਰੀਆ ਮਾਇਆ ਛਲੀਆ ਵਿਕਾਰ ਵਿਖਲੀਆ ਸਰਨ ਨਾਂਗ ਪ੍ਰਪੁਰਖ ਦਯਾਲੀਆ ਆਸਾ ਮਹੱਲਾ ਪੰਜਵਾਂ ਏਕ ਬਗੀਚਾ ਪੇੜ ਕਣ ਕਰਿਆ ਅੰਮ੍ਰਿਤ ਨਾਮ ਤਾ ਮੈਂ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਤੇ ਪਾਏਗੇ ਪਦ ਨਿਰਬਾਨੀ ਆਸ ਪਾਸ ਦਿਖਿਆ ਕੇ ਕੁੰਟਾ ਬੀਜ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੇ ਮਾਲੀ ਖਬਰ ਕਰਥ ਹੈ ਪਾਦ ਪਦ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨਿਫਲ ਨਕਾਈ ਅੰਮ੍ਰਿਤ ਫਲ ਨਾਮ

ਬਣਿਆ ਤੇਰਾ ਕੀਰਤਨ ਗਾਈ, ਸਰਬ ਸੁਖਾ ਬਣੇ ਤੇਰੇ ਓਲੇ, ਪ੍ਰਮਕੇ ਪਰਦੇ ਸਤਿਗੁਰ ਖੋਲੇ, ਰਹਾਉ ਹੁਕਮ ਬੂਝ ਰੰਗ ਰਸਮਾਣੇ, ਸਤਿਗੁਰ ਸੇਵਾ ਮਹਾਂ ਨਿਰਵਾਣੇ, ਜਿਨ ਤੂੰ ਜਾਤਾ ਸੋ ਗ੍ਰਿਸਤ ਉਦਾਸੀ ਪ੍ਰਵਾਣ, ਨਾਮ ਰਤਾ ਸੋਈ ਨਿਰਵਾਣ, ਜਾਕੋ ਮਿਲਿਓ ਨਾਮ ਨਿਧਾਨਾ, ਪੰਤ ਨਾਨਕ ਤਾਕਾ ਪੂਰ ਖਜਾਨਾ, ਆਸਾ ਮਹੱਲਾ ਪੰਜਵਾਂ, ਤੀਰਥ ਜਾਓ ਤਾਂ ਹੋ ਹੋ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ, ਹਰਹਾਉ ਸ਼ਾਸਤਰ ਵੇਦ ਪਾਪੁਨ ਵਿਚਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਗ੍ਰਿਸਤ ਮੈਂ ਚਿੰਤ ਉਦਾਸ ਅੰਕਾਰ, ਕਰਮ ਕਰਤ ਜੀ ਕੋ ਜੰਜਾਰ, ਪ੍ਰਭ ਕਿਰਪਾ ਤੇ ਮਨ ਵਸਿਆ, ਨਾਨਕ ਗੁਰਮੁਖ ਤਰੀ ਤਿਨ ਮਾਇਆ, ਸਾਧ ਸੰਘਰ ਕੀਰਤਨ ਗਾਈਏ, ਇਹ ਉਹ ਸਥਾਨ ਗੁਰੂ ਤੇ ਪਾਈਏ, ਰਹਾਓ ਦੂਜਾ ਆਸਾ ਮਹੱਲਾ ਪੰਜਵਾਂ, ਘਰ ਮੈਂ ਸੂਖ ਬਾਹਰ ਫਨ ਸੂਖਾ, ਹਰ ਸਿਮਰਤ ਸਗਲ ਬਿਨਾਸੇ ਦੁਖਾ, ਸਗਲ ਸੁਖ ਜਾਂ ਤੂੰ ਚਿਤ ਆਵੇ, ਸੋ ਨਾਮ ਜਪੇ ਜੋ ਜਨ ਤੁ ਪਾਵੇ, ਰਹਾਉ ਤਨ ਮਨ ਸੀਤਲ ਜਪ ਨਾਮ ਤੇਰਾ, ਹਰ ਹਰ ਜਪਤ ਕਹੇ ਦੁਖ ਡੇਰਾ, ਹੁਕਮ ਬੂਝੇ ਸੋਈ ਪਰਵਾਨ, ਸਾਜ ਸ਼ਬਦ ਜਾ ਕਾ ਨਿਸ਼ਾਨ, ਗੁਰ ਪੂਰੇ ਹਰ ਨਾਮ ਦਿਰੜਾਇਆ, ਪੰਤ ਨਾਨਕ ਮੇਰੇ ਮਨ ਸੁਖ ਪਾਇਆ, ਆਸਾ ਮਹੱਲਾ ਪੰਜਵਾਂ, ਜਾਂ ਪਠਾਵੋ ਤਹਿ ਤੇ ਜਾਈ, ਜੋ ਤੁਮ ਦਿਓ ਸੋਈ ਸੁਖ ਪਾਈ।

ਉਠਤ ਬੈਠਤ ਸੋਭਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ, ਸ਼ਰਵਣ ਸੁਣੀ ਜੇ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ, ਰਹਾਉ ਕਾਰਜ ਕਾਮ ਬਾੜ ਕਾੜਜ ਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਦਿਨ ਸਰੈਨ ਹਰ ਕੀਰਤਨ ਗਾਈਏ, ਸੋ ਜਨ ਜਮ ਕੀ ਵਾਟ ਨ ਪਾਈਏ, ਆਠ ਪੈਰ ਜਿਸ ਵਿਸਰੇ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ, ਆਸਾ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ, ਅੰਡ ਕਰੋ ਪ੍ਰਭ ਕੇ ਗੁਣ ਗਾਵ, ਤਦਗੁਰ ਆਪਣਾ ਸਾਧ ਸਦਾ ਮਨਾਵ, ਰਹਾਉ ਤਦਗੁਰ ਕਾ ਸੱਚ ਸ਼ਬਦ ਕਮਾਵ, ਫਿਰ ਕਰ ਬੈਠੇ ਪ੍ਰਭ ਆਪਣਾ ਪਾਵ, ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁਖ ਨਹੀਂ ਪਾਈ ਨੀਤ, ਹਰ ਘਰ ਤੰਤ ਮੰਤ ਗੁਰ ਦੀਨਾ, ਇਹੋ ਸੁਖ ਨਾਨਕ ਅਨ ਦਿਨ ਚੀਨਾ, ਆਸਾ ਮਹੱਲਾ ਪੰਜਵਾਂ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਹੋ ਚੌ ਕੁੰਟ ਮਾਨ।

ਨਾ ਪਦਾਰਥ ਨੌਨਦ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਆਸਾ ਮਹੱਲਾ ਪੰਜਵਾਂ, ਮਿੱਟੀ ਪਿਆਸ ਅਗਿਆਨ ਅੰਧੇਰੇ, ਸਾਧ ਸੇਵਾ ਅਗ ਕੱਟੇ ਕਨੇਰੇ, ਸੂਗ ਸਹਿਜ ਆਨੰਦ ਕਨਾ, ਗੁਰ ਸੇਵਾ ਤੇ ਪੈ ਮਨ ਨਿਰਮਲ। ਹਰ ਹਰ ਹਰ ਹਰ ਨਾਮ ਸੁਨਾ ਰਹਾਉ, ਬਿਨਸਿਓ ਮਨ ਕਾ ਮੂਰਖ ਟੀਠਾ, ਪ੍ਰਭਤਾ ਪਾਣਾ ਲਾਗਾ ਮੀਠਾ। ਗੁਰ ਪੂਰੇ ਕੇ ਚਰਨ ਗਹੇ, ਕੋੜ ਜਨਮ ਕੇ ਪਾਪ ਲਹੇ, ਰਤਨ ਜਨਮ ਉਹ ਸਬਲ ਪਇਆ, ਕਹੋ ਨਾਨਕ ਪ੍ਰਭ ਕਰੀ ਮਾਇਆ। ਆਸਾ ਮਹੱਲਾ ਪੰਜਵਾਂ, ਸਤਿਗੁਰ ਆਪਣਾ ਸਾਧ ਸਦਾ ਸੰਹਾਰੇ, ਗੁਰ ਕੇ ਚਰਨ ਕੇ ਸੰਗ ਚਾਰੇ, ਜਾਗ ਰੇ ਮਨ ਜਾਗਣ ਹਾਰੇ, ਬਿਨ ਅਵਰ ਨਾ ਆਪਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ। ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁਖ ਜਾਏ, ਗੁਰ ਬਿਨ ਦੂਜਾ ਨਾ ਗੀਤਾਓ, ਗੁਰਦਾਤਾ ਗੁਰਦੇਵੈ ਨਾਉ, ਗੁਰ ਪਾਰ ਬ੍ਰਹਮ ਪਰਮੇਸ਼ਰੇ ਆਪ, ਆਠ ਪੈਰ ਨਾਨਕ ਗੁਰ ਜਾਪ। ਆਸਾ ਮਹੱਲਾ ਪੰਜਵਾਂ, ਆਪੇ ਪੇੜ ਵਿਸਤਾਰੀ ਸਾਖ, ਆਪਣੀ ਖੇਤੀ ਆਪੇ ਰਾਖ, ਜਦ ਕਦ ਪੇਖੋ ਇਕ ਓਹੀ, ਘੜਕੜ ਅੰਤਰ ਆਪੇ ਸੋਈ। ਰਹਾਉ ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ, ਸਰਗੁਣ ਨਿਰਗੁਣ ਥਾਪੇ ਨਾਉ, ਦੋ ਮਿਲ ਏਕ ਕੀ ਨੂੰ ਠਾਉ, ਕਹੋ ਨਾਨਕ ਗੁਰ ਭ੍ਰਮ ਪੋਖੋਇਆ, ਅੰਦ ਰੂਪ ਸਭ ਨੈਣ ਅਲੋਇਆ। ਆਸਾ ਮਹੱਲਾ ਪੰਜਵਾਂ, ਉਦ ਸਿਆਣਪ ਕਿਸ਼ੂ ਨਾ ਜਾਣਾ, ਦਿਨ ਰਹਿਣ ਤੇਰਾ ਨਾਮ ਵਖਾਨਾ, ਮੈਂ ਨਿਰਗੁਣ ਗੁਣ ਨਾ ਹੀ ਕੋਏ, ਤਰਨ ਕਰਾਵਨ ਹਾਰ ਪ੍ਰਸੋਏ। ਰਹਾਉ ਮੂਰਖ ਮੁਗਧ ਅਗਿਆਨ ਵਿਚਾਰੀ, ਨਾਮ ਤੇਰੇ ਕੀ ਆਸ ਮਨ ਤਾਰੀ, ਜਬ ਤਬ ਸੰਜਮ ਕਰਮ ਨਾ ਸਾਧਾ, ਨਾ ਪ੍ਰਭੂ ਕਾ ਮਨੇ ਅਰਾਧਾ, ਕਿਸ਼ੂ ਨਾ ਜਾਨਾ ਮਤ ਮੇਰੀ ਤੋਰੀ, ਬਿਨਵਤ ਨਾਨਕ ਓਡ ਪ੍ਰਾਤੋਰੀ। ਆਸਾ ਮਹੱਲਾ ਪੰਜਵਾਂ, ਹਰ ਹਰ ਅੱਖਰ ਦੋਏ ਏ ਮਾਲਾ, ਜਪਤ ਜਪਤ ਪੈ ਦੀਨ ਦਯਾਲਾ, ਕਰੋ ਬੇਨਤੀ ਸਤਿਗੁਰ ਆਪਣੀ, ਕਰ ਕਿਰਪਾ ਰੱਖੋ ਸਰਣਾਈ, ਮੁਕ ਦਿਓ ਹਰੇ ਹਰ ਜਪਨੀ। ਰਹਾਉ ਹਰ ਮਾਲਾ ਔਰ ਅੰਤਰ ਤਾਰ, ਜਨਮ ਮਰਨ ਕਾ ਦੁਖ ਨਿਵਾਰੇ, ਹਿਰਦੇ ਸੰਭਾਲੇ ਮੁਖ ਹਰ ਹਰ ਬੋਲੇ, ਸੋ ਜਨ ਇਹ ਤੁਤ ਕਤੇ ਨਾ ਡੋਲੇ, ਕਹੋ ਨਾਨਕ ਜੋਰਾ ਚੇ ਨਾਏ, ਹਰ ਮਾਲਾ ਤਾਕੇ ਸੰਗ ਜਾਏ। ਆਸਾ ਮਹੱਲਾ ਪੰਜਵਾਂ, ਜਿਸਕਾ ਸਭ ਕਿਤ ਸਿਕਾ ਹੋਏ, ਇਹ ਜਨ ਲੇਪ ਨਾ ਵਿਆਪੇ ਕੋਏ, ਹਰ ਕਾ ਸੇਵਕ ਸਦਗੀ ਮੁਕਤਾ, ਜੋ ਕਰੇ ਸੋਈ ਫਲ ਜਨਕ, ਆਤ ਨਿਰਮਲ ਦਾਸ ਕੀ ਜੁਗਤਾ। ਰਹਾਉ ਸਗਲ ਤਿਆਗਰ ਸਰਣੀ ਆਇਆ, ਤੇ ਜਨ ਕਾਂ ਵਿਆਪੇ ਮਾਇਆ, ਨਾਮ ਨਿਧਾਨ ਜਾਕੇ ਮਨ ਮਾਹੇ, ਜਕੋ ਚਿੰਤਾ ਸੁਪਨੇ ਨਾਹੇ, ਕਹੋ ਨਾਨਕ ਗੁਰਪੂਰਾ ਪਾਇਆ, ਪਰਮ ਮੋਹ ਸਗਲ ਬਿਨਸਾਇਆ। ਆਸਾ ਮਹੱਲਾ ਪੰਜਵਾਂ, ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁਖ ਪਰਮ ਕਹੋ ਕੈਸੇ ਨੇਰਾ, ਸੁਣ ਸੁਣ ਜੀਵਾਂ ਸੋਏ ਤੁਮਾਰੀ, ਮੋਏ ਨਿਰਗੁਣ ਕਹੋ ਲਿਹੋ ਉਧਾਰੀ। ਰਹਾਉ ਮਿਟ ਗਿਆ ਦੁਖ ਸਾਰੀ ਚਿੰਤਾ, ਫਲ ਪਾਇਆ ਜਬ ਸਤਿਗੁਰਮੰਤਾ, ਸੋਈ ਸਤ ਸਤ ਗਏ ਸੋਏ, ਸਿਮਰ ਸਿਮਰ ਰਖ ਕੰਠ ਪਰੋਏ, ਕਹੋ ਨਾਨਕ ਕੌਣ ਉਹ ਕਰਮਾ, ਜਾ ਕੇ ਮਨ ਵਸਿਆ ਹਰਨਾਮਾ। ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਹੰਕਾਰ ਵਿਭੂਤੇ, ਹਰ ਸਿਮਨ ਕਰ ਹਰ ਜਨ ਛੂਟੇ, ਸੋਏ ਰਹੇ ਮਾਇਆ ਮਦਮਾਤੇ, ਜਾਗਤ ਭਗਤ ਸਿਮਰਤ ਹਰ ਰਾਤੇ। ਹਰਹਾਉ ਮੋਹ ਪਰਮੋ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਤੇ ਆਇਆ, ਬੰਧਨ ਅੰਧ ਕੂਬ ਗ੍ਰਹਿ ਮੇਰਾ, ਮੁਕਤੇ ਸੰਤ ਬੁਝੇ ਹਰ ਨੇਰਾ, ਕਹੋ ਨਾਨਕ ਜੋ ਪ੍ਰਸਰਣਾਈ, ਈਹਾਂ ਸੁਖ ਆਗੇ ਗਦ ਪਾਈ। ਆਸਾ ਮਹੱਲਾ ਪੰਜਵਾਂ, ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ, ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ, ਤੂੰ ਮੇਰਾ ਕਰਤਾ ਹਉ ਸੇਵਕ ਤੇਰਾ।

ਦਾਸ ਨਾਨਕ ਕੀ ਪ੍ਰਭ ਪੈ ਅਰਦਾਸ ਆਸਾ ਮਹੱਲਾ ਪੰਜਵਾਂ ਰੋਮਨ ਹਾਰੇ ਝੂਠ ਕਮਾਨਾ ਹਸ ਗਾ ਸੋਕ ਕਰਤ ਬੇਗਾਨਾ ਕੋ ਮੂਆ ਕਾਕੇ ਕਰ ਗਾਵਨ ਕੋ ਰੋਵੇ ਕੋ ਹਸ ਗਦ ਪਾਵਨ ਰਹਾਓ ਬਾਲ ਵਿਵਸਥਾ ਤੇ ਬਿਰਧਾਨਾ ਪਹੁੰਚਣਾ ਮੂਕਾ ਫਿਰ ਪਛਤਾਨਾ ਫਿਰ ਗੁਣ ਮੈਂ ਵਰਤੇ ਸੰਸਾਰਾ ਨਰਕ ਸੁਰਗ ਫਿਰ ਅਵਤਾਰਾ ਕਹੋ ਨਾਨਕ ਜੋ ਲਾਇਆ ਨਾਮ ਸਬਲ ਜਨਮ ਤਾਕਾ ਪ੍ਰਵਾਨ ਆਸਾ ਮਹੱਲਾ ਪੰਜਵਾ ਸੋਏ ਰਹੀ ਪ੍ਰਭ ਖਬਰ ਨਾ ਜਾਨੀ ਔਰ ਪਇਆ ਬਹੁਰ ਪਛਤਾਨੀ ਪ੍ਰੇ ਪ੍ਰੇਮ ਸਹਿਜ ਮਨ ਅੰਧ ਤਰੋਰੀ ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸ ਕਹਾਂ ਕਰੋਰੀ ਰਹਾਓ ਕਰਮ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਯੋ ਧੂਮ ਪਰ ਡਾਰਿਓ ਸਾਧ ਮੋਹੇ ਲਾਦੀ ਅੰਕਾਰੇ ਦੋਸ ਨਹੀਂ ਪ੍ਰਭ ਕਰਣੇ ਹਾਰੇ ਸਾਧ ਸੰਗ ਮਿੜੇ ਪਰਮ ਅੰਧਾਰੇ

ਪਾਵੇ ਤੇਰੀ ਮਾਇਆ। ਸਿਮਰਤ ਨਾਮ ਸਗਲ ਰੋਗ ਖਇਆ, ਹਰਾਓ ਅਨਕ ਦੁਖ ਦੇਵੇ ਅਵਰਾ ਕਉ। ਪਹੁੰਚ ਨ ਸਕੇ ਜਨ ਤੇਰੇ ਕਉ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਸਹਿਜ ਆਨੰਦ ਬਸੇ ਬੈਰਾਗੀ, ਨਾਨਕ ਕੀ ਅਰਦਾਸ ਸੁਣੀ ਜੈ, ਕੇਵਲ ਨਾਮ ਹਿਰਦੇ ਮੈਂ ਦੀਜੈ। ਆਸਾ ਮਹੱਲਾ ਪੰਜਵਾਂ, ਮਨ ਤ੍ਰਿਪਤਾਨੋਂ ਮਿਟੇ ਜੰਜਾਲ, ਪ੍ਰਭ ਆਪਣਾ ਹੋਇਆ ਕਿਰਪਾਲ। ਸੰਤ ਪ੍ਰਸਾਦ ਭਰੀ ਬਣੀ, ਜਾ ਕੇ ਗ੍ਰਹਿ ਸਭ ਕਿਛ ਗਏ ਪੂਰਨ। ਹੋ ਭੇਟਿਆ

ਜਲਨ ਬੁਝੀ ਮਨ ਹੋਈ ਸਾਂਤ, ਮਿਟ ਗਈ ਭਾਲ ਮਨ ਸਹਿ ਸਮਾਨਾ, ਨਾਨਕ ਪਾਇਆ ਨਾਮ ਖਜਾਨਾ, ਆਸਾ ਮਹੱਲਾ ਪੰਜਵਾਂ, ਠਾਕੁਰ ਸਿਉਂ ਜਾ ਕੀ ਬਣਿਆਈ, ਭੋਜਨ ਪੂਰਨ ਰਹੇ ਅਗਾਈ, ਪਸ਼ੂ ਨ ਥੋਰਾ ਹਰ ਭਗਤਨ ਕਉ, ਖਾਤ ਖਰਚਤ ਦਿਲਸ਼ਿਤ ਦੇਵਨ ਕਉ, ਰਹਾਉ ਜਾ ਕਾ ਤਨੀ ਅਗਮ ਗੁਸਾਈ, ਮਾਨੁਖ ਕੀ ਕਉ ਕੇਤ ਚਲਾਈ, ਜਾ ਕੀ ਸੇਵਾ ਦਸ ਅਸ਼ਟ ਸਿਧਾਈ, ਪਾਲਕ ਦਿਸ਼ਟ ਤਾ ਕੀ ਲਾਗੋ ਪਾਈ, ਜਾ ਕੋ ਦਇਆ ਕਰੋ ਮੇਰੇ ਸਵਾਮੀ, ਕਹੋ ਨਾਨਕ ਨਾਹੀ ਤਿਨ ਕਾਮੀ। ਆਸਾ ਮਹੱਲਾ ਪੰਜਵਾਂ, ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰੇ ਮਨ ਮਾਂ ਸੁਖ ਪਾਇਆ, ਮਿਟ ਗਈ ਗਣਤ ਬਨਾਸਿਓ ਸੰਸਾ, ਨਾਮ ਰਤੇ ਜਨ ਪਏ ਭਗਵੰਤਾ, ਰਹਾਉ ਜੋ ਮੈਂ ਆਪਣਾ ਸਾਹਿਬ ਚੀਤ, ਤੋਪ ਮਿਟਿਓ ਮੇਰੇ ਮੀਤ, ਜੋ ਮੈਂ ਓੜ ਗਈ ਪ੍ਰਤੇਰੀ, ਤਾਂ ਪੂਰਨ ਹੋਈ ਮਨਸਾ ਮੇਰੀ, ਦਿਲ ਚਲਤ ਮਨ ਪਏ ਦਿਲਾਸਾ, ਨਾਨਕ ਦਾਸ ਤੇਰਾ ਪਰਵਾਸਾ। ਆਸਾ ਮਹੱਲਾ ਪੰਜਵਾਂ, ਅਨਦਨ ਮੂਸਾ ਲਾਜ ਟੁਕਾਈ, ਗਿਰਤ ਕੂਮ ਮੈਂ ਖਾਏ ਮਿਠਾਈ, ਸੋਚਤ ਸਾਚਤ ਰਹਿਣ ਬੇਗਾਨੀ, ਅਨਕ ਰੰਗ ਮਾਇਆ ਕੇ ਚਿਤਵਤ, ਕਹੂ ਨ ਸਿਮਰੇ ਸਾਰੰਗ ਪਾਨੀ, ਰਹਾਉ ਦੁਰਮ ਕੀ ਛਾਇਆ, ਨਿਚਲ ਗ੍ਰਿਉ ਬੰਧਿਆ, ਤਾਲ ਕੇ ਫਾਂਸ ਸਰ ਸੰਧਿਆ, ਬਾਲੂ ਕਿਨਾਰਾ ਤਰੰਗ ਮੁਖ ਆਇਆ, ਸੋ ਥਾਨ ਮੂੜ ਨਿਚਲ ਕਰ ਪਾਇਆ, ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀ ਵੇ ਹਰ ਗੁਣ ਗਾਏ। ਆਸਾ ਮਹੱਲਾ ਪੰਜਵਾਂ, ਦੋ ਤੁਕੇ ਨੌ, ਹੁਣ ਕੇ ਸੰਗ ਤੂੰ ਕਰਤੀ ਕੇਲ, ਹੁਣ ਕੇ ਸੰਗ ਹਮ ਤੁਮ ਸੰਗ ਮੇਲ, ਹੁਣ ਕੇ ਸੰਗ ਤੁਮ ਸਭ ਕੋ ਲੋਰ ਹੈ, ਉਸ ਬਿਨਾ ਕੋਊ ਮੁਖ ਨਹੀਂ ਜੋਰ ਹੈ, ਤੇ ਬੈਰਾਗੀ ਕਾਂ ਸਮਾਏ, ਤਿਸ ਬਿਨ ਤੁਹੀ ਦੁਹੇਰੀ ਰੀ, ਰਹਾਉ ਹੁਣ ਕੇ ਸੰਗ ਤੂੰ ਗ੍ਰਹਿ ਮੈਂ ਮਹਾਰ, ਹੁਣ ਕੇ ਸੰਗ ਤੂੰ ਹੋਈ ਹੈ ਜਹਾਰ, ਹੁਣ ਕੇ ਸੰਗ ਤੂੰ ਰੱਖੀ ਪਪੋਲ, ਉਸ ਬਿਨਾ ਤੂੰ ਛੁਟਕੀ ਰੋਲ, ਹੁਣ ਕੇ ਸੰਗ ਤੇਰਾ ਮਾਨ ਮਹੱਤ, ਹੁਣ ਕੇ ਸੰਗ ਤੁਮ ਸਾਗ ਜਗਤ, ਹੁਣ ਕੇ ਸੰਗ ਤੇਰੀ ਸਭ ਤਾਟੀ, ਉਸ ਬਿਨਾ ਤੂੰ ਹੋਈ ਹੈ ਮਾਟੀ, ਉਹ ਬੈਰਾਗੀ ਮਰੇ ਨ ਜਾਏ, ਹੁਕਮੇ ਵਾਧਾ ਕਾਰ ਕੁਮਾਏ, ਜੋੜ ਵਿਛੋੜੇ ਨਾਨਕ ਤਾਪ, ਆਪਣੀ ਕੁਦਰਤ ਜਾਣੇ ਆਪ। ਆਸਾ ਮਹੱਲਾ ਪੰਜਵਾਂ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਤਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ, ਅਵਰ ਨਾ ਕਉ ਮਾਰ ਨਹਾਰਾ, ਜੀਉ ਹਮਾਰਾ ਜੀਉ ਦੇਨ ਹਾਰਾ, ਰਹਾਉ ਨਾ ਉਸ ਬੰਧਨ ਨਾ ਹਮ ਬਾਧੇ, ਨਾ ਉਸ ਤੰਦਾ ਨਾ ਹਮ ਤਾਦੇ, ਨਾ ਉਸ ਮੈਲ ਨਾ ਹਮ ਕੋ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ, ਨਾ ਉਸ ਸੋਚ ਨਾ ਹਮ ਕੋ ਸੋਚਾ, ਨਾ ਉਸ ਲੇਪ ਨਾ ਹਮ ਕੋ ਪੋਚਾ, ਨਾ ਉਸ ਭੂਖ ਨਾ ਹਮ ਕੋ ਤਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ, ਹਮ ਕਿਸ ਨਾਹੀ ਇੱਕ ਹੈ ਉਹੀ, ਆਗੇ ਪਾਛੇ ਇੱਕ ਉਹ ਸੋਈ, ਨਾਨਕ ਗੁਰਖ ਹੋਏ ਭ੍ਰਮ ਪੰਗਾ, ਹਮ ਓਏ ਮਿਲ ਹੋਏ ਇੱਕ ਰੰਗਾ। ਆਸਾ ਮਹੱਲਾ ਪੰਜਵਾਂ, ਅਨਕ ਭਾਂਤ ਕਰ ਸੇਵਾ ਕਰੀਏ, ਜੀਉ ਪ੍ਰਾਣ ਤਨੇ ਅੱਗੇ ਤਰੀਏ, ਪਾਣੀ ਪੱਖ ਤਰੋ ਤਜ ਅਵਮਾਨ, ਅਨਕ ਬਾਰ ਜਾਈਏ ਕੁਰਬਾਨ, ਸਾਈ ਸੁਹਾਗਣ ਜੋ ਪ੍ਰਪਾਈ, ਤਿਨ ਕੇ ਸੰਗ ਮਿਲੋ ਮੇਰੀ ਮਾਈ, ਰਹਾਉ ਦਾਸਨ ਦਾਸੀ ਕੀ ਪਨਿਹਾਰ, ਹੁਣ ਕੀ ਰੇਣ ਬਸੇ ਜੀ ਨਾਲ, ਮਾਥੇ ਭਗਤਾਂ ਪਾਵੋ ਸੰਗ, ਮਿਲੇ ਸਵਾਮੀ ਆਪਣੇ ਰੰਗ, ਜਾਪ ਤਾਪ ਦੇਵੋ ਸਭ ਨੇਮਾ, ਕਰਮ ਧਰਮ ਅਰਪੋ ਸਭ ਹੋਮਾ, ਗਰਭ ਮੋਹਤਜ ਹੋਵੋ ਰੇਨ, ਉਨਕੇ ਸੰਗ ਦੇਖੋ ਪ੍ਰਭ ਨੈਣ, ਨਿਮਖ ਨਿਮਖ ਇਹੀ ਆਰਾਧੋ, ਦਿਨ ਸਰੈਣ ਇਹ ਸੇਵਾ ਸਾਧੋ, ਪਏ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ

ਸਭ ਨਿਰਮਲ ਹੋਏ। ਸੁਣੋ ਮੀਤ ਐਸਾ ਪ੍ਰੇਮ ਪਿਆਰ, ਜੀ ਪ੍ਰਾਨ ਘੜ ਘੜ ਆਧਾਰ। ਰਹਾਉ ਪ੍ਰਭ ਕੀ ਪ੍ਰੀਤ ਪੈ ਸਗਲ ਨਿਧਾਨ, ਪ੍ਰਭ ਕੀ ਪ੍ਰੀਤ ਹਿਰਦੇ ਨਿਰਮਲ ਨਾਮ, ਪ੍ਰਭ ਕੀ ਪ੍ਰੀਤ ਸ ਸੋਭਾਵੰਤ, ਪ੍ਰਭ ਕੀ ਪ੍ਰੀਤ ਸ ਮਿੱਟੀ ਹੈ ਚਿੰਤ, ਪ੍ਰਭ ਕੀ ਪ੍ਰੀਤ ਉਹ ਭਵ ਜਲ ਤਰੇ, ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੇ, ਪ੍ਰਭ ਕੀ ਪ੍ਰੀਤ ਸਗਲ ਉਧਾਰੇ, ਪ੍ਰਭ ਕੀ ਪ੍ਰੀਤ ਚੱਲੇ ਸੰਗਾਰੇ, ਆਪੋ ਕੋਈ ਮਿਲੇ ਨਾ ਫੂਲੇ, ਜਿਸ ਕਿਰਪਾਲ ਤਿਸ ਸਾਧ ਸੰਗ ਫੂਲੇ, ਓ ਨਾਨਕ ਤੇਰੇ ਕੁਰਬਾਨ, ਸੰਤ ਓੜ ਪਰ ਤੇਰਾ ਤਾਣ। ਆਸਾ ਮਹੱਲਾ ਪੰਜਵਾ, ਉਬਤ ਹੋਏ ਕੇ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ, ਸੰਚਤ ਸੰਚਤ ਥੈਲੀ ਕੀਨੀ, ਪ੍ਰਭਤੇ ਡਾਰ ਅਵਰ ਕੋ ਦੀਨੀ, ਕਾਗ ਗਗਰੀਆ ਅੰਬ ਮਝਰੀਆ, ਗਰਭ ਗਰਭ ਵਾਹੂ ਮੈਂ ਪਰੀਆ। ਰਹਾਉ ਨਿਰਪੋ ਹੋਇਓ ਭਇਆ ਨਿਹੰਗਾ, ਕੀਤਨ ਆਇਓ ਕਰਤਾ ਸੰਗਾ, ਲਸਕਰ ਜੋੜੇ ਕੀਆ ਸੰਭਾਹਾ, ਨਿਕਸਿਆ ਭੂਕ ਤਾਂ ਹੋਏ ਗਿਓ ਸਵਾਹਾ, ਉੱਚੇ ਮੰਦਰ ਮੈਲ ਅਰਾਨੀ, ਹਸਤ ਕੋੜੇ ਜੋੜੇ ਮਨ ਪਾਨੀ, ਵੜ ਪਰਵਾਰ ਪੂਤ ਅਰਤੀਆਂ, ਮੋਏ ਪਚੇ ਪਚ ਅੰਧਾ ਮੂਆ, ਜਿਨੇ ਉਪਾਹ ਤਿਨੇ ਬਿਨਾਹਾ, ਰੰਗ ਰਸ ਜੈਸੇ ਸੁਬਨਾਹਾ, ਸੋਈ ਮੁਕਤ ਇਸ ਰਾਜਮਾਲ, ਨਾਨਕ ਦਾਸ ਜਿਸ ਖਸਮ ਦਿਆਲ। ਆਸਾ ਮੁਹੱਲਾ ਪੰਜਵਾਂ, ਇਨ ਸੋ ਪ੍ਰੀਤ ਕਰੀ ਕਨੇਰੀ, ਜੋ ਮਿਲੀਏ ਤੋ ਵਧੇ ਵਧੇਰੀ, ਕਲ ਚਮੜੀ ਜੋ ਛੋਡੇ ਨਾਹੀ, ਲਾ ਛੁੱਟੋ ਸਗੁਰ ਕੀ ਪਾਈ, ਜਗ ਮੋਹਣੀ ਹਮ ਤਿਆਗ ਗਵਾਈ, ਨਿਰਗੁਣ ਮਿਲਿਓ ਵਜੀ ਵਧਾਈ। ਰਹਾਓ ਐਸੀ ਸੁੰਦਰ ਮਨ ਕੋ ਮੋਹ, ਬਾੜ ਘਾਟ ਗ੍ਰੇ ਬਣ ਬਣ ਜੋਹ, ਮੰਤਨ ਲਾਗੇ ਹੋਏ ਕੇ ਮੀਠੀ, ਗੁਰ ਪ੍ਰਸਾਦ ਮੈਂ ਖੋਟੀ ਡੀਠੀ, ਅਗਰ ਕੁਸਕੇ ਵੱਡੇ ਠਗਾਊ, ਛੋਡੇ ਨਾਹੀ ਬਾਪ ਨਾ ਮਾਊ, ਮਿਲੀ ਆਪਣੇ ਉਨਲੇ ਬੰਧ, ਗੁਰ ਕਿਰਪਾ ਤੇ ਮੈਂ ਸਗਲੇ ਸਾਧੇ, ਅਬ ਮੋਰੇ ਮਨ ਪਇਆ ਆਨੰਦ, ਪਉ ਚੁੱਕ ਟੂਟੇ ਸਾ ਫੰਦ, ਕਹੋ ਨਾਨਕ ਤੈ ਸਤਗੁਰ ਪਾਇਆ, ਹਰ ਸਗਲਾ ਮੈਂ ਸੁਖੀ ਵਸਾਇਆ। ਆਸਾ ਮਹੱਲਾ ਪੰਜਵਾਂ, ਆਠ ਪੈਰ ਨਿਡ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਛਾਰ, ਸੰਤ ਰਹਿਤ ਸੁਣੋ ਮੇਰੇ ਪਾਈ, ਹੋਆ ਕੀ ਮਹਿਮਾ ਕਥਨ ਨਾ ਜਾਈ। ਰਹਾਉ ਵਰਤਨ ਜਾ ਕੇ ਕੇਵਲ ਨਾਮ, ਅੰਦਰ ਰੂਪ ਕੀਰਤਨ ਬਿਸਰਾਮ, ਮਿੱਤਰ ਸੱਤਰ ਜਾ ਕੇ ਇਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ, ਕੋਟ ਕੋਟ ਅਗ ਕੱਟਣ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਜਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ, ਤਾਕਾ ਸੰਗ ਬਾਛੇ ਸੁਰਦੇਵ, ਅਮੋਘ ਦਰਸ ਸਬਲ ਜਾ ਕੀ ਸੇਵ, ਕਰ ਜੋੜ ਨਾਨਕ ਕਰੇ ਅਰਦਾਸ, ਹੋਏ ਸੰਤੇ ਟਹਿਲ ਦੀਜੇ ਗੁਣਤਾਸ। ਆਸਾ ਮਹੱਲਾ ਪੰਜਵਾਂ, ਸਗਲ ਸੂਖ ਜਗ ਏਕੇ ਨਾਮ, ਸਗਲ ਧਰਮ ਹਰ ਕੇ ਗੁਣਗਾਮ, ਮਹਾ ਪਵਿੱਤਰ ਸਾਧਕਾ ਸੰਗ, ਜਿਸ ਭੇੜਤ ਲਾਗੇ ਪ੍ਰਵਰੰਗ, ਗੁਰ ਪ੍ਰਸਾਦ ਹੋਏ ਆਨੰਦ ਪਾਵੇ, ਜੇ ਸਿਮਰਤ ਮਨ ਹੋਏ ਪਰਗਾਸਾ, ਤਾ ਕੀ ਗਤਮਿਤ ਕਹਿਣ ਨਾ ਜਾਵੇ। ਰਹਾਉ ਵਰਤਨੇਮ ਮਜਨ ਤਿਸ ਪੂਜਾ, ਵੇਦ ਪੁਰਾਣ ਤਿਨ ਸਿਮਰਤ ਸੁਨੀਜਾ, ਮਹਾਪੁਨੀਤ ਜਾ ਕਾ ਨਿਰਮਲ ਥਾਨ, ਸਾਧ ਸੰਗਤ ਜਾ ਕੇ ਹਰ ਹਰ ਨਾਮ, ਪ੍ਰਟਿਓ ਜੋਜਨ ਸਗਲੇ ਪਵਨ, ਪਦ ਪੁਨੀਤ ਤਾ ਕੀ ਪਗਰੇਨ, ਜਾ ਕੋ ਪੇਟਿਓ ਹਰ ਹਰ ਰਾਏ, ਤਾ ਕੀ ਗਤਮਿਤ ਕਥਨ ਨਾ ਜਾਏ। ਆੜ ਪੈਰ ਕਰ ਜੋੜ ਤਿਹਾਵੋ, ਹੁਣ ਸਾਧਾਂ ਕਾ ਦਰਸ਼ਨ ਪਾਵੋ, ਮੋਏ ਗਰੀਬ ਕੋ ਲਿਹੋ ਰਲਾਏ, ਨਾਨਕ ਆਏ ਪੈ ਸਰਣਾਏ। ਆਸਾ ਮਹੱਲਾ ਪੰਜਵਾਂ, ਆੜ ਪੈਰ ਉਦ ਕਿਸ ਨਾਨੀ, ਤਦੀ ਪੋਗ ਲਗਾਏ ਸੋ ਗਿਆਨੀ, ਬਿਰਥਾ ਕਾਹੂ ਛੋਡੇ ਨਾਹੀ, ਬਹੋਰ ਬਹੋਰ ਲਾਗੇ ਪਾਈ, ਸਾਲ ਗ੍ਰਾਮ ਹਮਾਰੇ ਸੇਵਾ, ਪੂਜਾ

ਪੁਰਾਰੀ ਸਤਿਗੁਰ ਪੂਰੇ ਸਾਜ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਹਰਹਾਉ ਜੈ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਮ ਤੇ ਬਾਟ ਦੇ ਆਪਟੇ ਬਹੁਤ ਕਨਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਿਨਾ ਕੋ ਦਿਸ਼ਟ ਨਾ ਪੇਖਾ ਕਹੋ ਨਾਨਕ ਜਿਸ ਸਤਿਗੁਰ ਪੂਰਾ ਵਾਜੇ ਤਾਕੇ ਅਣਗਦ ਤੂਰਾ ਆਸਾ ਮਹੱਲਾ ਪੰਜਵਾ ਦੋਪਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝਗੀ ਤਿਸ਼ਨਾ ਹਰ ਜਸੇ ਅਗਾਨੇ ਜਪ ਜਪ ਜੀਵਾ ਸਾਰਗ ਪਾਨੇ ਤਰਨ ਕਰਾਮਣ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਹਰਹਾਓ ਲਾਲ ਜਵੇਰ ਪਰੇ ਭੰਡਾਰ ਟੋਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾ ਕੀ ਪਰਮ ਗਤ ਹੋਏ ਆਸਾ ਕਰ ਸਤਵਾਂ ਮਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਰਥਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਰਹਾਓ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੇ ਸੰਤ ਹਰ ਪ੍ਰੀਤ ਪਿਆਰੇ ਰਹਾਓ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾਕਾ ਫਿਰ ਸੁਹਾਗ ਆਸਾ ਮਹੱਲਾ ਪੰਜਵਾਂ ਮਿੱਠੀ ਆਗਿਆ ਫਿਰ ਕੀ ਲਾਗੀ ਸੌਂਕਣ ਕਰ ਕੀ ਕੰਤ ਤਿਆਗੀ ਪ੍ਰੇ ਸੁਹਾਗ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਪਲੋ ਪਯੋ ਪ੍ਰੇ ਕਹਿਆ ਮਾਨਿਆ ਸੂਗ ਸਹਿਜ ਇਸ ਕਰ ਕਾ ਜਾਣਿਆ ਰਹਾਓ ਹੋ ਬੰਦੀ ਪ੍ਰੇ ਖਿਜਮਤਦਾਰ ਉਹ ਅਵਨਾਸੀ ਅਗਮੇ ਪਾਰ ਲੇ ਪੱਖ ਪ੍ਰੇ ਚਿਲੋ ਪਾਏ ਭਾਗ ਗਏ ਪੰਜ ਦੂਤ ਲਾਵੇ ਨਾ ਮੈਂ ਕੋਲ ਨਾ ਸੋਭਾਵੰਤ ਕਿਆ ਜਾਨਾ ਕਿਉਂ ਪਾਨੀ ਕੰਤ ਹੋਏ ਅਨਾਥ ਗਰੀਬ ਨਿਮਾਨੀ ਕੰਤ ਪਕਰ ਹਮ ਕੀ ਨੀਰਾਨੀ ਜਮ ਪ੍ਰੀਤਮ ਸਾਜਨ ਲਾਗਾ ਸੂਗ ਸਹਿਜ ਮੇਰਾ ਤਨ ਸੁਹਾਗਾ

ਨਾਨਕ ਮੰਗੈ ਹਰ ਤਨ ਰਾਸ, ਆਸਾ ਮਹੱਲਾ ਪੰਜਵਾਂ, ਪ੍ਰਥਮੈ ਮਿਟਿਆ ਤਨ ਕਾ ਦੂਖ, ਮਨ ਸਗਲ ਕੋ ਹੋਆ ਸੂਖ, ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕਉ ਜਾਉ, ਗੁਰ ਪੂਰਾ ਪਾਇਓ ਮੇਰੇ ਪਾਈ, ਰੋਗ ਸੋਗ ਸਭ ਦੁਖ ਬਿਨਾਸੇ, ਸਤਿਗੁਰ ਕੀ ਸਰਣਾਈ ਰਹਾਉ, ਗੁਰ ਕੇ ਚਰਨ ਹਿਰਦੇ ਵਸਾਏ, ਮਨ ਚਿੰਤਤ ਸਗਲੇ ਫੁਲ ਪਾਏ, ਅਗਨ ਬੂਈ ਸਭ ਹੋਈ ਸਾਂਤ, ਕਰ ਕਿਰਪਾ ਗੁਰ ਕੀ ਨੀਂਦਾਤ, ਨਿਥਾਵੇ ਕਉ ਗੁਰ ਦੀਨੋ ਥਾਨ, ਨਿਮਾਨੇ ਕਉ ਗੁਰ ਕੀ ਨੋ ਮਾਨ, ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ, ਵੱਡੇ ਭਾਗ ਪੂਜ ਗੁਰ ਚਰਨਾ, ਸਗਲ ਪਿਆਰ ਪਾਈ ਪ੍ਰਸਰਨਾ, ਗੁਰ ਨਾਨਕ ਜਾ ਕੋ ਪਇਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ, ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚੇ ਦੀ ਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਵਿੰਦ ਕਾ, ਪ੍ਰਗਟਿਆ ਸਾਹਮਣੇ ਲਿਖਿਆ ਤੁਰਕਾ ਰਹਾਉ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾਂ ਆਨੰਦ ਤੀਆ, ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਭਾਵੇ, ਵਧੀ ਵੇਰ ਬਹੁ ਪੀੜੀ ਚਾਲੀ, ਧਰਮ ਕਲਾਗਰ ਬੰਧ ਬਹਾਲੀ, ਮਨ ਚਿੰਦਿਆ ਸਤਿਗੁਰੂ ਦਿਵਾਇਆ, ਪਏ ਅਚਿੰਤ ਏਕ ਲਿਵਲਾਇਆ, ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ, ਬੁਲਾਇਆ ਬੋਲੇ ਗੁਰ ਕੈ ਭਾਣ, ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁਠਾ ਕੀ ਨੀਂਦਾਤ, ਆਸਾ ਮਹੱਲਾ ਪੰਜਵਾਂ, ਗੁਰਪੂਰੇ ਰਾਖਿਆ ਦੇ ਹਾਥ, ਪ੍ਰਗਟ ਪਿਆ ਜਨਕਾ ਪ੍ਰਤਾਪ, ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੇ ਪਾਈ, ਰਹਾਉ ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ

ਪ੍ਰਤਪਾਲੇ ਪ੍ਰਵੇ ਆਪ ਧੜਕੜ ਸਾਰੀਏ ਜਿਸ ਮਨ ਉਠਾ ਆਪ ਤਿਸ ਨਾਮ ਸਾਰੀਏ ਜੁਗ ਕਰੇ ਸੋ ਆਪ ਆਪਣ ਪਾਣਿਆ ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ ਜਪ ਜਪ ਹਰ ਕਾ ਨਾਮ ਕਦੇ ਨਾ ਚੂਰੀਏ।

ਤਾਜ ਨਾ ਕਿਤੇ ਗਨੋ ਹਰ ਕੀਰਤਨ ਆਧਾਰ ਨਿਚਲ ਇਹੋ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੋ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗੈਰ ਗੰਭੀਰ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ਆਸਾ ਮੁਹੱਲਾ ਪੰਜਵਾਂ ਜੇ ਸਿਮਰਤ ਦੁਖ ਜਾਏ ਸਹਿ ਸੁਖ ਪਾਈਏ ਰਹਿਣ ਦਿਨ ਸਕਾਰ ਜੋੜ ਹਰ ਘਰ ਧਿਆਈਏ ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਉ ਅੰਤਰ ਬਾਰ ਸੰਗ ਸਹਾਈ ਗਿਆਨ ਜੋਗ ਕਿਸੇ ਅਰਾਧ ਮਨਾ ਬਿਨਾਸੇ ਸਗਲ ਰੋਗ ਰਾਖਣ ਹਾਰ ਅਪਾਰ ਰਾਖੇ ਅਗਨ ਮਾਘੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਗ ਸਹਿਜ ਆਨੰਦ ਘਨਾ ਨਾਨਕ ਜਨ ਤੂਰਾ ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰਪੂਰਾ ਆਸਾ ਮਹੱਲਾ ਪੰਜਵਾਂ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਏ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨਦਿਨ ਸਿਮਰੇ ਨਾਮ ਤਜ ਲਾਜ ਲੋਕਾਣੀਆਂ ਹਰਹਾਉ ਜਪ ਜਪ ਜੀਵਾਂ ਨਾਮ ਹੋਵੇ ਅੰਧਕਣਾ ਮਿਥਿਆ ਮੋਹ ਸੰਸਾਰ ਝੂਠਾ ਵਿਸਣਾ ਚਰਨ ਕਮਲ ਸੰਗ ਨੇਹੋ ਕਿਨੇ ਵਿਰਲੇ ਲਾਇਆ ਤਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨ ਮਰਨ ਦੋ ਕਾਲ ਸਿਮਰਤ ਮਿਟ ਜਾਵਈ ਨਾਨਕ ਕਹਿ ਸੁਖ ਸੋਏ ਜੋ ਪ੍ਰਾਪਾਵਈ ਆਸਾ ਮਹੱਲਾ ਪੰਜਵਾਂ ਆਵੋ ਮੀਤ ਇਕੱਤਰ ਹੋਏ ਰਸ ਕਸ ਸਪੁੰਚ ਅੰਮ੍ਰਿਤ ਨਾਮ ਹਰ ਹਰ ਜਪੇ ਬਿਲ ਪਾਪਾ ਮੁੰਚ ਤਤ ਵਿਚਾਰੋ ਸੰਤ ਜਨੋ ਤਾ ਤੇ ਬਿਘਨ ਲਾਗੇ ਖੀਨ ਪਏ ਸਭ ਤਸਕਰਾ ਗੁਰਮੁਖ ਜਨ ਜਾਗੇ ਰਹਾਓ ਬੁੱਧ ਗਰੀਬੀ ਖਰਚ ਲਹਿਓ ਹੋਮੇ ਬਿਖ ਜਾ ਰਹੋ ਸਾਚਾ ਹੱਟ ਪੂਰਾ ਸ਼ਬਦ ਵੱਖਰ ਨਾਮ ਵਾਪਾਰੋ ਜੀਓ ਪਿੰਡ ਤਨ ਅਰਪਿਆ ਸੇਈ ਪਤਵੰਤ ਆਪਣੜੇ ਪ੍ਰਾਪਾਣਿਆ ਨਿਰਕੇਲ ਕਰਨ ਤੇ ਦੁਰਮਤ ਮਦ ਜੋ ਪੀਵਤੇ ਬਿਖਲੀ ਪਦ ਕਮਲੀ ਰਾਮ ਰਸਾਇਣ ਜੋਰਤ ਨਾਨਕ ਸਚ ਅਮਲੀ ਆਸਾ ਮਹੱਲਾ ਪੰਜਵਾਂ ਉਦਮ ਕੀਆ ਕਰਾਇਆ ਆਰੰਭ ਰਚਾਇਆ ਨਾਮ ਜਪੇ ਜਪ ਜੀਵਣਾ ਗੁਰ ਮੰਤਰ ਦਰੜਾਇਆ ਪਾਏ ਪਰੇ ਸਤਿਗੁਰੂ ਕੈ ਜਿਨ ਪਰਮ ਵਧਾਰਿਆ ਕਰ ਕਿਰਪਾ ਪ੍ਰਵੇ ਆਪਣੀ ਫਿਰ ਸਾ ਸਵਾਰਿਆ ਰਹਾਉ ਕਰ ਗਏ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮੁਰਾਰੀ ਨੇਬ ਨਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ ਨਾਮ ਤਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ ਪ੍ਰਸਾਉ ਅਮਿਤਾ ਆਸਾ ਮਹੱਲਾ ਪੰਜਵਾਂ ਜਾ ਕਾ ਠਾਕੁਰ ਤੁਹੀ ਪ੍ਰਭ ਤਾਕੇ ਵਡਭਾਗਾ ਹੋ ਸੁਹੇਲਾ ਸਸੁਖੀ ਸਪ੍ਰਮ ਪੋ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਤਰਨ ਕਰਾਮਨ ਸਗਲ ਬਿਧ ਸੋ ਸਤਿਗੁਰੂ ਹਮਾਰਾ ਰਹਾਉ ਦੂਜਾ ਨਾਹੀ ਔਰ ਕੋ ਤਾਕਾ ਪੋ ਕਰੀਏ ਗੁਰ ਸੇਵਾ ਮਹਿਲ ਪਾਈਏ ਜਗਦੁੱਤਰ ਤਰੀਏ ਦਿੱਟ ਤੇਰੀ ਸੁਖ ਪਾਈਏ ਮਨ ਮਾਏ ਨਿਧਾਨਾ ਜਾ ਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਹੋ ਵਿਰਲਾ ਪੀਵੇ ਵਜੋ ਨਾਨਕ ਮਿਲੇ ਏਕ ਨਾਮ ਰਿਧ ਜਪ ਜਪ ਜੀਵੇ ਆਸਾ ਮਹੱਲਾ ਪੰਜਵਾਂ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ ਸਭ ਕੁਝ ਤਾਕਾ ਕਾਂਢੀਏ ਥੋੜਾ ਅਰਮ ਉੱਚਾ ਜੀ ਪ੍ਰਾਣ ਮੇਰਾ ਤਨੋ ਸਾਹਿਬ ਕੀ ਮਨੀਆਂ ਨਾਮ ਜਿਸੇ ਕੇ ਉਜਲੀ ਤੇ ਦਾਸੀ ਗਨੀਆਂ ਰਹਾਓ ਵੇ ਪ੍ਰਭ ਆਨੰਦਮੈ ਨਵ ਮਾਣਕ ਹੀਰਾ ਰੱਜੀ ਧਾਈ ਸਦਾ ਸੁਖ ਜਾਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੁਮਤ ਦਿਰੜਾਓ ਸੇਵੋ ਸਾਧੂ ਪਾਓ ਕਰ ਤਉ ਨਿਧਰ ਪਾਵੋ ਸਗਲੀ ਦਾਸੀ ਠਾਕੁਰ ਸਭ ਕਹਿਤੀ ਮੇਰਾ ਜਿਸੇ ਸਿਗਾਰੇ ਨਾਨਕਾ ਕਿਸ ਸੁਖੇ ਬਸੇਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹ ਉਚਾਰਾ ਸਿਖਰੀ ਸਗਲ ਗੁਣਾ ਗੁਣ ਊਤਮੋ ਪਰਤਾ ਦੂਰ ਨਾ ਪੇਖਰੀ ਇਹ ਮਨ ਸੁੰਦਰ ਆਪਣਾ ਹਰ ਨਾਮ ਜੀਠੇ ਰੰਗਰੀ ਤਿਆਗ ਸਿਆਣ ਬਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਰਹਾਓ ਪਰਤਾ ਕੈ ਸੋ ਮਾਨੀਏ ਜੋ ਸੀਗਾਰ ਬਣਾਏ ਰੀ ਦੂਜਾ ਪਾਉ ਵਸਾਰੀਏ ਕਿਉ ਤੰਬੋਲਾ ਖਾਏ ਰੀ ਗੁਰ ਕਾ ਸਭ ਕਰ ਦੀਪਕੋ ਇਹ ਸਦਕੀ ਸੇਜ ਵਿਛਾਏਰੀ ਆੜ ਪੈਰ ਕਰ ਜੋੜ ਰਹੋ ਹੋ ਫੇਟੇ ਹਰ ਰਾਏਰੀ ਤੇਸੀ ਚੱਜ ਸੀਗਾਰ ਸਭ ਸਾਈ ਰੂਪ ਅਪਾਰ ਰੀ ਸਾਈ ਸੁਹਾਗਣ ਨਾਨਕਾ ਜੋ ਪਾਣੀ ਕਰਤਾਰ ਰੀ ਆਸਾ ਮਹੱਲਾ ਪੰਜਵਾਂ।

ਉਹ ਦਿਸੇ ਨਾ ਬੀਆ, ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁੱਖ ਨਾ ਥੀਆ। ਆਸਾ ਕਰ ਨਾਵਾ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਿਤਵੋ ਚਿਤਵ ਸਰਬ ਸੁਖ ਪਾਵੋ, ਆਗੇ ਭਾਵੋ ਕੇ ਨਾ ਪਾਵੋ, ਇੱਕ ਦਾ ਤਾਰ ਸਗਲ ਹੈ ਜਾਜਕ, ਦੂਸਰ ਕਹਿ ਪੈ ਜਾਵੋ, ਹੋ ਮੰਗੋ ਆਨ ਲਿਜਾਵੋ, ਸਗਲ ਸ਼ਦਰ ਪਦ ਏਕੋ ਠਾਕੁਰ, ਕੌਣ ਸੰਸਰ ਲਾਵੋ ਰਹਾਉ, ਉਠੋ ਬੈਸੋ ਰਹਿ ਪੇ ਨਾ ਸਕੋ, ਦਰਸ਼ਨ ਖੋਜ ਖੁਜਾਵੋ, ਬ੍ਰਹਿਮਾਦਕ ਸਨਕਾਦਕ ਸਨਕ ਸੁਨੰਦਨ ਸਨਾਤਨ ਸੰਤ ਕੁਮਾਰ, ਤਿਨਕੋ ਮੈਲ ਦੁਲਭਾਵੋ, ਆਗਮ ਅਗਮ ਅਗਾਧ ਬੋਧ ਤੀਮਦ ਪਰੈ ਨਾ ਪਾਵੋ, ਤਾ ਕੀ ਸਰਣ ਸਤਪੁਰਖ ਕੀ ਸਤਗੁਰ ਪੁਰਖ ਤੇ ਆਵੋ, ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ, ਕਟਿਓ ਬੰਦ ਕਰਾਵੋ, ਕਹੋ ਨਾਨਕ ਜੋ ਸਾਧ ਸੰਗ ਪਾਇਓ ਤਉ ਫਿਰ ਜਨਮ ਨਾ ਆਵੋ। ਆਸਾ ਮਹੱਲਾ ਪੰਜਵਾਂ, ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ ਸੰਗ

ਪੰਜਵਾਂ ਜਿਸ ਨੂੰ ਤੂੰ ਅਸਥਿਰ ਕਰ ਮਨ ਹੈ ਤੇ ਪਾਹੁਣ ਦੋ ਦਾਹਾ ਪੁੱਤਰ ਕਲੱਤਰ ਅਗਰੇ ਸਗਲ ਸਮਗਰੀ ਸਾਮਿਤਿਆ ਅਸਨਾਹਾ ਰੇ ਮਨ ਕਿਆ ਕਰੇ ਹੈ ਹਾ ਹਾ ਹਿਟ ਦਿਖ ਜੈਸੇ ਹਰ ਚੰਦੌਰੀ ਇਕ ਰਾਂ ਭਜਨ ਲੈ ਲਾਹਾ ਰਹਾਓ ਜੈਸੇ ਬਸਤਰ ਦੇ ਓਢਾਨੇ ਦਿਨ ਦੋ ਚਾਰ ਪੁਰਾਹਾ ਪੀਤ ਉਪਰੇ ਕੇਤਕ ਤਾਈ ਹੈ ਅੰਤ ਕੋਰ ਕੋ ਆਹਾ ਜੈਸੇ ਅੰਬ ਕੁੰਡ ਕਰ ਰਾਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ ਰੇ ਮਨ ਲੇਖੇ ਚਾਲੇ ਲੇਖੇ ਬੈਸੇ ਲੇਖੇ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਭਰੇ ਸਤਿਗੁਰ ਚਰਨ ਉਟਾਹਾ ਆਸਾ ਮਹੱਲਾ ਪੰਜਵਾਂ ਅਬੁੱਟ ਬਾਤੇ ਪਈ ਸਿਧਰੀ ਦੂਤ ਦੁੱਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਖਸ਼ਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ ਹਰਹਾਉ ਹੋਏ ਕਿਰਪਨ ਕੋ ਕੋਈ ਨ ਜਾਣਤ ਸਗਲ ਪਵਨ ਪ੍ਰਗਟਈ ਸੰਗ ਬੈਠਨੋ ਕਈ ਨ ਪਾਵਤ ਹੁਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਟੂੰਡਤੇ ਮਨ ਸਗਲ ਕਿਸ਼ਨ ਬੁਝ ਗਈ ਏਕ ਬੋਲ ਵੀ ਸਭ ਤੋਂ ਨਾਹੀ ਸਾਧ ਸੰਗਤ ਸੀਤ ਲਈ ਏਕ ਜੀ ਗੁਣ ਕਮ ਵਖਾਨ ਅਗਮ ਅਗਮ ਅਗਮਈ ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਣਈ ਆਸਾ ਮਹੱਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਤੋਟੇ ਕੋ ਬੇਗਤਾਇਆ ਸਤ ਵਖਰ ਤੂੰ ਕਿੰਨੇ ਨਾਹੀ ਪਾਪੀ ਬਦ ਰੇ ਨਾਇਆ ਸਤਗੁਰ ਤੇਰੀ ਆਸ ਆਇਆ ਬਦਲ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹ ਓਟਾਇਆ ਹਰਹਾਉ ਗੰਧਨ ਵਹਿਣ ਸੁਣੇ ਉਰਝਾਵੇ ਨਾਮ ਲਏਤ ਅਲਕਾਇਆ ਨਿੰਦ ਚਿੰਦ ਕੋ ਬੋਧ ਉਮਾਇਓ ਬੂਝੀ ਉਲਟਾਇਆ ਪਰ ਤਨ ਪਰ ਤਨ ਪਰਤੀ ਨਿੰਦਾ ਅਖਾਦ ਖਾਏ ਹਰਕਾਇਆ ਸਾਜ ਧਰਮ ਸਿਉ ਰੁਚ ਨਹੀਂ ਆਵੇ ਸਤ ਸੁਨਤ ਸ਼ੋਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰਨਾਇਆ ਨਾਨਕ ਆਏ ਸਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਆਸਾ ਮਹੱਲਾ ਪੰਜਵਾਂ ਮਿਥਿਆ ਸੰਗ ਸੰਗ ਲਵਟਾਏ ਮੋਹ ਮਾਇਆ ਕਰ ਬੰਧ ਜੈ ਜਾਨੋ ਸੋ ਚੀਤ ਨ ਆਵੇ ਅੰਗ ਬੁੱਧ ਪਏ ਅੰਧ ਮਨ ਬੈਰਾਗੀ ਕਿਉਂ ਨਾ ਅਰਾਧੇ ਤਾਜ ਕੋਠਰੀ ਮਾਹੇ ਤੂੰ ਬਸਤਾ ਸੰਗ ਸਗਲ ਦਿਖੇ ਕੀ ਵਿਆਦੇ ਰਖਾਓ ਮੇਰੀ ਮੇਰੀ ਕਰਤ ਦਿਨ ਰਹਿਣ ਦਿਖਾਵੇ ਪਲਖਿਨ ਸ਼ੀਜੇ ਅਰ ਜਾਦੇ ਜੈਸੇ ਮੀਠੇ ਸਾਧ ਲੁਭਾਏ ਝੂਠ ਤਨ ਦੁਰਗਾਦੇ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦੀ ਰਸ ਲਵਟਾਦੇ ਦੀਪ ਵਾਰੀ ਭੁੱਖ ਬਿਧਾਤੇ ਬੌਰ ਬੌਰ ਜਨ ਮਾਧੇ ਜੋ ਭਇਓ ਕਿਰਪਾਲ ਦੀਨ ਦੁਖ ਪੰਜਨ ਤੋ ਗੁਰਮਿਲ ਸਭ ਸੁਖ ਲਾਦੇ ਕਹੋ ਨਾਨਕ ਜਿਨ ਰੈਨ ਤਿਹਾਵੋ ਮਾਰ ਕਾਢੀ ਸਗਲ ਉਪਾਦੇ ਤੂੰ ਜਪਿਓ ਭਾਈ ਪੁਰਖ ਵਿਧਾਤੇ ਪਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੇ ਕਰੀ ਮੋਹ ਤਰੰਗ ਮਾਣ ਫਿਰ ਬੌਰ ਬੌਰ ਪਛਤਾਵੇ ਅੰਧੇ ਚੇਤ ਹਰ ਹਰ ਲਾਇਆ ਤੇਰਾ ਸੋਧਨ ਨੇੜੇ ਆਇਆ ਰਹਾਓ ਪਲਕ ਦਿੱਟ ਦੇਖ ਪੂਲੋ ਆਕ ਨੀਮ ਕੋ ਤੂਮਰ ਜੈਸਾ ਸੰਗ ਵਿਸ਼ੀਰ ਸਿਉ ਹਾਏ ਰੇ ਕੈਸੋ ਹੀ ਇਓ ਪਰ ਗ੍ਰਹਿ ਬੈਰੀ ਕਾਰਨ ਪਾਪ ਕਰਤਾ ਬਸਤ ਰਹੀ ਅਮਾਨਾ ਛੋੜ ਜੈ ਤਿਨ ਹੀ ਸੋ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ ਹੇ ਵਿਦ ਵਿਆਪਿਓ ਸੋ ਉਭਰਿਓ ਜਿਸ ਗੁਰ ਪੂਰਾ ਕਹੋ ਨਾਨਕ ਪਵਸਾਗਰ ਤਰਿਓ ਪਏ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੋ ਪਦੇ ਲੋਕ ਕਮਾਨੋ ਸੋਈ ਤੂੰ ਪੇਖਿਓ ਮੁੜ ਮੁਗਧ ਮੁਕਰਾਨੀ ਆ ਕਮਾਨੇ ਕੌਲੇ ਬੰਧ ਫਿਰ ਪਾਛੇ ਪਛਤਾਨੀ ਪ੍ਰਾ ਮੇਰੇ ਸਭ ਦੇ ਆਗੇ ਜਾਨੀ ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੇ ਜੀ ਕੀ ਮਾਨੀ ਰਹਾਓ ਜਿਤ ਜਿਤ ਲਾਏ ਤਿਤ ਲਾਗੇ ਕਿਆ ਕੋ ਕਰੇ ਪਰਾਨੀ ਬਗਸ ਲਿਓ ਪਾਰ ਬਨ ਸੁਆਮੀ ਨਾਨਕ ਸਤਿ ਕੁਰਬਾ।

ਅਗਾਂ ਗਾਕਰੀ ਗੁਰਸਬ ਦੀ ਪਾਰ ਉਤਰੀਏ ਰੇ। ਖੋਜਤ ਖੋਜਤ ਖੋਜ ਵਿਚਾਰਿਓ, ਤਤ ਨਾਨਕ ਕਿਉ ਜਾਨਾ ਰੇ। ਸਿਮਰਤ ਨਾਮ ਨਿਧਾਨ ਨਿਰਮੋਲ, ਮਨ ਮਾਨਕ ਪਤੀਆਨਾ ਰੇ। ਆਸਾ ਮਹੱਲਾ ਪੰਜਵਾਂ, ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਨਾਮ ਰੰਗ ਕਿਉ ਮਨ ਤ੍ਰਿਪਤਾਨਾ, ਬੌਰ ਨਕਤ ਹੂੰ ਤਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਸੇ ਗਾਵੋ ਰੇ। ਖਿਨਮੇ ਥਾਪਿਓ ਥਾਪਨ ਹਾਰ, ਇਸ ਤੇ ਤੁਝੇ ਡਰਾਵੋ ਰੇ। ਰਹਾਓ ਜਬ ਦੇਖੋ ਪ੍ਰਭ ਆਪਣਾ ਸਵਾਮੀ, ਤੋ ਅਵਰੇ ਚੀਤ ਨਾ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪੈ ਰਾਇਆ, ਪ੍ਰਮ ਪਉ ਮੇਟ ਲਖਾਵੋ ਰੇ। ਆਸਾ ਮਹੱਲਾ ਪੰਜਵਾਂ, ਚਾਰ ਬਰਨ ਚੌਹਾਂ ਕੇ ਮਰਦਨ, ਖੜ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਇ ਸ਼ਲੀ ਰੇ। ਜਿਨ ਮਿਰ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਏ ਕਲੀ ਰੇ। ਰਹਾਓ ਵੱਡੀ ਕੌਮ ਪਸ ਪਾਗੇ ਨਾਹੀ, ਮੋਹਕਮ ਫੌਜ ਹਠਲੀ ਰੇ। ਕਹੋ ਨਾਨਕ ਤਿਨ ਜਨ ਨਿਰਦਲਿਆ, ਸਾਧ ਸੰਗਤ ਕੈ ਚਲੀ ਰੇ। ਆਸਾ ਮਹੱਲਾ ਪੰਜਵਾਂ, ਨੀਕੀ ਜੀਕੀ ਹਰ ਕਥਾ ਉੱਤਮ, ਆਣ ਸੁਲ ਰਸ ਪੀਕੀ ਰੇ। ਰਹਾਓ ਬਹੁ ਗੁਣ ਤੁਨ ਮੁਨ ਜਨ ਖਟ ਬੇਤੇ, ਅਵਰ ਨਾ ਕਿਛ ਲਾਈ ਕੀ ਰੇ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ, ਸਾਧ ਸੰਗ ਨਾਨਕ ਪੀਕੀ ਰੇ। ਆਸਾ ਮਹੱਲਾ ਪੰਜਵਾਂ, ਹਮਾਰੀ ਪਿਆਰੀ ਅੰਮ੍ਰਿਤ ਤਾਰੀ, ਗੁਰ ਨਿਮਖ ਨਮਨ ਤੇ ਟਾਰੀ ਰੇ। ਰਹਾਓ ਦਰਸਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਖਿਨ ਰਾਮ ਗੁਰ ਗਮ, ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰ ਹਾਰੀ ਰੇ। ਆਸਾ ਮਹੱਲਾ ਪੰਜਵਾਂ, ਨੀਕੀ ਸਾ ਸੰਗਾਨੀ ਰਹਾਓ, ਪੈਰ ਮੂਰਤ ਪਲ ਗਾਵਤ ਗਾਵਤ, ਗੋਵਿੰਦ ਗੋਵਿੰਦ ਵਖਾਨੀ, ਚਾਲਤ ਬੈਸਤ ਸੋਵਤ ਹਰ ਜਸ, ਮੰਤਨ ਚਰਨ ਖਟਾਨੀ। ਹਉ ਹੋਰੋ ਤੂੰ ਠਾਕੁਰ ਗੌਰੋ, ਨਾਨਕ ਸਰਨ ਪਛਾਨੀ। ਰਾਗ ਆਸਾ ਮਹੱਲਾ ਪੰਜਵਾਂ, ਕਾਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਿਆਗ ਸਗਲ ਸਿਆਣਪਾਂ, ਭਜ ਪਾਰ ਬ੍ਰਹਮ ਨਿਰੰਕਾਰ। ਏਕ ਸਾਚੇ ਨਾਮ ਬਾਜੋ ਸਗਲ ਦੀ ਸਹਿਸਾਰ, ਸੋ ਪ੍ਰਭ ਜਾਣੀਏ ਸਤਸੰਗ, ਗੁਰ ਪ੍ਰਸਾਦੀ ਬੂਝੀਏ ਏਕ ਹਰ ਕੇ ਰੰਗ। ਰਹਾਓ ਸਰਨ ਸਮਰੱਥ ਏਕ ਕੇਰੀ, ਦੂਜਾ ਨਾ ਗੀਠਾਓ, ਮਹਾਂ ਫੌਜ ਲੰਘੀਏ ਸਦਾ ਹਰ ਗੁਣ ਗਾਓ। ਜਨਮ ਮਰਨ ਵਾਰੀਏ ਦੁਖ ਨਾ ਜੰਪਰ ਹੋਏ, ਨਾਮ ਨਿਧਾਨ ਸੋਈ ਪਾਏ, ਕਿਰਪਾ ਕਰੇ ਪ੍ਰਸੋਏ। ਏਕ ਟੇਕ ਆਧਾਰ ਏਕੋ, ਏਕ ਕਾ ਮਨ ਜੋਰ, ਨਾਨਕ ਜਪੀਏ ਮਿਲ ਸਾਧ ਸੰਗਤ, ਹਰ ਬਿਨ ਅਵਰ ਨਾ ਹੋਰ। ਆਸਾ ਮਹੱਲਾ ਪੰਜਵਾਂ, ਜੀਓ ਮਨ ਤਨ ਪ੍ਰਾਣ ਪ੍ਰਭ ਕੈ, ਦੀਏ ਸਭ ਰਸ ਭੋਗ, ਦੀਨ ਬੰਧਵ ਜੀ ਦਾਤਾ ਸਰਨ ਰੱਖਣ ਜੋਗ। ਮੇਰੇ ਮਨ ਧਿਆਏ ਹਰ ਹਰ ਨਾਉ, ਹਲਤ ਪਲਤ ਸਹਾਏ ਸੰਗੇ, ਏਕ ਸਿਉ ਨਿਮਲਾਓ। ਰਹਾਓ ਵੇਦ ਸ਼ਸਤਰ ਜਨ ਧਿਆਵੇ, ਤਰਨ ਕਉ ਸੰਸਾਰ, ਕਰਮ ਧਰਮ ਅਨੇਕ ਕਿਰਿਆ, ਤਬ ਉਪਰ ਨਾਮ ਅਚਾਰ, ਕਾਮ ਕ੍ਰੋਧ ਅਹੰਕਾਰ ਬਿਨਸੈ, ਮਿਲੇ ਸਤਿਗੁਰਦੇਵ। ਨਾਮ ਦ੍ਰਿੜ ਕਰ ਭਗਤ ਹਰ ਕੀ, ਭਲੀ ਪ੍ਰਭ ਕੀ ਸੇਵ, ਚਰਨ ਸਰਨ ਦਿਆਲ ਤੇਰੀ, ਤੂੰ ਨਿਮਾਣੇ ਮਾਣ, ਜੀ ਪ੍ਰਾਣ ਆਧਾਰ ਤੇਰਾ, ਨਾਨਕਾ ਪ੍ਰਤਾਨ। ਆਸਾ ਮਹੱਲਾ ਪੰਜਵਾਂ, ਡੋਲ ਡੋਲ ਮਹਾਂ ਦੁਖ ਪਾਇਆ, ਬਿਨਾਂ ਸਾਧੂ ਸੰਗ, ਖਾਟ ਲਾਭ ਗੋਬਿੰਦ।

ਕਰਨ ਕਾਰਨ ਸਿਮਰਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪ ਆੜ ਪੈਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਅਗਮ ਅਪਾਰ ਚਰਨ ਕਰਨ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਓ ਆਸਾ ਮਹੱਲਾ ਪੰਜਵਾਂ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚਿਰਾਵੋ ਰੰਗਨ ਆਪੇ ਹੀ ਪ੍ਰਵਰੰਗ ਮਨ ਮੈਂ ਰਾਮ ਨਾਮਾ ਜਾਪ

ਪਰਮ ਪਉ ਨਾਸੈ ਹਰ ਨਾਨਕ ਸਦਾ ਹਜੂਰ। ਆਸਾ ਮੁਹੱਲਾ ਪੰਜਵਾਂ। ਆਗਮ ਅਗੋਚਰ ਦਰਸ ਤੇਰਾ, ਸੋ ਪਾਏ ਜਿਸ ਮਸਤਕ ਭਾਗ। ਆਪ ਕਿਰਪਾਲ ਕਿਰਪਾ ਪ੍ਰਤਾਰੀ, ਸਤਿਗੁਰ ਬਖਸਿਆ ਹਰ ਨਾਮ। ਕਲਯੁਗ ਉਧਾਰਿਆ ਗੁਰਦੇਵ, ਮਾਲਮੂਤ ਮੂੜ ਜੇ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ ਰਖਾਓ। ਤੂੰ ਆਪ ਕਰਤਾ ਸਭ ਸ੍ਰਿਸ਼ਟ ਤਰਤਾ, ਸਮੇ ਰਹਿਆ ਸੁਮਾਏ, ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ। ਸਾਜੁਗ ਤ੍ਰੇਤਾ ਦੁਆਪਰ ਪਣੀਏ, ਕਲਯੁਗ ਊਤਮੋ ਜੁਗਾ ਮਾਹੇ, ਅਹੇ ਕਰ ਕਰੇ ਸੋ ਅਹੇ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਹਰ ਜੀਉ ਸੋਈ ਕਰੇ, ਜੇ ਭਗਤ ਤੇਰੇ ਜੱਚ ਹੈ, ਇਹੋ ਤੇਰਾ ਬਿਰਧ ਕਰ ਜੋੜ, ਨਾਨਕ ਦਾਨ ਮੰਗ ਆਪਣਿਆਂ ਸੰਤਾਂ ਦੇ ਹਰ ਦਰਸ।

ਪਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਇਕ ਹੈ ਅਸ ਦਰਸ ਪਿਆਸ ਆਨ ਨਾ ਪਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਰਹਾਓ ਨਾਮ ਧਿਆਵੋ ਹਿਰਦੇ ਵਸਾਵੋ ਜਿਬਨ ਕੋ ਨਾਹੀ ਪ੍ਰਸਰਣੀ ਆਈਏ ਸਰਬ ਫਲ ਪਾਈਏ ਸਗਲੇ ਦੁਖ ਜਾਹੀ ਜੀਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਕੱਢ ਕੱਢ ਆਹੀ ਆਸਾ ਮਹੱਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਓ ਨਾਮ ਤੇ ਆਵੇ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਰਾਜ ਕਹਾਵੇ ਹਉ ਕਰਮ ਕਮਾਵੇ ਬਾਧਿਓ ਨਲਨੀ ਪ੍ਰੰਸੂਆ ਕਹੋ ਨਾਨਕ ਜਿਸ ਸਤਿਗੁਰ ਕੇਟਿਆ ਸੋ ਜਨ ਨੇ ਚਲਤੀਆ ਆਸਾ ਮਹੱਲਾ ਪੰਜਵਾਂ ਘਰ ਚੌਦਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹੇ ਰਹਾਓ ਜੋ ਪ੍ਰਾਪਾਵੇ ਜਨਮ ਨ ਆਵੇ ਹਰ ਪ੍ਰੇਮ ਭਗਤ ਹਰ ਪ੍ਰੀਤ ਪ੍ਰਚੈ ਪ੍ਰਸੰਗ ਮਲੀਜੈ ਇਹੋ ਮਨ ਦੀਜੈ ਨਾਨਕ ਨਾਮ ਮਿਲੇ ਆਪਣੀ ਦਇਆ ਕਰੋ ਆਸਾ ਮਹੱਲਾ ਪੰਜਵਾਂ ਮਿਲ ਰਾਮ ਪਿਆਰੇ ਤੂੰ ਮਿਲ ਧੀਰਜ ਕੋ ਨਾ ਕਰੇ ਰਹਾਓ ਸਿਮਰਤ ਸਾਸਤਰ ਬਹੁ ਕਰਮ ਕਮਾਏ ਪਰ ਤੁਮਰੇ ਦਰਸ ਬੇਨ ਸੁਖ ਨਾਹੀ ਵਰਤ ਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਣ ਪ੍ਰਭ ਸੰਗ ਵਸੈ ਆਸਾ ਮਹੱਲਾ ਪੰਜਵਾਂ ਘਰ ਪੰਦਰਵਾਂ ਪੜਤਾਲ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਿਕਾਰ ਮਾਇਆ ਮਾਦ ਸੋਇਓ ਸੂਝ ਬੂਝ ਨਾ ਆਵੇ ਪਾਕਰ ਕੇਸ ਜਮ ਉਠਾਰਿਓ ਤਦੀ ਕਰ ਜਾਵੇ ਲੋਭ ਵਿਖਿਆ ਵਿਖੇ ਲਾਗੇ ਹਰ ਵਿਦਚਿਤ ਦੁਖਾਹੀ ਖਿਰ ਪੰਗਨਾ ਕੇ ਮਾਨ ਮਾਤੇ ਅਸੁਰ ਜਾਣੇ ਨਾਹੀ ਰਹਾਓ ਬੇਦ ਸਤਰ ਜਨ ਪੁਕਾਰੇ ਸੁਣੇ ਨਾਹੀ ਡੋਰਾ ਨਿਪਤਬਾਜੀ ਹਾਰ ਮੂਕਾ ਪਛਤਾਇਓ ਮਨ ਪੋਰ ਧਿਆਨ ਸਗਲ ਗੈਰ ਵਜੇ ਪਰਿਆ ਦੀਵਾਨ ਲੇਖੇ ਨਾ ਪਰੇ ਜੇ ਕਾਰਜ ਰਹੇ ਉਲ ਸੋਏ ਕਾਮ ਨਾ ਕਰਿਆ ਐ ਸੋ ਜਗ ਹੋਏ ਗੁਰੇ ਦਿਖਾਇਓ ਤੋ ਇਕ ਕੀਰਤ ਗਾਇਆ ਮਾਨ ਤਾਨ ਅਸਿਆਨ ਸਰ ਨਾਨਕ ਆਇਆ ਆਸਾ ਮਹੱਲਾ ਪੰਜਵਾਂ ਵਾਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਖਾਓ ਕਿਰਪਾ ਪਾਏ ਸਹਿਜਾਏ ਦਰਸਾਏ ਅਬਰਾਤਿਆ ਗੋਬਿੰਦ ਸਿਓ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦਰੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੇ ਕੀ ਕਾਮ ਕਰਾ ਚਿਰ ਚਿਰ ਚਿਰ ਚਿਰ ਪਿਆ ਮਨ ਬਹੁਤ ਪਿਆਸ ਲਾਗੀ ਹਰ ਦਰਸਨੋਂ ਦਿਖਾਵੋ ਮੁਇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਆਸਾ ਮਹੱਲਾ ਪੰਜਵਾਂ

ਇਹ ਬਿਆਦ ਸ਼ੋਰ ਹੈ। ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ, ਅਨੰਦ ਨੂੰ ਪ੍ਰਭ ਧਿਆਓ, ਪ੍ਰਮ ਪੀਤ ਜੀਤ ਮਿਟਾਓ, ਨਿਧ ਨਾਮ ਨਾਨਕ ਮੋਰੈ, ਆਸਾ ਮੁਹੱਲਾ ਪੰਜਵਾਂ, ਕਾਮ ਕ੍ਰੋਧ ਲੋਭ ਤਿਆਗ, ਮਨ ਸਿਮਰ ਗੋਬਿੰਦ ਨਾਮ, ਹਰ ਭਜਨ ਸਬਲ ਕਾਮ ਰਹਾਓ, ਤਜ ਮਾਨ ਮੋਹ ਵਿਕਾਰ ਮਿਥਿਆ, ਜਪ ਰਾਮ ਰਾਮ ਰਾਮ, ਮਨ ਸੰਤਨਾ ਕੈ ਚਰਨ ਲਾਗ, ਪ੍ਰਭ ਗੋਪਾਲ ਦੀਨ ਦਿਆਲ, ਪਤਿਤ ਪਾਵਨ ਪਾਰ ਬ੍ਰਹਮ, ਹਰ ਚਰਨ ਸਿਮਰ ਜਾਗ, ਕਰ ਭਗਤ ਨਾਨਕ ਪੂਰਨ ਭਾਗ, ਆਸਾ ਮੁਹੱਲਾ ਪੰਜਵਾਂ, ਹਰਕ ਸੋਗ ਬੈਰਾਗ ਆਨੰਦੀ, ਖੇਲਰੀ ਦਿਖਾਇਓ ਰਹਾਓ, ਖਿਨਹੂੰ ਪੈ ਨਿਰਪੈ ਖਿਨਹੂੰ, ਖਿਨਹੂੰ ਉੜਤਾਇਓ, ਖਿਨਹੂੰ ਰਸ ਭੋਗਨ ਖਿਨਹੂੰ, ਖਿਨਹੂੰ ਤਜਾਇਓ, ਖਿਨਹੂੰ ਜੋਗ ਤਾਬ ਪੂਜਾ, ਖਿਨਹੂੰ ਪਰਮਾਇਓ, ਖਿਨਹੂੰ ਕਿਰਪਾ ਸਾਧੂ ਸੰਗ, ਨਾਨਕ ਹਰ ਰੰਗ ਲਾਇਓ, ਰਾਗ ਆਸਾ ਮਹੱਲਾ ਪੰਜਵਾਂ, ਤਾਰ ਸਤਾਰਵਾਂ, ਆਸਾਵਰੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ, ਗੁਰ ਕਹਿਆ ਸੋ ਚਿਤ ਤਰ ਹਾਂ, ਹੰਸਿਓ ਤੋਰ ਫੇਰ ਹਾਂ, ਐਸੇ ਲਾਲਨ ਪਾਇਓ ਰੀ ਸਖੀ, ਰਹਾਓ ਪੰਕਜ ਮੋਹ ਸਰ ਹਾਂ, ਪਗਨੀ ਚੱਲੇ ਹਰ ਹਾਂ, ਗਹਿਡਿਓ ਮੂੜ ਨਰ ਹਾਂ, ਅਨਨ ਉਪਾਪ ਕਰ ਹਾਂ, ਤੋ ਨਿਕਸੇ ਸਰਨ ਪੈ ਰੀ ਸਖੀ, ਥਿਰ ਥਿਰ ਚਿਤ ਥਿਰ ਹਾਂ, ਬਾਨ ਗ੍ਰਿਓ ਸਮਸਰ ਹਾਂ, ਅੰਤਰ ਏਕ ਪਿਰ ਹਾਂ, ਬਾਰ ਅਨੇਕ ਤਰ ਹਾਂ, ਰਾਜਨ ਯੋਗ ਕਰ ਹਾਂ, ਕਹੋ ਨਾਨਕ ਲੋਕ ਅਲੋਗੀ ਰੀ ਸਖੀ, ਆਸਾਵਰੀ ਮਹੱਲਾ ਪੰਜਵਾਂ, ਮਨਸਾ ਏਕ ਮਾਨ ਹਾਂ, ਗੁਰਸਿਓ ਨੇਤ ਧਿਆਨ ਹਾਂ, ਗਿਰੜ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਿਰਾਨ ਹਾਂ, ਤੋ ਮਿਲੀਏ ਗੁਰ ਕਿਰਪਾਨ, ਮੇਰੇ ਮਨਾ ਰਹਾਓ ਟੂਟੇ ਅਨ ਪ੍ਰਾਨ ਹਾਂ, ਰਵਿਓ ਸਰਬ ਥਾਨ ਹਾਂ, ਲਇਓ ਜਾਂ ਪਿਆਨ ਹਾਂ, ਪਾਇਓ ਪੇੜ ਥਾਨ ਹਾਂ, ਤੋ ਚੁੱਕੀ ਸਗਲ ਕਾਨ, ਲੈਨੋ ਜਿਸ ਮਥਾਨ ਹਾਂ, ਪਏ ਪਾਵਕ ਪਾਰ ਪ੍ਰਾਨ ਹਾਂ, ਨਿਰ ਕਰ ਕਿਸੇ ਥਾਨ ਹਾਂ, ਹਾਰ ਰਸ ਰਸੇ ਮਾਨ ਹਾਂ, ਲਾਤੀ ਤਿਸ ਪੂਖਾਨ ਹਾਂ, ਨਾਨਕ ਸਹਿ ਸੁਮਾਇਓ ਰੇ ਮਨਾ, ਆਸਾਵਰੀ ਮਹੱਲਾ ਪੰਜਵਾਂ, ਹਰ ਹਰ ਹਰ ਗੁਣੀ ਗਾਂ, ਜਪੀਏ ਸਹਿਜ ਤੁਨੀ ਗਾਂ, ਸਾਧੂ ਰਸਨ ਪਨੀ ਗਾਂ, ਛੂਟਨ ਬਿਦ ਸੁਨੀ ਗਾਂ।

ਕਿਸਬਨ ਕਿਉਂ ਸਰੇ ਹਾਂ, ਕੁਰ ਕੋ ਕੁਰਬਾਨ ਜਾਓ ਹਾਂ, ਨਾਨਕ ਜਪੇ ਨਾਓ ਮੇਰੇ ਮਨਾ। ਆ ਸਾਵਰੀ ਮਹੱਲਾ ਪੰਜਵਾਂ, ਕਾਰਨ ਕਰਨ ਤੂੰ ਹਾਂ, ਅਵਰ ਨ ਸੁਜੇ ਮੂੰਹ ਹਾਂ, ਕਰੇ ਸੋ ਹੋਈਏ ਹਾਂ, ਸਹਿ ਸੁਖ ਸੋਈਏ ਹਾਂ, ਧੀਰਜ ਮਨ ਪਏ ਹਾਂ, ਪ੍ਰਭ ਕੇ ਦਰ ਪਏ ਮੇਰੇ ਮਨਾ। ਹਰਹਾਓ ਸਾਧੂ ਸੰਗਮੇ ਹਾਂ, ਪੂਰਨ ਸੰਜਮੇ ਹਾਂ, ਜਬ ਤੇ ਛੁੱਟੇ ਆਪ ਹਾਂ, ਤਬ ਤੇ ਮਿਟੇ ਤਾਪ ਹਾਂ, ਕਿਰਪਾ ਧਾਰੀਆ ਹਾਂ, ਪਤ ਰੱਖ ਬਨਵਾਰੀਆ ਮੇਰੇ ਮਨਾ। ਇਹੋ ਸੁਖ ਜਾਣੀਏ ਹਾਂ, ਹਰ ਕਰੇ ਸੋ ਮਾਨੀਏ ਹਾਂ, ਮੰਦਾ ਨਾਹੇ ਕੋਏ ਹਾਂ, ਸਭ ਕੀ ਰੇਨ ਹੋਏ ਹਾਂ, ਆਪੇ ਜਿਸ ਰੱਖੇ ਹਾਂ, ਹਰ ਅੰਮ੍ਰਿਤ ਸੋ ਚੱਖੇ ਮੇਰੇ ਮਨਾ। ਜਿਸ ਕਾ ਨਾਹੇ ਕੋਏ ਹਾਂ, ਜਿਸ ਕਾ ਪ੍ਰਭੂ ਸੋਏ ਹਾਂ, ਅੰਤਰਗਤ ਬੁੱਝੇ ਹਾਂ, ਸਭ ਕਿਸ ਤੇ ਸੁਝੇ ਹਾਂ, ਪਤਿਤ ਉਧਾਰ ਲਿਓ ਹਾਂ, ਨਾਨਕ ਅਰਦਾਸ ਇਹੋ ਮੇਰੇ ਮਨਾ। ਆ ਸਾਵਰੀ ਮਹੱਲਾ ਪੰਜਵਾਂ, ਇੱਕ ਤੁਕਾ, ਓਏ ਪਰਦੇਸੀਆ ਹਾਂ, ਸੁਨਤ ਸੰਦੇਸਿਆ ਹਾਂ, ਰਹਾਓ ਜਾਸ ਰਚ ਰਹੇ ਹਾਂ, ਸਭ ਕੋ ਤਜ ਗਏ ਹਾਂ, ਸੁਪਨਾ ਜੋ ਪਏ ਹਾਂ, ਹਰ ਨਾਮ ਜਿਨ ਲਏ ਹਰ ਤਜ ਅਨ ਲੱਗੇ ਹਾਂ, ਜਨਮੇ ਮਰ ਪੱਗੇ ਹਾਂ, ਹਰ ਹਰ ਜਨ ਲਹੇ ਹਾਂ, ਜੀਵਤ ਸੇ ਰਹੇ ਹਾਂ, ਜਿਸੇ ਕਿਰਪਾਲ ਹੋਏ ਹਾਂ, ਨਾਨਕ ਭਗਤ ਸੋਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਅਸ ਮਹੱਲਾ ਨਾਵਾਂ, ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗਰਸਿਓ ਦਸੂ ਦਿਸ ਤਾਪਤ, ਆਸਾ ਲੈ ਜੋ ਤਨ ਕੀ ਰਖਾਓ, ਸੋ ਕੇ ਹੇਤ ਬਹੁ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ, ਮਾਨਸ ਜਨਮ ਅਕਾਰਥ ਕੋਵਤ, ਲਾਜਨ ਲੋਕ ਅਸਨ ਕੀ, ਨਾਨਕ ਹਰ ਜਿਸ ਕਿਉ ਨੀ ਗਾਵਤ, ਉਮਤ ਬਿਨਾਸੇ ਤਨ ਕੀ। ਅਰਾਗ ਅਸ ਮਹੱਲਾ ਪਹਿਲਾ, ਅਸ਼ਟਪਦੀਆਂ ਹਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉੱਤਰ ਅਵਖਟ ਸਰਵਰ ਨਾਵੇ, ਬਕੇ ਨਾ ਬੋਲੇ ਹਰ ਗੁਣ ਗਾਵੇ, ਜਲ ਆਕਾਸੀ ਸੁਨ ਸਮਾਵੇ, ਰਸ ਸਤ ਚੋਰ ਮਾਰਸ ਪਾਵੇ, ਐਸਾ ਗਿਆਨ ਸੁਨੋ ਅਬ ਮੋਰੇ, ਪਰ ਪੁਰ ਤਾਰਿਆ ਸਭ ਠੋਰੇ, ਰਹਾਓ ਸਚ ਬ੍ਰਤ ਨੇਮ ਨਾ ਕਾਲ ਸੰਤਾਵੇ, ਸਤਿਗੁਰ ਸ਼ਬਦ ਕ੍ਰੋਧ ਜਲਾਵੇ, ਗਗਨ ਨਿਵਾਸ ਸਮਾਦ ਲਗਾਵੇ, ਪਾਰਸ ਪਰਸ ਪਰਮ ਪਦ ਪਾਵੇ, ਸਚ ਮਨ ਕਾਰਨ ਤਤ ਬੇਲੋਵੇ, ਸੁਭਰ ਸਰਵਰ ਮੈਲਨ ਥੋਵੇ, ਜੈ ਸਿਉ ਰਾਤਾ ਤੈ ਸੋ ਹੋਵੇ, ਆਪੇ ਕਰਤਾ ਕਰੇ ਸੋ ਹੋਵੇ, ਗੁਰ ਹਿਵ ਸੀਤਲ ਅਗਨ ਬੁਝਾਵੇ, ਸੇਵਾ ਸੁਰਤ ਬਿਭੂਤ ਚੜਾਵੇ, ਦਰਸਨ ਆਪ

ਸੁਤ ਮਿਲਾਵਣ ਹਾਰਾ ਰਸ ਰਸਿਆ ਮਤ ਏਕੈ ਪਾਏ ਤਖਤ ਨਿਵਾਸੀ ਪੰਚ ਸੁਮਾਏ ਕਾਰ ਕੁਮਾਈ ਖਸਮਰ ਜਾਏ ਅਵਗਤ ਨਾਥ ਨਾ ਲਖਿਆ ਜਾਏ ਜਲ ਮੈਂ ਉਪਜੈ ਜਲ ਤੇ ਦੂਰ ਜਲ ਮੈਂ ਜੋਤ ਰਹਿਆ ਭਰਪੂਰ ਕਿਸ ਨੇੜੇ ਕਿਸ ਅੱਖਾਂ ਦੂਰ ਨਿਤ ਗੁਣ ਗਾਵਾਂ ਦੇਖ ਦੂਰ ਅੰਤਰ ਬਾਰ ਅਵਰ ਨਾ ਕੋਏ ਜੋਤ ਪਾਵੇ ਸੋ ਫੁਨ ਹੋਏ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਆਸਾ ਮਹੱਲਾ ਪਹਿਲਾ ਸਭ ਜਪ ਸਭ ਤਪ ਸਭ ਚਤੁਰਾਈ ਉਜੜ ਪਰਮੇ ਰਾਏ ਨਾ ਪਾਈ ਬਿਨ ਬੂਝੇ ਕੋ ਥਾਏ ਨਾ ਪਾਈ ਨਾ ਬਿਹੂਣੇ ਮਾਥੇ ਸ਼ਾਈ ਸਾਜ ਧੜੀ ਜਗ ਆਏ ਬਿਨਾਸਾ ਛੂਠ ਪ੍ਰਾਣੀ ਗੁਰਮੁਖ ਦਾਸਾ ਅਰਹਾਉ ਜਗ ਮੇ ਵਾਧਾ ਬਹੁਤੀ ਆਸਾ ਗੁਰਮਤੀਕ ਪਏ ਉਦਸ ਅੰਤਰ ਨਾਮ ਕਮਲ ਪ੍ਰਗਸ ਤਿਨ ਕੋ ਨਾਹੀ ਜਮਕੀ ਤ੍ਰਸ ਜਗ ਤ੍ਰੇ ਜਿੱਤ ਕਾਮਣ ਹਿਤਕਾਰੀ ਪੁੱਤਰ ਕਲੱਤਰ ਲਗ ਨਾਮ ਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਿਗੁਰ ਸੇਵੇ ਕਰਨੀ ਸਾਰੀ ਬਾਹਰੋ ਹੋਮੇ ਕਹਿ ਕਹਾਏ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੇ ਧਿਆਏ ਧਾਰਤ ਰਾਖੇ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਗੁਰ ਬਿਨ ਪੂਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਏ ਰੂੜ ਕਹੋ ਨਾ ਕਹੇ ਆ ਜਾਈ ਅਕਥ ਕਥੋ ਨੈ ਕੀਮਤ ਪਾਈ ਸਭ ਦੁਖ ਤੇਰੇ ਸੂਖ ਰਜਾਈ ਸਭ ਦੁਖ ਮਿਟੇ ਸੱਚੇ ਨਾਈ ਕਰ ਬਿਨ ਵਾਜਾ ਪਗ ਬਿਨ ਤਾਲਾ ਜੇ ਸਬਦ ਬੁਝੇ ਤਾਂ ਸੱਚ ਨਿਹਾਲਾ ਅੰਤਰ ਸਾਚ ਸਭੇ ਸੁਖ ਨਾਲਾ ਨਦਰ ਕਰੇ ਰਾਖੇ ਰਖਵਾਲਾ ਤਿਰ ਪਵਨ ਸੂਝੇ ਆਪ ਗਵਾਵੇ ਬਾਣੀ ਬੂਝੇ ਸੱਚ ਸਮਾਵੇ ਸਬਦ ਵਿਚਾਰੇ ਏਕ ਲਿਵਤਾਰ ਨਾਨਕ ਤਨ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਲੇਖ ਅਸੰਖ ਲੇਖ ਲਿਖਮਾਨ ਮਨ ਮਾਨੇ ਸੱਚ ਸੁਰਤ ਵਖਾਨ ਕਥਨੀ ਬਦਨੀ ਪੜ ਪੜ ਪਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਨਾ ਹੁਕਮ ਪਛਾਣ ਰਹਾਉ ਮਾਇਆ ਮੋਹੇ ਜਗ ਬਾਧਾ ਜਮਕਾਲ ਬਾਂਧਾ ਛੂਟੇ ਨਾਮ ਸੰਭਾਲ ਗੁਰਸੁਖ ਦਾਤਾ ਅਵਰ ਨਾ ਪਾਲ ਹਲਤ ਪਲਤ ਨਿਰਗੀ ਤੁਦ ਨਾਲ ਸਦ ਮਰੇ ਤਾਂ ਏਕ ਲਿਵਲਾਏ ਅਚਲ ਚਰੇ ਤਾਂ ਪਰਮ ਚੁਕਾਏ ਜੀਵਨ ਮੁਕਤ ਮਨ ਨਾਮ ਸਾਏ ਗੁਰਮੁਖ ਹੋਏ ਤਾਂ ਸੱਚ ਸਮਾਏ ਜਿਨ ਤਰ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਉਥਾਪ ਸਰਬ ਨਿਰੰਤਰ ਆਪੇ ਆਪ ਕਿਸੇ ਨਾ ਪੁੱਛੇ ਬਖਸੇ ਆਪ ਤੂੰ ਪੁਰਸਾਗਰ ਮਾਨਕ ਹੀਰ ਤੂੰ ਨਿਰਮਲ ਸੱਜ ਗੁਣੀ ਗਹੀਰ ਸੁਖ ਮਨ ਭੇਟੇ ਗੁਰਪੀਰ ਏਕੋ ਸਾਹਿਬ ਏਕ ਵਜ਼ੀਰ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਿਤ ਵਿਰਲਾ ਵਿਚਾਰੀ ਬਿਨ ਸਤਿਗੁਰ ਭੇਟੇ ਸਭ ਫਿਰੇ ਅੰਕਾਰੀ ਜਗ ਦੁਖੀਆ ਸੁਖੀਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਜਗ ਉਪਜੈ ਬਿਨ ਸੇ ਪਲਖੋਏ ਗੁਰਮੁਖ ਹੋਵੇ ਬੂਝੈ ਸੋਏ ਮਹਿੰਗੋ ਮੋਲ ਭਾਰ ਅਫਾਰ ਅਟਲ ਅਛਲ ਗੁਰਮਤੀ ਧਾਰ ਪਾਏ ਮਿਲੇ ਭਾਵੇ ਪੈਕਾਰ ਨਾਨਕ ਨੀਚ ਕਹੇ ਵਿਚਾਰ ਆਸਾ ਮਹੱਲਾ ਪਹਿਲਾ ਏਕ ਮਰੇ ਪੰਚੇ ਮਿਲ ਰੋਵੇ ਹਉਮੇ ਜਾਏ ਸ਼ਬਦ ਮਲ ਧੋਵੇ ਸਮਝ ਸੂਝ ਸਹਿਜ ਕਰ ਹੋਵੇ ਬਿਨ ਬੂਝੇ ਸਗਲੀ ਪਦ ਖੋਵੇ ਕੌਣ ਮਰੇ ਕੌਣ ਰੋਵੇ ਉਹੀ ਕਰਨ ਕਾਰਨ ਸਭਸੇ ਸਿਰ ਤੋਹੀ ਰਹਾਓ ਮੂਏ ਕਉ ਰੋਵੇ ਦੁਖ ਕੋਏ ਸੋ ਰੋਵੇ ਜਿਸ ਬੇਦਨ ਹੋਏ ਜਿਸ ਬੀਤੀ ਜਾਣੇ ਪ੍ਰਸ ਹੋਏ ਆਪੇ ਕਰਤਾ ਕਰੇ ਸੁਹੋਏ ਜੀਵਿਤ ਮਰਣਾ ਤਾਰੇ ਤਰਣਾ ਜੈ ਜਗਦੀਸ਼ ਪਰਮਗਲ ਸਰਣਾ ਹੋਮਲੇ ਹਾਰੀ ਸਤਿਗੁਰ ਚਰਣਾ ਗੁਰਬੋਹਿਤ ਸ਼ਬਦ ਪੈ ਤਰਣਾ ਨਿਰਪ ਆਪ ਨਿਰੰਤਰ ਜੋਤ ਬਿਨ ਨਾਵੇ ਸੂਤਕ ਜਗ ਸ਼ੋਤ ਦੁਰਮਤ ਬਿਨ ਸੇ ਕਿਆ ਕਹੇ ਰੋਤ ਜਨਮ ਮੂਏ ਬਿਨ ਭਗਤ ਸਰੋਤ ਮੂਏ ਕਉ ਸੱਚ ਰੋਵੇ ਮੀਤ ਤ੍ਰੈਗੁਣ ਰੋਵੇ ਨੀਤਾ ਨੀਤ
دوسوغ پرغار سہ سوچیت تن من سمپو کرشن پریت پیتر ایک انیک اسنک ترم ترم بو سنک اسنک بین پہ پگتی جنم برنت ہر گن گاوے مل پرمارنت آپ مرے مارے پی آپ آپ اپائے تھا پیو تاپ سٹ اپائی جوتی توں جات سبد ویچار ملن نہیں پرات سوتک اگن پخے جگ کھائے سوتک جل تل سب گیتا ہے نانک سوتک جنم مریج گر پرسادی ہرس پیج راگ آسا محلہ پہلا آ ویچارے سو پرکھے ہیرا ایک دٹ تارے گر پورا گر مان منتے من تیرا ایسا ساؤ سرا پی کر سچی نظر ایک لبتر رہاؤ پونجی نام نرنجن سار نرمل ساج رتا پیکار سبت سہج کر گر کرتار آسا منسا سب جلائے رام نرائن کہے کھائے گر تے واٹ محل کر پائے کنچن کایا جوت انوپ تر پون دیوا سگل سروپ میں سو تن پلے ساج اکوٹ پانچ تین نو چار سماوے ترن گگن تل تار رگاوے بار جاتو الٹ پراوے مور کھوئے نہ آکھی سوجے جے وارس نہیں کہیا بوجے پیتا ماتا جگ سیوں لوجے اوتم سنگت اوتم ہووے گن کو تاوے اگن تھووے پین گرسے وے سہجنا ہووے ہیرا نام جوے ہر لال من موتی ہے تس کا مال نانک پرکھے نظر نہال آسا محلہ پہلا گرمکھ گیان تیان من مان گرمکھ محلی محل پشان گرمکھ سرت سبد نیسان ایسے پریم پگت ویچاری گرمکھ سچا نام موراری ارہاؤ آئے نس نرمل تھان ستھان تین پاون نے کیول گیان سچے گرتے ہوں پشان سچا ہرخ نائی تے سوگ امرت گیان مہارس پوگ پنچ سمائی سکھی سب لوک سگلی جوت تیرا سب کوئی آپے جوڑ بچھوڑے سوئی آپے کرتا کرے سوئی تائے اسارے حکم سماوے حکموں ورتے جوت پاوے گور بن پورا کوئی نہ پاوے بالک برد نہ سرت پران پر جو بن بوڑے اب مہان بن ناوے کیا لہے سندان کس کا آن تھان سہج نہ جانا پرم پھلانا پھر پچھتانا گر پاگی بورا بورانا بوڑت جگ دیکھیا تو ڈر پاگے سد گر راکھے سیوڑ پاگے نہ

ਹਰ ਗੁਰ ਗਿਆਨ ਨਾ ਜਮਦੂਤ ਦੂਤ ਸਲਾਗੇ ਜੋ ਜਨ ਰਾਮ ਨਾਮ ਲਿਵ ਜਾਗੇ ਭਗਤ ਵਚਲ ਭਗਤਾਂ ਹਰ ਸੰਗ ਨਾਨਕ ਮੁਕਤ ਪਏ ਹਰ ਰੰਗ ਆਸਾ ਮਹੱਲਾ ਪਹਿਲਾ ਇਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੇ ਦੁਖ ਮਿਟੇ ਸੋ ਸ਼ਬਦ ਪਛਾਣੇ ਆਰਾਮ ਜਪੋ ਮੇਰੀ ਸਖੀ ਸਖੈ ਨੀ ਤਦ ਗੁਰ ਸੇਵ ਦੇਖੋ ਪਵਨੇ ਨੀ ਰਹਾਓ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁਧ

ਰਾਜਾ ਮੰਗੇ ਦਾਨ ਬੰਧਨ ਸੌਦਾ ਅਣਵਿਚਾਰੀ ਤਿਪਤ ਨਾਹੀ ਮਾਇਆ ਮੋਹ ਪਸਾਰੀ ਬੰਧਨ ਸਾ ਸੰਕੇ ਤਨ ਜਾਏ ਬਿਨ ਘਰ ਪਵਿੱਤ ਨਾ ਪਵਈ ਥਾਏ ਬੰਧਨ ਬੇਦਬਾਦ ਅਹੰਕਾਰ ਬੰਧਨ ਬਿਨ ਸੇ ਮੋਹ ਵਿਕਾਰ ਨਾਨਕ ਰਾਮ ਨਾਮ ਸਰਣਾਈ ਸਤਿਗੁਰ ਰਾਖੇ ਬੰਧ ਨਾ ਪਾਈ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਧੂਰ ਸਿਰ ਸਿਰ ਕਾਤੀ ਮੁਨੀਅਨ ਗਲਬ ਚ ਆਵੇ ਧੂੜ ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨ ਪਾਇਆ ਕਰ ਕਰ ਦੇਖੇ ਵੇਸ ਰਹਾਓ ਜਦੋਂ ਸੀਆਂ ਵੀ ਆਈਆਂ ਲਾੜੇ ਸੋਹਨ ਪਾਸ ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਣ ਪਾਸ ਇੱਕ ਲੱਖ ਲੈਣ ਬੈਠੀਆਂ ਲੱਖ ਲੈਣ ਖੜੀਆਂ ਗਰੀ ਸ਼ੁਹਾਰੇ ਖਾਂਦੀਆਂ ਮਾਣਨ ਸੇਜੜੀਆਂ ਤਿੰਨ ਗਲ ਸਿਰਕਾਂ ਪਾਈਆਂ ਟੁੱਟਣ ਮੋਤ ਸਰੀਆਂ ਤਨ ਜੋਬਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ ਜਿਤ ਪਾਵੇ ਦੇ ਵਡਿਆਈ ਜੇ ਪਾਵੇ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਸਾਹਾਂ ਸੁਰਤ ਗਵਾਈਆ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਇੱਕ ਨਾ ਵਕਤ ਖਵਾਈਏ ਇੱਕ ਨਾ ਪੂਜਾ ਜਾਏ ਚੌਂਕੇ ਬਿਨ ਹਿੰਦਵਾਣੀਆਂ ਕਿਉਂ ਟਿੱਕੇ ਕੱਢੇ ਨਾਏ ਆਰਾਮ ਨਾ ਕਭੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਇੱਕ ਕਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁਖ ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁੱਖ ਜੋਤ ਪਾਵੇ ਸੋਥੀਏ ਨਾਨਕ ਕਿਆ ਮਨੁੱਖ। ਆਸਾ ਮਹੱਲਾ ਪਹਿਲਾ ਕਾਂ ਸੋ ਖੇਲ ਤਬੇਲਾ ਕੋੜ ਕਾਂ ਫੇਰੀ ਸਹਿਨਾਈ ਕਾਂ ਸੋ ਤੇਗ ਬੰਦ ਗਾ ਡੇਰੜ ਕਾਂ ਸੋ ਲਾਲ ਕਵਾਈ ਕਾਂ ਸੋ ਆਰਸੀਆ ਮੋ ਬੰਕੇ ਐਥੇ ਦਿਸੇ ਨਾਹੀ ਇਹੋ ਜਗ ਤੇਰਾ ਤੂੰ ਗੋਸਾਈ ਇਹ ਘੜੀ ਮੈਂ ਥਾਪ ਥਾਪੇ ਜਰ ਵੰਡ ਦੇਵੇ ਪਾਈ ਹਰਹਾਓ ਕਾਂ ਸੋ ਕਰ ਦਰ ਮੰਡਪ ਮਹਿਲਾ ਤਾਂ ਸੋ ਬੰਕ ਸਰਾਈ ਤਾਂ ਸੋ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਾਂ ਸੋ ਪਾਨ ਤੰਬੋਲੀ ਹਰਮਾ ਹੋਈ ਆ ਸ਼ਾਈ ਮਾਈ ਇਹ ਜਰ ਕਾਰਨ ਕਣੀ ਵਿਗੁੱਤੀ ਇਹਨ ਜਰ ਕਣੀ ਖੁਆਈ ਪਾਪਾਂ ਬਾਝੋਂ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਸ਼ ਮੁਸ਼ ਕੋਇਰ ਰੁਲਾਇਆ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਮੁਗਲ ਪਠਾਣਾ ਪਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਬਕ ਤਾਣ ਚਲਾਈ ਓਨੀ ਹਸਤ ਚਿੜਾਈ ਜਿਨਕੀ ਚੀਰੀ ਦਰਗੇ ਪਾਟੀ ਤਿਨਾ ਮਰਨਾ ਪਾਈ ਇਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕ ਨਾ ਪੇਰਣ ਸਿਰ ਖੁਰ ਪੱਟ ਇਕ ਨਾ ਵਾਸ ਮਸਾਣੀ ਜਿਨਕੇ ਬੰਕੇ ਕਰੀ ਨਾ ਆਇਆ ਤਿਨ ਕਿਉ ਰੈਣ ਵਿਖਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਸ ਸੁਣਾਈਏ ਦੁਖ ਸੁਖ ਤੇਰੇ ਪਾਣੇ ਹੋਵੇ ਕਿਸ ਤੇ ਜਾਏ ਰੂ ਆਈਏ ਹੁਕਮੀ ਹੁਕਮ ਚਲਾਏ ਵਿਸੈ ਨਾਨਕ ਲਿਖਿਆ ਪਾਈਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅੱਠਵਾਂ ਅਸ਼ਟਪਦੀਆਂ

ਕੂੜਾ ਲਾਲਚ ਛੋਡੀਏ ਤੋ ਸਾਚ ਪਛਾਣੇ ਗੁਰ ਕੈ ਸ਼ਬਦ ਸੁਮਾਈਏ ਪਰਮਾਰਥ ਜਾਣ ਇਹੋ ਮਨ ਰਾਜਾ ਲੋਭੀ ਲੁਭ ਤੋ ਲੋਭਾਈ ਗੁਰਮੁਖ ਲੋਭ ਨਿਵਾਰੀਏ ਹਰਸ਼ੋ ਬਣ ਆਈ ਕਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੇ ਮਨਮੁਖ ਸੱਚ ਨਾ ਪੀਜੇ ਕੂੜ ਕੂੜ ਗੜਾਵੇ ਲਾਲਚ ਛੋਡੋ ਅੰਧੇ ਹੋ ਲਾਲਚ ਦੁਖ ਪਾਰੀ ਸਾਚੋ ਸਾਹਿਬ ਮਨ ਵਸੈ ਹਉਮੈ ਬਿਖਮਾਰੀ ਦੁਬਦਾ ਛੋੜ ਕਵਾਟੜੀ ਮੂਸੋ ਗੇ ਪਾਈ ਅਹਿੰਸ ਨਾਮ ਸਲਾਈਏ ਸਤਿਗੁਰ ਸਰਣਾਈ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਜਲ ਮੈਂ ਕੇ ਧਾਰਾ ਕੀਏ ਆਪ ਅੰਤਰ ਸੂਕਾ ਹਰ ਕਾ ਨਾਮ ਨਿਧਾਨ ਗਏ ਪੂਰੇ ਗੁਰ ਦੀਆ ਨਾਨਕ ਨਾਮ ਨ ਵਿਸਰੇ ਮਥ ਅੰਮ੍ਰਿਤ ਪੀਆ ਆਸਾ ਮਹੱਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਪਿੱਟੇ ਸੰਸਾਰ ਸੱਚ ਨਾ ਪਾਇਆ ਕਿਆ ਪਵੀਏ ਕਿਆ ਟੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਸਰਜਿਆ ਆਪਣੇ ਘਰ ਆਇਆ ਅਰਹਾਉ ਸੱਚ ਮਿਲੇ ਸਚਿਆਰ ਕੂੜ ਨਾ ਪਾਈਏ ਸੱਚੇ ਸੁਚ ਤਲਾਏ ਬੌੜ ਨਾ ਆਈਏ ਮੋਇਆ ਕਹੋ ਕਿਆ ਰੋਬ ਰੋਏ ਨਾ ਜਾਣਹੂ ਰੋਬੋ ਸੱਚ ਸਲਾਹੇ ਹੁਕਮ ਪਛਾਣਹੂ ਹੁਕਮੀ ਵਜੋ ਲਖਾਏ ਆਇਆ ਜਾਣੀਏ ਲਾਹ ਪੱਲੇ ਪਾਏ ਹੁਕਮ ਸੰਜਾਣੀਏ

ਏ ਗਰਭ ਮੰਜਾਈਏ ਮਨ ਮੁਖੀਆ ਸਿਰ ਮਾਰ ਵਾਦ ਖਪਾਈਏ ਠੱਗ ਮੁੱਠੀ ਕੂੜਿਆਰ ਬੰਨ ਚਲਾਈਏ ਸਾਹਿਬ ਦੇ ਵਸਾਏ ਨਾ ਪਛੋ ਤਾਵਹੀ ਗੁਣ ਖਾਂ ਬਖਸਨਹਾਰ ਸ਼ਬਦ ਕੁਮਾਵਹੀ ਨਾਨਕ ਮੰਗੇ ਸੱਚ ਗੁਰਮੁਖ ਖਾਲੀਏ ਮੈਂ ਤੁਝ ਬਿਨ ਅਵਰ ਨਾ ਕੋਏ ਨਦਰ ਨਿਹਾਲੀਏ ਆਸਾ ਮਹੱਲਾ ਪਹਿਲਾ ਕਿਆ ਜੰਗਲ ਢੂੰਡੀ ਜਾਏ ਮੈਂ ਕਰ ਬਣ ਹਰੀਆਵਲਾ ਸੱਚ ਟਿਕੇ ਕਰ ਆਏ ਸ਼ਬਦ ਉਤਾਵਲਾ ਜੈ ਦੇਖਾਂ ਤੈ ਸੋਏ ਅਵਰ ਨਾ ਜਾਣੀਏ।

ਪਾਲੇ ਗੁਰਮੁਖ ਵਸਤ ਪਛਾਣੀਏ ਆਪਣਾ ਕਰ ਫਾਲੇ ਜੰਮਣ ਮਰਨਾ ਆਖੀਏ ਤਿਨ ਕਰਤੇ ਕੀਆ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਪੀਆ ਸਾਈ ਕਾਰ ਕਮਾਵਣੀ ਪੁਰਕੀ ਫੁਰਮਾਈ ਜੇ ਮਨ ਸਤਿਗੁਰ ਦੇ ਮਿਲੇ ਤਿਨ ਕੀਮਤ ਪਾਈ ਰਤਨਾ ਪਾਰਖ ਸੋ ਧਣੀ ਤਿਨ ਕੀਮਤ ਪਾਈ ਨਾਨਕ ਸਾਹਿਬ ਮਨ ਵਸੇ ਸੱਚੀ ਵਡਿਆਈ ਆਸਾ ਮਹੱਲਾ ਪਹਿਲਾ ਜਿੰਨੀ ਨਾਮ ਸਾਰਿਆ ਦੂਜੇ ਪਰਮ ਭੁਲਾਈ ਮੂਲ ਛੋੜ ਡਾਲੀ ਲੱਗੇ ਕਿਆ ਪਾਵੇ ਸ਼ਾਈ ਬਿਨ ਨਾਵੇ ਕਿਉਂ ਛੂਟੀਏ ਜੇ ਜਾਣੇ ਕੋਈ ਗੁਰਮੁਖ ਹੋਏ ਤਾਂ ਛੂਟੀਏ ਮਨਮੁਖ ਪਦ

ਭਗਤ ਜਿਹੜਾ ਏ ਮਨਮੁਖ ਜੇ ਸਮਝ ਆਈ ਹੈ ਵੀ ਉਜੜ ਜਾਏ ਬਿਨ ਹਰ ਨਾਮ ਨਾ ਛੂਟਤੀ ਮਰ ਨਰਕ ਸਮਾਏ ਜਨਮ ਮਰੇ ਭਰਮਾਈ ਏ ਹਰ ਨਾਮ ਨਾ ਲੇਵੇ ਤਾਂ ਕੀ ਕੀਮਤ ਨਾ ਪਵੇ ਬਿਨ ਗੁਰ ਕੀ ਸੇਵ ਜੇ ਹੀ ਸੇਵ ਕਰਾਈ ਏ ਕਰਨੀ ਪੀਸਾਈ ਆਪ ਕਰੇ ਕਿਸੇ ਆਖੀਏ ਵੇਖੇ ਵਡਿਆਈ ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀਏ ਦਰਗੇ ਪਦ ਪਾਏ ਆਸਾ ਮਹੱਲਾ ਪਹਿਲਾ ਰੂੜੂ ਠਾਕੁਰ ਮਾਰੋ ਰੂੜੀ ਗੁਰਬਾਣੀ ਵੱਡੇ ਭਾਗ ਸਤਿਗੁਰ ਮਿਲੈ ਪਾਈਏ ਪਦ ਨਿਰਬਾਣੀ ਮੈਂ ਓਲਗੀਆ ਓਲਗੀ ਹਮ ਸ਼ੋਰੂ ਥਾਰੇ ਜਿਉ ਤੂੰ ਰਾਖੇ ਤਿਉ ਰਹਾ ਮੁਖ ਨਾਮ ਹਮਾਰੇ ਰਹਾਓ ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਪਾਈਏ ਮੇਰੇ ਠਾਕੁਰ ਹਾਟ ਵਡਿਆਈਆਂ ਪਾਣੇ ਪਦ ਪਾਈਏ ਸਾਚੋ ਦੂਰ ਨ ਜਾਣੀਏ ਅੰਤਰ ਹੈ ਸੋਈ ਜੈ ਦੇਖਾ ਤੈ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੇ ਵਡਿਆਈ ਗੁਰਮੁਖ ਹੋਏ ਨਿਹਾਲੀਏ ਇਉ ਕੀਮਤ ਪਾਈ ਜੀਮਦਿਆਂ ਲਾਹਾ ਮਿਲੇ ਗੁਰ ਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ ਮਨਮੁਖ ਤੋਟਾ ਨਿਤ ਹੈ ਭਰਮੇ ਭਰਮਾਏ ਮਨਮੁਖ ਅੰਧ ਨਾ ਚੇਤਈ ਕਿਉਂ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਏ।

ਤੇ ਹਰ ਚਰਣੀ ਆਸਾ ਮੁਹੱਲਾ ਪਹਿਲਾ ਕੀਤਾ ਆਖਣ ਆਖੀਏ ਤਾਂ ਕਿ ਅੰਤ ਨ ਜਾਣਾ ਮੈਨ ਧਰਿਆ ਤਰ ਏਕ ਤੂੰ ਮੈਂ ਤਾਣ ਸਤਾਣਾ ਨਾਨਕ ਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਝੀ ਪਈ ਗੁਰਸਬ ਦੀ ਮੇਲਾ ਹਰਹਾਓ ਹੋਮੇ ਗਰਬ ਗਵਾਈ ਹੈ ਪਾਈਏ ਵਿਚਾਰ ਸਾਹਿਬ ਸਿਉ ਮਨ ਮਾਨਿਆ ਦੇ ਸਾਜ ਆਧਾਰ ਅਹਿੰਸ ਨਾਮ ਸੰਤੋਖੀ ਸੇਵਾ ਸਚ ਸਾਈ ਤਾ ਕੋ ਡਿਗਨ ਨਾ ਲੱਗ ਗਈ ਚੱਲ ਹੁਕਮ ਰਜਾਈ ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜਾਨੇ ਖੋਟੇ ਠਵਰ ਨਾ ਪਾਏ ਨੀ ਰਲੇ ਝੂਠਾਨੇ ਨਿਤ ਨਿਤ ਖਰਾ ਸੰਭਾਲੀਏ ਸਚ ਸੌਦਾ ਪਾਈਏ ਖੋਟੇ ਨਜ਼ਰ ਨਾ ਆਵਨੀ ਲੇ ਅਗਨ ਜਲਾਈਏ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੀ ਚਾਖਿਆ ਸਚ ਰਹਿ ਅਗਾਈ ਕਿੰਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਮ ਸੰਜੋਗੀ ਆਇਆ ਚਲ ਸਦਾ ਰਜਾਈ ਔਗੁਣ ਆਰੇ ਕਉ ਗੁਣ ਨਾਨਕ ਸਚ ਮਿਲੇ ਵਡਾਈ ਆਸਾ ਮੁਹੱਲਾ ਪਹਿਲਾ ਮਨ ਰਾਤੋ ਹਰ ਨਾਏ ਸਚ ਵਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੋ ਫਾਣਿਆ ਜਬ ਲਗ ਜੀਓ ਪ੍ਰਾਣ ਸਚ ਧਿਆਈ ਏ ਲਾਹ ਹਰ ਗੁਣ ਗਾਏ ਮਿਲੇ ਸੁਖ ਪਾਈਏ ਹਰਹਾਓ ਸੱਚੀ ਤੇਰੀ ਕਾਰ ਦੇ ਦਿਆਲ ਤੂੰ ਹੋ ਜੀਵਾਂ ਤੁਸਾ ਲਾਹੇ ਮੈਂ ਟੇਕ ਆਧਾਰ ਤੂੰ ਦਰ ਸੇਵਕ ਦਰਬਾਨ ਦਰਦ ਤੂੰ ਜਾਣਹੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗੇ ਨਾਮ ਹਦੂਰ ਗੁਰਮੁਖ ਜਾਣ ਸੀ ਵੇਲਾ ਸਜ ਪ੍ਰਵਾਨ ਸ਼ਬਦ ਪਛਾਣ ਸੀ ਸਤ ਸੰਤੋਖ ਕਰ ਭਾਓ ਉਸਾ ਹਰ ਨਾਮ ਸੇ ਮਨੋ ਛੋੜ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ

ਦੁਆਰਾ ਗੁਰਮੁਖ ਸੂਹ ਉਪਜੈ ਦੋ ਕਦੇ ਨਾ ਹੋਈ। ਗੁਰਮੁਖ ਹੋਮੇ ਮਾਰੀਏ ਮਨ ਨਿਰਮਲ ਹੋਈ, ਸਤਿਗੁਰ ਮਿਲੇ ਆਪ ਗਇਆ ਤੇਰ ਪਵਨ ਸੋਝੀ ਪਾਈ। ਨਿਰਮਲ ਜੋਤ ਪਸ ਰਹੀ ਜੋਤੀ ਜੋਤ ਮਿਲਾਈ, ਪੂਰੇ ਗੁਰ ਸਮਝਾਇਆ ਮਤ ਉਤਮ ਹੋਈ। ਅੰਤਰ ਸੀਤਲ ਸਾਂਤ ਹੋਏ ਨਾਮੇ ਸੁਖ ਹੋਈ, ਪੂਰਾ ਸਤਿਗੁਰ ਤਾਂ ਮਿਲੇ ਜਾਂ ਨਦਰ ਕਰੇਈ। ਕੇਲਖ ਪਾਪ ਸਭ ਕੱਟੀਏ ਫਿਰ ਦੁੱਖ ਵਿਘਨ ਨਾ ਹੋਈ, ਆਪਣੇ ਹੱਥ ਵਡਿਆਈਆਂ ਬੇਨਾਮੇ ਲਾਏ, ਨਾਨਕ ਨਾਮ ਦਾਨ ਮਨ ਵਸਿਆ ਵਡਿਆਈ ਪਾਏ। ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ, ਤੂੰ ਆਪੇ ਆਏ ਮਿਲੇ ਮੇਰੇ ਭਾਈ, ਅਨਦਨ ਸੱਚੀ ਭਗਤ ਕਰ ਸੱਚੇ ਚਿਤ ਲਾਈ। ਏਕੋ ਨਾਮ ਧਿਆਏ ਤੂੰ ਸੁਖ ਪਾਵੇ ਮੇਰੇ ਭਾਈ, ਹੋਮੇ ਦੂਜਾ ਦੂਰ ਕਰ ਵੱਡੀ ਵਡਿਆਈ ਅਰਹਾਵ। ਇਸ ਭਗਤੀ ਨੂੰ ਸੁਰ ਨਾਲ ਮੁੰਜਨ ਖਲੋਜ ਦੇ, ਬਿਨ ਸਤਿਗੁਰ ਪਾਈ ਨਾ ਜਾਏ, ਪੰਡਿਤ ਪੜਦੇ ਜੋਤ ਕੀ ਤਿਨ ਬੂਝ ਨਾ ਪਾਏ, ਆਪੇ ਥੈ ਸਭ ਰੱਖੇ ਹੋਣ ਕਿਛ ਕਹਿਣ ਨਾ ਜਾਈ, ਆਪੇ ਦੇਸੋ ਪਾਈਏ ਗੁਰ ਬੂਝ ਬੁਝਾਈ।

ਇੱਕ ਆਪੇ ਗੁਰਮੁਖ ਕੀਤੇ ਹਨ ਬੂਝਣ ਵਿਚਾਰਾ ਭਗਤੀ ਉਹਨਾਂ ਨੂੰ ਬਖਸ਼ੀਅਨ ਅੰਤਰ ਭੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸਭ ਸੋਝੀ ਹੋਈ ਓਏ ਭੁਲਾਏ ਕਿਸੇ ਦੇ ਨਾ ਭੁੱਲਣੀ ਸੱਚ ਜਾਣਨ ਸੋਈ ਤਾਰ ਮੈਂ ਪੰਚ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨਾ ਆਵਨੀ ਨਾਮ ਹੋਮੇ ਮਾਰੀ ਆਸਾ ਮਹੱਲਾ ਤੀਜਾ ਕਰੇ ਅੰਦਰ ਸਭ ਹੱਥ ਹੈ ਬਾਹਰ ਕਿਛ ਨਾਹੀ ਗੁਰਪ੍ਰਸਾਦੀ ਪਾਈਏ ਅੰਤਰ ਕਪਟ ਖੁਲਾਹੀ ਸਤਿਗੁਰ ਤੇ ਹਰ ਪਾਈਏ ਭਾਈ ਅੰਤਰ ਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਆ ਦਿਖਾਈ ਰਹਾਓ ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ ਅੰਦਰ ਖੋਲੇ ਦਿਵ ਦਿਸ਼ਟ ਦੇਖੇ ਮੁਕਤ ਭੰਡਾਰਾ ਅੰਦਰ ਮੈਲ ਅਨੇਕ ਹੈ ਜੀਉ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਾਰਖੀਆਂ ਵਸ ਮਾਲ ਲਈ ਗੁਰਸੋਜੀ ਹੋਈ ਨਾ ਪਦਾਰਥ ਅਮੁੱਲ ਸਾ ਗੁਰਮੁਖ ਪਾਵੇ ਕੋਈ ਬਾਹਰ ਪਾਲੇ ਸੋ ਕਿਆ ਲਹੇ ਵਧ ਕਰੇ ਅੰਦਰ ਪਾਈ ਭਰਮੇ ਪੂਲਾ ਸਭ ਜਗ ਫਿਰੇ ਮਨਮੁਖ ਪਤ ਗਵਾਈ ਕਰ ਦਰ ਛੋਡੇ ਆਪਣਾ ਪਰ ਕਰ ਝੂਠਾ ਜਾਈ ਚੋਰੇ ਵਾਂਗੂ ਪਕੜੀਏ ਬਿਨ ਨਾਵੇ ਚੋਟਾਂ ਖਾਈ ਜਿੰਨੀ ਖਰ ਜਾਤਾ ਆਪਣਾ ਸੇ ਸੁਗੀਏ ਪਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸੇ ਆਖੀਏ ਆਪੇ ਦੇ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਧ ਮੀਠਾ ਪਾਈ ਹਰ ਚਾਖੇ ਮੁਕਤ ਪਏ ਜਿੰਨਾ ਸੱਚੋ ਪਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਾ ਲਾਈਏ ਵਿਖਿਆ ਮੈਂ ਉਦਾਸਾ ਰਹਾਓ ਬਿਨ ਸਬਦੇ ਆਪ ਨ ਜਾਪਈ ਸਭ ਅੰਧੀ ਪਾਈ ਗੁਰਮਤੀ ਕੜ ਚਾਨਣਾ ਨਾਮ ਅੰਤ ਸਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਏ ਨਾਮ ਮੰਨੀਏ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਕੜ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੇ ਨਾਮੇ ਸਰਣਾਈ ਬਿਨ ਨਾਵੇ ਕੋਈ ਨਾ ਮੰਨੀਏ ਮਨਮੁਖ ਪਦ ਗਵਾਈ ਜੰਪੁਰ ਵਾਧੇ ਮਾਰੀਏ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੇ ਗੁਰਮੁਖ ਨਾਮ ਬੁਝਾਈ ਨਾਮੁਖੀ ਨਾਮ ਮੰਨੀਏ ਨਾਮੇ ਵਡਿਆਈ ਜਿਸ ਨੂੰ ਦੇਵੇ ਤਿਸ ਮਿਲੇ ਗੁਰਮਤੀ ਨਾਮ ਬੁਝਾਈ ਨਾਨਕ ਸਭ ਕਿਛ ਨਾਵੇ ਕੇ ਵਸ ਹੈ ਪੂਰੇ ਪਾਕ ਕੋ ਪਾਈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਲ ਨਾ ਪਾਏ ਨੀ ਨਾ ਜਾਣਨ ਫਿਰ ਕਾ ਸਵਾਓ ਫਿੱਕਾ ਬੋਲੇ ਨਾਨਵੇ ਦੂਜਾ ਭਾਉ ਸਵਾਓ ਕਿਉਂ ਮਨੁਆ ਕਿਉਂ ਕਰ ਵਸ ਆਵੇ ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਕਰ ਆਵੇ ਰਹਾਓ ਸੁਹਾਗਣੀ ਆਪ ਸਵਾਰੀ ਓਨ ਲਾਏ ਪ੍ਰੇਮ ਪਿਆਰ ਤਗੁਰ ਕੇ ਪਾਣੇ ਚਲਦੀਆਂ

ਜਾਂ ਅਪਾਰਸੀ ਗਾਰ ਹੈ। ਹੋ ਬਾਵੰਤੀ ਨਾਰ ਸਾ ਸੁਭਰਾਈ ਸੁੰਦਰੀ ਕਿਰਕੇ ਹੇਤ ਪਿਆਰ ਸੁਹਾਗਣੀ ਵਿਚ ਰੰਗ ਰੱਖੇ ਹੋਣ ਸੱਚੇ ਅਲਾਖੇ ਪਾਰ ਸਤਿਗੁਰ ਸੇਵਨ ਆਪਣਾ ਸੱਚੇ ਪਾਏ ਪਿਆਰ ਸੁਹਾਗਣੀ ਸੀਗਾਰ ਬਣਾਇਆ ਹੁਣ ਕਾ ਗਲਹਾਰ ਪ੍ਰੇਮ ਪਿਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਊਤਮਾ ਜਤ ਪਤ ਸਬਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਵਿਸ਼ਟਾ ਕਾ ਕੀੜਾ ਹੋਏ ਹਾਂ ਹੋ ਕਰਦੀ ਸਭ ਫਿਰ ਬਿਨ ਸਬਦੇ ਹੋ ਨਾ ਜਾਏ ਨਾਨਕ ਨਾਮ ਰਤੇ ਤਿਨ ਹੋ ਮੈਂ ਗਈ ਸੱਚੇ ਰਹੇ ਸੁਮਾਏ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲ ਸਦਾ ਸੱਚੀ ਸੋਏ ਐਥੇ ਕਰ ਕਰ ਜਾਪ ਦੇ ਆਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗਲ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੇ ਨਾ ਇਹ ਰੰਗ ਲਏ ਨਾ ਜਾਏ ਅਰਹਾਉ ਹਮ ਨੀਚ ਮੈਲੇ ਅਤ ਅਭਿਮਾਨੀ ਦੂਜੇ ਪਾਏ ਵਿਕਾਰ ਗੁਰ ਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤ ਪਾਰ ਬਿਨ ਗੁਰ ਕੋਈ ਨਾ ਰੰਗੀਏ ਗੁਰ ਮਿਲੇ ਰੰਗ ਚੜਾਓ ਗੁਰ ਕੇ ਪਏ ਪਾਏ ਜੋ ਰਤੇ ਸਿਵਤੀ ਸੱਚ ਸੁਮਾਓ ਪਏ ਬਿਨ ਲਾਗ ਨ ਲੱਗਈ ਨਾ ਮਨ ਨਿਰਮਲ ਹੋਏ ਬਿਨ ਪਏ ਕਰਮ ਕਮਾਵਣੇ ਝੂਠੇ ਠਾਓ ਨ ਕੋਏ ਜਿਸ ਨੂੰ ਆਪੇ ਰੰਗੇ ਸੋ ਰਪਸੀ ਸਤਸੰਗਤ ਮੇਲਾਏ ਪੂਰੇ ਗੁਰ ਤੇ ਸਤਸੰਗਤ ਉਪਜੇ ਹੈਜੇ ਸੱਚ ਸੁਪਾਏ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਲ ਢੋਰ ਜਿਨ ਕੀਤੇ ਤਸੇ ਨਾ ਜਾਣਨੀ ਬਿਨ ਨਾਵੇ ਸਭ ਚੋਰ ਇਹ ਗੁਣ ਵਿਹਾ ਚ ਔਗੁਣ ਵਿਕਣੇ ਗੁਰ

ਨਾਨਕ ਨਾਮੇ ਲਾਏ ਸਵਾਰਿਆ ਸਬਦੇ ਲਏ ਮਲਾਏ ਆਸਾ ਮੁਹੱਲਾ ਤੀਜਾ ਸਭ ਨਾਵੇ ਨੂੰ ਲੋਚਦੀ ਜੇ ਕਿਰਪਾ ਕਰੇ ਸੋ ਪਾਏ ਬਿਨ ਨਾਵੇ ਸਭ ਦੁੱਖ ਹੈ ਸੁਖ ਤਿਸ ਜਿਮਾ ਨਮਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ ਗੁਰਪੂਰੇ ਤੇ ਪਾਈਏ ਨਾਮੇ ਵਡਿਆਈ ਹਰਹਾਉ ਅੰਤਰ ਬਾਰ ਏਕ ਹੈ ਬਹੁਬਧ ਸੇ ਟਿਉ ਪਾਈ ਹੁਕਮੇ ਕਾਰ ਕਰਾਏਂਦਾ ਦੂਜਾ ਕਿਸ ਕਹੀਏ ਪਾਈ ਬੁਝਣਾ ਅਬੁਝਣਾ ਤੁਧ ਕੀ ਇਹ ਤੇਰੀ ਸਿਰਕਾਰ ਇਕ ਨਾ ਬਖਸੇ ਮੇਲ ਲਹਿ ਇਕ ਦਰਗੇ ਮਾਰ ਕੱਢੇ ਕੂੜਿਆਰ ਇਕ ਤੁਰ ਪਵਿੱਤ ਪਾਵਨ ਹੈ ਤੁਧ ਨਾ ਮੇਲ ਲਾਏ ਗੁਰਸੇਵਾ ਤੇ ਸੁਖ ਉਪਜੇ ਸੱਚੇ ਸ਼ਬਦ ਬੁਝਾਏ ਇਹ ਕੁਚਲ ਕੁਚੀਲ ਵਿਖਲੀ ਪਤੇ ਨਾ ਉਹ ਆਪ ਖੁਆਏ ਨਾ ਓਰ ਸਿੱਧ ਨਾ ਬੁੱਧ ਹੈ ਨਾ ਸਜਮੀ ਫਿਰੇ ਉਤਵਤਾਏ ਨਦਰ ਕਰੇ ਜਿਸੇ ਆਪਣੀ ਤਿਸ ਨੂੰ ਭਾਵ ਨਹੀਂ ਲਾਏ ਸਭ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜ੍ਹਨਾ ਪਹੁੰਚੀਏ ਕਦ ਕਹਿਣੇ ਅੰਤ ਨ ਪਾਏ ਗੁਰ ਤੇ ਕੀਮਤ ਪਾਈਏ ਸਤ ਸ਼ਬਦ ਸੋਝੀ ਪਾਏ ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਹ ਦੇਹੀ ਵਿਚ ਨਾਮ ਨਿਦਾਨ ਹੈ ਪਾਈਏ ਗੁਰ ਕੇ ਖੇਤ ਅਪਾਰ ਆਸਾ ਮੁਹੱਲਾ ਤੀਜਾ ਸਚ ਰਤੀਆ ਸੁਹਾਗਣੀ ਜਿਨ੍ਹਾਂ ਗੁਰ ਕੇ ਸ਼ਬਦ ਸੀਗਾਰ ਕਰਗੀ ਸੋ ਕਿਰਪਾਇਆ ਸੱਚੇ ਸ਼ਬਦ ਵਿਚਾਰ ਆਪ ਗੁਣ ਗੁਣੀ ਬਗਸਾਇਆ ਹਰ ਸਿਉਂ ਲਿਵਲਾਈ ਹਰ ਵਰ ਪਾਇਆ ਕਾਮਣੀ ਗੁਰਮੇਲ ਮਿਲਾਈ ਹਰਹਾਉ ਇਕ ਫਿਰ ਹਦੂਰ ਨਾ ਜਾਣਨੀ ਦੂਜੇ ਪਰਮ ਭੁਲਾਏ ਕਿਉ ਪਾਏ ਡੋਹਾਗਣੀ ਦੁਖੀ ਰਹਿਣ ਵਿਖਾਏ ਜਿਨ ਕੇ ਮਨ ਸਚ ਵਸਿਆ ਸੱਚੀ ਕਾਰ ਕਮਾਏ ਅਨਦਨ ਸੇਵੇ ਸਹਿਜ ਸਿਉ ਸੱਚੇ ਮਾਏ ਸਮਾਏ ਦੁਹਾਗਣੀ ਪਰਮ ਭੁਲਾਈ ਆ ਕੂੜ ਬੋਲ ਵਿਖ ਖਾਏ ਫਿਰ ਨਾ ਜਾਣਨੇ ਆਪਣਾ ਸੁਣੀ ਸੇ ਦੁਖ ਪਾਗੇ ਸੱਚਾ ਸਾਹਿਬ ਏਕ ਹੈ ਮਤ ਮਨ ਪਰਮ ਭੁਲਾਗੇ ਗੁਰਪੂਜ ਸੇਵਾ ਕਰੇ ਸਚ ਨਿਰਮਲ ਮਨ ਵਸਾਏ ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ ਫਿਰ ਸੇਤੀ ਅਨਦਿਨ ਗਏ ਰਹੀ ਸੱਚੀ ਸੇ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ ਮੈਲ ਨਾਈ ਡੋਹਾਗਣੀ ਅੰਤ ਗਈ ਪਛਤਾਏ ਸੋ ਪਰ ਮੇਰਾ ਏਕ ਹੈ ਇਕ ਸਿਉ ਲਿਵਲਾਏ ਨਾਨਕ ਜੇ ਸੁਖ ਲੋੜੇ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮੁਹੱਲਾ ਤੀਜਾ ਅੰਮ੍ਰਿਤ ਜਿਨ੍ਹਾਂ ਚ ਖਾਇਓਨ ਆਇਆ ਸਹਿਜ ਸੁਭਾਏ ਸੱਚਾ ਵੇ ਪ੍ਰਭਾਉ ਹੈ ਕਿਸ ਨੂੰ

ਆਓ ਮਨਮੁਖ ਸਦਾ ਦੋਹਾ ਗਿਣੀ ਦਰਖੜੀਆਂ ਬਿਲ ਲਾਗੇ ਜਿਨ੍ਹਾਂ ਕਿਰਤਾ ਸਵਾਦ ਨ ਆਇਓ ਜੋ ਤੁਰ ਲਿਖਿਆ ਸੋ ਕਮਾਹੇ ਗੁਰਮੁਖ ਬੀਜੇ ਸੱਚ ਜੰਮੇ ਸੱਚ ਨਾਮ ਵਾਪਾਰ ਜੋ ਇਤ ਲਾਹੇ ਲਾਇਨ ਭਗਤੀ ਦੇ ਭੰਡਾਰ ਗੁਰਮੁਖ ਸਦਾ ਸੁਹਾਗਣੀ

ਤਨ ਮਨ ਸੀਤਲ ਮੁਖ ਪੁਜਲ ਪਿਰ ਕੈ ਪਾਏ ਪਿਆਰ ਸੇ ਸੁਖਾਲੀ ਪਿਰ ਰਵੇ ਹਉਮੈ ਤਿਸ ਨਾ ਮਾਰ ਕਰ ਕਿਰਪਾ ਕਰ ਆਇਆ ਹੁਰ ਕੈ ਹੇਤ ਅਪਾਰ ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ ਸਭੇ ਗੁਣੇ ਬਗਸਾਏ ਲਏ ਓਨ ਮੇਲੇ ਮੇਲਣਹਾਰ ਨਾਨਕ ਆਖਣ ਆਖੀਏ

ਤੇ ਆਈ ਹੈ ਗਿਆਨ ਪ੍ਰਗਟ ਹੋਏ ਇਹ ਮਨ ਮਤ ਜਾਣੇ ਹਰ ਦੂਰ ਹੈ ਸਦਾ ਵੇਖ ਅਧੂਰ ਸਦ ਸੁਣਦਾ ਸਦ ਵੇਖਦਾ ਸ਼ਬਦ ਰਹਿਆ ਭਰਪੂਰ ਰਹਾਉ ਗੁਰਮੁਖ ਆਪ ਪਛਾਣਿਆ ਤਿਨੀ ਇੱਕ ਮਨ ਕਿਹਾ ਸਦਾ ਰਵੇ ਤੇਰੇ ਆਪਣਾ ਸੱਚੇ ਨਾਮ ਸੁਖ ਪਾਇਆ ਇਹ ਮਨ ਤੇਰਾ ਕੋ ਨਹੀਂ ਤਰ ਵੇਗ ਸ਼ਬਦ ਵਿਚਾਰ ਹਰ ਸਰਣਾਈ ਪਜ ਪਉ ਪਾਏ ਮੋਹ ਦੁਆਰ ਸਭ ਸੁਣੀਏ ਸ਼ਬਦ ਬੁਝੀਏ ਸੱਚ ਰਖੇ ਲਿਵ ਲਾਏ ਸਭ ਦੇਹੋ ਮੈਂ ਮਾਰੀਏ ਸੱਚੇ ਮਹਿਲ ਸੁਖ ਪਾਏ ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਜਿੰਨੀ ਨਾਮ ਸਾਰਿਆ ਸੇ ਮੋਏ ਮਰ ਜਾਹੇ ਹਰ ਜਾਤ ਨ ਆਇਓ ਦਿਸ਼ਟਾ ਮਾਏ ਸੁਮਾਏ ਇਕ ਆਪੇ ਬਖਸ ਮਲਾਇਨ ਅਣਦਿਨ ਨਾਮੇ ਲਾਏ ਸੱਚ ਕੁਮਾਰੇ ਸੱਚ ਰਹੇ ਸੱਚੇ ਸੱਚ ਸੁਮਾਗੇ ਬਿਨ ਸਬਦੇ ਸੁਣੀਏ ਨਾ ਦੇਖੀਏ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੇ ਦੁਖ ਪਾਏ ਸੀ ਨਾ ਮਿਲੇ ਤਿਸੇ ਰਜਾਏ ਜਿਨ ਬਾਣੀ ਸਿਉ ਚਿਤ ਲਾਇਆ ਸੇਜ ਨਿਰਮਲ ਪ੍ਰਵਾਨ ਨਾਨਕ ਨਾਮ ਤਿਨਾ ਕਦੇ ਨਾ ਵਿਸਰੇ ਤੇ ਦਰ ਸੱਚੇ ਜਾਣ ਆਸਾ ਮਹੱਲਾ ਤੀਜਾ ਸਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਵਿਚੋਂ ਆਪ ਗਿਆ ਨਉ ਮੰਨਿਆ ਸੱਚ ਮਿਲਾਵਾ ਹੋਏ ਹਰ ਹਰ ਨਾਮ ਜਨ ਕੀ ਪਤ ਹੋਏ ਸਬਲ ਤਿਨਾ ਕਾ ਜਨਮ ਹੈ ਤਿਨ ਮਾਨੇ ਸਭ ਕੋਏ ਰਹਾਉ ਹਉਮੈ ਮੇਰਾ ਜਾਤ ਹੈ ਅਤ ਕ੍ਰੋਧ ਅਭਮਾਨ ਸਬਦ ਮਰੇ ਤਾਂ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰ ਭੇਟਿਆ ਸਬਲ ਜਨਮ ਹਮਾਰਾ ਨਾਮ ਨ ਮਿਨਦ ਪਾਇਆ ਭਰੇ ਅਖੁੱਟ ਭੰਡਾਰਾ ਆਵੇ ਇਸ ਰਾਸੀ ਕੇ ਵਾਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਤਨ ਪਾਏ ਤਿਨ ਅੰਤਰ ਸ਼ਬਦ ਵਿਚਾਰਾ ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ ਤੁਰੋਂ ਆਪ ਖੁਆਇਨ ਜੂਏ ਬਾਜੀ ਹਾਰੀ ਬਿਨ ਪਿਆਰੇ ਭਗਤ ਨ ਹੋਵਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈਏ ਗੁਰ ਭਗਤੀ ਮਨ ਧੀਰ ਜਿਸਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਹਿਰਦੇ ਏਕੋ ਨਾਮ ਵਸੇ ਹਉਮੈ ਦੁਬਦਾ ਮਾਰ ਭਗਤਾਂ ਕੀ ਜਦ ਪਤ ਏਕੋ ਨਾਮ ਹੈ ਆਪੇ ਲਏ ਸਵਾਰ ਸਦਾ ਸਰਣਾਈ ਤਿਸ ਕੀ ਜਿਉਂ ਪਾਵੇ ਤਿਉਂ ਕਾਰਜ ਸਾਰ ਭਗਤ ਨਿਰਾਲੀ ਅਲਾਹ ਦੀ ਜਾਪੇ ਗੁਰ ਵਿਚਾਰ ਨਾਨਕ ਨਾਮ

ਬੇਟਿਓ ਜੇ ਸੱਚੀ ਬੂਝ ਬੁਝਾਏ ਏ ਮਨ ਮੇਰੇ ਬਾਬਲੇ ਹਰ ਅਸ ਚਖ ਸਾਧ ਪਾਏ ਨਾ ਸਲਾਗਾ ਤੂੰ ਫਿਰ ਬਿਰਥਾ ਜਨਮ ਗਵਾਏ ਰਹਾਓ ਇਹ ਜੁਗ ਮੈਂ ਗੁਰਮੁਖ ਨਿਰਮਲੇ ਸੱਚ ਨਾਮ ਰਹਿ ਲਿਵਲਾਏ ਬਿਨ ਕਰਮਾ ਕਿਛ ਪਾਈ ਗਏ ਨਹੀਂ ਟਾਕਰ ਕਹੇ ਆ ਜਾਏ ਆਪ ਪਛਾਣੇ ਸ਼ਬਦ ਮਰੇ ਮਨੋ ਤਜ ਵਿਕਾਰ ਗੁਰ ਸਰਣਾਈ ਪਜ ਪਏ ਬਖਸੇ ਬਖਸਣ ਹਾਰ ਬਿਨ ਨਾਵੇ ਸੁਖ ਨਾ ਪਾਈਏ ਨਾ ਦੁਖ ਵਿਚੋਂ ਜਾਏ ਇਹੋ ਜਗ ਮਾਇਆ ਮੋਹੇ ਵਿਆਪਿਆ ਦੂਜੇ ਪਰਮ ਭੁਲਾਏ ਦੁਹਾਗਣੀ ਪਿਰਕੀ ਸਾਰ ਨਾ ਜਾਣੀ ਕਿਆ ਕਰ ਕਰੇ ਸੀਗਾਰ ਆਂਦਨ ਸਦਾ ਜਲਦੀਆਂ ਫਿਰੇ ਸੇਜੇ ਰਵੇ ਨਾ ਪਤਾਰ ਸੁਹਾਗਣੀ ਮਹਿਲ ਪਾਇਆ ਵਿਚੋਂ ਆਪ ਗਵਾਏ ਗੁਰਸਬਦੀ ਸੀਗਾਰੀਆ ਆਪਣੇ ਸਹਿ ਲਈਆ ਮਿਲਾਏ ਮਰਨਾ ਮਨੋ ਵਸਾਰਿਆ ਮਾਇਆ ਮੋਹ ਗੁਬਾਰ ਮਨਮੁਖ ਮਰ ਮਰ ਜੰਮੇ ਪੀ ਮਰੇ ਜਮਦਰ ਹੋਏ ਖੁਵਾਰ ਆ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸੁਮਾਣੇ ਮੁਖ ਉਜਲੇ ਤਿਲ ਸੱਚੇ ਦਰਬਾਰ ਆਸਾ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ ਇਨ ਵਿਧ ਨਗਰ ਉੱਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ।

ਸਾਂਤ ਸਹਿਤ ਸੁੱਕੇ ਸਭਹਾਟ ਸਾ ਵਾਪਾਰੀ ਏਕੇ ਥਾਟ ਜੇ ਜੀਆ ਡੰਨ ਕੋ ਲਏ ਨਾ ਜਗਾਤ ਸਗੁਰ ਕਰ ਦੀਨੀ ਧੁਰਕੀ ਛਾਪ ਵੱਖਰ ਨਾਮ ਲੜਖੇਬ ਚਲਾਵੋ ਲੈ ਲਹਾ ਗੁਰਮ ਕਰ ਆਵ ਸਤਗੁਰ ਸਾਹੁ ਸਿੱਖ ਵਣਜਾਰੇ ਪੂੰਜੀ ਨਾਮ ਲੇਖਾ ਸਾਚ ਸੁਮਾਰੇ ਸੋ ਵਸਤੇ ਇਤ ਕਰ

ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਰਖਾਓ ਦਰਸ਼ਨ ਕੀ ਪਿਆਸ ਘਣੀ ਚਿਤਵਤ ਅਨਕ ਪ੍ਰਕਾਰ ਤਰੋ ਅਨੁਗ੍ਰਹ ਪਾਰ ਬ੍ਰਹਮ ਹਰ ਕਿਰਪਾ ਧਾਰ ਮੁਰਾਰ ਮਨ ਪਰਦੇਸੀ ਆਇਆ ਮਿਲਿਓ ਸਾਧ ਕੇ ਸੰਗ ਜਿਸ ਵੱਖਰ ਕੋ ਚਾਹਤਾ ਸੋ ਪਾਇਓ ਨਾਮ ਹੈ ਰੰਗ ਜੇਤੇ ਮਾਇਆ ਰੰਗ ਰਸ ਬਿਨ ਸਜਾਏ ਖਿਨ ਮਾਹੇ ਭਗਤ ਰਤੇ ਤੇਰੇ ਨਾਮ ਸਿਉ ਸੁਖ ਪੁੰਚੇ ਸਭ ਠਾਏ ਸਭ ਜਗ ਚਲ ਤੋ ਪੇਖੀਏ ਨਿਚਲ ਹਰ ਕੋ ਨਾਓ ਧਰਮ ਤਰਾਈ ਸਾਸਿਉ ਨਿਚਲ ਪਾਵੇ ਠਾਓ ਮੀਤ ਸਾਜਨ ਸੁਤ ਬੰਧ ਪ ਕੋ ਹੋਤ ਨਾ ਸਾਥ ਏਕ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭਨਾਥ ਚਰਨ ਕਮਲ ਹੋਇਤ ਭਏ ਲਗ ਸਾਗਰ ਤਰਿਓ ਤੇਹੇ ਪੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਸਿਉ ਨੇਹ ਸਾ ਤੇਰੇ ਕੀ ਜਾਚਨਾ ਵਿਸਰਨਾ ਸਾਸ ਗਿਰਾਸ ਜੋ ਤੁ ਭਾਵੇ ਸੋ ਫਲਾ ਤੇਰੇ ਪਾਣੇ ਕਾਰਜ ਰਾਸ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਨਕ ਸਭ ਦੁੱਖ ਮਿਟੇ

ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪ੍ਰਸਿਮਰੀਏ ਪਿਆਰੇ ਦਰਸ਼ਨ ਕਉ ਬਲ ਜਾਓ ਜੇ ਸਿਮਰਤ ਦੁੱਖ ਬੀਸਰੇ ਪਿਆਰੇ ਸੋ ਕਿਉਂ ਤਜਣਾ ਜਾਏ ਕਿਉ ਤਨ ਵੇਚੀ ਸੰਤ ਪੈ ਪਿਆਰੇ ਪ੍ਰੀਤਮ ਦੇ ਮਿਲਾਏ ਤੁਸੀਂ ਗਾਰ ਵਿਖਿਆ ਕੇ ਫੀ

ਪਾਏ ਅੰਚਲ ਗਇਆ ਸਾਧਕਾ ਨਾਨਕ ਹੈ ਸਾਗਰ ਪਾਰ ਪਰਾਏ ਜਨਮ ਮਰਨ ਦੁਖ ਕਟੀਏ ਪਿਆਰੇ ਜਾਂ ਪੇਟੇ ਹਰ ਰਾਏ ਸੁੰਦਰ ਸੁਗਰ ਸੁਜਾਨ ਪ੍ਰਾ ਮੇਰਾ ਜੀਵਨ ਦਰਦ ਦਿਖਾਏ ਜੋ ਜੀ ਤੁਤੇ ਬੀਸ਼ਰੇ ਪਿਆਰੇ ਜਨਮ ਮਰੇ ਬਿਖਾਏ ਜਿਸ ਤੂੰ ਮਿਲੇ ਸੋ ਮਿਲੇ ਪਿਆਰੇ ਤਿਸਕੇ ਲਾਗੋ ਪਾਏ ਜੋ ਸੁਖ ਦਰਸ਼ਨ।

ਸੋ ਕਰੀ ਪਿਆਰੇ ਆਵਰ ਕਿਸ ਕਰਨ ਨ ਜਾਏ। ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜੇ ਚਪੀਏ ਹਰ ਨਾਓ। ਸਾਈ ਕਾਰ ਕਮਾਵਣੀ ਪਿਆਰੇ ਪੁਰ ਮਸਤਕ ਲੇਖ ਲਿਖਾਏ। ਏਕੋ ਆਪ ਵਰਤਦਾ ਪਿਆਰੇ ਘੜ ਘੜ ਰਹਿਆ ਸਮਾਏ। ਸੰਸਾਰ ਕੂਪ ਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ। ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸੱਸੇ ਸੋਏ ਸਿਟ ਜਿਨ ਸਾਜੀ ਸਭਨਾ ਸਾਹਿਬ ਏਕ ਪਿਆ। ਸੇਵ ਤਰੇ ਚਿਤ ਜਿਨਕਾ ਲਾਗਾ ਆਇਆ ਤਿਨਕਾ ਸਬਲ ਪਿਆ। ਮਨ ਕਾਹੇ ਪੂਲੇ ਮੂੜ ਮਨਾ ਜਬ ਲੇਖਾ ਦੇਵੇ ਬੀਰਾ ਤਉ ਪੜਿਆ ਰਹਾਓ। ਈਵੜੀ ਆਦ ਪੁਰਖ ਏ ਦਾਤਾ ਆਪੇ ਸੱਚਾ ਸੋਈ। ਇਨ੍ਹਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੇ ਇਸ ਸਿਰ ਲੇਖ ਨਾ ਹੋਈ। ਊੜੇ ਉਮਾ ਤਾ ਕੀ ਕੀਜੇ ਜਾਕਾ ਅੰਤ ਨ ਪਾਇਆ। ਸੇਵਾ ਕਰੇ ਸਹੀ ਫਲ ਪਾਵੇ ਜਿੰਨੀ ਸੱਚ ਕਮਾਇਆ। ਨੰਗੇ ਗਿਆਨ ਬੂਝੇ ਜੇ ਕੋਈ ਪੜਿਆ

ਸੇ ਫਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਪਉ ਪਿਆ ਮਨ ਫਿਰੇ ਨਾ ਚੇਤੇ ਮੂੜੇ ਲਗ ਚੌਰਾਸੀ ਫੇਰ ਪਿਆ ਮੰਮੇ ਮੋਹ ਮਰਨ ਮਸੂਦਨ ਮਰਨ ਪਿਆ ਤਬ ਚੇਤਵਿਆ ਕਾਇਆ ਪੀਤਰੇ ਅਬਰੋ ਪੜਿਆ ਮੰਮਾ ਅੱਖਰ ਵਿਸਰਿਆ ਯਹੀ ਹੈ ਜਨਮ ਨਾ ਹੋਵੀ ਕਦਗੀ ਜੇਕਰ ਸੱਚ ਪਛਾਣੇ ਗੁਰਮੁਖ ਅੱਖ ਗੁਰਮੁਖ ਬੂਝੇ ਗੁਰਮੁਖ ਏਕੋ ਜਾਣੇ ਰਾਰੇ ਰਵ ਰਿਆ ਸਭ ਅੰਤਰ ਜੇਤੇ ਕੀ ਏ ਜਨਤਾ ਜਨ ਤੋ ਪਾਏ ਧੰਦੇ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ ਲੱਲੇ ਲਾਏ ਧੰਦੇ ਜਿਨ ਛੋਡੀ ਮੀਠਾ ਮਾਇਆ ਮੋਹਕੀਆ ਖਾਣਾ ਪੀਣਾ ਸਮਕਰ ਸਹਿਣਾ ਪਾਣੇ ਤਾ ਕੇ ਹੁਮ ਪਿਆ ਵਵੈ ਵਾਦਿਓ ਪਰਮੇਸਰ ਵੇਖਣ ਕੋ ਜਿਨ ਵੇਸ਼ ਕੀਆ ਵੇਖੇ ਚਾਖੇ ਸਭ ਕੇ ਜਾਣੇ ਅੰਤਰ ਬਾਹਰ ਰਵ ਰਹਿਆ ਰਾੜੇ ਰਾੜ ਕਰੇ ਕਿਆ ਪ੍ਰਾਣੀ ਕਿਸੇ ਧਿਆਵੋ ਜੇ ਅਮਰ ਹੋਆ ਕਿਸੇ ਧਿਆਵੋ ਸੱਚ ਸਮਾਵੋ ਉਸ ਵਿੱਚੋਂ ਕੁਰਬਾਨ ਕੀਆ ਹਾਏ ਹੋਰ ਨਾ ਕੋਈ ਦਾਤਾ ਜੀਉ ਪਾਏ ਜਿਨ ਰਿਜਕ ਦੀਆ ਹਰ ਨਾਮ ਧਿਆਵੋ ਹਰ ਨਾਮ ਸਮਾਵੋ ਅਨੰਦ ਲਾ ਹਰ ਨਾਮ ਲੀਆ ਆਇੜੇ ਆਪ ਕਰੇ ਜਿਨ ਛੋਡੀ ਜੋ ਕੁਛ ਕਰਨਾ ਸੋ ਕਰ ਰਹਿਆ ਕਰੇ ਕਰਾਏ ਸਭ ਕੀ ਜਾਣੇ ਨਾਨਕ ਸਾਇਰ ਇਵ ਕਹਿਆ ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਇਓ ਅੰਗੇ ਸਭ ਜਗ ਆਇਆ ਤਾਖੇ ਢੰਗੇ ਕਾਲ ਫਿਆ ਰੀ ਰੀ ਲੱਲੀ ਭਾਵ ਕਮਾਣੇ ਪੜ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਿਆ ਹਰਹਾਉ ਸਿੱਧੰ ਆਏ ਸਿਮਰੇ ਨਾਹੀ ਨੰਨੇ ਨਾ ਤੂੰ ਨਾਮ ਲਿਆ ਛੱਛੇ ਸ਼ੀਜੇ ਐਨ ਸਮੂੜੇ ਕਿਉਂ ਛੂਟੇ ਜੰਮ ਪਾਕੜਿਆ ਬਾਬੇ ਬੂਝੇ ਨਾਹੀ ਮੂੜੇ ਪਰਮ ਪੁਲੇ ਤੇਰਾ ਜਨਮ ਗਿਆ ਅਣਹੁੰਦਾ ਨਾ ਉਤਰਾਇਓ ਪਾਂਦਾ ਅਵਰਾ ਕਾ ਭਾਰ ਤੁਧ ਲਿਆ ਜੱਜੇ ਜੋਤ ਫਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਂਗਾ ਇਹ ਸਭ ਤੂੰ ਚੀਨੇ ਨਾਹੀ ਫਿਰ ਫਿਰ ਜੂਨੀ ਆਵੇਂਗਾ ਤੁਲ ਸਿਰ ਲਿਖਿਆ ਸੋ ਪੜ ਪੰਡਿਤ ਅਵਰਾ ਨੂੰ ਨਾ ਸਿਖਾਲ ਵਿਖਿਆ ਪਹਿਲਾਂ ਫਾਹਿਆ ਪਾਇਆ ਪਾਂਦੇ ਪਿੱਛੋਂ ਦੇ ਗਲ ਚਾਟੜਿਆ ਸੱਸੇ ਸੰਜਮ ਗਏ ਉਹ ਮੂੜੇ ਏਕ ਦਾਨ ਤੁਧ ਕੁਥਾਏ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਇਹ ਤਨ ਖਾਧੇ ਤੇਰਾ ਜਨਮ ਗਿਆ ਮੰਮੇ ਮਤ ਹਿਰ ਲਈ ਤੇਰੀ ਮੂੜੇ ਹੋਮੇ ਵੱਡਾ ਰੋਗ ਪਿਆ ਅੰਤਰ ਆਤਮੇ ਬ੍ਰਹਮ ਨ ਚੀਨਿਆ ਮਾਇਆ ਕਾ ਮੋਹਤਾਜ ਪਿਆ ਕੱਕੇ ਕਾਮ ਕ੍ਰੋਧ ਪਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ ਬੜੇ ਗੁਣੇ ਤੂੰ ਬਹੁਤ ਪੁਕਾਰੇ ਹਿਣ ਬੂਝੇ ਤੂੰ ਡੂਬ ਮੂਆ ਤੱਤੇ ਤਾਮਸ ਜਲਿਓ ਮੂੜੇ ਥੱਥੇ ਥਾਂ ਪ੍ਰਿਸ਼ਟ ਹੋਆ ਧੱਗੇ ਕਰ ਕਰ ਫੇ ਤੂੰ ਮੂੜੇ ਦੱਦੇ ਦਾਨ ਨਾ ਤੁਧ ਲਿਆ ਪੱਪੇ ਪਾਰ ਨ ਪਵਹੀ ਮੂੜੇ ਪਰਪੰਜ ਤੂੰ ਪਲਚ ਰਹਿਆ ਸੱਚੇ ਆਪ ਖੁਆਇਓ ਮੂੜੇ ਇਹੋ ਸਿਰ ਤੇਰੇ ਲੇਖ ਪਿਆ ਭਾਬੇ ਪਵਜਲ ਡੁੱਬਿਓ ਮੂੜੇ ਮਾਇਆ ਵਿੱਚ ਗਲਤਾਨ ਪਿਆ ਗੁਰਪ੍ਰਸਾਦੀ ਏਕੋ ਜਾਣੇ ਏਕ ਘੜੀ ਮੈਂ ਪਾਰ ਪਿਆ ਵਵੇ ਵਾਰੀ ਆਈਆ ਮੂੜੇ ਵਾ ਦਿਓ ਤੂੰ ਵਿਸਰਿਆ ਇਹ ਵੇਲਾ ਨਾ ਲੈਸੇ ਮੂੜੇ ਫਿਰ ਤੂੰ ਜੰਮ ਕੇ ਵਸ ਪਿਆ ਝੱਜੇ ਕਦੇ ਨਾ ਝੂਰੇ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਬਾਜੋ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਤਦੇ ਤਾਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖ ਹੋਵੇ ਤਾਂ ਹਰਸ ਪੀਵੇ ਜੁਗਾ ਜੁਗੰਤਰ ਖਾਏ ਪਿਆ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੇ ਨਾ ਪਾਇਆ ਗੁਰ ਕੇ ਚਿਨ ਹਿਰਦੇ ਵਸਾਏ ਮੂੜੇ ਪਿਛਲੇ ਗੁਣੇ ਸਭ ਬਖਸ ਲਿਆ ਹਾਏ ਹਰ ਕਥਾ ਬੁਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨਮੁਖ ਪੜੇ ਤੇਤਾ ਦੁੱਖ ਲਾਗੇ ਫਿਰ ਸਭ ਗੁਰਮੁਕਤ ਨਾ ਹੋਈ ਰਾਰੇ ਰਾਮ ਚਿਤ ਕਰ ਮੂੜੇ
ਹਿਰਦੈ ਜਿਨ ਕੈ ਰਬ ਰਹਿਆ। ਗੁਰ ਪ੍ਰਸਾਦੀ ਜਿਨੀ ਰਾਮ ਪਛਾਤਾ, ਨਿਰਗੁਣ ਰਾਮ ਤਿਨੀ ਬੂਝ ਲਿਆ। ਤੇਰਾ ਅੰਤ ਨ ਜਾਈ ਲਿਖਿਆ, ਅਕਥ ਨ ਜਾਈ ਹਰ ਕਥਿਆ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨਕਾ ਲੇਖਾ ਨਿਬੜਿਆ। ਰਾਗ ਆਸਾ ਮਹੱਲਾ ਪਹਿਲਾ, ਸ਼ੰਤ ਕਰ ਪਹਿਲਾ।

ਸਤਾ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ। ਆਦਿ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲੱਖ ਲਖਾਇਆ। ਆਸਨ ਬੈਸਨ ਫਿਰ ਨਾਰਾਇਣ ਇਤ ਮਨ ਰਾਤਾ ਵਿਚਾਰੇ। ਨਾਨਕ ਨਾਮ ਰਤੇ ਬੈਰਾਗੀ ਅਨਹਦ ਰੋਣ ਚੁਣਕਾਰੇ। ਤਿਤ ਅਗਮ ਪੁਰੇ ਪਉ ਕਿਤ ਬਿਧ ਜਾਈਏ ਰਾਮ। ਸਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ। ਸੱਚ ਸ਼ਬਦ ਕਮਾਈਏ ਨਿਜ ਕਰ ਜਾਈਏ ਪਾਈਏ ਗੁਣੀ ਨਿਧਾਨਾ। ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ। ਜਪ ਤਪ ਕਰ ਕਰ ਸੰਜਮ ਥਾਕੀ ਹੱਠ ਨਿਗ੍ਰਹਿ ਨਹੀਂ ਪਾਈਏ। ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਏ। ਗੁਰ ਸਾਗਰੋ ਰਤਨਾਗਰ ਤਿਤ ਰਤਨ ਕਣੇਰੇ ਰਾਮ। ਘਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ਨਿਰਮਲ ਜਲ ਨਹਾਏ ਜਾਂ ਪ੍ਰਭਾਏ ਪੰਚ ਮਿਲੇ ਵਿਚਾਰੇ। ਕਾਮ ਕ੍ਰੋਧ ਕਪਟ ਬਿਖਿਆ ਤਾਜ ਸੱਚ ਨਾਮ ਉਰਤਾਰੇ। ਹਉਮੈ ਲੋਭ ਲਹਿਰ ਲਭ ਥਾਕੇ ਪਾਏ ਦੀਨ ਦਿਆਲਾ। ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ। ਓ ਬਨ ਬਨੋ ਦੇਖ ਰਹੀ ਕਿਰਨ ਦੇਖ ਸੁਭਾਇਆ ਰਾਮ। ਤਿਰ ਪਵਣ ਤੁਝੇ ਕੀਆ ਸਭ ਜਗਤ ਸੁਭਾਇਆ ਰਾਮ। ਤੇਰਾ ਸਭ ਕੀਆ ਤੂੰ ਥਿਰਥੀਆ ਤੂੰ ਸਮਾਨ ਕੋ ਨਾਹੀ। ਤੂੰ ਦਾਤਾ ਸਭ ਜਾਚਕ ਤੇਰੇ ਤੁਧ ਬਿਨ ਕਿਸਾ ਲਾਹੀ। ਅਣ ਮੰਗਿਆ ਦਾਨ ਦੀਜੇ ਦਾਤੇ ਤੇਰੀ ਭਗਤ ਪਰੇ ਭੰਡਾਰਾ। ਰਾਮ ਨਾਮ ਮੁਕਤ ਨਾ ਕੋਈ ਨਾਨਕ ਕਹਿ ਵਿਚਾਰ। ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤ ਰਾਮ ਪਿਆਰੇ ਰਾਮ। ਸੱਚ ਸਾਹਿਬ ਆਦਿ ਪੁਰਖ ਅਪਰੰਪਰੋ ਤਾਰੇ ਰਾਮ। ਅਗਮ ਅਗੋਚ ਅਪਰ ਅਪਾਰ ਪਾਰ ਬ੍ਰਹਮ ਪ੍ਰਧਾਨੋ। ਆ ਜੁਗਾ ਦੀ ਹੈ ਪੀ ਹੋਸੀ ਅਵਰ ਝੂਠਾ ਸਾ ਮਾਨੋ। ਕਰਮ ਧਰਮ ਕੀ ਸਾਰ ਨਾ ਜਾਣੇ ਸੁਰਤ ਮੁਕਤ ਕਿਉਂ ਪਾਈਏ। ਨਾਨਕ ਗੁਰਮੁਖ ਸ਼ਬਦ ਪਛਾਣੇ ਮਹਿਰਸ ਨਾਮ ਤੇ ਆਈਏ। ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ। ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ। ਮਾਤਾ ਪਿਤ ਭਾਈ ਸੁਚ ਤਰਾਈ ਸੰਗ ਨਾ ਸੰਪੈ ਨਾਰੇ। ਸਾਇਰ ਕੀ ਪੁੱਤਰੀ ਪਰ ਘਰ ਤਿਆਗੀ ਚਰਨ ਤਲੇ ਵਿਚਾਰੇ। ਆਦਿ ਪੁਰਖ ਚਲਤ ਦਿਖਾਇਆ ਜੇ ਦੇਖਾ ਤੈ ਸੋਈ। ਨਾਨਕ ਹਰ ਕੀ ਭਗਤ ਨਾ ਛੋਡੋ ਸਹਿਜੇ ਹੋਏ ਸੋਈ। ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ ਰਾਮ। ਅਗੁਣ ਮੇੜ

ਤੀਜਾ ਸ਼ੰਤ ਕਰ ਤੀਜਾ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ ਭਗਤ ਕਰੋ।

ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗੀਆ ਤੂੰ ਬੈਰਾਗ ਕਰ ਕਿਸ ਦਿਖਾਵੇ ਹਰ ਸੋਇਲਾ ਤੇਨ ਸੱਸ ਦਾ ਜੋ ਹਰ ਗੁਣ ਗਾਵੇ ਹਰ ਬੈਰਾਗ ਤੂੰ ਛੋੜ ਪਾਖੰਡ ਸੋ ਸੋ ਸਭ ਕਿਸੇ ਜਾਣੇ ਜਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਇਵ ਕਹੇ ਨਾਨਕ ਸੋ ਬੈਰਾਗੀ ਅਨ ਦਿਨ ਹਰ ਲਿਵ ਲਾਵੇ ਜੈ ਜੈ ਮਨ ਤੂੰ ਧਾਮਦਾ ਤੈ ਤੈ ਹਰ ਤੇਰੇ ਨਾਲੇ ਮਨ ਸਿਆਣ ਪਛੋਡੀਏ ਗੁਰ ਕਾ ਸ਼ਬਦ ਸੰਭਾਲੇ ਸਾਧ ਤੇਰੇ ਸੋ ਸੋ ਸਦਾ ਹੈ।

ਜਾਕੋ ਤੁਦ ਮਨ ਵਸਾਈ, ਸਦਾ ਤੇਰੇ ਗੁਣ ਗਾਵਹੇ, ਤੇਰੇ ਗੁਣ ਗਾਵੇ ਜਾਂ ਤੂੰ ਪਾਵੇ, ਸੱਚੇ ਸਿਉਂ ਚਿਤ ਲਾਵਹੇ, ਜਿਸ ਨੂੰ ਤੂੰ ਆਪੇ ਮਿਲਹੇ।

ਗਵਾਏ, ਸਭ ਸੰਸਾਰ ਦੁੱਖ ਗਵਾਇਆ, ਆਦਿਸ਼ਟ ਅਗੋਚਰ ਗੁਰ ਬਚਨ ਧਿਆਇਆ, ਪਵਿੱਤਰ ਪਰਮ ਪਦ ਪਾਇਆ, ਅਨਹਰ ਧੁਨ ਵਾਜੇ ਨਿਤ ਵਾਜੇ, ਗਾਈ ਸਤਿਗੁਰ ਬਾਣੀ, ਨਾਨਕ ਦਾਤ ਕਰੀ ਪ੍ਰਦਾਤੈ, ਜੋਤੀ ਜੋਤ ਸਮਾਣੀ, ਮਨਮੁਖਾ ਮਨਮੁਖ ਮੋਏ, ਮੇਰੀ ਕਰਮਾਇਆ ਰਾਮ, ਖਿਨ ਆਵੇ ਖਿਨ ਜਾਵੇ, ਦੁਰਗੰਧ ਮੜੇ ਚਿਤ ਲਾਇਆ ਰਾਮ, ਲਾਇਆ ਦੁਰਗੰਧ ਮੜੇ ਚਿਤ ਲਾਗਾ, ਜੋ ਰੰਗ ਕਸੁੰਭ ਦਿਖਾਇਆ, ਖਿਨ ਪੂਰਬ ਖਿਨ ਪਛਮ ਛਾਏ, ਜਿਉ ਚੱਕ ਕੁਮਿਹਾਰ ਪਵਾਇਆ, ਦੁਖ ਖਾਵੇ ਦੁਖ ਸੰਚੇ ਪੁੱਗ, ਦੁਖੀ ਦਰਦ ਵਧਾਈ, ਨਾਨਕ ਦਿਖਮ ਸੋਹੇ ਲਾਤਰੀਏ, ਜਾਂ ਆਵੇ ਗੁਰ ਸਰਣਾਈ।

ਚਾਹੀ ਨਾਮ ਵਸਾਹੀ, ਗੁਣ ਗਾਵੇ ਗੁਣ ਪਾਵੇ, ਨੀਂਦ ਭੂਖ ਸਭ ਪਰ ਹਰ ਤਿਆਗੀ, ਸੁਨੇ ਸੁਨ ਸਮਾਵੇ, ਵਣਜਾਰੇ ਇੱਕ ਪਾਤੀ ਆਵੇ, ਲਾ ਹਰ ਨਾਮ ਲਏ ਜਾਹੇ, ਨਾਨਕ ਮੰਤਨ ਅਰਪ ਗੁਰ ਆਗੇ, ਜਿਸ ਪ੍ਰਾਪਤ ਸੋ ਪਾਏ, ਰਤਨਾ ਰਤਨ ਪਦਾਰਥ ਬਹੁ ਸਾਗਰ ਪਰੇ ਆਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹਦ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹਦ ਚੜਿਆ, ਨਿਰਮੋਲ ਕਰਤਨ ਅਪਾਰਾ, ਹਰ ਹਰ ਨਾਮ ਅਤੋਲ ਕਪਾਇਆ, ਤੇਰੀ ਭਗਤ ਪਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇਹ ਵਸਤ ਅਨੂਪ ਦਿਖਾਈ।

ਕਿਮਤਿਮ ਵਰਸਤੈ ਅੰਮ੍ਰਿਤ ਤਾਰਾ ਰਾਮ। ਗੁਰਮੁਖੇ ਗੁਰਮੁਖ ਨਦਰੀ ਆਰਾਮ ਪਿਆਰਾ ਰਾਮ, ਆਰਾਮ ਨਾਮ ਪਿਆਰਾ ਜਗਤ ਨਿਸਤਾਰਾ, ਆਰਾਮ ਨਾਮ ਵਡਿਆਈ ਕਲ ਯੁਗ ਰਾਮ ਨਾਮ ਬੋਹਿਥਾ, ਗੁਰਮੁਖ ਪਾਰ ਲੰਘਾਈ ਹਲਤ ਪਲਤ ਰਾਮ ਨਾਮ ਸੁਹੇਲੇ, ਗੁਰਮ ਕਰਣੀ ਸਾਰੀ ਨਾਨਕ ਦਾਤ ਦਇਆ ਕਰ ਦੇਵੈ, ਆਰਾਮ ਨਾਮ ਨਿਸਤਾਰੀ ਰਾਮੋ ਰਾਮ ਨਾਮ ਜਪਿਆ, ਦੁਖ ਕਿਲ ਵਿਖ ਨਾਸ ਗੁਆਇਆ ਰਾਮ, ਗੁਰ ਪਰਚੇ ਗੁਰ ਪਰਚੇ ਤਿਆਇਆ, ਮੈਂ ਹਿਰਦੇ ਰਾਮ ਰਵਾਇਆ ਰਾਮ, ਰਵਿਆ ਰਾਮ ਹਿਰਦੇ ਪਰਮ ਗਦ ਪਾਈ, ਜਾਂ ਗੁਰ ਸਰਣਾਈ ਆਏ ਲੋਭ ਵਿਕਾਰ ਨਾਵ ਡੁਬਦੀ ਨਿਗਲੀ, ਜਾਂ ਸਤਿਗੁਰ ਨਾਮ ਦਰਾਏ ਜੀ ਦਾਨ ਗੁਰ ਪੂਰੇ ਦੀਆ, ਆਰਾਮ ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੇ, ਨਾਨਕ ਗੁਰ ਸਰਣਾਏ ਬਾਣੀ ਆਰਾਮ ਨਾਮ ਸੁਣੀ, ਚਿਤਕਾਰਜ ਸਭ ਸੁਹਾਏ ਰਾਮ, ਰੋਮੇ ਰੋਮ ਰੋਮ ਰੋਮੇ, ਮੈਂ ਗੁਰਮੁਖ ਰਾਮ ਧਿਆਏ ਰਾਮ, ਰਾਮ ਨਾਮ ਧਿਆਏ ਪਵਿੱਤ ਹੋਏ ਆਏ, ਇਹ ਰੂਪ ਨਾ ਰੇਖਿਆ ਕਾਈ, ਰਾਮੋ ਰਾਮ ਰਵਿਆ ਕਟ ਅੰਤਰ, ਸਭ ਤ੍ਰਿਸ਼ਨਾ ਭੂਖ ਗਵਾਈ, ਮਨ ਤਨ ਸੀਤਲ ਸਿਗਾਰ ਸਭ ਹੋਆ, ਗੁਰਮਤ ਰਾਮ ਪਰਗਾਸਾ, ਨਾਨਕ ਆਪ ਅਨੁਗ੍ਰਹ ਕੀਆ, ਹਮ ਦਾਸਨ ਦਾਸਨ ਦਾਸਾ, ਜਿਨੀ ਰਾਮੋ ਰਾਮ ਨਾਮ ਸਾਰਿਆ, ਸੇ ਮਨਮੁਖ ਮੂੜ ਅਭਾਗੀ ਰਾਮ, ਤਿਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ, ਮਾਇਆ ਮਨ ਲਾਗੀ ਮੂੜ ਪਏ ਅਭਾਗੀ, ਜਿਨ ਰਾਮ ਨਾਮ ਨਹਿ ਪਾਇਆ, ਅਨੇਕ ਕਰਮ ਕਰੇ ਅਭਿਮਾਨੀ, ਹਰ ਰਾਮੋ ਨਾਮ ਚੋਰਾਇਆ, ਮਹਾਂ ਬਿਖਮ ਜਮ ਪੰਥ ਦੁਹੇਲਾ, ਕਾਲੂਗਤ ਮੋਹ ਅੰਧਿਆਰਾ, ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਹ ਦੁਆਰਾ, ਰਾਮੋ ਰਾਮ ਨਾਮ ਗੁਰੂ, ਰਾਮ ਗੁਰਮੁਖੇ ਜਾਣੇ ਰਾਮ, ਇਉ ਮਨੁਆ ਖਿਨ ਊਬ ਪਿਆਲੀ, ਪਰਮ ਦਾ ਇਗਤ ਕਰ ਆਣੇ ਰਾਮ, ਮਨ ਇਗਤ ਕਰ ਆਣੇ ਸਭ ਗਤ ਮਿਤ ਜਾਣੇ, ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰੱਖੇ ਰਾਮ ਨਾਮਾ, ਪ੍ਰਹਿਲਾਦ ਉਧਾਰ ਤਰਾਏ ਰਾਮੋ ਰਾਮ ਰਮੋ ਰਮ ਉੱਚਾ, ਗੁਣ ਕਹਿਤਿਆ ਅੰਤਨ ਪਾਇਆ, ਨਾਨਕ ਰਾਮ ਨਾਮ ਸੁਣ ਪੀਨੇ ਆਰਾਮੇ ਨਾਮ ਸਮਾਇਆ, ਜਿਨ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ, ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ, ਮਨ ਚਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ, ਆਰਾਮ ਨਾਮ ਗੁਣ ਗਾਏ ਦੁਰਮਤ ਕਬੁੱਧ ਗਈ ਸੁਧ ਹੋਈ, ਆਰਾਮ ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ, ਜਿਤ ਰਾਮ ਨਾਮ ਪਰਗਾਸਿਆ ਨਾਨਕ ਹਰ ਪੈ ਸਦਾ ਦਿਨ ਰਾਤੀ, ਗੁਰਮੁਖ ਨਿਰ ਕਰ ਵਾਸਿਆ ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜੇ ਚਿਤ ਨ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇ ਅਵਰ ਨਾ ਪਾਇਆ ਰਾਮ, ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ, ਅੰਤ ਚਲਦਿਆਂ ਨਾਲ ਸਿਖਾਈ ਰਾਮ ਨਾਮ ਤਨ ਪੂੰਜੀ ਸੰਚੀ, ਨਾ ਡੂਬੇ ਨਾ ਜਾਈ ਰਾਮ ਨਾਮ ਇਹ ਜੁਗ ਮੈਂ ਤੁਲਗਾ, ਜਮਕਾਲ ਨੇੜ ਨਾ ਆਵੇ ਨਾਨਕ ਗੁਰਮੁਖ ਰਾਮ ਪਛਾਤਾ, ਕਰ ਕਿਰਪਾ ਆਪ ਮਿਲਾਵੇ ਰਾਮੋ ਰਾਮ ਨਾਮ ਸਤੇ, ਸਤ ਗੁਰਮੁਖ ਜਾਣਿਆ ਰਾਮ, ਸੇਵਕੋ ਗੁਰਸੇਵਾ ਲਾਗਾ ਜਿਨ ਮੰਤਨ ਅਰਪ ਚੜਾਇਆ ਰਾਮ, ਮੰਤਨ ਅਰਪਿਆ ਬਹੁਤ ਮਨ ਸਰਦਿਆ, ਗੁਰਸੇਵਕ ਪਾਏ ਮਿਲਾਏ ਦੀਨਾ ਨਾਥ ਜੀਆਂ ਕਾ ਦਾਤਾ, ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ ਇਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਸ਼ੰਤ ਮਹੱਲਾ ਚੌਥਾ ਕਰ ਦੂਜਾ, ਹਰ ਹਰ ਕਰਤਾ ਦੁਖ ਬਿਨਾਸਨ ਪਤਤ ਪਾਵਨ ਹਰ ਨਾਮ ਜੀਓ, ਹਰ ਸੇਵਾ ਪਾਈ ਪਰਮ ਗਦ ਪਾਈ, ਹਰ ਉਤਮ ਹਰ ਹਰ ਕਾਮ ਜੀਓ, ਹਰ ਉਤਮ ਕਾਮ ਜਪ ਗੇ ਹਰ ਨਾਮ, ਹਰ ਜਪੀਏ ਅਸਥਿਰ ਹੋਵੇ
ਜਨਮ ਮਰਨ ਦੋਵੇਂ ਦੁੱਖ ਮੇਟੇ, ਸਹਿਜੇਹੀ ਸੁਖ ਸੋਵੇ। ਹਰ ਘਰ ਕਿਰਪਾ ਤਾਰੋ ਠਾਕੁਰ, ਹਰ ਜਪੀਏ ਆਤਮ ਰਾਮ ਜੀਓ। ਹਰ ਘਰ ਕਰਤਾ ਦੁਖ ਬਿਨਾਸਨ, ਪਤਿਤ ਪਾਵਨ ਹਰ ਨਾਮ ਜੀਓ। ਹਰ ਨਾਮ ਪਦਾਰਥ ਕਲ ਯੁਗ ਉਤਮ, ਹਰ ਜਪੀਏ ਸਤਿਗੁਰ ਪਾਏ ਜੀਓ। ਗੁਰਮੁਖ ਹਰ ਪੜੀਏ, ਗੁਰਮੁਖ ਹਰ ਸੁਣੀਏ, ਹਰ ਜਬਤ ਸੁਨਤ ਦੁਖ ਜਾਏ ਜੀਓ। ਹਰ ਹਰ ਨਾਮ ਜਪਿਆ ਦੁਖ ਬਿਨਸਿਆ, ਹਰ ਨਾਮ ਪਰਮ ਸੁਖ ਪਾਇਆ। ਸਤਿਗੁਰ ਗਿਆਨ ਬਲਿਆ।

ਹਰ ਨਾਮ ਪਦਾਰਥ ਕਲ ਯੁਗ ਉਤਮ ਹਰ ਜਪੀਏ ਸਤਿਗੁਰ ਪਾਏ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰ ਲਾਹਾ ਪਦ ਨਿਰਵਾਣ ਜੀਓ ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ ਪ੍ਰਭ ਚੂਕਾ ਆਮਣ ਜਾਣ ਜੀਓ

ਹਰ ਹਰ ਨਾਮ ਸਮਾਇਆ, ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ, ਤਿਨ ਸਬਲ ਜਨਮ ਪ੍ਰਵਾਨ ਜੀਓ, ਹਰ ਹਰ ਮਨ ਪਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਵਾਣ ਜੀਓ, ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ, ਤੇ ਊਤਮ ਹਰ ਹਰ ਲੋਕ ਜੀਓ, ਹਰ ਨਾਮ ਵਡਾਈ ਹਰ ਨਾਮ ਸਖਾਈ, ਗੁਰਸਬਦੀ ਹਰ ਅਸ ਭੋਗ ਜੀਓ, ਹਰ ਅਸ ਭੋਗ ਮਹਾਨ ਨਿਰਜੋਗ, ਵਡ ਭਾਗੀ ਹਰ ਅਸ ਪਾਇਆ, ਸੇ ਧਨ ਵੱਡੇ ਸਤ ਪੁਰਖਾ ਪੂਰੇ, ਜਿਨ ਗੁਰਮਤ ਨਾਮ ਪਿਆਇਆ, ਜਨ ਨਾਨਕ ਰੇਣ ਮੰਗੇ ਭਗ ਸਾਧੂ, ਮਨ ਚੂਕਾ ਸੋਗ ਵਿਜੋਗ ਜੀਓ, ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ, ਤੇ ਊਤਮ ਹਰ ਹਰ ਲੋਕ ਜੀਓ, ਆਸਾ ਮਹੱਲਾ ਚੌਥਾ, ਸਤਯੁਗ ਸਭ ਸੰਤੋਖ ਸਰੀਰ, ਭਗਚਾਰੇ ਧਰਮ ਧਿਆਨ ਜੀਓ, ਮਨ ਤਨ ਹਰ ਗਾਵੇ ਪਰਮ ਸੁਖ ਪਾਵੇ, ਹਰ ਹਿਰਦੇ ਹਰ ਗੁਣ ਗਿਆਨ ਜੀਓ, ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ, ਸੋਭਾ ਗੁਰਮੁਖ ਹੋਈ, ਅੰਤਰਬਾਰ ਹਰ ਪ੍ਰਭ ਏਕੋ, ਦੂਜਾ ਅਵਰ ਨਾ ਕੋਈ, ਹਰ ਹਰ ਲਿਵਲਾਈ ਹਰ ਨਾਮ ਸਖਾਈ, ਹਰ ਦਰਗੇ ਪਾਵੇ ਮਾਨ ਜੀਓ, ਸਹਿਯੁਗ ਸਭ ਸੰਤੋਖ ਸਰੀਰ, ਭਗਚਾਰੇ ਧਰਮ ਧਿਆਨ ਜੀਓ, ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ, ਭਗ ਚੌਥਾ ਖਿਸਿਆ ਤ੍ਰੈ ਭਗ ਟਿਕਿਆ, ਮਨ ਹਿਰਦੇ ਕ੍ਰੋਧ ਜਲਾਏ ਜੀਓ, ਮਨ ਹਿਰਦੇ ਕ੍ਰੋਧ ਮਹਾ ਬਿਸਲੋਧ, ਨਿਰਪਥਾਵੇ ਲੜ ਦੁਖ ਪਾਇਆ, ਅੰਤਰ ਮਮਤਾ ਰੋਗ ਲਗਾਨਾ, ਹਉਮੈ ਅਹੰਕਾਰ ਵਧਾਇਆ, ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ, ਬਿਗ ਗੁਰਮਤ ਹਰ ਨਾਮ ਲੈ ਜਾਏ ਜੀਓ, ਤੇਤਾ ਯੁਗ ਆਇਆ ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ, ਯੁਗ ਦੁਆਪਰ ਆਇਆ ਪਰਮ ਪਰਮਾਇਆ, ਹਰ ਗੋਪੀ ਕਾਨ ਉਪਾਏ ਜੀਓ, ਤਬ ਤਾਪਨ ਤਾਪੈ ਜਗ ਪੁੰਨ ਆਰੰਭ, ਅਧ ਕਿਰਿਆ ਕਰਮ ਕਮਾਏ ਜੀਓ, ਕਿਰਿਆ ਕਰਮ ਕਮਾਇਆ ਪਾਗ ਦੁਇ ਖਿਸਕਾਇਆ, ਦੋਇ ਪਗ ਟਿਕੇ ਟਿਕਾਏ ਜੀਓ, ਮਾਜਦ ਜੋਧ ਬਹੁ ਕੀਨੇ, ਵਿਚ ਹਉਮੈ ਪਤੇ ਪਚਾਏ ਜੀਓ, ਦੀਨ ਦਿਆਲ ਗੁਰ ਸਾਧ ਮਿਲਾਇਆ, ਮਿਲ ਸਤਗੁਰ ਮਨ ਲੈ ਜਾਏ ਜੀਓ, ਜੁਗ ਦੁਆਪਰ ਆਇਆ ਪਰਮ ਪਰਮਾਇਆ, ਹਰ ਗੋਪੀ ਕਾਨ ਉਪਾਏ ਜੀਓ, ਕਾਲਯੁਗ ਹਰ ਕੀਆ ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੇ ਟਿਕਾਏ ਜੀਓ, ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸਾਂਤ ਪਾਏ ਜੀਓ, ਹਰ ਕੀਰਤ ਤੁਰ ਕੇ ਆਈ ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ, ਕਲਯੁਗ ਬੀਜ ਬੀਜੇ ਬਿਨ ਨਾਵੇ, ਸਭ ਲਾਹਾ ਮੂਲ ਗਵਾਇਆ, ਜਨ ਨਾਨਕ ਗੁਰਪੂਰਾ ਪਾਇਆ, ਮਨ ਹਿਰਦੇ ਨਾਮ ਲਖਾਏ ਜੀਓ, ਕਲਯੁਗ ਹਰ ਕੀਆ ਪਾਗ ਤ੍ਰੈਖਿਸ ਕੀਆ, ਪਗ ਚੌਥਾ ਟਿਕੇ ਟਿਕਾਏ ਜੀਓ, ਆਸਾ ਮਹੱਲਾ ਚੌਥਾ, ਹਰ ਕੀਰਤ ਮਨ ਭਾਈ ਪਰਮ ਗਦ ਪਾਈ, ਹਰ ਮਨ ਤਨ ਮੀਠ ਲਗਾਨ ਜੀਓ, ਹਰ ਹਰ ਰਸ ਪਾਇਆ ਗੁਰਮਤ ਹਰ ਧਿਆਇਆ, ਤੁਰਮਸਤਕ ਭਾਗ ਪੁਰਾਣ ਜੀਓ, ਤੁਰਮਸਤਕ ਭਾਗ ਹਰ ਨਾਮ ਸੁਹਾਗ, ਹਰ ਨਾਮੇ ਹਰ ਗੁਣ ਗਾਇਆ, ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ, ਹਰ ਨਾਮੇ ਹਰ ਸੋਹਾਇਆ, ਜੋਤੀ ਜੋਤ ਮਿਲੀ ਪ੍ਰਾਪਾਇਆ, ਮਿਲ ਸਤਗੁਰ ਮਨੁਆ ਮਾਨ ਜੀਓ, ਹਰ ਕੀਰਤ ਮਨ ਭਾਈ ਪਰਮ ਗਦ ਪਾਈ, ਹਰ ਮਨ ਤਨ ਮੀਠ ਲਗਾਨ ਜੀਓ, ਹਰ ਹਰ ਜਿਸ ਗਾਇਆ ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਓ, ਤਿਨ ਹਮ ਚਰਨ ਸਿਰੇ ਵੇਖਿਨ ਖਿਨ, ਭਗਤ ਹੋਵੇ ਜਿਨ ਹਰ ਮੀਠ ਲਗਾਨ ਜੀਓ, ਹਰ ਮੀਠਾ ਲਾਇਆ ਪਰਮ ਸੁਖ ਪਾਇਆ, ਮੁਖ ਭਾਗਾ ਰਤੀ ਚਾਰੇ, ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ, ਹਰ ਨਾਮਾ ਕੰਠ ਤਾਰੇ, ਸਭ ਏ ਦ੍ਰਿਟ ਸਮਤ ਕਰ ਦੇਖੇ, ਸਭ ਆਤਮ ਰਾਮ ਪਛਾਣ ਜੀਓ, ਹਰ ਹਰ ਜਿਸ ਗਾਇਆ ਪਰਮ ਪਦ ਪਾਇਆ, ਤੇ ਊਤਮ ਜਨ ਪ੍ਰਧਾਨ ਜੀਓ, ਸਭ ਸੰਗਤ ਮਨ ਭਾਈ ਹਰ ਰਸਨ ਰਸਾਈ, ਵੇ ਸੰਗਤ ਹਰ ਰਸ ਹੋਏ ਜੀਓ, ਹਰ ਹਰ ਆਰਾਧਿਆ ਗੁਰ ਸ਼ਬਦ ਵੇਗਾਸਿਆ, ਬੀਜਾ ਅਵਰ ਨਾ ਕੋਏ ਜੀਓ, ਅਵਰ ਨਾ ਕੋਏ ਹਰ ਅੰਮ੍ਰਿਤ ਸੋਏ, ਜਿਨ ਪੀਆ ਸੋਭਿਤ ਜਾਣੇ, ਧਨ ਧਨ ਗੁਰੂ ਪੂਰਾ ਪ੍ਰਾਪਾਇਆ, ਲਗ ਸੰਗਤ ਨਾਮ ਪਛਾਣੇ,
नामो सेव नामो आराध बिन नामे अवर ना कोए जियो। सत्संगत मन भाई हरस नरसाई विच संगत हरस होए जियो। हर दया प्रतारो पाखण हम तारो कड़ ले वो शब्द सुपाए जियो। मोची कड़ फाथे निगरत हम जाते हर भां प्रभु पकराए जियो। प्रभां पकराई उत्तम मत पाई गुरचरणी जन लागा। हर हर नाम जप्या आरा दया मुख मस्तक पाग सुभागा। जन नानक हर कृपा तारी मन हर घर मीठा लाए जियो। हर दया प्रतारो पाखण हम तारो कड़ ले वो शब्द सुपाए जियो। आसा महला चौथा मन नाम जपाना हर घर मन पाना हर भगत ज नाम मन चाओ जियो। जो जन मर जीवे तिन अमृत पीवे मन लागा गुरमत पाओ जियो। मन हर हर पाओ गुर करे पसाओ जीवन मुक्त सुख होई। जीवन मरण हर नाम सुहेले मन हर हर हृदय सोई। मन हर हर वसया गुरमत हर रसया हर हर रस गटाग पी आओ जियो। मन नाम जपाना हर हर मन पाना हर भगत ज नाम मन चाओ जियो। जग मरण न पाया निद आप लुकाया मत जम पकरे ले जाए जियो। हर अंतर बार हर प्रभ एको यो जीड़ा रखिया ना जाए जियो। क्यों जियो खीजे हर वस्तु लुड़ीजे जिसकी वत सो ले जाए जियो। मनमुख करण पलाव कर परमे सब औखद दारू लाए जियो। जिसकी वस्त प्रभ लए स्वामी जन उबरे शब्द कमाए जियो। जग मरण न पाया नित आप लुकाया मत जम पकरे लै जाए जियो। तो मरण लखाया गुरमुख सोहाया जन उबरे हर हर ध्यान जियो। हर शोभा पाई हर नाम वड्याई हर दरगे पैदे जान जियो। हर दरगे पैदे हर नामे सीधे हर नामे ते सुख पाया जन्म मरण दोवें दुख मेटे। हर रामे नाम सुमाया हर जान प्रभ रल एको होए हर जान प्रभ एक समान जियो। तुर मनन लखाया गुरमुख सोहाया जन उबरे हर हर ध्यान जियो। जग उपजे बिनसे बिनस बिनासे लग गुरमुख अस्थिर होए जियो। गुरमंत्र दृढ़ाए हर रस करसाए हर अमृत हर मुख चोए जियो। हर अमृत रस पाया मुआ जीवाया फिर भौड़ मरण ना होई। हर हर नाम अमर पद पाया हर नाम समावे सोई। जन नानक नाम आधार टेक है बिन नावे अवर ना कोए जियो। जग उपजे बिनसे बिनस बिनास लग गुरमुख अस्थिर होए जियो। आसा महला चौथा शंत वड्डा मेरा गोविंद अगम अगोचर आद निरंजन निरंकार जियो। ताकीगत कही न जाई अमित वड्याई मेरा गोविंद अलख अपार जियो। गोविंद अलख अपार अपरंपर आप अपना जाने क्या ए जंत विचारे कहिए जो तुद आख मखाने। जिसनु नदर करे तू अपनी सो गुरमुख करे विचार जियो। वड्डा मेरा गोविंद अगम अगोचर आद निरंजन निरंकार जियो। तू आद पुरख परंपर करता तेरा पार न पाया जाए जियो। तू घट घट अंतर सर्व निरंतर सब मैं रहा समाए जियो। घट अंतर पार ब्रह्म परमेश्वर ताका अंत न पाया तिस रूप न रेख अदृत्या गोचर। गुरमुख अलख लखाया सदा आनंद रहे दिन राती सहजे नाम समाए जियो। तू आद पुरख अपरंपर करता तेरा पार न पाया जाए जियो। तू सद परमेश्वर सदा अविनाशी हर हर गुणी निधान जियो। हर हर प्राप्त एको अवर ना कोई तू आपे पुरख सुजान जियो। पुरख सुजान तू प्रधान तू देवड़ अवर ना कोई तेरा शब्द
ਸਭ ਤੂੰ ਹੈ ਵਰਤੈ ਤੂੰ ਆਪੇ ਕਰੇ ਸੋਈ ਹਰ ਸਮੇ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਓ ਤੂੰ ਸਦ ਪਰਮੇਸ਼ਰ ਸਦਾ ਅਵਨਾਸੀ ਹਰ ਹਰ ਗੁਣੀ ਨਿਧਾਨ ਜੀਓ ਤਾਂ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੇ ਤਿਵੇ ਚਲਾਏ ਜੀਓ ਤੁਧ ਆਪੇ ਭਾਵੇ ਤਿਵੇ ਚਲਾਵੇ ਸਭ ਤੇਰੇ ਸ਼ਬਦ ਸੁਮਾਏ ਜੀਓ ਸਭ ਸ਼ਬਦ ਸੁਮਾਵੇ ਜਾਂ ਤੁ ਭਾਵੇ ਤੇਰੇ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਏ ਆਪ ਗਵਾਈਏ ਸ਼ਬਦੇ ਰਹਿਆ ਸੁਮਾਈ ਤੇਰਾ ਸ਼ਬਦ ਅਗੋਚ ਗੁਰਮੁਖ ਪਾਈਏ ਨਾਨਕ ਨਾਮ ਸੁਮਾਏ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ।

ਕਾਰ ਸਤਿਗੁਰ ਪ੍ਰਸਾਦ ਹਰ ਅਮਰ ਕਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ ਗੁਰਮੁਖ ਰੰਗ ਚਿਰੂਲਿਆ ਮੇਰਾ ਮਨ ਤਨੋ ਪਿੰਨਾ ਜਨ ਨਾਨਕ ਮੁਸਕ ਚਕੋਲਿਆ ਸਭ ਜਨਮ ਤਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁੱਤਰ ਤਰੀਆ ਹਾਂ ਮੂਰਖ ਮੁਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰ ਪੂਰੇ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅੰਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤਸੰਗਾ ਦੀਨ ਦਿਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਉ ਮੰਗੋ ਸਰਣ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲ ਹਰ ਬਿਰਦ ਹੈ।

ਪੁਰਮਖ ਢੂੰਡ ਢੂੰਡੇਂਦੇ ਆ, ਹਰ ਸੱਜਣ ਲੱਦਾ ਰਾਮ ਰਾਜੇ। ਕੰਚਨ ਕਾਇਆ ਕੋੜ ਗੜ ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ। ਤੁਰ ਭਾਗ ਵੱਡੇ ਘਰ ਪਾਇਆ ਨਾਨਕ ਰਸਗੁੱਦਾ, ਪੰਥ ਦਸਾਵਾ ਨਿਤ ਖੜੀ ਮੁਦ ਜੋਬਨ ਬਾਲੀ ਰਾਮ ਰਾਜੇ। ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ, ਮੇਰੇ ਮਨ ਤਨ ਨਾਮ ਆਧਾਰ ਹੈ ਹੋਮੇ ਬਿਖ ਜਾਲੀ। ਜਿਨ ਨਾਨਕ ਸਤਿਗੁਰ ਮੇਲ ਹਰ ਹਰ ਮਿਲਿਆ ਬਨਵਾਲੀ, ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਛੁਨੇ ਰਾਮ ਰਾਜੇ। ਮੇਰਾ ਮਨ ਤਨ ਬਹੁਤ ਬੈਰਾਗਿਆ ਹਰ ਨੈਣ ਰਸ ਪਿੰਨੇ, ਮੈਂ ਹਰ ਪ੍ਰ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ। ਹੋ ਮੂਰਖ ਕਾਰੇ ਲਾਈਆ ਨਾਨਕ ਹਰ ਕੰਮੇ, ਗੁਰ ਅੰਮ੍ਰਿਤ ਪਿੰਨੀ ਦਿਓਰੀ ਅੰਮ੍ਰਿਤ ਬੁਰਕੇ ਰਾਮ ਰਾਜੇ। ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ, ਗੁਰ ਤੁੱਠੇ ਹਰ ਪਾਇਆ ਚੂਕੇ ਤਖਤ ਕੇ। ਹਰ ਜਾਨ ਹਰ ਘਰ ਹੋਇਆ ਨਾਨਕ ਹਰ ਇੱਕੇ, ਆਸਾ ਮਹੱਲਾ ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ। ਗੁਰ ਸਤਿਗੁਰ ਸੱਚਾ ਸਾਉ ਹੈ ਸਿੱਖ ਦੇ ਹਰ ਰਾਸੇ, ਤਨ ਤਨ ਵਣਜਾਰਾ ਵਣਜ ਹੈ ਗੁਰ ਸਾਉ ਸਾ ਬਾਸੇ। ਜਨ ਨਾਨਕ ਗੁਰ ਤਿਨੀ ਪਾਇਆ ਜਿਨ ਤੁਰ ਲਿਖਤ ਲਲਾੜ ਲਿਖਾਸੇ, ਸੱਚ ਸਾਉ ਹਮਾਰਾ ਤੂੰ ਧਣੀ ਸਭ ਜਗਤ ਵਣਜਾਰਾ ਰਾਮ ਰਾਜੇ। ਤਾਂ ਪਾਂਡੇ ਤੁਦੇ ਸਾਜਿਆ ਵਿੱਚ ਵਸਤ ਕਰ ਸਾਰਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਜਨ ਨਾਨਕ ਕਉ ਹਰ ਬਖਸਿਆ ਹਰ ਭਗਤ ਭੰਡਾਰਾ, ਹਮ ਕਿਆ ਗੁਣ ਤੇਰੇ ਵਿਥਰੇ ਸਵਾਮੀ ਤੂੰ ਅਪਰ ਅਪਾਰੋ ਰਾਮ ਰਾਜੇ। ਹਰ ਨਾਮ ਸਲਾਹ ਹੈ ਦਿਨ ਰਾਤ ਇਹ ਆਸ ਆਧਾਰੋ, ਹਮ ਮੂਰਖ ਕਿਛੂ ਨਾ ਜਾਣ ਹਾ ਕਿਵ ਪਾਵੇ ਪਾਰੋ। ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਭਨੇ ਹਾਰੋ, ਜਿਉ ਪਾਵੇ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ, ਆਸਾ ਮਹੱਲਾ ਚੌਥਾ ਜਿਨ ਮਸਤਕ ਤੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਕੱਢ ਬਲਿਆ, ਹਰ ਲੱਦਾ ਰਤਨ ਪਦਾਰਥ ਫਿਰ ਬਹੁੜ ਨਾ ਚੱਲਿਆ। ਜਨ ਨਾਨਕ ਨਾਮ ਆਰਾਧਿਆ ਆਰਾਦ ਹਰ ਮਿਲਿਆ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗਿਆ ਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਬ ਹੈ

ਨਾਨਕ ਹਰ ਪਾਏ ਤੂੰ ਹਰ ਤੇਰਾ ਸਭ ਕੋ ਹਵ ਤੁਧ ਉਪਾਏ ਰਾਮ ਰਾਜੇ ਕਿਛ ਹਾਥ ਕਿਸੇ ਦੇ ਕਿਛ ਨਾਹੀ ਸਭ ਚੱਲੇ ਚਲਾਏ ਜਿਨ ਤੂੰ ਮਿਲੇ ਪਿਆਰੇ ਸੇ ਤੁਧ ਮਿਲੇ ਜੋ ਹਰ ਮਨ ਪਾਏ ਜਨ ਨਾਨਕ ਸਤਿਗੁਰ ਭੇਟੇ।

ਨੈਣ ਜੁੱਤੇ। ਗੁਰੂ ਨਾਨਕ ਦੇਖ ਵੀ ਸੀ ਮੇਰੇ ਪਿਆਰੇ, ਜੋ ਮਾਤ ਸੁੱਤੇ ਹਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ, ਸਤਿਗੁਰੂ ਸੁਣਾਈਆਂ। ਗੁਰ ਵਿਟੜਿਆ ਹੋ ਗੋਲੀ ਮੇਰੇ ਪਿਆਰੇ, ਜਿਨ ਹਰ ਮੇਲ ਆਈਆਂ ਸਵਿਆਸਾ ਹਰ ਪੂਰੀਆ ਮੇਰੇ ਪਿਆਰੇ, ਮਨ ਚਿੰਦੇੜਾ ਫਲ ਪਾਇਆ ਹਰ ਤੁਸੜਾ ਮੇਰੇ ਪਿਆਰੇ, ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲਸਾ, ਕਿਉਂ ਪਾਈ ਗੁਰ ਜਿੱਤ ਲਗ ਪਿਆਰਾ ਦੇਖਸਾ, ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲਸਾ, ਗੁਰ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪੰਜਵਾਂ, ਸ਼ੰਤ ਕਰ ਪਹਿਲਾ ਅੰਧੋ ਅੰਧ ਕਣਾ, ਮੈਂ ਸੋ ਪ੍ਰਾਡੀਠਾ ਰਾਮ ਚਾਖੇੜਾ ਚਾਖੇੜਾ, ਮੈਂ ਹਰਸ ਮੀਠਾ ਰਾਮ ਹਰਸ ਮੀਠਾ, ਮਨ ਮੈਂ ਬੂਠ ਗੁਰ ਤੂਠਾ ਸਹਿਜ ਪਿਆ, ਦਿਓ ਬਸ ਆਇਆ ਮੰਗਲ ਗਾਇਆ, ਪੰਚ ਦੁਸ਼ਟ ਓਏ ਭਾਗ ਗਿਆ, ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ, ਕਹੋ ਨਾਨਕ ਹਰਸਿਓ ਮਨ ਮਾਨਿਆ, ਸੋ ਪ੍ਰਵਣੈਣੀ ਡੀਠਾ, ਸੋਹੇੜੇ ਸੋਹੇੜੇ ਮੇਰੇ ਬੰਕ ਦੁਆਰੇ ਰਾਮ, ਪਹੁਨੜੇ ਪਹੁਨੜੇ ਮੇਰੇ ਸੰਤ ਪਿਆਰੇ ਰਾਮ, ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ, ਆਪੇ ਜਾਨੀ ਆਪੇ ਮਾਨੀ ਆਪ ਸਵਾਮੀ ਆਪ ਦੇਵਾ,

ਸਭ ਕੁਛ ਮੈਂ ਸਭ ਕੁਛ ਪਾਇਆ, ਨਾਮ ਧਿਆਈ ਰਾਮ, ਨਾਮ ਧਿਆਈ ਸਦਾ ਸੁਖਾਈ, ਸਹਿ ਸੁਭਾਈ ਗੋਵਿੰਦਾ, ਗਣਤ ਮਿਟਾਈ ਚੁੱਕੀ ਤਾਈ, ਕਦੇ ਨਾ ਵਿਆਪੇ ਮਨ ਚਿੰਦਾ, ਗੋਵਿੰਦ ਗਾਜੇ ਅਨਹਦ ਵਾਜੇ, ਅਚਰਜ ਸੋਭ ਬਣਾਈ, ਕਹੋ ਨਾਨਕ ਤਿਰ ਮੇਰੇ ਸੰਗੇ, ਤਾ ਮੈਂ ਨਵਨਿਧ ਪਾਈ, ਸਰਸੇੜੇ ਸਰਸੇੜੇ ਮੇਰੇ ਭਾਈ ਮੀਤਾ ਰਾਮ, ਬਿਖਮੋ ਬਿਖਮ ਅਗਾੜਾ ਮੈਂ ਗੁਰਮਲ ਜੀਤਾ ਰਾਮ, ਗੁਰਮਲ ਜੀਤਾ ਹਰ ਹਰ ਕੀਤਾ, ਟੁੱਟੀ ਪੀਤਾ ਭਰਮ ਘੜਾ, ਪਾਇਆ ਖਜਾਨਾ ਬਹੁਤ ਨਿਧਾਨਾ, ਸਾਣਸ ਮੇਰੀ ਆਪ ਖੜਾ, ਸੋਈ ਸੋ ਗਿਆਨਾ ਸੋ ਪਰਧਾਨਾ,

ਅਕਥਾ ਹਰ ਅਕਥ ਕਥ ਕਿਸ ਜਾਏ ਨ ਜਾਣੀ ਰਾਮ। ਸੁਰ ਨਾਰ ਮੁਨ ਜਨ ਸਹਿਜ ਵਖਾਣੀ ਰਾਮ, ਸਹਿਜੇ ਵਖਾਣੀ ਅਮਿਓ ਬਾਣੀ, ਚਰਨ ਕਮਲ ਰੰਗ ਲਾਇਆ। ਜਪ ਏਕ ਅਲਖ ਪ੍ਰਭ ਨਿਰੰਜਨ, ਮਨ ਚਿੰਦਿਆ ਫਲ ਪਾਇਆ। ਤਜ ਮਾਨ ਵੋ ਵਿਕਾਰ ਦੂਜਾ, ਜੋਤੀ ਜੋਤ ਸਮਾਣੀ। ਬਿਨਵੰਤ ਨਾਨਕ ਗੁਰ ਪ੍ਰਸਾਦੀ, ਸਦਾ ਹਰ ਗਮਾਣੀ। ਹਰ ਸੰਤਾਂ ਹਰ ਸੰਤ ਸੱਜਣ, ਮੇਰੇ ਮੀਤ ਸਹਾਈ ਰਾਮ। ਵਡਭਾਗੀ ਵਡਭਾਗੀ ਸਤਸੰਗਤ ਪਾਈ ਰਾਮ, ਵਡਭਾਗੀ ਪਾਏ ਨਾਮ ਧਿਆਏ, ਲਾਥੇ ਦੂ ਸੰਤਾਪੇ। ਗੁਰਚਰਣੀ ਲਾਗੇ ਪ੍ਰਮ ਪੋ ਭਾਗੇ, ਆ ਮਿਟਾਇਆ ਆਪੇ। ਹਰ ਕਿਰਪਾ ਮਿਲੇ ਪ੍ਰਭ ਆਪਣੇ, ਵਿਛੜ ਕਤੇ ਨਾ ਜਾਈ। ਬਿਨਵੰਤ ਨਾਨਕ ਦਾਸ ਤੇਰਾ, ਸਦਾ ਹਰ ਸਰਣਾਈ। ਹਰ ਦਰੇ ਹਰ ਦਰ ਸੋਹਨ, ਤੇਰੇ ਭਗਤ ਪਿਆਰੇ ਰਾਮ। ਵਾਰੀ ਤਿਨ ਵਾਰੀ ਜਾਵਾਂ, ਸਦ ਬਲਿਹਾਰੇ ਰਾਮ। ਸਦ ਬਲਿਹਾਰੇ ਕਰ ਨਮਸਕਾਰੇ, ਜਿਨ ਪੇੜ ਪ੍ਰਭ ਜਾਤਾ। ਤੜ ਕਟ ਰਵ ਰਹਿਆ ਸਭ ਸਾਈ, ਪੂਰਨ ਪੁਰਖ ਵਿਧਾਤਾ। ਗੁਰਪੂਰਾ ਪਾਇਆ ਨਾਮ ਧਿਆਇਆ, ਜੂਏ ਜਨਮ ਨਹਾਰੇ। ਬਿਨਵੰਤ ਨਾਨਕ ਸਰਣ ਤੇਰੀ, ਰਾਖ ਕਿਰਪਾ ਤਾਰੇ। ਬੇਅੰਤਾ ਬੇਅੰਤ ਗੁਣ ਤੇਰੇ, ਕੇਤਕ ਗਾਵਾਂ ਰਾਮ। ਤੇਰੇ ਚਰਣਾ ਤੇਰੇ ਚਰਣ, ਧੂੜ ਵਡਭਾਗੀ ਪਾਵਾਂ ਰਾਮ। ਹਰ ਧੂੜੀ ਨਾਈਏ ਮਾਇਲ ਗਵਾਈਏ, ਜਨਮ ਮਰਨ ਦੁੱਖ ਲਾਥੇ। ਅੰਤਰ ਬਾਰ ਸਦਾ ਹਦੂਰੇ, ਪਰਮੇਸ਼ਰ ਪ੍ਰਸਾਥੇ। ਮਿਟੇ ਦੁੱਖ ਕਲਿਆਣ ਕੀਰਤਨ, ਬੋੜ ਜੂਨ ਨਾ ਪਾਵਾ। ਬਿਨਵੰਤ ਨਾਨ ਗੁਰ ਸਰਨ ਤਰੀਏ।

ਸਤਿਗੁਰ ਪ੍ਰਸਾਦ ਹਰ ਚਰਨ ਕਮ ਮਨ ਬੇਦਿਆ ਕਿਛ ਆਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਖੜਕੜੇ ਡੀਠਾ ਰਾਮ ਰਾਜੇ ਹਰ ਖੜਕੜੇ ਡੀਠਾ ਅੰਮ੍ਰਿਤੋ ਬੂਠਾ ਜਨਮ ਮਰਨ ਦੁੱਖ ਨਾਠੇ ਗੁਣ ਗਾਇਆ ਸਭ ਦੁੱਖ ਮਿਟਾਇਆ ਹਉਮੈ ਬਿਨਸੀ ਗੱਠ ਪ੍ਰਿਉ ਸਹਿ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸਮਾ ਤੇ ਰਾਮ ਰਾਜੇ ਗੁਰਪੂਰੇ ਉਪਦੇਸਿਆ ਜੀਵਨ ਗਦ ਪਾਤੇ ਰਾਮ ਰਾਜੇ ਜੀਵਨ ਗਦ ਸਵਾਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਰਤਨ ਪਦਾਰਥੋ ਪ੍ਰਗਟੋ ਪੂਰਨੋ ਚੋੜ ਨ ਕਤਹੂ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾਜ ਕੀ ਮਿਟੇ ਨਾ ਦਾਤੇ ਜਲ ਸਿੰਘ ਰਾਤੀ ਮਾਛਲੀ ਨਾਨ ਕਰ ਮਾਤੇ ਚਾਤਕ ਜਾਚੇ ਬੂੰਦ ਜਿਉ ਹਰ ਪ੍ਰਾਣ ਅਧਾਰਾ ਰਾਮ ਰਾਜੇ ਮਾਲਖ ਜਾ

ਹਰ ਸਾਸ ਗਰਾਸ ਨਾ ਬਿਸਰੇ ਕਬਹੂ, ਗੁਰਸਬਦੀ ਰੰਗ ਮਾਣੀਏ, ਪ੍ਰਾ ਪੁਰਖ ਜਗ ਜੀਵਨੋ, ਸੰਤਰਸ ਪੀਵਨੋ, ਜਪ ਪਰਮ ਮੋਹ ਦੁਖ।

ਪੀਤ ਪ੍ਰਮ ਕੀ ਭੇਟਤ ਗੁਰ ਸੂੜਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭਨਤ ਦੀਨ ਦਿਆਲਾ ਆਦ ਮਦ ਅੰਤ ਪ੍ਰਸੋਈ।

ਨਾਨਕ ਪ੍ਰੀਤ ਲੱਗੀ ਤਨ ਰਾਮ ਸਿਉ, ਭੇਟਤ ਸਾ ਸੰਗਾਤ ਸ਼ੰਤ, ਜਲ ਦੁੱਧ ਨਿਆਈ ਰੀਤ, ਆਪ ਦੁੱਧ ਆਚ ਨਹੀਂ, ਮਨ ਐਸੀ ਪ੍ਰੀਤ ਹਰੇ, ਆਪ ਉਰਜੋ ਅਲਕ ਮਲੇਖ, ਬਾਸਨ ਮਾਏ ਮਗਨ, ਇਕ ਖਿਨ ਪੀ ਨਾਏ ਟਰੇ, ਖਿਨ ਨਾਏ ਟਰੀਏ ਪ੍ਰੀਤ ਹਰੀਏ, ਸੀਗਾਰ ਹਬਰਸ ਅਰਪੀਏ, ਜੇ ਦੁਖ ਸੁਣੀਏ ਜਾਂ ਪੰਥ ਪਣੀਏ, ਤੈ ਸਾਧ ਸੰਗ ਨਾ ਡਰਪੀਏ, ਕਰ ਕੀਰਤ ਗੋਬਿੰਦ ਸੁਣੀਏ, ਸਗਲ ਪ੍ਰਾਸ਼ਤ ਦੁਖ ਹਰੇ, ਕਉ ਨਾਨਕ ਸ਼ੰਤ ਗੋਬਿੰਦ ਹਰਕੇ, ਮਨ ਹਸਿਓ ਨਿਉ ਕਰੇ ਹੋ, ਐਸੀ ਮਨ ਪ੍ਰੀਤ ਹਰੇ, ਜੈਸੀ ਮਛਲੀ ਨੀਰ, ਇਕ ਖਿਨ ਪੀ ਨਾ ਤੀਰੇ, ਮਨ ਐਸਾ ਨਿਉ ਕਰੇ ਹੋ, ਜੈਸੀ ਚਾਤਰਕ ਪਿਆਸ, ਖਿਨ ਖਿਨ ਬੂੰਦ ਚਵੇ, ਬਰਸ ਸੁਹਾਵੇ ਮੇਹ, ਹਰ ਪ੍ਰੀਤ ਕਰੀ ਜੇ ਇਹੋ ਮਨ ਦੀਜੈ, ਅਤ ਲਾਈਗੇ ਚਿੱਤ ਮੁਰਾਰੀ, ਮਾਨ ਨ ਕੀਜੈ ਸਰਨ ਪਰੀਜੈ, ਦਰਸ਼ਨ ਕਉ ਬਲਿਹਾਰੀ, ਗੁਰਸੋ ਪ੍ਰਸੰਨੇ ਮਿਲਨਾ ਵਿਛੁੰਨੇ, ਤਨ ਦੇਂਦੀ ਸਾਚ ਸੁਨੇਹਾ, ਕਉ ਨਾਨਕ ਸ਼ੰਤ ਅਨੰਤ ਠਾਕੁਰ ਕੇ, ਹਰ ਸਿਉ ਕੀਜੈ ਨੇਹਾ, ਮਨ ਐਸਾ ਨਿਹੋ ਕਰੇ ਹੋ, ਚਕਵੀ ਸੂਰ ਸੁਨੇਹੋ,

ਪੁਰਚਾਇਓ ਨੰਗ ਆਵਣ ਜਾਵਣਿਆ। ਫਿਰ ਸਾਧੂ ਸਰਣੀ ਪੜੀਏ ਚਰਣੀ, ਆਵ ਟੂਟਸ ਮੋਜੋ ਕੀਤੀ ਹੈ। ਕਉ ਨਾਨਕ ਸ਼ੰਤ ਦਿਆਲ ਪੁਰਖ ਕੇ, ਮਨ ਹਰ ਲਾਏ ਪ੍ਰੀਤ ਤਬ ਦਿਨੀਅਰ ਦੇਖੀਏ। ਨਿਸ ਕੁਰੰਕ ਜੈਸੇ ਨਾਦ, ਸੁਣ ਸਰਵਣੀ ਹੀ ਓ ਡਿਵੈ। ਮਨ ਐਸੀ ਪ੍ਰੀਤ ਕੀਜੈ, ਜੈਸੀ ਤਰਨ ਪਧਾਰ, ਉਰਜੀ ਤਿਰੈ ਸਿਵੈ। ਇਹੋ ਮਨ ਲਾਲ ਦੀਜੈ, ਮਨ ਲਾਲੇ ਦੀਜੈ ਭੋਗ ਕਰੀਜੈ। ਹਾਉ ਖੁਸ਼ੀਆਂ ਰੰਗ ਮਾਣੇ, ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ। ਅਤ ਮਿਲਿਓ ਮਿੱਤਰ ਚਿਰਾਣੇ, ਗੁਰਥੀਆ ਸਾਖੀ ਤਾਂ ਡਿੱਠਮ ਆਖੀ। ਫਿਰ ਜੇ ਅਵਰ ਨਾ ਦੀਸੈ, ਕਉ ਨਾਨਕ ਸ਼ੰਤ ਦਿਆਲ ਮੋਹਨ ਕੇ, ਮਨ ਹਰ ਚਰਨ ਗਹੀਜੈ। ਐਸੀ ਮਨ ਪ੍ਰੀਤ ਕੀਜੈ। ਆਸਾ ਮਹੱਲਾ ਪੰਜਵਾਂ ਸਲੋਕ। ਬਨ ਮ ਫਿਰਤੀ ਖੋਜਤੀ, ਹਾਰੀ ਬਹੁ ਅਵਗਾਹੇ। ਨਾਨਕ ਭੇਟੇ ਸਾਧ ਜਾਪ, ਹਰ ਪਾਇਆ ਮਨ ਮਾਹੇ ਸ਼ੰਤ। ਜਾ ਕੋ ਖੋਜੇ ਅਸੰਖ, ਮੁਨੀ ਅਨੇਕ ਤਪੇ। ਬ੍ਰਹਮੇ ਕੋੜ ਅਰਧ, ਗਿਆਨੀ ਜਾਪ ਜਪੇ। ਜਬ ਤਾਲ ਸੰਜਮ ਕਿਰਿਆ ਪੂਜਾ, ਅਨਕ ਸੋਧਨ ਬੰਦਨਾ। ਕਰ ਗਮਨ ਬਸਦਾ ਤੀਰਥ ਮੱਜਨ, ਮਿਲਨ ਕਉ ਨਿਰੰਜਨਾ। ਮਾਨੁਖ ਬੰਤੇ ਨ ਪਸ਼ੂ ਪੰਖੀ, ਸਗਲਤ ਦੇ ਅਰਾਧ ਤੇ। ਦਿਆਲ ਲਾਲ ਗੋਬਿੰਦ ਨਾਨਕ, ਮਿਲ ਸਾਧ ਸੰਗਤ ਹੋਏ ਗਤੇ। ਕੋਟ ਬਿਸਨ ਅਵਤਾਰ, ਸੰਕਰ ਜਟਾ ਧਾਰ। ਚਾ ਹੈ ਤੁਝੇ ਦਿਆਰ, ਮਨ ਤਾਂ ਰੁਚ ਅਪਾਰ। ਅਪਾਰ ਅਗਮ ਗੋਬਿੰਦ ਠਾਕੁਰ, ਸਗਲ ਪੂਰਕ ਪ੍ਰਥਨੀ। ਸੁਰ ਸਿੱਧ ਗਣ ਗੰਧਰਵ ਧਿਆਵੇ, ਯਖ ਕਿੰਨਰ ਗੁਣ ਪਣੀ। ਕੋੜ ਇੰਦਰ ਅਨੇਕ ਦੇਵ, ਜਪਤ ਸੁਵਾਮੀ ਜੈ ਜੈਕਾਰ। ਅਰਾਥ ਨਾਥ ਦਿਆਲ ਨਾਨਕ, ਸਾਧ ਸੰਗਤ ਮਿਲ ਉਧਾਰ। ਕੋੜ ਦੇਵੀ ਜਾ ਕੋ ਸੇਵੈ, ਲਕਮੀ ਅਨਕ ਭਾਂਤ। ਗੁਪਤ ਪ੍ਰਗਟ ਜਾ ਕੋ ਆਰਾਧ, ਪੌਣ ਪਾਣੀ ਦਿਨਸ ਰਾਤ। ਨਖੇਤਰ ਸਸੀਅਰ ਸੂਰ ਧਿਆਵੈ, ਬਦ ਗਗਨਾ ਗਾਵੈ। ਸਗਲ ਖਾਣੀ ਸਗਲ ਬਾਣੀ, ਸਦਾ ਸਦਾ ਧਿਆਵੈ। ਸਿਮਰਤ ਪੁਰਾਣ ਚਤਰ ਬੇਤੈ, ਖੜ ਸ਼ਸਤਰ ਜਾ ਕੋ ਜਪਾਤ। ਪਦ ਪਾਵਨ ਭਗਤ ਵਛਲ, ਨਾਨਕ ਮਿਲੀ ਗਏ ਸੰਗ ਸਾਤ। ਜੇਤੀ ਪ੍ਰਭੂ ਜਨਾਈ, ਰਸਨਾ ਤੇਤ ਪਨੀ। ਅਣਜਾਣਤ ਜੋ ਸੇਵੈ, ਤੇਤੀ ਨ ਜਾਏ ਗਨੀ। ਅਵਗਤ ਅਗੰਤ ਅਥਾ ਠਾਕੁਰ, ਸਗਲ ਮੰਜੇ ਬਹਾਰਾ। ਸਰਬ ਜਾਜਕ ਏਕ ਦਾਤਾ, ਨੈ ਦੂਰ ਸੰਗੀ ਜਾਰਾ। ਵਸ ਭਗਤ ਥੀਆ ਮਿਲੇ ਜੀਆ, ਤਾ ਕੀ ਉਪਮਾ ਕਿਤ ਗਨੀ। ਇਹੋ ਦਾਨ ਮਾਨ ਨਾਨਕ ਪਾਏ, ਸੀਸ ਸਾਧੈ ਤਰ ਚਰਣੀ। ਆਸਾ ਮਹੱਲਾ ਪੰਜਵਾਂ ਸਲੋਕ। ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ। ਨਾਨਕ ਜੇ ਸਿਮਰਤ ਸਭ ਸੁਖ ਹੋਵੇ, ਦੁਖ ਦਰਦ ਪ੍ਰਮ ਜਾਏ ਸ਼ੰਤ। ਨਾਮ ਜਪਤ ਗੋਬਿੰਦ ਨੈ ਅਲਸਾਈਏ, ਭੇਡ ਸਾਧੂ ਸੰਗ ਜੰਪੁਰ ਨੈ ਜਾਈਏ। ਦੁਖ ਦਰਦ ਨਾ ਪਉ ਵਿਆਪੈ, ਨਾਮ ਸਿਮਰਤ ਸਸੁਖੀ। ਸਾਸ ਸਾਸ ਅਰਾਧ ਹਰ ਹਰ, ਧਿਆਏ ਸੋ ਪ੍ਰਭ ਮਾਨ ਮੁਖੀ।

ਨਹਿ ਅਲਸਾਈਏ। ਪਾਵਨ ਪਤ ਪੁਨੀਤ ਨਾਮ ਨਿਰੰਜਨਾ, ਪਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ, ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀ ਅਲ ਪੂਰਿਆ, ਇਕ ਨਿਮਖ ਜਾ ਕੇ ਹਿਰਦੇ ਵਸਿਆ, ਮਿਟੇ ਤਸੇ ਵਸੂਰਿਆ, ਅਗਾਧ ਬੋਧ ਸਮਰਥ ਸੁਆਮੀ, ਸਰਬ ਕਾ ਪਉ ਪੰਜਨਾ, ਨਾਨਕ ਪਯੰਪੈ ਚਰਨ ਜੰਪੈ, ਪਾਵਨ ਪਤ ਪੁਨੀਤ ਨਾਮ ਨਿਰੰਜਨਾ, ਓੜ ਗਹੀ ਗੋਪਾਲ ਦਿਆਲ ਕਿਰਪਾ ਨਿਦੇ, ਮੋਇ ਆਸਰ ਤੋ ਚਰਨ ਤੁਮਾਰੀ ਸਰਨ ਸਿਧੇ, ਹਰ ਚਰਨ ਕਾਰਨ ਕਰਨ ਸੁਆਮੀ, ਪਤਤ ਉਦਨ ਹਰ ਹਰੇ, ਸਾਗਰ ਸੰਸਾਰ ਪਾਵੇ ਉਤਾਰ, ਨਾਮ ਸਿਮਰਤ ਬਹੁ ਤਰੇ, ਆਦ ਅੰਤ ਬੇਅੰਤ ਖੋਜੇ, ਸੁਨੀ ਉਦਰਨ ਸੰਤ ਸੰਗ ਵਿਦੇ, ਨਾਗ ਪਯੰਪੈ ਚਰਨ ਜੰਪੈ, ਓੜ ਗਹੀ ਗੋਪਾਲ ਦਿਆਲ ਕਿਰਪਾ ਨਿਧੇ, ਭਗਤ ਵਛਲ ਹਰ ਬਿਰਧ ਆਪ ਬਨਾਇਆ, ਜੈ ਜੈ ਸੰਤ ਅਰਾਧੇ ਤੈ ਤੈ ਪ੍ਰਗਟਾਇਆ, ਪ੍ਰਭ ਆਪ ਲੀਏ ਸਮਾਏ ਸਹਿ ਸੁਪਾਏ, ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾਮੰਗਲ, ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ, ਨਾਨਕ ਪਯੰਪੈ ਚਰਨ ਜੰਪੈ, ਭਗਤ ਵਛਲ ਹਰ ਬਿਰਧ ਆਪ ਬਨਾਇਆ, ਆਸਾ ਮਹੱਲਾ ਪੰਜਵਾਂ ਤਿਰ ਸੰਤਨ ਸੁਹਾਗ, ਮਰੇ ਨਾ ਜਾਵੇ ਜਾ ਕੇ ਗ੍ਰਹਿ ਹਰ ਨਾ ਹੋ ਸੋ ਸਦਗੀ ਰਾਵੇ, ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ, ਨੈ ਦੂਰ ਸਦਾ ਹਦੂਰ ਠਾਕੁਰ ਦੈਜ ਪੂਰਨ ਸਸਦ, ਪ੍ਰਾਣ ਪਤ ਗਤ ਮਤ ਜਾਤੇ ਪ੍ਰੇ ਪ੍ਰੀਤ ਪ੍ਰੀਤਮ ਪਾਵੇ, ਨਾਨਕ ਵਖਾਣੇ ਗੁਰਬਚਨ ਜਾਣੇ ਫਿਰ ਸੰਤਨ ਸੁਹਾਕ, ਮਰੇ ਨਾ ਜਾਵੇ ਜਾ ਕੋ ਰਾਮ ਪਤਾਰ ਤਾ ਕੇ ਅੰਧ ਖਣਾ, ਸੁਖਵੰਤੀ ਸਾਨਾਰ ਸੋਭਾ ਪੂਰ ਬਣਾ, ਮਾਣ ਮਹੱਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭੂ, ਸਰਬ ਸਿੱਧ ਨਵ ਨਿਧ ਤਿਦ ਗ੍ਰਹਿ ਨਹੀਂ ਊਨਾ ਸਭ ਕਛੂ, ਮਦਰਬਾਨੀ ਤੇਰੇ ਮਾਨੀ ਫਿਰ

ਖਾਣੇ ਗੁਰਬਚਨ ਜਾਣ ਆਓ ਸਖੀ ਸੰਤ ਪਾਸ ਸੇਵਾ ਲਾਗੀ ਹੈ ਜਾ ਕੇ ਮਸਤਕ ਭਾਗ ਛੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੇ ਰੰਗ ਗੋਬਿੰਦਾ ਸਿਮਰਨ ਲੱਗ ਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿਨੇ ਤਿਆਗ ਗਿਆ ਮਨ ਸ਼ਾਂਤ ਸਹਿਜ ਸੁਭਾਵ ਉਠ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣੇ ਗੁਰਭਜਨ ਜਾਣੇ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਆਸਾ ਮਹੱਲਾ ਪੰਜਵਾਂ ਸਲੋਕ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਚੰਤ ਮਿਲੋ ਸੰਤਨ ਕੇ ਸੰਗ

ਮੈਂ ਪ੍ਰਭ ਕਰਮਯ ਸਮਰੱਥ ਅਗਤ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੋ ਹਰ ਜੋੜ ਨਾਨਕ ਦਾਨ ਮੰਗੇ।

ਬਨਤਾ ਬਿਨੋਦ ਆਨੰਦ ਮਾਇਆ, ਅਗਿਆਨਤਾ ਲਵਟਾਵੇ ਕਿਸੇ ਜੋਬਨ ਵਧੇ ਜਰੂਆ, ਦਿਨ ਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ, ਸਰਨ ਸਾਧੂ ਰਾਖ ਨੀਚ, ਪਰਮੇ ਜਨਮ ਅਨੇਕ ਸੰਕਟ ਮਹਾਂ ਜੋਨ, ਲਵਟ ਰਹੇ ਉਤੇ ਸੰਗ ਮੀਠੇ ਭੋਗ ਸੋਨਾ, ਪ੍ਰਮਤ ਪਾਰ ਅਗਨ ਤੇ ਆਇਓ ਬਹੁ ਪਰਦੇਸੇ ਥਾਇਓ, ਆਪੋੜ ਤਾਰੀ ਪ੍ਰਮੁਰਾਰੀ ਸਰਬ ਸੁਖਰ ਨਾਇਓ, ਰਾਖਨ ਹਾਰੇ ਪ੍ਰਪਿਆਰੇ ਮੁਝ ਤੇ ਕਸ਼ੂ ਨਾ ਹੋਆ ਹੋ ਨਾ, ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੇ ਪਾਉਣ, ਨਾਮ ਤਾਰੀਕ ਉਧਾਰੇ ਭਗਤੇ ਸੰਸਾ ਕੌਣ, ਜੇਨ ਕੇਨ ਪ੍ਰਕਾਰੇ ਹਰ ਹਰ ਜਸ ਨੂੰ ਸਰਵਨ, ਸੁਨ ਸਰਵਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵਗੇ, ਹਰ ਰੰਗ ਰਤੇ ਪ੍ਰਭਿਧਾਤੇ ਰਾਮ ਕੇ ਗੁਣ ਗਾਵਗੇ, ਬਸ ਕਾਗਜ਼ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ, ਬੇਅੰਤ ਅੰਤ ਨਾ ਜਾਏ ਪਾਇਆ ਗਈ ਨਾਨਕ ਚਰਨ ਸਰਨ, ਆਸਾ ਮਹੱਲਾ ਪੰਜਵਾਂ ਪੁਰਖ ਪਤੇ ਭਗਵਾਨ, ਤਾਂ ਕੀ ਸਰਨ ਗਹੀ ਨਿਰਭਉ ਪਏ ਪ੍ਰਾਨ, ਚਿੰਤਾ ਸਗਲ ਲਹੀ ਮਾਤ ਪਿਤਾ ਸੁਮੀਤ ਸੁਰਜਨ, ਇਸ਼ਟ ਬੰਧ ਪਜਾਣਿਆ ਗਏ ਕੰਠ ਲਾਇਆ ਗੁਰਮਿਲਾਇਆ, ਜਸ ਬੇਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ, ਕੀਮਤ ਕਸ਼ੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ, ਓਟ ਨਾਨਕ ਤਿਸ ਗਹੀ ਅੰਮ੍ਰਿਤ ਬਨ ਸੰਸਾਰ, ਸਹਾਈ ਆਪ ਭਏ ਰਾਮ ਨਾਮ ਓਰ ਹਾਰ, ਬੇਖ ਕੇ ਦਿਵਸ ਗਏ ਗਤ ਪਰਮ ਮੋਹ ਵਿਕਾਰ ਬਿਨਸੇ, ਜੋਨ ਆਮਨ ਸਭ ਰਹੇ ਅਗਨ ਸਾਗਰ ਪਏ ਸੀਤਲ, ਸਾਧ ਅੰਚਲ ਗਹਿ ਰਹੇ ਗੋਵਿੰਦ ਗੋਪਾਲ ਦਿਆਲ ਸਮ੍ਰਿਤ, ਬੋਲ ਸਾਧੂ ਹਰ ਜੈ ਜੈ, ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ, ਜੈ ਦੇਖੋ ਤੇ ਸੰਗ ਏਕੋ ਰਵ ਰਹੇ, ਘੜ ਘੜ ਵਾਸੀ ਆਪ ਵਿਰਲੇ ਕਿਨੇ ਲਹਿ, ਜਲਸਲ ਮਈਲ ਪੂਰ ਪੂਰਨ ਕੀੜਖਤ ਸੁਮਾਨਿਆ, ਆਦ ਅੰਤੇ ਮਸੋਈ ਗੁਰਪ੍ਰਸਾਦ ਦੀ ਜਾਣਿਆ, ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਜਨ ਕਹਿਆ, ਸਿਮਰ ਸੁਆਮੀ ਅੰਤਰ ਜਾਮੀ ਹਰੇਕ ਨਾਨ ਕਰਾਵ ਰਹਿਆ, ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ, ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ, ਦੁਖ ਪੁਗ ਦਰ ਦਰ ਨਾਠ ਪ੍ਰਗਟ ਮਗ ਦਿਖਾਇਆ, ਮਿਲ ਸਾ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ, ਹਰ ਦੇਖ ਦਰਸ਼ਨ ਇਸ਼ ਕੁੰਨੀ ਕੁਲ ਸਮੂਹ ਸਭ ਤਰੇ, ਦਿਨ ਸਰੈਣ ਆਨੰਦ ਅਨਦਿਨ

ਹਾਥੋ ਮਿਰਗ ਜਿਵੇ ਪੇਖ ਰਹਿਣ ਚੰਦਰਾਇਣ, ਸੁਖੇ ਦੁਖ ਭਏ ਨਿਤ ਪਾਪ ਕਮਾਇਣ, ਪਾਪਾਂ ਕਮਾਣੇ ਛੱਡੇ।

ਇਸ ਠਾਕੁਰ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰੱਖਣ ਹਾਰੇ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਏ ਕਬਹੁ ਹਰ ਸੰਤ ਹਰ ਕੀ ਸਰਣੀ।

ਬਿਰਹਾ ਲਜਾਇਆ ਦਰਸ ਪਾਇਆ ਅਮਿਓ ਦ੍ਰਿਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇਸ਼ ਪੁੰਨੀ ਮਿਲੇ ਜਿਸ ਖੋਜੰਤੀ।

ਮਹੀਲ ਰਵਿਆ ਸਵਾਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਨ ਕੀ ਚਰਨ ਕਮਲ ਅਧਾਰਾ ਤੇ ਹਰ ਚੰਦੌੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨਸ ਰਹਿਣ ਸੰਭਾਲੀਏ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਏ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵੜ ਭਾਗ ਪਾਈਏ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾਂ ਸ਼ਾਂਤ ਕਰ ਅਠਵਾਂ ਇੱਕ ਓ ਅੰਕਾਰ

ਗ੍ਰਹਿ ਮੂਸਤ ਮਨ ਚੋਰ ਹੈ, ਦਿਨ ਕਰੋ ਅਨ ਦਿਨ ਖਾਤ, ਦਿਨ ਖਾਤ ਜਾਤ ਬਿਹਾਦ ਪ੍ਰਭਿਨ, ਮਿਲੋ ਪ੍ਰਭ ਕਰਣਾ ਪਤੇ, ਜਨਮ ਮਰਨ ਅਨੇਕ ਬੀਤੇ, ਟ੍ਰੇ ਸੰਗ ਬਿਨ ਕਛ ਨਹਿ ਗਤੇ, ਕੁਲ ਰੂਪ ਧੂਪ ਗਿਆਨ ਹੀਨੀ, ਤੁਧ ਬਿਨਾ ਮੋਹਿ ਕਮਨ ਮਾਤ, ਕਰ ਜੋੜ ਨਾਨਕ ਸਰਣ ਆਇਓ, ਪ੍ਰੇ ਨਾਥ ਨਰ ਹਰ ਕਰੋ ਗਾਤ, ਮੀਨਾ ਜਲ ਹੀਨ, ਮੀਨਾ ਜਲ ਹੀਨ ਹੈ, ਉਹ ਬਿਸ਼ਰਤ ਮਨ ਤਨ ਖੀਨ ਹੈ, ਤਤ ਜੀਵਨ ਪ੍ਰੇ ਬਿਨ ਹੋਤ, ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ,

ਪ੍ਰੇਮ ਨਾਨਕ ਮਗਨ ਹੋਤ ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤ ਕਮਲ ਬੰਧਾਵਤ ਆਪ ਚਾਤਰਕ ਚਿਤ ਪਿਆਸ ਚਾਤਰਕ ਚਿਤ ਪਿਆਸ ਹੇ ਕਣ ਬੂੰਦ ਬਚਿੱਤਰ ਮਨ ਆਸ ਹੇ ਅਲ ਪੀਵਤ ਬਿਨਸਤ ਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਹਨਾ ਸੁੰਦਰ ਚਤਰ ਸੁਜਾਨ ਸੁਆਮੀ

0: ਦੂਜਾ
1: ਜੇ ਸੋਚਣ ਦਾ ਉਗਵਹਿ ਸੂਰਜ ਚੜੇ ਹਜ਼ਾਰ ਇਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੂਆੜ ਜਿਉ ਸੁਣੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹਾ ਫਲੀਏ ਫੁਲੀਏ ਬੱਪੜੇ ਧੀ ਤਨ ਵਿੱਚ ਸੁਆਹਾ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੋਈ ਕੁਦਰਤ ਸਾਜੀਏ ਘਰ ਆਸਨ ਡਿੱਠੋ ਚਾਓ ਦਾਤਾ ਕਰਤਾ।

ਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿਚ ਨਿਵਾਸ ਏਵ ਪੇ ਆਖ ਨਾ ਜਾਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ।

ਖੇਡ ਹੈ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਸੰਯੋਗ ਵਿਸਮਾਦ ਵਿਯੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਾਲਾਹ, ਵਿਸਮਾਦ ਉੱਜੜ ਵਿਸਮਾਦ ਰਾਹ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੇ ਹਾਜਰਾ ਹਜੂਰ, ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ, ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਏ, ਕੁਦਰਤ ਪਾਓ ਸੁਖਸਾਰ, ਕੁਦਰਤ ਪਾਤਾ ਲਈ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕੁਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ,

ਪੂਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੇੜ ਮੁੜ ਪੂਰੇ ਤਾਲ ਬਾਜਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲਗਟਕਿਆਂ ਕੇ ਮੁੰਦੜੇ ਲਗਟਕਿਆਂ ਕੇ ਹਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸ਼ਾਰ ਗਿਆਨ ਨਾ ਗੱਲੇ ਢੂੰਡੀਏ ਕਤਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸਜ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਕੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬਹਿ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ

ਕਰ ਕੋਲੂ ਚਿਰਖਾ ਚੱਕੀ ਚੱਕ ਫਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣ ਨਾ ਸਾਹ ਸੂਏ ਚਾੜ ਭਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਧ ਭਵਾਏ ਸੋਏ ਪਏ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ

ਪਾਈਐ ਉਹ ਰਹਿ ਨਾ ਪਰੀਐ ਪਾਈਐ। ਸ਼ਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕਉ ਦੀਦਾਰ। ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਸਤੀਆ ਮਨ ਸੰਤੋਖ ਉਪਜੈ।

ਅੰਨ ਨਾ ਖਾਇਆ, ਸਾਧ ਗਵਾਇਆ, ਬਹੁ ਦੁਖ ਪਾਇਆ, ਦੂਜਾ ਪਾਇਆ, ਬਸਤਰ ਨਾ ਪਹਿਰੇ, ਅਹਿਰਸ ਤਹਿਰੇ, ਮੋਨ ਵਿਗੂਤਾ ਕਿਉਂ ਜਾਗੇ, ਗੁਰਬਿਨ ਸੂਤਾ।

ਅੰਧ ਨ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨੇ ਕੇਵਲ, ਹਉਮੈ ਸ਼ਬਦ ਜਲਾਏ ਪੌੜੀ, ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾਂ ਬਾਰੇ ਦਰ ਢੋ ਨਾ ਲੈ ਨੀ ਤਾਮਦੇ, ਇੱਕ ਮੂਲ ਨਾ ਬੁੱਝ

ਸਭ ਜਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੇ ਪੂਰ। ਨਾਨਕ ਵਖਾਣੇ ਬੇਨਤੀ, ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਏ, ਜਰਦੇ ਸੱਚਾ ਹੋਏ। ਕੂੜ ਕੀ ਮਲ ਉੱਤਰ, ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਏ, ਜਾਂ ਸੱਚ ਤਰੇ ਪਿਆਰ। ਨਾਉ ਸੁਣ ਮਨ ਰਹਿਸੀਏ, ਤਾਂ ਪਾਏ ਮੋਹ ਦੁਆਰ। ਸੱਚ ਤਾਂ ਪਰ ਜਾਣੀਏ, ਜਾਂ ਜੁੱਤ ਜਾਣੇ ਜੀਓ। ਧਰਤ ਕਾਇਆ ਸਾਧਕੈ, ਵਿਜ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਏ, ਜਾਂ ਸਿੱਖ ਸੱਚੀ ਲੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ, ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਨਾਨਕ ਵਖਾਣੇ ਬੇਨਤੀ, ਜਿਨ ਸੱਚ ਪੱਲੇ ਹੋਏ ਪੌੜੀ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ। ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਧਿਆਈਏ। ਪਲ ਤੇ ਵੇਹੋ ਪਾਈਏ, ਜੇ ਵੇਹੀ ਕਾਲ ਕਮਾਈਏ। ਜੇ ਹੋਵੇ ਪੂਰਬ ਲਿਖਿਆ, ਤਾਂ ਧੂੜ ਤਿਨਾਂ ਦੀ ਪਾਈਏ। ਮਤ ਥੋੜੀ ਸੇਵ ਗਵਾਈਏ, ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੇ ਦਾਲ। ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂ ਰੁੱਤ ਹੋਏ। ਨਾਨਕ ਪਾਹੇ ਬਾਰਾ, ਕੋਰੇ ਰੰਗ ਨ ਸੋਏ। ਭਏ ਵਿੱਚ ਖੁੰਭ ਚੜਾਈਏ, ਸਰਮ ਪਾਓ ਤਨ ਹੋਏ। ਨਾਨਕ ਭਗਤੀ ਜੇ ਰਪੇ, ਕੂੜੇ ਸੋਏ।

ਇਹਨਾਂ ਜਨਤਾ ਕਹਿ ਵਸ ਕਿਛ ਨਾਹੀ, ਤੁਧ ਵੇਕੀ ਜਗਤ ਉਪਾਇਆ। ਇੱਕ ਨਾ ਨੂੰ ਤੂੰ ਮੇਲ ਲਹਿ, ਇੱਕ ਆਪੋ ਤੁਧ ਖਵਾਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਓ। ਜਾਤ ਮੈਂ ਜੋਤ, ਜੋਤ ਮੈਂ ਜਾਤ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਮਹੱਲਾ ਦੂਜਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਪਿਓ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਓ। ਮਹੱਲਾ ਦੂਜਾ। ਏਕ ਕ੍ਰਿਸ਼ਨੰ ਸਰ

ਲੈ ਸੋ ਅੱਗੇ ਮਾਰੀਏ। ਸਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰਥਵਾਹੋ, ਜੁਗ ਜੁਗ ਫੇਰ ਵਟਾਈਏ। ਗਿਆਨੀ ਬੁੱਝੇ ਤਾਹ ਸਜ

ਪੌੜੀ ਸਤਿਗੁਰ ਵਿੱਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਤ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰੇ ਉਤਾਰਿਆ ਸਲੋਕ ਮਹੱਲਾ ਪਹਿਲਾ ਸਿਮਲ ਰੁੱਖ ਸਰਾਇਰ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕਾਮਨ ਆਵੇ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਤੱਤ ਸਭ ਕੋ ਨਿਵੇ ਆਪ ਕਹੋ ਪਰ ਕੋ

ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਰ ਪੂਸ ਬਗਲ ਸਮਾਧੰ ਮੁਖ ਝੂਠ ਵਿਪੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਾਭੋ ਨਿਸ਼ਚਉ ਕਰਮੰ ਕਉ ਨਾਨਕ ਨਿਚਉ ਤਿਹਾਵੈ ਵੇਣ ਸਤਗੁਰ ਵਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੋਮਕੀਏ ਮਨ ਭਾਵਦੇ ਰਾਹੇ ਭੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਸਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਦ ਗੰਢੀ ਸਤਵਟ ਇਉ ਜਿਨੇਊ ਜੀ ਕਾ ਹਈ ਤਾਂ ਪਾਂਡੇ ਕੱਤ ਨਾ ਇਉ ਟੁੱਟੈ ਨਾ ਮਨ ਲੱਗੈ ਨਾ ਉਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੁਆ ਉਹ ਚੜ ਪਿਆ ਵੇ ਤੱਗਾ ਗਇਆ ਮਹੱਲਾ ਪਹਿਲਾ ਲਖ ਚੋਰੀਆਂ ਲਖ ਜਾਰੀਆਂ ਲਾ ਕੂੜੀਆਂ ਲਖ ਗਾਲ ਲਖ ਠਗੀਆਂ ਪਏ ਨਾ ਮੀਆਂ ਰਾਤ ਦਿਨ ਸਜੀ ਨਾਲ ਤਗ ਕਪਾਹ ਕੱਤੀਏ ਬਾਹਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾਏ ਮੰਨੇ ਪਦ ਉਪਜੈ ਸਾਲਾ ਹੀ ਸਚ ਸੂਤ ਦਰਗੇ ਅੰਦਰ ਪਾਈਏ ਤਗ ਨਾ ਤੂੜਸ ਪੂਤ ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ ਵੇ ਤੱਗਾ ਆ ਪੇ ਵੱਤ ਵੜ ਤਾਗੇ ਅਵਰਾ ਖੱਤੇ ਲੈ ਪਾੜ ਕਰੇ ਵੀ ਆਹੋ ਕੜ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾ ਉਹ ਸੁਜਾਣ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮੁੜ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ ਸਲੋਕ ਮਹੱਲਾ ਪਹਿਲਾ ਗਊ ਬ੍ਰਾਹਮਣ ਕਉ ਕਰ ਲਾਭੋ ਗੋਬਰ ਤਰਨ ਨਾ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾਂ ਖਾਈ ਅੰਤਰ ਪੂਜਾ ਪੜੇ ਕਤੇਬਾਂ ਸੰਜਮ ਤੁਰਕਾ ਪਾਈ ਛੋਡੀ ਲੈ ਪਾਖੰਡਾ ਨਾਮ ਲਏ ਜਾਹੇ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿਨ ਗਲ ਤਾਗ ਤਿਨ ਕਰ ਬ੍ਰਾਹਮਣ ਪੂਰੇ ਨਾਦ ਉਹ ਨਾ ਪੇ ਆਵੇ ਕੋਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ

ਚੌਕੇ ਉੱਪਰ ਕਿਸੇ ਨਾ ਜਾਣਾ। ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਪਿੱਟੇ ਵੇ ਮਤ ਪਿੱਟੇ, ਇਹੋ ਅੰਨ ਅਸਾਡਾ ਫਿੱਟੇ। ਤਨ ਫਿੱਟੇ ਫੇੜ ਕਰੇਨ, ਮਨ ਜੂਠੇ ਚੁਲੀ ਭਰੇਨ। ਕਹੋ ਨਾਨਕ ਸੱਚ ਧਿਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈ ਹੈ ਪੌੜੀ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵੱਡੋ ਵੱਡਾ ਵੱਡ ਮੇਦਨੀ ਸਿਰ ਸਿਰ ਤੰਦੇ ਲਾਏਂਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏਂਦਾ। ਦਰ ਮੰਗਣ ਪਿੱਖ ਨਾ ਪਾਏਂਦਾ। ਸਲੋਕ ਮਹੱਲਾ ਪਹਿਲਾ। ਜੇ ਮੁਹਾਕਾ ਕਰਮ ਹੋਏ ਕਰਮ ਹੋਏ ਪਿਤਰੀ ਦੇ, ਅੱਗੇ ਵਤ ਸੰਜਾਣੀ ਹੈ ਪਿਤਰੀ ਚੋਰ ਕਰੇ। ਵੱਡੀਏ ਹੱਥ ਦਲਾਲ ਕੇ ਮੁਸਬੀ ਏ ਕਰੇ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਮਹੱਲਾ ਪਹਿਲਾ। ਜੋ ਜੋਰੂ ਸਿਰ ਨਾਵਣੀ ਆਵੇ ਵਾਰੋ ਵਾਰ, ਜੂਠੇ ਜੂਠਾ ਮੁਖ ਵਸ ਨਿਤ ਨਿਤ ਹੋਏ ਖੁਆਰ। ਸੂਚੇ ਇਹ ਨਾ ਆਖੀ ਹੈ ਬਹਿਣ ਜੇ ਪਿੰਡਾ ਧੋਏ। ਸੂਚੇ ਸੇ ਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ। ਤੁਰੇ ਪੁਰਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ। ਕੋਠੇ ਮੰਡਪ ਮਾੜੀਆਂ

ਆਇ ਵੇਖ ਮੈਲ ਤ ਮਰਨ ਵਸਾਰਿਆ ਜਰ ਆਈ ਜੋ ਬਨਹਾਰਿਆ। ਸਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਏ ਸਭ

ਜਿਉ ਹੈ ਜਿਤ ਹਰਿਆ ਸਭ ਕੋਇ ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋਏ ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੇ ਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤਰੇ ਪਰਥਨ ਰੂਪ ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦੇ ਤੋਂ ਰਿਜਕ ਸੰਵਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੇ ਪੌੜੀ ਸਤਿਗੁਰ ਵੱਡਾ ਕਰਸਾ ਲਾਈਏ ਜਿਸ ਵਿਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਤਾਂ ਹੁਕਮਸਤਕ ਹੱਥ ਧਰ ਮਿੱਚੋ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨਾਉ ਨਿਧ ਪਾਈਆਂ ਸਲੋਕ ਮਹੱਲਾ ਪਹਿਲਾ ਪਹਿਲਾਂ ਸੁੱਚਾ ਆਪ ਹੋਏ

ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰੈ ਬਿਨ ਨਾਵੇ ਰਸ ਖਾਵੇ ਨਾਨਕ ਇਹ ਵੈ ਜਾਣੀਐ ਤਿੱਤ ਮੁੱਖ ਤੁੱਕਾਂ ਪਾਵੇ ਮਹੱਲਾ ਪਹਿਲਾ ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੁਆ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਪੰਡੋ ਹੀ ਪੰਡ ਉਪਜੈ ਭੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਾਰਾਈਏ ਭਾਗਾਂ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾਂ ਰਹਿਣਾ ਨਾਹੀ ਆਇਤ ਜੱਗ ਤਾਂ ਕਾਇਤ ਗਾਰ ਬਖੰਡੀਏ ਮੰਦਾ ਕਿਸੇ ਨਾ ਆਖੀਏ ਪੜ ਅੱਖਰ ਇਹੋ ਬੁਝੀਏ ਮੂਰਖ ਨਾਲ ਨਾ ਲੁਜੀਏ ਸਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲੇ

ਕਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪ੍ਰਵਾਹ ਨਾਹੀ ਕਿਸੇ ਕੇਰੀ ਬਾਤ ਸੱਚੇ ਨਾਹ ਦਰਵਾੜ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਹੇ।

ਕਨੇਰੀਆਂ ਖਸਮਨਾ ਪਾਏ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੋ ਉਗਵੇ ਮੋਕਾ ਕਹੇ ਆਵਾਓ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਹੋ ਵਰਤ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉਂ ਨੇ ਹੋ ਪਾਣੀ ਅੰਦਰ ਲੀਕ ਜਿਉ ਤੇ ਦਾ ਥਾਓ ਨਾ ਥੇ ਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਧੀ ਵੇ ਰਾਸ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਖਸਮੇ ਕਰੇ ਬਰਾਬਰੀ

ਚੱਲਈ ਨਾਲ ਖਸਮ ਚੱਲਈ ਅਰਦਾਸ ਸਲੋਕ ਮਹੱਲਾ ਦੂਜਾ ਏ ਕਨੇਗੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾਹ ਕਰਮਾਤ ਸਾਹਿਬ ਤੁੱਠੇ ਜੋ ਮਿਲੇ ਮਹੱਲਾ ਦੂਜਾ ਏ ਕਨੇਗੀ ਚਾਕਰੀ ਜਿਤ ਪੋ ਖਸਮ ਨਾ ਜਾਏ ਨਾਨਕ ਸੇਵਕ ਕਾਂਢੀ ਹੈ ਜੇ ਸੇਤੀ ਖਸਮ ਸੁਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਕੇ ਪਾਰਾਵਾਰ ਆਪ ਕਰਾਏ ਸਾਖਤੀ

ਹਉ ਕੈਸੋ ਕਰੀ ਪੁਕਾਰ, ਨਾਨਕ ਕਰਣਾ ਜਿਨ ਕੀ ਆ, ਫਿਰ ਤਿਸ ਹੀ ਕਰਨੀ ਸਾਰ। ਸਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜਿਅਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪਏ ਸਮਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ। ਮਹੱਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ, ਇਸ ਵਿੱਚ ਜੰਤ ਉਪਾਇਕ ਹੈ, ਦੇਖੇ ਥਾਪ ਉਥਾਪ, ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ ਪੌੜੀ। ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ, ਦੇ ਜੀਆਂ ਰਿਜਕ ਸੰਭਾਗ, ਸਾਈ ਕਾਰ ਕਮਾਵਣੀ, ਪੁਰਛੋਡੀ ਤਿੰਨੇ ਪਾਏ। ਨਾਨਕ ਏਕੀ ਬਾਰੀ, ਹੋਰ ਦੂਜੀ ਨਾਹੀਂ ਜਾਏ, ਸੋ ਕਰੇ

ਮਨ ਬੁੱਧ ਨਾਸੀ ਤੋ ਸਦਾ ਸਹਿਜ ਲਿਵ ਲੀਣਾ ਜਿਉ ਪ੍ਰਤ ਬਿੰਬ ਬਿੰਬ ਕਉ ਮਿਲੀ ਗਏ ਉਦਗ ਕੁੰਭ ਵਿਕਰਾਨਾ ਕਉ ਕਬੀਰ ਐਸਾ ਗੁਣ ਪ੍ਰੰਪਗ ਤਉ ਮਨ ਸੁਨ ਸਮਾਨਾ ਆਸ ਸਾਡੇ ਤਾਏ ਤੈ ਧੋਤੀਆਂ ਤੇਰੇ ਪਾਇਨ ਤਗ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਵਗ ਓਏ ਹਰ ਕੇ ਸੰਤ ਨਾ ਆਖੀਏ ਬਾ ਨਾਰਸ ਕੇ ਠੱਗ।

ਬੱਧਾ ਖੁਦ ਕਰੇ ਦੋਏ ਚੁੱਲ੍ਹੇ, ਸਾਰੇ ਮਾਣਸ ਖਾਵੇ। ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇ। ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੰਬ ਡੋਬਾਵੇ। ਜਿਤ ਕੋ ਲਾਇਆ ਤਿਤ ਹੀ ਲਾਗਾ, ਪੈਸੇ ਕਰਮ ਕਮਾਵੇ। ਕਹੋ ਕਬੀਰ ਜਿਸ ਸਤਿਗੁਰ ਭੇਟੈ, ਪੁਨਰਪ ਜਨਮ ਨਾ ਆਵੇ। ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇ ਸੁਖਾਲੀ ਮੁਖ ਅੰਮ੍ਰਿਤ ਦੀਨਾ। ਜੇ ਬਾਪ ਕਹੋ ਕਿਉਂ ਮਨੋ ਵਿਸਾਰੀ, ਆਗੇ ਗਿਆ ਨਾ ਬਾਜੀ ਹਾਰੀ। ਮੋਈ ਮੇਰੀ ਮਾਈ

ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਪੀਨੇ, ਪਿਤਾ ਹਮਾਰੋ ਵਡ ਗੁਸਾਈ, ਤਿਸ ਪਿਤਾ ਪੈ ਹੋਂ ਕਿਉਂ ਕਰ ਜਾਈ, ਸਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰੇ ਮਨ ਪਾਇਆ, ਹੋਂ ਪੂਤ ਤੇਰਾ ਤੂੰ ਬਾਪ ਮੇਰਾ, ਇੱਕ ਠਾਰ ਦੁਆ ਬਸੇਰਾ, ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕੇ ਸੂਝਿਆ, ਆਸਾ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਨੀ, ਆਸ ਪਾਸ ਪੰਜੋਗੀਆ ਬੈਠੇ, ਬੀਚ ਨਗਟ ਦੇ ਰਾਨੀ, ਨਗਟੀ ਕੋ ਠਨ ਗਨ ਬਾਡਾ ਡੂ, ਕਿਨੇ ਬਵੇਕੀ ਕਾਟੀ ਤੂੰ ਰਖਾਓ, ਸਗਲ ਮਾਇ ਨਗਟੀ ਕਾ ਵਾਸਾ, ਸਗਲ ਮਾਰ ਆਓ ਹੇਰੀ, ਸਗਲਿਆਂ ਕੀ ਹੋ ਬੈਨ ਪਾਨ ਜੀ, ਜਿਨੇ ਬਰੀਤ ਚੇਰੀ, ਹਮਰੋ ਭਰਤਾ ਵੱਡੋ ਬਵੇਕੀ, ਆਪੇ ਸੰਤ ਕਹਾਵੇ, ਓ ਹਮਾਰੇ ਮਾਥੇ ਕਾਇਮ, ਔਰ ਹਮਰੇ ਨਿਕਟ ਨਾ ਆਵੇ, ਨਾਕੋ ਕਾਟੀ ਕਾਨੋ ਕਾਟੀ,

ਇੱਕ ਬਜਾਵੇ। ਬਾਂਸ ਕੋ ਪੂਤ ਬਿਆਹਨ ਚੱਲਿਆ, ਸੋਏ ਨੇ ਮੰਡਪ ਛਾਏ। ਰੂਪ ਕੰਨਿਆ ਸੁੰਦਰ ਬੇਦੀ, ਸਸੈ ਸਿੰਘ

ਪੁਰ ਨਹੀਂ ਫੁਰਮਾਵੇ, ਕਾਰੀ ਬੋਲਿਆ ਬਨ ਨਹੀਂ ਆਵੇ। ਅਰਹਾਉ ਰੋਜਾ ਤਰੇ ਨਿਵਾਜ ਗੁਜਾਰੇ, ਕਲਮਾ ਪਿਸਤ ਨ ਹੋਈ ਸਤਰ ਕਾਬਾ ਕੱਢ ਹੀ ਪੀਤਰ, ਜੇ ਕਰ ਜਾਨੇ ਸੋਈ ਨਿਵਾਜ ਸੋਈ।

ਜਾ ਪਿਸਤ ਛੋੜ ਕਰ ਦੋਜਕ ਸਿਉ ਮਨ ਮਾਨਾ ਆਸਾ ਗਗਨ ਨਗਰ ਇੱਕ ਮੂਦ ਨਾ ਬਰਖ ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਿਧਾਨ।

ਮਾਰ ਮਰ ਸਰਪਨੀ ਨਿਰਮਲ ਜਲ ਪੈਠੀ, ਜਿਨ ਤਿਰਪਣ ਡਸੀਅਲੇ ਗੁਰਪ੍ਰਸਾਦ ਡੀਠੀ ਰਹਾਉ। ਸਰਪਨੀ ਸਰਪਨੀ ਕਿਆ ਕਹੋ ਪਾਈ, ਜਿਨ ਸਾਜ ਪਛਾਨਿਆ।

ਕੀਨ ਬਿਦ ਰਹਿਣ ਰਹੋ ਰੇ, ਸੇਜੇ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾ ਸੋ ਕਹੋ ਰੇ ਰਹਾਓ। ਬਾਪ ਸਾਹਿਬ ਕਾ ਕਰੇ ਲੜਾਈ, ਮਾਇਆ ਸਦਮਤ ਵਾਰੀ, ਵੱਡੇ ਭਾਈ ਕੇ ਜਪ ਸੰਗ ਹੋਤੀ, ਤਬ ਹੋ ਨਹਾ ਪਿਆਰੀ। ਤਹਿਤ ਕਬੀਰ ਪੰਚ ਕੋ ਚਗਰ, ਜਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ।

ਅਵਧਾਕਾ ਰਾਮ ਨਾਮ ਬਸ ਹੋਈ ਅਬ ਮੋਇ ਨਚਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤਿਸ਼ਨਾ ਗਗਰ ਫੂਟੀ ਕਾਮ ਚੁਲਨਾ ਪਇਆ ਹੈ ਪੁਰਾਨਾ ਗਇਆ ਪਰਮ ਸਭ ਛੂਟੀ।

ਹੋਵਾਰੀ ਮੁਖ ਫੇਰ ਪਿਆਰੇ ਕਰਵੜ ਦੇ ਮੋਕੋ ਕਾਹੇ ਕੋ ਮਾਰੇ ਰਗਾਓ ਜੋ ਤਨ ਚੀਰੇ ਅੰਗ ਨਾ ਮੋਰੋ ਪਿੰਡ ਪਰੇ ਤੋ ਪ੍ਰੀਤ ਨਾ ਤੋਰੋ ਹਮ ਤੋਂ ਬੀਜ ਪਇਓ ਨਹੀਂ ਕੋਈ ਤੁਮੇ ਸੋ ਕੰਤ ਨਾ ਰਗਮ ਸੋਈ।

ਆਪ ਕੁੰਚ ਛੋਡੈ ਵਿਖ ਨਹੀਂ ਛੱਡੈ, ਉਦ ਕਮਾਏ ਜੈਸੇ ਭਗਤ ਧਿਆਨ ਮੰਡੈ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਪ ਤੇ ਸੁਧ ਨਹੀਂ।

ਪੰਚ ਦੋਖ ਅਸਾਧ ਜਾਮ ਹੈ ਤਾਕੀ ਏਤ ਕਿਆਸ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ ਤ੍ਰਿਗਤ ਜੋਨ ਅਚੇਤ ਸੰਭਵ ਉਨ ਪਾਪ ਸੋਚ ਮਾਨੁਖਾ ਅਵਤਾਰ ਦੁਲਭ ਤੇਹੀ ਸੰਗਤ ਪੋਚ ਜੀ ਜੰਤ ਜਹਾਂ ਜਹਾਂ ਲੱਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਛ ਨਾ ਚੱਲੇ ਉਪਾਏ ਰਵਿਦਾਸ ਦਾਸ ਉਦਾਸ ਤਜ ਪ੍ਰਮ ਤਾਪਨ ਤਬ ਗੁਰ ਗਿਆਨ ਭਗਤ ਜਾਣ ਪਏ ਹਰਨ ਪਰਮਾਨੰਦ ਕਰੋ।

ਬੰਦੀਆਂ ਪਿਰ ਗੱਲ ਬਾੜੀਆਂ ਚੱਲੇ ਚੱਲਣਹਾਰ ਵਿਚਾਰਾ ਲੇ ਮਨੋ ਕੰਡੰਦਿਆਂ ਛੇ ਮਹਾਂ ਤੁੜੰਦਿਆਂ ਇੱਕ ਖਿਨੋ ਜਿਵੇਂ ਪੁੱਛੇ ਅਸਮਾਨ ਫਰੀਦਾ।

ਹੈ ਬਿਨ ਨਾਵੇ ਪੂਜ ਨਾ ਹੋਏ ਰਹਾਉ ਬਾਰ ਦੇਵ ਪਖਾਲੀ ਹੈ ਜੇ ਮਨ ਧੋਵੈ ਕੋਏ ਜੂਠ ਲਏ ਜਿਉ ਮਾਂਜੀਐ ਮੋਖ ਪਿਆਣਾ ਹੋਏ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹੇ ਨਾ ਵਿਹੂਣੇ ਆਦਮੀ ਦ੍ਰਿਗ ਜੀਵਨ ਤਰਮ ਕਰੇ ਨੇੜਾ ਹੈ ਦੂਰ ਨਾ ਜਾਣਿਓ ਨਿਸਾਰੇ ਸੰਭਾਲੇ ਜੋ ਦੇਵੇ ਸੋਖਾਵਣਾ ਕਹੋ ਨਾਨਕ ਸਾਚਾ ਹੈ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜੇ ਮੋਹ ਕੰਠ ਸਵਾਰ।

ਅੰਧਾਰ ਗੁਰਮੁਖ ਹੋਏ ਸੋ ਐਨਸ ਨਿਰਮਲ ਮਨੁੱਖ ਰਹਿਣ ਅੰਧਾਰ ਸਿੱਧ ਸਮਾਧ ਕਰੇ ਨਿਤ ਚਗਰ ਦੋ ਲੋਚਨ ਕਿਆ ਹੇਰੈ ਅੰਤਰ ਜੋਤ ਸਬਦ ਤੁਨ ਜਗ ਸਤਿਗੁਰ ਚਗਰ ਨਵੇਰੈ ਸੁਰ ਨਰ ਨਾਥ ਬੇਅੰਤ ਅਜੋਨੀ ਸਾਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ।

ਜਿਤ ਕੰਮ ਹਰ ਵੀਸਰੈ ਦੂਜੇ ਲੱਗੇ ਜਾਏ। ਐਸਾ ਸਤਿਗੁਰ ਸੇਵੀਏ ਮਨਾ ਜਿਤ ਸੇਵੇ ਗੋਨ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਏ। ਹਰ ਸੇਤੀ ਚਿਤ ਗਹਿ ਰਹਿ ਜਰਾ ਕਾ ਪਉ ਨਾ ਹੋਵਈ ਜੀਵਨ ਪਦਵੀ ਪਾਏ। ਹਰਹਾਉ ਗੋਨ ਪ੍ਰੀਤ ਨੂੰ ਇਕ ਸਹਿਜ ਉਪਜਿਆ ਵਿਖ ਜੈਸੀ ਭਗਤ ਬਣੀ। ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਆ ਜੋਤੀ ਜੋਤ ਸਮਈ। ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ ਜੇ ਲੋਚੇ ਸਭ ਕੋਏ। ਕੂੜੇ ਕੀ ਪਾਲ ਵਿੱਚੋਂ ਨਿਕਲੇ ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ।

ਰੀਤ ਹੈ ਹਰ ਮੇਰੀ, ਹਰ ਮੇਰੀ ਕਥਾ ਕਹਾਣੀ ਜੀ। ਗੁਰਪ੍ਰਸਾਦ ਮੇਰਾ ਮਨ ਪੀਜੇ, ਇਹਾ ਸੇਵ ਬਣੀ ਜੀਓ ਹਰਹਾਉ। ਹਰ ਮੇਰਾ ਸਿਮਰਤ, ਹਰ ਮੇਰਾ ਸ਼ਸਤਰ, ਹਰ ਮੇਰਾ ਬੰਦਪ, ਹਰ ਮੇਰਾ ਪਾਈ, ਹਰ ਕੀ ਮੈਂ ਭੂਖ ਲਾਗੇ, ਹਰ ਨਾਮ ਮੇਰਾ ਮਨ ਤ੍ਰਿਪਤ, ਹਰ ਮੇਰਾ ਸਾਕ ਅੰਤ ਹੋਏ ਸਗਾਈ, ਹਰ ਬਿਨ ਹੋਰ ਰਾਸ ਕੂ

ਦਸਵੇਂ ਦੁਆਰ ਰਹਿਤ ਕਰੇ, ਤੇਰ ਪਵਣ ਸੋਝੀ ਪਾਏ। ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤਿਸ ਕੀ ਰਜਾਏ। ਤੇ ਉਹ ਕਾਰਨ ਕਰਤਾ ਕਰੇ, ਜੋਤੀ ਜੋਤ ਸਮਾਏ। ਗੁਜਰੀ ਮਹੱਲਾ ਤੀਜਾ, ਆਰਾਮ ਰਾਮ ਸਭ ਕੋ ਕਹੇ, ਕਹੇ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੇ,

ਕਿ ਕਪਟ ਬਸ ਬਾਹਰੋਂ ਸੰਤ ਕਹਾਹੇ, ਤਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹੇ। ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹੋਮੇ ਕਦੇ ਨਾ ਜਾਏ, ਜਿਸ ਨਰ ਕੀ ਦੁਬਧਾ ਨਾ ਜਾਏ ਧਰਮ ਰਾਏ ਤੇ ਦੇਸ ਜਾਏ। ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਝੇ ਕੋਈ, ਨਾਨਕ ਵਿੱਚੋ ਹੋਮੇ ਮਾਰੇ ਤਾਂ ਹਰ ਪੇਟੇ ਸੋਈ। ਗੂਜਰੀ ਮਹੱਲਾ ਤੀਜਾ ਤੇ ਜਨ ਸਾਂਤ ਸਦਾ ਮਤ ਨਿਚਲ, ਜਿਸਕਾ ਅਵਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੇ।

ਹੋਵੇ। ਪਾਰਸ ਹੋਏ ਤਾਂ ਪੂਜ ਕਰਾਏ, ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇਵੇ ਸਾਚ ਬੁਝਾਏ। ਵਿਣ ਪਾਰਸੇ ਪੂਜ ਨ ਹੋਵੇ, ਵਿਣ ਮਨ ਪਰਚੇ ਅਵਰਾ ਸਮਝਾਏ। ਗੁਰੂ ਸਦਾਏ ਅਗਿਆਨੀ ਅੰਧਾ, ਕੇਸੋ ਮਾਰਗ ਪਾਏ। ਨਾਨਕ ਵਿਣ ਨਦਰੀ ਕਿਸ਼ੂ ਨਾ ਪਾਈਏ, ਜਿਸ ਨਦਰ ਕਰੇ ਸੋ ਪਾਏ। ਗੁਰ ਪ੍ਰਸਾਦੀ ਦੇ ਵਡਿਆਈ, ਆਪਣਾ ਸ਼ਬਦ ਵਰਤਾਏ। ਗੂਜਰੀ ਮਹੱਲਾ ਤੀਜਾ ਪੰਚ ਪਦ, ਨਾ ਕਾਸੀ ਮਤ ਉਪਜੈ, ਨਾ ਕਾਸੀ ਮਤ ਜਾਏ। ਸਤਿਗੁਰ ਮਿਲੇ ਮਤ ਉਪਜੈ, ਤਾਂ ਇਹ ਸੋਝੀ ਪਾਏ। ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਇਹ ਮਤ ਤੇਰੀ ਥਿਰ ਰਹੇ, ਤਾਂ ਪਰਮ ਵਿੱਚੋਂ ਜਾਏ। ਅਰਹਾਉ ਹਰ ਚਰਨ ਰੇ ਵਸਾਏ ਤੂੰ, ਕਿਲ ਵਿਖ ਹੋਵੇ ਨਾਸ। ਪੰਚ ਕੂ ਆਤਮਾ ਵਸ ਕਰੇ, ਤਾਂ ਤੀਰਥ ਕਰੇ ਨਿਵਾਸ। ਮਨਮੁਖ ਉਹ ਮਨ ਮੁਗਧ ਹੈ, ਸੋਝੀ ਕਿਸ਼ੂ ਨਾ ਪਾਏ। ਹਰ ਕਾ ਨਾਮ ਨਾ ਬੁਝਈ, ਅੰਤ ਗਿਆ ਪਛਤਾਏ। ਇਹੋ ਮਨ ਕਾਸੀ ਸਭ ਤੀਰਥ ਸਿਮਰਤ, ਸਤਿਗੁਰ ਦੀਆ ਬੁਝਾਏ। ਅਰਸਰ ਤੀਰਥ ਤੇ ਸੰਗ ਰਹਿ, ਜਿਨ ਹਰ ਹਿਰਦੇ ਰਹਿਆ ਸਮਾਏ। ਨਾਨਕ ਸਤਿਗੁਰ ਮਿਲੇ ਹੁਕਮ ਬੁਝਿਆ, ਏਕ ਵਸਿਆ ਮਨ ਆਏ। ਜੋਤ ਪਾਵੇ ਸਭ ਸੱਚ ਹੈ, ਸੱਚੇ ਰਹੇ ਸਮਾਏ। ਗੂਜਰੀ ਮਹੱਲਾ ਤੀਜਾ ਤੀਜਾ, ਏਕੋ ਨਾਮ ਨਿਧਾਨ ਪੰਡਿਤ, ਸੁਣ ਸਿੱਖ ਸੱਚ ਸੋਈ। ਦੂਜੇ ਭਾਏ ਜੇਤਾ ਪੜੇ, ਪੜਤ ਗੁਣਤ ਸਦਾ ਦੁਖ ਹੋਈ। ਹਰ ਚਰਣੀ ਤੂੰ ਲਾਗ ਰਹੋ, ਗੁਰ ਸਭ

ਜੇਕਰ ਮਨ ਮਕਬੂਜ ਨਾ ਹੋਏ ਗੁਰਮਤੀ ਕੜ ਚਾਨਣਾ ਹਰ ਨਾਮ ਪਾਵੇ ਸੋਏ ਸੁਣ ਸ਼ਸਤਰ ਤੂੰ ਨਾ ਬੁਝੀ ਤਾਂ ਫਿਰੇ ਬਾਰੋ ਬਾਰ ਸੋ ਮੂਰਖ ਜੋ ਆਪਣਾ

ਚੌਪ ਦੇ ਕਰ ਪਹਿਲਾ ਹਰ ਕੇ ਜਾਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ।

ਕਰ ਗਰਦਵ ਪਵੇ ਗਰਭ ਜੋਨੀ ਦਈਏ ਮਾਰੇ ਮਹਾ ਤਿਆਰੇ ਦੀਨ ਦਿਆਲ ਹੋ ਜਾਣੀ ਉਪਰ ਕਰ ਕਿਰਪਾ ਲਿਓ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰ ਪਾਵੇ ਹਰ ਨਿਸਤਾਰੇ ਗੁਜਰੀ ਮਹੱਲਾ ਚੌਥਾ ਉਹ ਦਿਆਲ ਮੇਰਾ ਮਨ ਲਾਭੋ ਔ ਅਨਦਿਨ ਰਾਮ ਨਾਮ ਨਿਤ ਤਿਆਈ ਸਭ ਸੁਖ ਸਭ ਗੁਣ ਸਭ ਨਿਦਾਨ ਹਰ ਜਿਤ ਜਪੇ ਦੁਖ ਭੁਖ ਸਭ ਲੈ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਪਾਈ ਗੁਰਮਤ ਰਾਮ ਨਾਮ ਜਿਸ ਗਾਵਾਂ ਅੰਤ ਬੇਲੀ ਦਰਗੇ ਲਏ ਛਡਾਈ ਰਹਾਓ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਾਈ ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਪ੍ਰਲੋਚ ਪੂਰੀ ਸਤਿਗੁਰ ਸਰਣਾਈ।

ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕਉ ਸੁਨਬੰਧ ਹਰ ਕਰ ਦੀਏ। ਹਮਰਾ ਜੋਰ ਸਭ ਰਹੋ ਮੇਰੇ ਵੀਰ, ਹਰ ਕਾ ਤਨ ਮਨ ਸਭ ਹਰ ਕੇ ਵਸ ਗਏ ਸਰੀਰ। ਰਹਾਉ ਭਗਤ ਜਨਾ ਕੋ ਸਰਦਾ ਆਪ ਹਰ ਲਾਈ, ਵਿੱਚੇ ਗ੍ਰਿਸਤ ਉਦਾਸ ਰਹਾਈ।

ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪਥਰ ਮੈਂ ਜਨ ਤਿਉ ਪਾਏ ਤਾ ਕਾਰਜਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਚੁੱਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਧਬੰਤ ਕੋਈ ਨਾ ਕਿਸ ਕੀ ਤਰਿਆ ਸਿਰ

ਪਈਆ ਇਉ ਮਨ ਹਰ ਰੰਗ ਰੰਗੇ ਗੂਜਰੀ ਮਹੱਲਾ ਪੰਜਵਾਂ ਜੇ ਸਿਮਰਤ ਸਭ ਕਿਲ ਵਿਖ ਨਸ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਰਗੀ ਜਾਪੋ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ।

ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਧ ਅਨੰਤਾ ਰੰਗ ਤਮਾਸਾ ਪੂਰਨ ਆਸਾ ਤਵੇ ਨਾ ਵਿਆਪੇ ਚਿੰਤਾ ਪਵਰ ਤੁਮਾਰਾ ਓ ਮਨ ਹੋਵੋ ਹਰ ਚਰਣਾ ਹੋ ਕੌਲਾ ਨਾਨਕ ਦਾਸ ਹੁਣ ਸੰਗ ਲਪਟਾਇਓ।

ਪ੍ਰੀਤ ਬੰਧਵ ਸੁਧ ਪਾਈ ਸੰਗ ਬੰਤ ਰਚ ਹਸਿਆ। ਜਬ ਅੰਤੀ ਅਵਸਰ ਆਏ ਬਣਿਓ ਹੋਏ ਉਨ ਪੇਖਤ ਹੀ ਕਾਲ ਗਰਸਿਆ। ਤਾਰ ਕਰ ਅਨਰਥ ਬਿਹਾ ਜੀ ਸੰਪੈ ਸੋਇਨਾ ਰੂਪਾ ਦਾਮਾ। ਪਹਾੜੀ ਕੋ ਉਹ ਪਾੜਾ ਮਿਲਿਆ ਹੋਰ ਸਗਲ ਪਇਓ ਬੇਰਾਨਾ। ਹੈਵਰ ਗੈਵਰ ਰਸਮ ਬਾਹੇ ਗਉ ਕਰ ਕਿਨੇ ਮੇਰੇ। ਜਬ ਤੇ ਹੋਈ ਲਾਮੀ ਤਾਈ ਚੱਲੇ ਨਾਹੀ ਇੱਕ ਪੈਰੇ। ਨਾਮ ਤਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ। ਨਾਮ ਸੰਪਤ ਗੁਰ ਨਾਨਕ ਕੋ ਜੀ ਉਹ ਮਰੇ ਨਾ ਆਵੇ ਜਾਈ। ਗੁਜਰੀ ਮਹੱਲਾ ਪੰਜਵਾਂ ਤੇ ਪਦੇ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਖ ਬਿਨਸੇ ਸੋ ਕੀਆ ਨਿਵਸ ਤਿਸਨਾ ਜਲਨ ਬੁਝਾਈ। ਨਾਮ ਨਿਧਾਨ ਸਤਿਗੁਰੂ ਦਿਰੜਾਇਆ।

ਹਰਖ ਸੋਗ ਦੋ ਮਾਏ ਨਿਰਾਲਾ, ਤਰਣੇ ਹਾਰ ਪਛਾਤਾ, ਜਿਸ ਕਾ ਸਾ ਤਿਨਹੀ ਰੱਖ ਲਈਆ, ਸਗਲ ਜੁਗਤ ਬਣ ਆਈ। ਕਹੋ ਨਾਨਕ ਪ੍ਰਪੁਰਖ ਦਿਆਲਾ, ਕੀਮਤ ਕਹਿਣ ਨਾ ਜਾਈ।

ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤਰਲੋਚਨ ਕਬੀਰ ਦਾਸਰੋ ਮੁਕਤ ਪਇਓ ਚਮਿਆਰੋ ਗੂਜਰੀ ਮਹੱਲਾ ਪੰਜਵਾਂ ਹੈ ਨਾਹੀ ਕੋ ਬੂਜਨ ਹਾਰੋ ਜਾਨੇ ਕਮਨ ਪਤਾ ਸਿਵ ਬਰੰਜ ਅਰ ਸਗਲ ਮੋਨ ਜਾਨ ਗਹੇ ਨਾ ਸਕਾਹੇ ਗਤਾ ਪ੍ਰਭ ਕੀ ਆਗਮ

ਨੀਚੇ ਜੋਤ ਤਰੀ ਧਿਆਈਏ ਆਪਣੋ ਸਦਾ ਹਰੀ ਸੋਚ ਅੰਦੇਸਾ ਤਾਂ ਕਾ ਕਾਂ ਕਰੀਏ ਜਾ ਮੈਂ ਏਕ ਘਰੀ ਰਹਾਓ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੇ ਪਰੀ ਅਚੇਤ ਆਨੇ ਬਾਰਕ ਨਾਨਕ

ਤਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਥਾਏ ਸਾਧ ਸੰਗਤ ਕਉ ਜੋਏ ਨਾ ਸਕੈ ਮਰ ਮਨ ਧੋਵੇ ਪਾਏ ਆਮੋ ਆਏ ਪਰਿਓ ਸਰਣਾਏ ਗੁਜ ਪਾਪ ਕੋ ਬੋਧ ਪਰਜਾਰ ਮੋਕੋ ਸਤਗੁਰ ਦੀਓ ਹੋਏ ਬਤਾਏ ਰਹਾਓ ਸਿੱਧ ਸਾਧਕ ਅਰ ਜਖ ਕਿੰਨਰ ਨਰ ਰਹੀ ਕੰਠ ਉਰਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤ ਜਾ ਕੇ ਕੋਟ ਐਸੀ ਦਾਸ ਆਏ ਗੂਜਰੀ ਮਹੱਲਾ ਪੰਜਵਾਂ ਆਪ ਜਸ ਮਿਟੇ ਹੋਵੇ ਜਗ ਕੀਰਤ ਦਰਗਹਿ ਬੈਸਣ ਪਾਈਏ ਜਮ ਕੀ ਤਰਾਸ ਨਾਸ ਹੋਏ ਖਿਰਮੈ ਸੁਖ ਸਹਿ ਸੇਤੀ।

ਹੋਏ ਸਹਾਈ ਜਿਸ ਤੂੰ ਰੱਖ ਤਿਸ ਕਾਂ ਕਰੇ ਸੰਸਾਰ। ਗੁਜਰੀ ਮਹੱਲਾ ਪੰਜਵਾਂ ਜਾਨਕੀ ਪੈ ਜਸਵਾਰੀ ਆਪ ਹਰ ਹਰ ਨਾਮ ਦੀ ਯੋਗ।

ਪੂਜਰੀ ਮੁਹੱਲਾ ਪੰਜਵਾਂ ਕਬੂ ਹਰਸਿਓ ਚੀਤ ਨ ਲਾਇਓ ਧੰਦਾ ਕਰਤ ਬਿਗਾਨੀ ਔਧ ਗੁਣਿਤ ਨਾਮ ਨਾ ਗਾਇਓ ਰਹਾਓ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਦ ਕਰ ਤਾਇਓ ਬਿਸਰਤ ਪ੍ਰਭ ਕੇਤੇ ਦੁਖ ਗਨੀਏ ਮਾਮੋ ਨੀ ਖਾਇਓ ਕਰੋ ਅਨੁਗ੍ਰਹ ਸਵਾਮੀ ਮੇਰੇ ਗਨੋ ਨਾ ਮੋਏ ਕੁਮਾਇਓ ਗੋਬਿੰਦ ਦਿਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਗੂਜਰੀ ਮਹੱਲਾ ਪੰਜਵਾਂ ਰਸਨਾ ਰਾਮ ਰਾਮ ਰਵੰਤ ਛੋੜ ਆਣ ਵਿਵਹਾਰ ਮਿਥਿਆ ਪਸ ਦਾ ਭਗਵੰਤ ਰਖਾਓ ਨਾਮ ਏਕ ਆਧਾਰ ਭਗਤਾਂ

ਨਾਨਕ ਹਰ ਨਿਧ ਲਹੀ ਗੁਜਰੀ ਮਹੱਲਾ ਪੰਜਵਾਂ ਕਾਰ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾੜ ਸਗਲ ਸਿਆਣਪਾਂ

ਮਾਤ ਪਿਤਾ ਸੁਦਮੀਤ ਭਾਈ ਤਿਸ ਬਿਨਾ ਨਹੀਂ ਕੋਏ। ਈਤ ਪੁੱਤ ਜੀ ਨਾਲ ਸੰਗੀ ਸਰਬ ਰਵੇ ਆਸੋਏ, ਕੋਟ ਜਤਨ ਉਪਾ ਮਿਥਿਆ ਕਛ ਨਾ ਆਵੇ ਕਾਮ। ਸਰਨ ਸਾਧੂ ਨਿਰਮਲਾ।

ਵੀ ਨਾਮ ਸਿਮਰਨ, ਦਿਰੜ ਨਾਨਕ ਹਰ ਹਰ ਸਰਣ। ਗੁਜਰੀ ਮੁਹੱਲਾ ਪੰਜਵਾਂ, ਅਹੰ ਬੁੱਧ ਬਹੁ ਸਗਨ ਮਾਇਆ, ਮਹਾਂ ਦੀਰਘ ਰੋਗ, ਹਰ ਨਾਮ ਔਖਦ ਗੁਰ ਨਾਮ ਦੀ।

ਆਦ ਆਰਾਧ ਸ੍ਰੀ ਤਰ ਸਬਲ ਮੂਰਤ ਕਰਨ ਕਾਰਨ ਯੋਗ ਗੁਣ ਰਮਣ ਸਰਮਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਿਟੰਤ ਸਿਮਰਨ ਕਾਲ

ਉਰਦ ਮੂਲ ਜਿਸ ਸਾਖ ਤਲਾਖ ਪਿਆਰ ਬਿਰਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵੇ ਜਾਗੇ ਪਾਰ ਜਾਤ ਕਰ ਅੰਗਨ ਮੇਰੇ ਓਪ ਪਤਰਤ ਡਾਲਾ ਸਰਬ ਜੋਤ ਨਿਰੰਜਨ ਸੰਭੋ ਛੋਡੋ ਬਹੁਤ ਜਾਲਾ ਸੁਣ ਸੁਖਵੰਤੇ ਨਾਨਕ ਬਿਨਵੇ ਛੋਡੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥੀਅਲੇ ਸੋ ਵੈਦ ਜੇ ਜਾਣੇ ਰੋਗੀ ਤੇ ਕਾਰਨ ਕੰਮ ਨਾ ਧੰਦਾ ਨਾਹੀ ਤੰਦੇ ਗਿਰ ਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜੀਅਲੇ ਲੋਭ ਮੋਤ ਸੁਮਾਇਆ ਮਨ ਤਦ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥੀਅਲੇ ਸੇਤ ਵਰਨ ਸਭ ਦੂਤਾ ਬ੍ਰਹਮ ਕਮਲ ਮਦਸਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨੇ ਨਾ ਗਰਭੰ।

ਕਾਲ ਨਾਹੀਂ ਜਮ ਜੋਹ ਬੂਝੇ ਅੰਤਰ ਸ਼ਬਦ ਵਿਚਾਰ ਆਪ ਤਬ ਅਵਰ ਨਾ ਮੰਗੋ ਹਰ ਪੈ ਨਾਮ ਨਿਰੰਜਨ ਦੀ ਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮੰਗ ਹਰ ਜਸ ਦੀਜੈ ਕਿਰਪਾ ਧਾਰ ਗੁਜਰੀ ਮਹੱਲਾ ਪਹਿਲਾ ਅਏ ਜੀ ਜਨਮ ਮਰੇ ਆਵੇ ਫੁਨ ਜਾਵੇ ਬਿਨ ਗੁਰਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਤਪਦ ਪਾਈ।

ਭਿਖਿਆ ਕਹੋ ਕੇਤੇ ਉਧਰ ਭਰਨ ਕਹਿ ਤਾਈ, ਬਿਨ ਗਰ ਭਗਤ ਨਾਹੀ ਸੁਖ ਪ੍ਰਾਨੀ, ਬਿਨ ਗੁਰ ਗਰਭ ਨਾ ਜਾਈ। ਐ ਜੀ ਕਾਲਸ ਦਾ ਸਿਰੀ ਉਪਰ ਠੰਡ, ਜਨਮ ਜਨਮ ਵੈ ਰਾਈ, ਸਾਚੇ ਸ਼ਬਦ ਰਤੇ ਸੇ ਬਾਚੇ, ਸਤਿਗੁਰ ਬੂਝ ਬੁਝਾਈ। ਗੁਰ ਸਰਣਾਈ ਜੋਏ ਨਾ ਸਕੈ, ਦੂਤ ਨਾ ਸਕੈ ਸੰਤਾਈ, ਅਵਗਤ ਨਾਥ ਨਿਰੰਜਨ ਰਾਤੇ, ਨਿਰਪੋ ਸਿਉ ਲਿਵਲਾਈ। ਆਏ ਜੀ ਉਹ ਨਾਮ ਜਿਹੜਾ

ਨੀਚ ਨਾ ਮੱਧਮ ਹਰ ਸਰਣਾਂਗਤ ਹਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਵਿਸਰਜਿਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਿਗੁਰ ਵਾਕ ਹਿਰਦੇ ਹਰ ਨਿਰਮਲ ਨਾ ਜਮਕਾਣਨ ਜਮਕੀ ਬਾਕੀ ਰਹਾਓ ਹਰ ਗੁਣ ਰਸਨ ਰਵੇ ਪ੍ਰਭ ਸੰਗੇ ਜੋ ਤੁ ਭਾਵੇ ਸਹਿਜ ਹਰੀ ਬਿਨ ਹਰ ਨਾਮ ਬਿਰਥਾ ਜਗ ਜੀਵਨ ਹਰ ਬਰ ਨੇਫਲ ਮੇਕ ਖਰੀ ਐ ਜੀ ਖੋਟੇ ਠੌਰ ਨਹੀਂ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੇ ਪ੍ਰਾਭਕਸ ਨਾ ਮਿਟ ਨਿਤ ਨਿਤ ਚੜੇ ਸਵਾਈ ਐ ਜੀ ਗੁਰ ਕੀ ਦਾਤ ਨਾ ਮਿਟੇ ਕੋਈ ਮੇਰੇ ਠਾਕੁਰ ਆਪ ਦੇਵਾਈ ਨਿੰਦਕ ਨਰਕਾ

ਦਿਲ ਮਨਾਈ। ਐ ਜੀ ਸਦਾ ਦਿਆਲ ਦਇਆ ਘਰ ਵਿਆ, ਗੁਰਮਤ ਭ੍ਰਮਣ ਚੁਕਾਈ। ਪਾਰਸ ਭੇਟ ਕੰਚਨ ਤਾਤ ਹੋਈ, ਸਤ ਸੰਗਤ ਕੀ ਵਡਿਆਈ। ਹਰ ਜਨ ਨਿਰਮਲ ਮਨ ਇਸਨਾਨੀ, ਮੱਜਨ ਸਤਿਗੁਰ ਪਾਈ। ਉਹ ਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ। ਤੂੰ ਵੜ ਪੁਰਖ ਅਗੰਮ ਤਰੋਵਰ, ਹਮ ਪੰਖੀ ਦੁਜਮਾਹੀ। ਨਾਨਕ ਨਾਮ ਨਿਰੰਜਨ ਦੀਜੈ, ਜੁਗ ਜੁਗ ਸ਼ਬਦ ਸਲਾਹੀ। ਗੂਜਰੀ ਮਹੱਲਾ ਪਹਿਲਾ ਕਾਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਗਤ ਪ੍ਰੇਮ ਅਰਾਧ ਤੰ ਤਦ ਪਿਆਸ ਪਰਮ ਹਿਤੰ। ਬਿਰਲਾਪ ਬਿਲਲ ਬਿਲੰਤੀਆ, ਸੁਖ ਪਾਏ ਚਿਤ ਹਿਤੰ। ਜਪ ਮਨ ਨਾਮ ਹਰ ਸਰਣੀ, ਸੰਸਾਰ ਸਾਗਰ ਤਾਰ ਤਾਰਨ। ਰਾਮ ਨਾਮ ਕਰ ਕਰਣੀ ਰਹਾਉ, ਏ ਮਨ ਮਿਰਤ ਸੁਭ ਚਿੰਤੰ। ਗੁਰ ਸ਼ਬਦ ਹਾ ਰਮਣ, ਮਤ ਤਤ ਗਿਆਨ ਕਲਿਆਣ ਨਿਧਾਨ। ਹਰ ਨਾਮ ਮਨ ਰਮਣ, ਚਲ ਚਿਤ ਵਿਦ ਭ੍ਰਮ ਭ੍ਰਮੰ। ਜਗ ਮੋਹ ਮਗਨ ਹਿਤੰ, ਫਿਰ ਨਾਮ ਭਗਤ ਦਿੜੰ ਮਤੀ। ਗੁਰ ਵਾਕ ਸ਼ਬਦ ਰਤਨ, ਪਰਮਾਤ ਪਰਮਨਾ ਚੁਕਈ। ਜਗ ਜਨਮ ਵਿਆਦ ਖਪੰ, ਅਸਥਾਨ ਹਰ ਨਿਹ ਕੇਵਲੰ। ਸਤ ਮਤੀ ਨਾਮ ਤਪੰ, ਇਹੋ ਜਗ ਮੋਹ ਹੇਤ ਵਿਆਪਤੰ। ਦੁਖ ਅਧਿਕ ਜਨਮ ਮਰਨੰ, ਭਜ ਸਰਣ ਸਤਿਗੁਰ ਉਬਰ ਹੈ। ਹਰ ਨਾਮ ਹਿਰਦ ਰਮਣ, ਗੁਰਮਤ ਨਿਚਲ ਮਾਨ ਮਾਨ। ਮਨੰ ਸਹਿਜ ਵਿਚਾਰੰ, ਸੋ ਮਨ ਨਿਰਮਲ ਜਿਤ

ਸਤਿਗੁਰ ਪ੍ਰਸਾਦ ਨਿਰਤ ਕਰੀ ਉਹ ਮਨ ਨਚਾਈ, ਗੁਰ ਪ੍ਰਸਾਦੀ ਆਪ ਗਵਾਈ, ਚਿਤ ਥਿਰ ਰਾਖੇ ਸੋ ਮੁਕਤ ਹੋਵੇ, ਜੋ ਇੱਛੀ ਸੋਈ ਫਲ ਪਾਈ।

ਆਪ ਮਨ ਚਾਹੇ ਸੋ ਭਗਤ ਕਹੀਏ, ਆਪਣਾ ਪਿਆਰ ਆਪ ਲਾਏ, ਆਪੇ ਗਾਵੇ ਆਪ ਸੁਣਾਵੇ, ਇਸ ਮਨ ਅੰਧੇ ਕੋ ਮਾਰਗ ਪਾਏ, ਅਨ ਦਿਨ ਨਾਚੇ ਸਖਤ ਨਿਵਾਰੇ।

ਸਿੱਧ ਸਾਧਕ ਲਿਵਲਾਗੀ ਨਾਚੇ, ਜਿਨ ਗੁਰਮੁਖ ਬੁੱਧ ਵਿਚਾਰੀ, ਖੰਡ ਬ੍ਰਹਿਮੰਡ ਤ੍ਰੈ ਗੁਣ ਨਾਚੇ, ਜਿਨ ਲਾਗੀ ਹਰ ਲਿਵ ਤੁਮਾਰੀ, ਜੀ ਜੰਤ ਸਭੇ ਹੀ ਨਾਚੇ, ਨਾਚੇ ਖਾਣੀ ਚਾਰੀ, ਜੋ ਤੁਧ ਭਾਵੇ ਸੇਈ ਨਾਚੇ, ਜਿਨ ਗੁਰਮੁਖ ਸ਼ਬਦ ਲਿਵਲਾਏ, ਸੇ ਭਗਤ ਸੇ ਤਤ ਗਿਆਨੀ, ਜਿਨ ਕਹੁ ਗੁਮਨਾਏ, ਏਹਾ ਭਗਤ ਸੱਚੇ ਸਿਉਂ

ਰਹੇ ਸਾਹੇ ਸਦਾ ਸੰਭਾਲੀਏ, ਆਪੇ ਬਖਸੇ ਕਰੇ ਰਜਾਏ, ਸੇਈ ਨਚ ਹੈ ਜੁਤ ਭਾਵ ਹੈ, ਜੇ ਗੁਰਮੁਖ ਸ਼ਬਦ ਵਿਚਾਰੀ, ਕਹੋ ਨਾਨਕ ਸੇ ਸਹਿਜ ਸੁਖ ਪਾਵੇ।

ਜਿਹੜਾ ਕਰਮਲ ਧੋਵੇ ਉਹ ਮਾਲ ਪਗ ਮਾਇਆ ਤਾਰੀ। ਸੰਤ ਜਿਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ। ਇਹੋ ਪ੍ਰਪੰਚ ਖੇਲ ਕੀਆ ਸਭ ਕਰਤੇ ਹਰ ਕਰਤੇ ਸਭ ਕਲ ਤਾਰੀ। ਹਰ ਇੱਕੋ ਸੂਤ

ਨਾਨਕ ਹਰ ਬਿਨ ਅਵਰ ਨਾ ਮੰਗੋ, ਹਾਰਸ ਪ੍ਰੀਤ ਪਿਆਰੀ, ਗੁਜਰੀ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓਅੰਕਾਰ, ਸਤਿਗੁਰ

ਜੋਤਾ ਇਸ ਨਾਨਨ ਮੈਂ ਇਸ ਨਾਨੀ ਸਿੱਧਨ ਮੈਂ ਤੇਰੀ ਪ੍ਰਸਿੱਧ ਕਰਮਨ ਸਿਰ ਕਰਮਾ ਆਗਿਆ ਮੈਂ ਤੇਰੀ ਪ੍ਰਵੇ ਆਗਿਆ ਹੁਕਮਨ ਸਿਰ ਹੁਕਮਾ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ।

ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਤੰਦੇ ਮਾਰ ਦੂਜੇ ਪਾਏ ਸੁੱਤੇ ਕਵੇ ਨਾ ਜਾਗੇ ਮਾਇਆ ਮੋਹ ਪਿਆਰ ਨਾਮ ਨਾ ਚੇਤੇ ਸ਼ਬਦ ਨਾ ਵਿਚਾਰੇ।

ਆਪਣਾ ਆਪ ਉਪਾਇਓਨ ਤਦੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ ਨਾ ਪਾਤਾਲ ਹੈ ਨਾ ਤ੍ਰੈ ਲੋਈ ਤਦੋ ਆਪੇ ਆਪ

ਤੀਜਾ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਉਹ ਔਹਾਣੀ ਕਦੇ ਨਾਹੇ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਏ ਜੋ ਸਭ ਮੈਂ

ਸੱਚਾ ਨਾਮ ਧਿਆਈਐ ਸਭੋ ਵਰਤੇ ਸੱਚ। ਨਾਨਕੂ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ। ਕਥਨੀ ਬਦਨੀ ਕਰਤਾ ਫਿਰ ਹੁਕਮੇ ਮੂਲ ਨਾ ਬੁਝਈ। ਅੰਧਾ ਕੱਚਨ ਕੱਚ ਪੌੜੀ ਸੰਜੋਗ ਵਿਜੋਗ ਉਪਾਯੋਨ ਸ੍ਰਿਸ਼ਟੀ ਕਾ ਮੂਲ ਰਚਾਇਆ। ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ। ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ। ਬ੍ਰਹਮਾ ਬਿਸਨ ਮਹੇਸ਼ ਤ੍ਰੈ ਗੁਣ ਸਿਰ ਤੰਦੇ ਲਾਇਆ। ਮਾਇਆ ਕਾ ਮੂਲ ਰਚਾਇਓਨ

ਕੇ ਆਪ ਛੋੜ ਗੁਰਮਾਏ ਸਮਾਵ। ਮਹੱਲਾ ਤੀਜਾ, ਗੁਰ ਕੀ ਸਿੱਖ ਕੋ ਵਿਰਲਾ ਲੇਵੇ, ਨਾਨਕ ਜਿਸ ਆਵੜਿਆਈ ਦੇਵੇ ਪੌੜੀ। ਮਾਇਆ ਮੋਹ ਅਗਿਆਨ ਹੈ ਬਿਖਮ ਅਧਪਾਰੀ, ਪੱਥਰ ਪਾ ਬੋਲਦਿਆ ਕਿਉ ਤਰੀਏ ਤਾਰੀ, ਤਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ। ਗੁਰਸਬਦੀ ਮਨ ਨਿਰਮਲਾ ਹਉਮੈ ਛੱਡ ਵਿਕਾਰੀ, ਹਰ ਹਰ ਨਾਮ ਧਿਆਈ ਹੈ

ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ। ਸਤਿਗੁਰ ਮਿਲੇ ਹਉਮੈ ਗਈ ਜੋਤ ਰਹੀ ਸਭ ਆਏ। ਇਹੋ ਜੀਵ ਸਦਾ ਮੁਕਤ ਹੈ ਸਹਿਜੇ ਰਹਿਆ ਸਮਾਏ ਪੌੜੀ। ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ। ਗਣਤੇ ਪ੍ਰਭੂ ਨਾ ਪਾਈਏ ਦੂਜੇ ਪਰਮੀਤਾ। ਸਤਿਗੁਰ ਮਿਲਿਆ ਜੀਵਤ ਮਰੇ ਬੁਝ ਸੱਚ ਸਮੀਤਾ। ਸਬਦੇ ਹੋਮੈ ਖੋਈਏ ਹਰ ਮੇਲ ਮਿਲੀਤਾ। ਸਭ ਕਿਛ ਜਾਣੇ ਕਰੇ ਆਪ ਆਪੇ ਵਿਗਸੀਤਾ। ਸਲੋਕ ਮਹੱਲਾ ਤੀਜਾ ਸਤਿਗੁਰ ਸਿਓ ਚਿਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ। ਤ੍ਰਿਗ ਅਵੇਖਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ। ਮਾਇਆ ਖੋਟੀ ਰਾਸ ਹੈ ਏਕ ਚਸੇ ਮੈਂ ਪਾਜ ਲੈ ਜਾਏ। ਹੱਥੋਂ ਛੁੜਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ। ਜਿਨ ਸਤਿਗੁਰ ਸਿਓ ਚਿਤ ਲਾਇਆ ਤੇਨ ਸੁਖ ਵਸਿਆ ਮਨ ਆਏ। ਹਰ ਨਾਮ ਤੇ ਆਵੇ ਰੰਗ ਸਿਓ ਹਰ ਨਾਮ ਰਹੇ ਲਿਵਲਾਏ। ਨਾਨਕ ਸਤਿਗੁਰ ਸੋ ਤਨ ਸੌਂਪਿਆ ਜੇ

ਕਾਰੜੂ ਤਿੰਨ ਮਲ ਦਲਾਈ ਪਾਏ, ਨਾਨਕ ਸੇਈ ਉਭਰੇ ਜੇ ਸੱਚ ਰਹੇ ਲਿਵਲਾਏ। ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ, ਅੰਦਰ ਤੀਰਕ ਹੋਏ ਪੂਰਾ ਪਾਏ ਸੀ, ਜੋ ਤੁਰ ਲਿਖਿਆ ਲੇਖ ਤੇ ਕਰਮ ਕਮਾਏ ਸੀ, ਜਾਂ ਹੋਵੇ ਖਸਮ ਦਿਆਲ ਤਾਂ ਮਹਿਲ ਕਰ ਪਾਏ ਸੀ, ਹੋਪਰਾ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ। ਸਲੋਕ ਮਹੱਲਾ ਤੀਜਾ, ਸਭਨਾ ਕਾ ਸੋ ਏਕ ਹੈ ਸਦਗੀ ਰਹੇ ਹਜੂਰ, ਨਾਨਕ ਹੁਕਮ ਨਾ ਮੰਨਈ ਤਾਂ ਕਰ ਹੀ ਅੰਦਰ ਦੂਰ, ਹੁਕਮ ਪੀਤਨਾ ਮਨਾਏ ਸੀ ਜਿਨ ਕੋ ਨਦਰ ਕਰੇ, ਹੁਕਮ ਅੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ। ਮਹੱਲਾ ਤੀਜਾ, ਰਹਿਣ ਸੁਭਾਈ ਜਲਮੋਈ ਕੰਤਨ ਲਾਇਓ ਪਾਓ, ਨਾਨਕ ਸੁਖ ਸਭਨ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਓ। ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ, ਉਪਾਏ ਕਿਤੇ ਨਾ ਪਾਈਐ ਹਰ ਕਰਮ ਬੇਧਾਤਾ, ਗੁਰ ਸਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ, ਅੰਦਰੋਂ ਤਿਸਨਾ ਅਗਨ ਬੁਝੀ ਹਰ ਅੰਮ੍ਰਿਤ ਸਰਨਾਤਾ, ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ। ਸਲੋਕ ਮਹੱਲਾ ਤੀਜਾ, ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਾਇਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਜਾਏ, ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋ ਜਾਏ, ਹਉ ਤਾਂ ਮਾਇਆ ਮੋਇਆ ਫਿਰ ਫਿਰ ਆਵੈ ਜਾਏ, ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ। ਮਹੱਲਾ ਤੀਜਾ, ਇੱਕੋ ਨਿਚਲ ਨਾਮ ਧਨ ਹੋਰ ਤਨ ਆਵੇ ਜਾਏ, ਇਸ ਧਨ ਕੌਤਕ ਕਰ ਜੋ ਨਾ ਸਕਈ ਨਾ

ਸੁਖਤ ਹੋਏ, ਅੰਤਰ ਸੀਤਲ ਸਾਂਤ ਵਸੈ, ਜਪ ਹਿਰਦੇ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ। ਏ ਮਨ ਗੁਰ ਕੀ ਸਿੱਖ ਸੁਣ, ਹਰ ਪਾਵੇ ਗੁਣੀ ਨਿਧਾਨ। ਹਰ ਸੁਖਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਨਾਨਕ ਨਦਰੀ ਪਾਈਐ ਤਾਂ ਅਨਦਨ ਲਾਗੇ ਧਿਆਨ। ਪੌੜੀ ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਾ। ਅੰਦਰੋਂ ਕਪਟ ਵਿਕਾਰ ਗਿਆ, ਮਨ ਸਹਿਜੇ ਜਿੱਤਾ। ਤੇ ਜੋਤ ਪ੍ਰਗਾਸ ਆਨੰਦ ਰਸ, ਅਗਿਆਨ ਗਵਿੱਤਾ। ਅਨਦਿਨ ਹਰ ਕੇ ਗੁਣ ਰਵੇ, ਗੁਣ ਪ੍ਰਗਟ ਕੀਤਾ। ਸਭਨਾ ਦਾਤਾ ਏਕ ਹੈ, ਇੱਕੋ ਹਰ ਮਿੱਤਾ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਏ, ਜੀ ਅਨਦਿਨ ਹਰ ਲਿਵ ਲਾਏ। ਸਤਿਗੁਰ ਪੁੱਛੈ ਸਚ ਸੰਜਮ ਕਮਾਵੇ, ਹਉਮੈ ਰੋਥ ਜਾਏ। ਹਰ ਗੁਣ ਗਾਵੇ ਗੁਣ ਸੰਗ੍ਰਹਿ, ਜੋਤੀ ਜੋਤ ਮਿਲਾਏ। ਇਸ ਯੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ, ਜੇ ਹਉਮੈ ਮੇਟ ਸਮਾਏ। ਨਾਨਕ ਤਿਸਨੂੰ ਮਿਲਿਆ ਸਦਾ ਸੁਖ ਪਾਈਐ, ਜੇ ਅਨਦਿਨ ਹਰ ਨਾਮ ਧਿਆਏ। ਮਹੱਲਾ ਤੀਜਾ। ਅੰਤਰ ਕਪਟ ਮਨ ਅਗਿਆਨੀ, ਰਸਨਾ ਝੂਠ ਬੋਲਾਏ। ਕਪਟ ਕੀਤੈ ਹਰ ਭੁੱਖ ਨਾ ਪੀਜੈ, ਨਿਤ ਵੇਖੇ ਸੁਣੇ ਸੁਭਾਏ। ਦੂਜੇ ਭਾਏ ਜਾਏ ਜਗ ਪ੍ਰਬੁੱਧ, ਵਿਖਮਾਇਆ ਮੋਹ ਸੁਆਏ। ਇਤ ਕਮਾਣੇ ਸਦਾ ਦੁਖ ਪਾਵੇ।

ਸਵਾਮੀ ਤੇਸੋ ਗੁਰ ਕੀ ਸਿੱਖ ਸੁਣਾਏ, ਹਰ ਨਾਮ ਧਿਆਵੇ ਹਰ ਨਾਮੋ ਗਾਵੇ, ਹਰ ਨਾਮੋ ਅੰਤ ਛਿਡਾਏ ਪੌੜੀ, ਜਿੰਨਾ ਹੁਕਮ ਨਾ ਹੋਣ ਤੇ ਪੂਰੇ ਸੰਸਾਰ, ਸਾਹਿਬ ਸੇਵ ਨੇ ਆਪਣਾ

ਧਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰ ਧਾਰ। ਸਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਭਜੈ ਸਚ ਨਾਮ ਚਿਤ ਲਾਇਆ। ਗੁਰਮੁਖ ਅਨੰਦ ਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ। ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇਆ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇਮਰ ਅਗਿਆਨ ਅੰਧੇਰ ਚੁਕਾਇਆ। ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿਨ ਗੁਰਮੁਖ ਹਰ ਨਾਮ ਤੇ ਆਇਆ। ਮਹੱਲਾ ਤੀਜਾ ਸਤਿਗੁਰ ਜਿਨ੍ਹਾਂ ਨਾ ਸੇਵੇ

ਕੱਪੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰਸੋਂਦੇ ਸੱਚੇ ਸ਼ਬਦ ਰਹਾਏ ਹਰ ਕੀ ਪ੍ਰੀਤਿਨ ਉਪਜੀ ਹਰ ਪ੍ਰੇਮ ਕਸਾਏ ਹਾ ਰੰਗ ਰਹਿ ਸਦਾ ਰੰਗ ਰਾਤੇ ਰਸਨ ਹਰਸ ਪਿਆਏ ਸਬਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਵ ਹਿਰਦੇ ਵਸਾਏ ਬਾਜ ਗੁਰੂ ਫੇਲੇ ਬਿਲ ਲਾਂਦੀ ਦੂਜੇ ਭਾਏ ਖੁਆਏ ਸਲੋਕ ਮਹੱਲਾ ਤੀਜਾ ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ ਅਨੰਦ ਨਾਮ ਤਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇਂਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋਂ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈਗੁਣ ਮਾਇਆ ਵੇਖ ਭੁੱਲੇ ਜੋ ਦੇਖ ਦੀਪਕ ਪਤੰਗ ਪਚਾਇਆ ਪੰਡਿਤ ਫੁੱਲ ਫੁੱਲ ਮਾਇਆ ਵੇਖੇ ਦਿਖਾ ਕਿਨੇ ਕਿਉ ਆਣ ਚੜਾਇਆ ਦੂਜੇ ਪਾਏ ਪੜੇ ਨਿਤ ਬਿਖਿਆ ਨਾਵੋ ਦਈਏ ਖੁਆਇਆ ਜੋਗੀ ਜੰਗਮ ਸੁਨਿਆਸੀ ਭੁੱਲੇ ਉਹਨਾਂ ਅਹੰਕਾਰ ਬੋ ਗਰਭ ਵਧਾਇਆ ਸਾਧਨ ਭੋਜਨ ਨਾ ਲੈ ਸਦ ਪਿਖਿਆ ਮਨ ਹੱਠ ਜਨਮ ਗਵਾਇਆ ਏਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸ ਨੂੰ ਆਗ ਸੁਣਾਈਏ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਹਨਾਂ ਉੱਪਰ

ਕਰੇ ਸਈ ਜਨ ਸੋਹਣੇ, ਤਿਨ ਕਉ ਪਰਜਾ ਪੂਜਣ ਆਈ। ਵਾਹ ਵਾਹ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੇ ਸੋਭਾ ਪਾਈ ਪੌੜੀ। ਬਜਕ ਪਾਠ ਕਾਇਆ ਗੜ ਪੀਤਰ, ਕੂੜਕ ਸਤ ਅਭਮਾਨੀ। ਪਰਮ ਭੂਲੇ ਨਦਰ ਨਾ ਆਵਨੀ, ਮਨਮੁਖ ਅੰਧ ਅਗਿਆਨੀ। ਉਪਾਏ ਕਿਤੇ ਨਾ ਲੱਭਣੀ, ਕਰ ਭੇਖ ਥੱਕੇ ਪੇਖਵਾਨੀ। ਗੁਰ ਸਬਦੀ ਖੋਲਾਈਅਨ ਹਰ ਨਾਮ ਜਪਾਨੀ। ਹਰ ਜੀਉ ਅੰਮ੍ਰਿਤ ਬਿਰਖ ਹੈ, ਜਿਨ ਪੀਆ ਤੇ ਤ੍ਰਿਪਤਾਨੀ। ਸਲੋਕ ਮਹੱਲਾ ਤੀਜਾ। ਵਾਹ ਵਾਹ ਕਰਤਿਆਂ ਰੈਣ ਸੁਖ ਵਿਹਾਏ, ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ। ਵਾਹ ਵਾਹ ਕਰਤਿਆਂ

ਏ ਮਨ ਅਤ ਲੋਭੀ ਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਹਿਤ ਫਿਰਾਤਾ ਅੱਗੇ ਨਾਓ ਜਾਤ ਨਾ ਜਾਏ ਸੀ ਮਨਮੁਖ ਦੁਖ ਖਾਤਾ ਰਸਨ ਹਰਸ ਨਾ ਚੱਖਿਓ ਫੀਕਾ ਬੋਲਾਤਾ ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖੇ।

ਵਾਹ ਤਿਸ ਨੂੰ ਆਖੀਏ ਜੇ ਗੁਣਦਾਤਾ ਮਤ ਧੀਰ ਵਾਹ ਵਾਹ ਤਿਸ ਨੂੰ ਆਖੀਏ ਜੇ ਸਮੇ ਰਹਿਆ ਸਮਾਏ ਵਾਹ ਵਾਹ ਤਿਸ ਨੂੰ ਆਖੀਏ ਜੇ ਦਿੰਦਾ ਰਿਜਕ ਸਮਾਹੇ ਨਾਨਕ ਵਾਹ ਵਾਹ ਇੱਕੋ ਕਰ ਸਹਾਰਾਈਏ ਜੇ ਸਤਿਗੁਰ ਦੀਆ ਦਿਖਾਏ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰੇ ਮਨਮੁਖ ਮਰੇ ਬਿਖ ਖਾਏ ਓਨਾ ਵਾਹ ਵਾਹ ਨਾ ਪਾਵਈ ਦੁਖੇ ਦੁਖ ਵਿਖਾਏ ਗੁਰਮੁਖ ਅੰਮ੍ਰਿਤ ਪੀਵਣ ਵਾਹ ਵਾਹ ਕਰੇ ਲਿਵਲਾਏ ਨਾਨਕ ਵਾਹ ਵਾਹ ਕਰੇ ਸੇਜਾ ਨਿਰਮਲੇ ਤਿਰਪਾਵਣ ਸੋਜੀ ਪਾਏ ਪੌੜੀ ਹਰ ਕੇ ਪਾਣੇ ਗੁਰਮਿਲੇ ਸੇਵਾ ਭਗਤ ਬਨੀਜੈ ਹਰ ਕੇ ਪਾਣੇ ਹਰ ਮਨ ਵਸੈ ਸਹਿਜੇ ਰਸ ਪੀਜੈ ਹਰ ਕੇ ਭਾਣੇ ਸੁਖ ਪਾਈਏ ਹਰ ਲਾਹ ਨਿਤ ਲੀਜੈ ਹਰ ਕੇ ਤਖਤ ਬਹਾਲੀਏ ਨਿਜ ਕਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨ੍ਹਾਂ ਗੁਰੂ ਮਿਲੀਜੈ ਸਲੋਕ ਮਹੱਲਾ ਤੀਜਾ ਵਾਹ ਵਾਹ ਸੇਜਨ ਸਦਾ ਕਰੇ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰੇ ਸੇਜਨ ਸੋਹਣੇ ਹਰ ਤਿਨਕੇ ਸੰਗ ਮਿਲਾਏ ਵਾਹ ਵਾਹ ਹਿਰਦੇ ਉਚਰਾ ਮੁਖੋਂ ਪੀ ਵਾਹ ਵਾਹ ਕਰੇ ਓ ਨਾਨਕ ਵਾਹ ਵਾਹ ਜੋ ਕਰੇ ਹਉ ਤਨ ਮਨ ਤਿਨਕੋ ਦੇ ਓ ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਿਹਾਰੇ ਜਾਓ ਵਾਹ ਵਾਹ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋਖਾਏ ਵਾਹ ਵਾਹ ਜਲ ਸਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਪਾਵੇ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਏ ਸੱਚ ਸਹਿ ਸਮਾਣੀ ਅਨਦਨ ਜਾਗੇ ਨਾ ਸਵੇ ਜਾਗਤ ਰਹਿਣ ਵਿਖਾਣੀ ਗੁਰਮਤੀ ਹਰ ਚਾਖਿਆ ਸੇ ਪੁੰਨ ਪਰਾਣੀ ਬਿਨ ਗੁਰ ਕਿਨੇ ਨਾ ਪਾਇਓ ਪਚਮੁਏ ਅਜਾਣੀ ਸਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਜੇਵੜ

ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੇ ਕੋਇ, ਵਾਹ ਕਰਮੀ ਪਾਈਏ ਆਪ ਦਇਆ ਕਰ ਦੇ। ਨਾਨਕ ਵਾਹ ਗੁਰਮੁਖ ਪਾਈਏ, ਅਨਦਿਨ ਨਾਮ ਲਏ ਮੁਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸਾਂਤ ਨ ਆਵਈ, ਦੂਜੀ ਨਾਹੀ ਜਾਏ। ਜੇ ਬੋ ਤੇਰਾ ਲੋਚੀਏ, ਵਿਣ ਕਰਮੇ ਨਾ ਪਾਇਆ ਜਾਏ, ਜਿੰਨਾ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ। ਜੰਮਣ ਮਰਨ ਨਾ ਚੁੱਕਈ, ਹਉਮੈ ਵਿੱਚ ਦੁਖ ਪਾਏ, ਜਿੰਨਾ ਸਤਿਗੁਰ ਸਿਉ ਚਿਤ ਲਾਇਆ, ਸੋ ਖਾਲੀ ਕੋਈ ਨਾ ਹੈ। ਇਨ ਜਮ ਕੀ ਤਲਬ ਨਾ ਹੋਵਈ, ਨਾ ਹੋਏ ਦੁੱਖ ਸਹਾਹੇ, ਨਾਨਕ ਗੁਰਮੁਖ ਉਭਰੇ ਸੱਚੇ।

ਕੁਲੱਖਣੀ ਪਰਖਰ ਛੋਡੀ ਪਤਾਰ ਭਏ ਪਏ ਮਲ ਕੱਟੀਏ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਉਤਮ ਹੋਵੇ ਹਰ ਜਪ ਗੁਣੀ ਗਹੀਰ ਪੈਵਜ ਬੈਸੈ ਪਏ ਰਹੇ ਪੈਵਜ ਕਮਾਵੇ ਕਾਰ ਇੱਥੇ ਸੁਖ ਵਡਿਆਈਆਂ ਦਰ ਗਏ ਮੋਖ ਦੁਆਰ ਪਏ ਤੇ ਨਿਰਪੋ ਪਾਈਏ ਮਿਰ ਜੋਤੀ ਜੋਤ ਅਪਾਰ ਨਾਨਕ ਖਸਮੇ ਪਾਵੇ ਸਾ ਪਲੀ ਜਿਸ ਨੂੰ ਆਪੇ ਬਖਸੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਈਏ ਸੱਚੇ ਕਉ ਬਲ ਜਾਓ ਨਾਨਕ ਏਕ ਛੋੜ ਦੂਜੇ ਲੱਗੇ ਸਾਜੇਵਾ ਜਲ ਜਾਓ ਪੌੜੀ ਅੰਸਾ ਅਵਤਾਰ ਉਪਾਯੋ ਭਾਉ ਦੂਜਾ ਕੀਆ ਜਿਉ ਰਾਜੇ ਰਾਜ ਕਮਾਮ ਦੇ ਦੁਖ ਸੁਖ ਪੀੜੀਆ ਈਸਰ ਬ੍ਰਹਮਾ ਸੇਮ ਦੇ ਅੰਤ ਤਿਨੀ ਨਾ ਲਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ ਤਿੱਥੇ ਸੋਗ ਵਿਯੋਗ ਨਾ ਵਿਆਪਈ ਅਸਥਿਰ ਜਗਤੀਆ ਸਲੋਕ ਮਹੱਲਾ ਤੀਜਾ ਇਹੋ ਸਖਸ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਉਹ ਲੇਖਾ ਲਿਖਿਆ ਸੋ ਹੋਆ ਪ੍ਰਮਾਣ ਨਾਨਕ ਜੇ ਕੋ ਆਪ ਗਣਾਏਂਦਾ ਸੋ ਮੂਰਖ ਦਾ ਵਾਰ ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੇ ਖਿੰਚੇ ਤੈ ਜਾਏ ਨਾਨਕ ਹਸਤੀ ਕੁੰਡੇ ਬਾਰਾ ਫਿਰ ਉੱਜੜ ਪਾਏ ਪੌੜੀ ਇਸ ਅੱਗੇ ਅਰਦਾਸ ਜੇ ਨੇ ਉਪਾਇਆ ਸਤਿਗੁਰ ਆਪਣਾ ਸੇਵ ਸਫਲ ਪਾਇਆ ਅੰਮ੍ਰਿਤ ਹਰ ਕਾ ਨਾਮ ਸਦਾ ਧਿਆਇਆ ਸੰਤ ਜਿਨ੍ਹਾਂ ਕੇ ਸੰਗ ਦੁੱਖ ਮਿਟਾਇਆ ਨਾਨਕ ਪਏ ਅਚਿੰਤ ਹਰ ਤਨ ਨੇ ਚਲਾਇਆ ਸਲੋਕ ਮਹੱਲਾ ਤੀਜਾ ਖੇਤ ਮਿਆਲਾ ਉੱਚੀਆਂ ਕਰ ਉੱਚਾ ਨਿਰਣਉ ਮੈਲ ਭਗਤੀ ਕਰ ਸਰੈ ਸੱਜਣ ਪਾਉਣਿਓ ਬਰਸਨਾ ਤਾਂ ਬਰਸ ਘਨਾ ਬਹੁੜ ਬਰਸੇ ਕਾਹੇ ਨਾਨਕ ਤਿਨ ਬਲਿਹਾਰਣੇ ਜਿਨ ਗੁਰਮੁਖ ਪਾਇਆ ਮਨ ਮਾਘ ਮਹੱਲਾ ਤੀਜਾ ਮਿੱਠਾ ਸੋ ਜੋ ਭਾਮਦਾ ਸੱਜਣ ਸੋ ਜੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰੁਖ ਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜਨ ਸਭ ਤੇਰੇ ਆ ਤੂੰ ਰਹਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਇਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੋਆ ਆਸਾ ਮਰੇ ਨਾ ਜਾਏ ਨਾਨਕ ਆਸਾ ਪੂਰੀ

ਮਨਸਾ ਮਾਰ ਦੁਬਦਾ ਸਏ ਸੁਮਾਣੀ ਪਾਇਆ ਨਾਮ ਅਪਾਰਾ ਹਾਰਾ ਚਾਹ ਮਨ ਨਿਰਮਲ ਹੋਆ ਕਿਲਵ ਕਾਟਣ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਗੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਦਾਤੇ ਦਾਤ ਰੱਖੀ ਹੱਥ ਆਪਣੇ ਜੇ ਪਾਵੇ ਥੇ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਖੇ ਜਾਪੇ ਸੇਈ ਸੋਰਠ ਮਹੱਲਾ ਤੀਜਾ ਸਤਿਗੁਰ ਸੇਵੇ ਤਾਂ ਸਹਿਜ ਉਭਜੇ ਗਤ ਮਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਿਗੁਰ ਸਭ ਜਗ ਪਹੁਰਾਨਾ ਮਨ ਮੁਖ ਅੰਧਾ ਸ਼ਬਦ ਨਾ ਜਾਣੇ ਝੂਠੇ ਪਰਮ ਭੁਲਾਨਾ ਰਹਾਓ ਤ੍ਰੈ ਗੁਣ ਮਾਇਆ ਪਰਮ ਭੁਲਾਇਆ ਹਉਮੈ ਬੰਧਨ ਕਮਾਏ ਜੰਮਣ ਮਰਨ ਸਿਰ ਉਪਰ ਉਭੋ ਗਰਭ ਜੋਨ ਦੁਖ ਪਾਏ ਤ੍ਰੈ ਗੁਣ ਵਰਤੇ ਸਗਲ ਸੰਸਾਰਾ ਹਉਮੈ ਵਿਚ ਪਦ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਈ।

ਜਪਮਾਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਹਾ ਰਹਾਉ ਆਪੇ ਸੁਣਸਾ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਏ ਦਾ।

ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਹੀ ਸੂਦ ਤਾਰ ਹੈ ਪਿਆਰਾ ਸੂਦ ਖਿੰਚੇ ਟਹਿ ਠੇਰੀ ਹੋਏ ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਏ ਸਗੁਰ ਵਿਚ ਨਾਮ ਨਿਧਾਨ ਹੈ ਪਿਆਰਾ ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ ਆਪੇ ਜਲ ਤਲ ਸਬਤ ਹੈ ਪਿਆਰਾ ਪ੍ਰਵੇ ਆਪੇ ਕਰੇ ਸੋਏ ਸਭਨਾ ਰਿਜਕ ਸਮਾਂ ਦਾ ਪਿਆਰਾ ਦੂਜਾ ਅਵਰ ਨ ਕੋਏ ਆਪੇ ਖੇਲ ਖਿਲਾਏ ਦਾ ਪਿਆਰਾ ਆਪੇ ਕਰੇ ਸੋ

ਥਾਪੇ ਆਪੇ ਵੇਖ ਵਿਗਸਦਾ ਪਿਆਰਾ ਕਰ ਚੂਜ ਵੇਖੇ ਪ੍ਰਵੇ ਆਪੇ ਆਪੇ ਵਣ ਤਿਣ ਸਬਤ ਹੈ ਪਿਆਰਾ ਆਪੇ ਗੁਰਮੁਖ ਜਾਪੇ ਜਪ ਮਾਨ ਹਰ ਹਰ ਨਾਮ ਰਹਿ।

ਚਲ ਮਾਟੀ ਬੰਦ ਰਖਾਇਆ, ਆਪ ਹੀ ਪਉ ਪਾਏ ਦਾ ਪਿਆਰਾ, ਬਨ ਬੱਕਰੀ ਸਿਉ ਹੰਡਾਇਆ, ਆਪੇ ਕਾਸ਼ਟ ਆਪ ਵਰ ਪਿਆਰਾ, ਵਿਚ ਕਾਸ਼ਟ ਅਗਨ ਰਖਾਇਆ, ਆਪ ਹੀ ਆਪ ਵਰਤਦਾ ਪਿਆਰਾ, ਪਏ ਅਗਨ ਨਾ ਸਕੇ ਜਲਾਇਆ, ਆਪੇ ਮਾਰ ਜੀਵਾਏ ਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ, ਆਪੇ ਤਾਣ ਦੀ ਬਾਣ ਹੈ ਪਿਆਰਾ, ਆਪੇ ਘਰੇ ਲਾਇਆ, ਜੋ ਆਪ ਚਲਾਏ ਤੋਂ ਚਲੀ ਗਏ ਪਿਆਰੇ, ਜੋ ਹਰ ਪ੍ਰਭ ਮੇਰੇ ਪਾਇਆ, ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ, ਸੋਰਠ ਮਹੱਲਾ ਚੌਥਾ, ਆਪੇ ਸਿਸ਼ਟ ਉਪਾਏ ਦਾ ਪਿਆਰਾ, ਕਰ ਸੂਰਜ ਚੰਦ ਚਾਨਾਣ, ਆਪਨ ਤਾਣਿਆ ਤਾਣ ਹੈ ਪਿਆਰਾ, ਆਪ ਨੇ ਮਾਣਿਆ ਮਾਣ, ਆਪ ਦਇਆ ਕਰ ਰੱਖਦਾ ਪਿਆਰਾ, ਆਪੇ ਸੁੜ ਸੁਜਾਨ, ਮੇਰੇ ਮਨ ਜਾਪ ਰਾਮ ਨਾਮ ਨਿਸ਼ਾਨ, ਸਾਧ ਸੰਗਤ ਮਿਲ ਧਿਆਏ ਤੂੰ ਹਰ ਹਰ, ਬੋੜ ਨ ਆਵਣ ਜਾਣ ਰਖਾਉ, ਆਪੇ ਹੀ ਗੁਮਰਤ ਦਾ ਪਿਆਰਾ, ਆਪੇ ਹੀ ਪਰਵਾਨ, ਆਪੇ ਬਖਸ ਤਰਾਏ ਦਾ ਪਿਆਰਾ, ਆਪੇ ਸਚ ਨਿਸ਼ਾਨ, ਆਪੇ ਗੁਮਰਤ ਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ, ਆਪੇ ਸੇਵ ਕਰਾਏ ਦਾ ਪਿਆਰਾ, ਆਪ ਦਿਵਾਵੇ ਮਾਣ।

ਪਿਆਰਾ, ਆਪੇ ਸ਼ਬਦ ਸਮਾਹਾ, ਆਪੇ ਲਿਖਣ ਆਪ ਲਿਖਾਰੀ, ਆਪੇ ਲੇਖ ਲਿਖਾਹਾ, ਮੇਰੇ ਮਨ ਜਪ ਰਾਮ ਨਾਮ ਓਮਾਹਾ, ਅਨਦਿਨ ਅਨਦ ਹੋਵੇ ਵਡਭਾਗੀ, ਲੈ ਗੁਰ ਪੂਰੇ ਹਰ ਲਾਹਾ ਰਹਾਓ, ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ

ਪੁਰਖ ਮੁਗਦਾਹ ਸਭ ਆਪੇ ਜਗਤ ਤੋਂ ਪਾਇਦਾ ਪਿਆਰਾ ਵਸ ਆਪੇ ਜੁਗਤ ਅਥਾਹ ਗਲ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਖਿੰਚੇ ਤਿਉ ਜਾਹ ਜੋ ਗਰਬੇ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਠ ਮਹੱਲਾ ਚੌਥਾ ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਦ ਹੀ ਪ੍ਰਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਲ ਪਿਆਰੀ ਜਬ ਸਤਸੰਗ ਪੈ ਸਾਧੂ ਜਾਨ ਹਿਰਦੇ ਮਿਲਿਆ ਸਾਂਤ ਮੁਰਾਰੀ ਰਹਾਉ ਤੂੰ ਹਿਰਦੇ ਗੁਪਤ ਵਸੇ ਦਿਨ ਰਾਤੀ ਤੇਰਾ ਭਾਉ ਨਾ ਬੁਝੇ ਗੁਵਾਰੀ ਸਗੁਰ ਪੁਰਖ ਮਿਲਿਆ ਪ੍ਰਪਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਪਿਆ ਸਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੋ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੀ ਨਾਨਕ ਅਤੁਲ ਸਹਿਜ ਸੁਖ ਪਾਇਆ ਅਣ ਦਿਨ ਜਾਗਤ ਰਹਿ ਬਨਵਾਰੀ ਸੋਰਠ ਮਹੱਲਾ ਚੌਥਾ ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ ਹਰ ਬਿਨ ਰਹਿਣ ਨਾ ਜਾਈ ਜੋ ਮਛਲੀ ਬਿਨ ਨੀਰੈ ਬਿਨਸੈ ਤਿਉ ਨਾਮੇ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਗਾਂ ਦਿਨ ਰਾਤੀ ਨਾਮੇ ਹੀ ਸਾਂਤ ਪਾਈ ਰਹਾਉ ਜਿਉ ਚਾਤਰਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨਾ ਜਾਈ ਗੁਰਮੁਖ ਜਲ ਪਾਵੇ ਸੋ ਸਹਿਜੇ ਹਰਿਆ ਪਾਏ ਸੁਪਾਈ ਮਨਮੁਖ ਪੂਲੇ ਦੇ ਡੋਲੇ ਬਿਨ ਨਾਵੇ ਦੁਖ ਪਾਈ।

ਤਿਸਨਾ ਸ਼ਬਦ ਬੁਝਾਈ। ਸੋਰਠ ਮਹੱਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਪ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇਹ ਵਡਿਆਈ ਗੁਰਮਤਿ ਰਾਮ ਨਾਮ ਪਰਗਸ ਹੋ ਸਦਾ ਰਹੋ ਸਰਣਾਈ ਰਹਾਉ। ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਕਿਰਪਾ ਕਰੋ ਗੁਰ ਮਿਲੋ ਤਾਂ ਹਰ ਨਾਮ ਸਮਾਣਾ। ਜਿਸ ਕੀ ਵਥ ਸੋਈ ਪ੍ਰਭ ਜਾਣੇ ਜਿਸ ਨੂੰ ਦੇਸੋ ਪਾਏ ਵਸ ਅਨੂਪ ਅਤ ਅਗਮ ਅਗੋਚਰ ਗੁਰਪੂਰਾ ਅਲੱਖ ਲਖਾਏ। ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਿਠਿਆਈ ਰਤਨ ਲੁਕਾਇਆ ਲੂਕੇ ਨਾਹੀ ਜੇ ਕੋ ਰੱਖੇ ਲੁਕਾਈ। ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਸੋਈ ਜਿਸ ਨੂੰ ਦਾਦ ਕਰੇ ਸੋ ਪਾਏ ਜਨ ਨਾਨਕ ਅਵਰ ਨਾ।

ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀ ਸੇ ਵੱਡਾ ਵਡੇਰਾ ਸੋ ਸੋਖਾ ਕੂਰਲ ਸੀ ਨਿਰਭਉ ਨਿਰੰਕਾਰ ਪਵਖੰਡਨ ਸਭ ਸੁਖ ਨਵ ਨਿਰਦੇ

ਜਿਉਂ ਪਿਤਾ ਪੂਰ ਕਿਰਪਾਲਾ। ਸੋਰਠ ਮਹੱਲਾ ਪੰਜਵਾਂ। ਕਰ ਪਹਿਲਾ ਚੌਥਕੇ ਗੁਰ ਗੋਬਿੰਦ ਸਲਾਹੀਏ ਪਾਈ, ਮਨ ਤਨ ਹਿਰਦੇ ਤਾਰ, ਸਾਚਾ ਸਾਹਿਬ ਮਨ ਵਸੇ ਪਾਈ, ਏਹਾ ਕਰਨੀ ਸਾਰ। ਜਿਤ ਤਨ ਨਾਮ ਨਾ ਉਪਜੈ ਭਾਈ, ਸੇ ਤਨ ਹੋਏ ਇਸ਼ਾਰ, ਸਾ ਸੰਗਤ ਕਉ ਵਾਰਿਆ ਪਾਈ। ਜਿਨ ਏਕੰਕਾਰ ਆਧਾਰ, ਸੋਈ ਸੱਚ ਆਰਾਧਨਾ ਪਾਈ, ਜੇਤੇ ਸਭ ਕਿਛ ਹੋਏ, ਗੁਰ ਪੂਰੇ ਜਾਣਾ ਆ ਪਾਈ। ਜਿਸ ਬਿਨ ਅਵਰ ਨਾ ਕੋਏ ਰਹਾਉ, ਨਾ ਵਿਹੂਣੇ ਪਚਮੋਏ ਪਾਈ, ਗਣਤ ਨਾ ਜਾਏ ਗਣੀ, ਵਿਣ ਸੱਚ ਸੋਚ ਨਾ ਪਾਈਏ ਪਾਈ। ਸੱਚਾ ਅਗਮ ਧਣੀ, ਆਮਣ ਜਾਣ ਨਾ ਚੁੱਕਈ ਪਾਈ, ਝੂਠੀ ਦੁਨੀ ਮਣੀ, ਗੁਰਮ ਕੋੜ ਉਧਾਰ ਦਾ ਪਾਈ। ਦੇ ਨਾਵੇ ਏਕ ਕਣੀ, ਸਿਮਰਤ ਸਾਸਤ ਸੁਧਿਆ ਪਾਈ, ਵਿਣ ਸਤਿਗੁਰ ਪਰਮ ਨਾ ਜਾਏ, ਆਨਕ ਕਰਮ ਕਰ ਥਾਕਿਆ ਪਾਈ। ਫਿਰ ਫਿਰ ਬੰਧਨ ਪਾਏ, ਚਾਰੇ ਕੁੰਡਾਂ ਸੋਧੀਆਂ ਪਾਈ, ਵਿਣ ਸਤਿਗੁਰ ਨਾਹੀ ਜਾਏ, ਵਡਭਾਗੀ ਗੁਰ ਪਾਇਆ ਪਾਈ। ਹਰ ਹਰ ਨਾਮ ਧਿਆਏ, ਸੱਚ ਸਦਾ ਹੈ ਨਿਰਮਲਾ ਭਾਈ, ਨਿਰਮਲ ਸੱਚੇ ਸੋਏ, ਨਦਰ ਕਰੇ ਜਿਸੇ ਆਪਣੀ ਪਾਈ, ਤਿਸ ਪ੍ਰਾਪਤ ਹੋਏ, ਕੋੜ ਮੱਦੇ ਜਨ ਪਾਈਗੇ ਭਾਈ, ਵਿਰਲਾ ਕੋਈ ਕੋਏ।

ਜਾਓ ਲਓ ਪਾਓ ਅਪਾਓ ਉਹ ਮਨ ਹੈ ਤੌਲੋ ਮਿਲਣ ਦੁਰਾਈ ਆਨ ਆਪਣਾ ਕਰਤ ਵਿਚਾਰਾ ਤੌਲੋ ਬੀਜ ਵਿਖਾਈ ਮਾਧਵੇ ਐਸੀ ਦਿਓ ਬੁਝਾਈ ਸੇਵੋ ਸਾਧ ਗਹੁ ਓੜ ਚਰਨਾ ਨੈ ਬਿਸਰੈ ਮੋਤ ਚਸਾਈ ਰਹਾਓ ਰੇ ਮਨ ਮੁਗਦ ਅਚੇਤ ਚੰਚਲ ਚਿੱਤ ਤੁਮੇ ਐਸੀ ਹਿਰਦੇ ਨਾ ਆਈ ਪ੍ਰਾਣ ਪਾ ਤਿਆਗ ਆਨ ਤੂੰ ਰਚਿਆ ਉਰਜੋ ਸੰਗ ਬੈਰਾਈ ਸੋਗ ਨਾ ਵਿਆਪੇ ਆਪ ਨਾ ਥਾਪੇ ਸਾਧ ਸੰਗਤ ਬੁੱਧ ਪਾਈ ਸਾਇਦ ਕਾਬਕ ਨਾ ਇਉ ਜਾਨੋ ਜੈਸੇ ਭਵਨ ਚੁਲਾਈ ਕੋੜ ਪਰਾਧ ਅਸ਼ਾਧਿਓ ਇਹੋ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰੱਖੋ ਉਠਾਈ ਚੋਰਠ ਮਹੱਲਾ ਪੰਜਵਾਂ ਪੁੱਤਰ ਕਲੱਤਰ ਲੋਗਰੇ ਬੰਤਾ ਮਾਇਆ ਸਨ ਬੰਦੇ ਹੀ ਅੰਤ ਕੀ ਵਾਰ ਕੋ ਖਰਾ ਨਾ ਹੋਸੀ ਸਾ ਮਿਥਿਆ ਅਸਨੇ ਹੀ ਰੇ ਨਰ ਕਾਹੇ ਪਪੋਰੋ ਦੇਹੀ ਊੜ ਜਾਏ ਗੋ ਤੂਮ ਬਾਦਰੋ ਇਕ ਪਾਜੋ ਰਾਮ ਸੁਨੇਹੀ ਰਹਾਓ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸਮੇਹੀ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਾਰਨ ਬਿਸਰੋਹੀ ਅਨਕ ਪਾਨ ਕਰ ਮਣੀਏ ਸਾਜੇ ਕਾਚੇ ਤਾਗ ਪਰੋਹੀ ਤੂੜ ਜਾਏ ਗੋ ਸੂਤ ਬਾਪਰੇ ਫਿਰ ਪਾਛੇ ਪਛਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਤਿਆਵੋ ਦਿਨ ਰਹਿਨੇ ਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇ ਹੀ ਸੋਰਠ ਮਹੱਲਾ ਪੰਜਵਾਂ ਗੁਰਪੂਰਾ ਪਿੱਟ ਵਡ ਭਾਗੀ ਮਨੇ ਪਇਆ ਪਰਗਾਸਾ ਹੋਏ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰ ਹੈ ਆਗੇ ਸੁਖ ਪਾਛੇ ਸੁਖ ਸਹਿਜਾ ਕਾਰ ਆਨੰਦ ਹਮਾਰ ਹੈ ਰਹਾਓ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਨਿਰਪੋ ਪਏ ਗੁਰਚਰਣੀ ਲਾਗੇ ਇਕ ਰਾਮ ਨਾਮ ਆਧਾਰ ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀ ਹੋ ਮਨਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਹੁ ਗੁਰ ਪੂਰਾ ਪੇਟਿਓ ਸਗਲੇ ਦੁਖ ਬਿਨਾਸੇ ਸੋਰਠ ਮਹੱਲਾ ਪੰਜਵਾਂ ਸੁਖੀਏ ਕੋ ਪੇਖੇ ਸਭ ਸੁਖੀਆ ਰੋਗੀ ਕੈ ਪਾਣੇ ਸਭ ਰੋਗੀ ਕਰਨ ਕਰਾਮਨ ਹਾਰ ਸੁਆਮੀ ਆਪਣਾ।

ਕਿਰਪਾਲ ਸੁਖ ਸਾਗਰ ਸਰਬ ਘਟਾਂ ਭਰਪੂਰੀ ਰਹੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹੋ ਮਿਤ ਕਰ ਵਰਨੋ ਕਿਆ ਜਾਨਾ ਹੋਏ ਕੈਸੋ ਰੇ ਕਰੋ ਬੇਨਤੀ ਸਤਿਗੁਰ ਆਪਣੇ ਮੈਂ ਮੂਰਖ ਦੇ ਉਪਦੇਸੋ ਰੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਸੋਰਠ ਮਹੱਲਾ ਪੰਜਵਾਂ ਜਿਨ੍ਹਾਂ ਬਾਲਕੋ ਬਹੁਤ ਅੰਦੇਸਰੋ ਤੇ ਮਿਟੇ ਸਵ ਗਇਆ ਸਹਿਜ ਸੈਨ ਅਰ ਸੁਖ ਮਨ ਨਾਰੀ ਓਂਦ ਕਮਨ ਵਿਗਸਾਇਆ ਦੇਖੋ ਅਜਰਜ ਪਇਆ ਜੇ ਠਾਕੁਰ ਕੋ ਸੁਨ ਅਗਾਧ ਬੋਧ ਤੁਰਦੇ ਗੁਰ ਦਇਆ ਹਰਹਾਉ ਜੋਏ ਦੂਤ ਮੈ ਬੋ ਸੰਤਾਵਕ ਤੇ ਪਏ ਆਨਕ ਪਇਆ ਹਰੇ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸਰਣਿਆ ਜੇ ਭੰਡਾਰ ਗੋਬਿੰਦ ਕਾ ਖੁਲਿਆ ਜੇ ਪ੍ਰਾਪਤ ਤੇ ਲਇਆ ਏਕ ਰਤਨ ਮੋਕੋ ਗੁਰ ਦੀਨਾ ਮੇਰਾ ਮਨ ਤਨ ਸੀਤਲ ਥਿਆ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮ ਹੋਆ ਭਗਤ ਭੰਡਾਰ

ਤੁਮ ਸਵਸਾ ਜੇ ਸਾ ਜਨੇਵਾਜ ਜੀਓ ਪਿੰਡ ਦੇ ਪ੍ਰਾਨਾ ਨਿਰਗੁਣੀ ਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨਾ ਤੁਮ ਕਰੋ ਭਲਾ ਹਮ ਪਲੋ ਨਾ ਜਾਣੇ ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਗ ਸੰਤਨ ਕੈ ਪਾਛੈ।

ਖਟਿਆ ਹਰ ਭਗਤ ਪਰੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾਂ ਕਰੇ ਗੋ ਜੋ ਵਾਟਿਓ ਸਗਲੋ ਲੇਖਾ ਮਹਾ ਆਨੰਦ ਪਏ ਸੁਖ ਪਾਇਆ ਸੰਤਨ ਕਹਿ ਪ੍ਰਸਾਦੇ ਕਹੋ ਨਾਨਕ ਹਰਸੋ ਮਨ ਮਾਨਿਆ ਰੰਗ ਰਤੇ ਵਿਸਮਾਦੇ ਸੋਰਠ ਮਹੱਲਾ ਪੰਜਵਾਂ ਜੇਤੀ ਸਮੱਗਰੀ

ਜਾਈ, ਜਦ ਕਦ ਪੂ ਰਹੇ ਹੋ ਪਰਮੇਸ਼ਰ, ਕਤ ਆਵੇ ਕਦ ਜਾਈ, ਜਪ ਤਬ ਸੰਜਮ ਗਿਆਨ ਤਦ ਬੇਤਾ, ਜਿਸ ਮਨ ਵਸੇ ਗੋਪਾਲਾ, ਨਾਮ ਰਤਨਜਨ ਗੁਰਮੁਖ ਪਾਇਆ, ਤਾਂ ਕੀ ਪੂਰਨ ਕਾਲਾ, ਕਾਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮਕੀ ਵਾਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੀ।

ਕੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਨਾਸੀ ਤਾ ਕੋ ਵਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਬਸੇ ਅੰਤਰ ਅੰਮ੍ਰਿਤ ਹਰਸ ਜਾਖੇ ਹਰ ਸੇਵਾ ਸੇਵ ਪ੍ਰਵਿਆਪਨੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਤਾ ਕੇ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਸੋਰਠ ਮਹੱਲਾ ਪੰਜਵਾਂ ਮਾਇਆ ਮੋਹ ਮਗਨ ਅੰਧਿਆਰੈ ਦੇਵ ਨ ਹਾਰ ਨਾ ਜਾਣੈ ਜੀਉ ਪਿੰਡ ਸਾਜਨ ਰਚਿਆ ਬਲ ਆਪਣੋ ਘਰ ਮਾਨੈ ਮਨ ਮੂੜ ਦੇਖ ਰਹੋ ਪ੍ਰਸਵਾਮੀ ਜੋਸ਼ ਕਰੇ ਸੋਈ ਸੋਈ ਜਾਣੈ ਰਹੇ ਨਾ ਕਛੂਏ ਸ਼ਾਨੀ ਰਖਾਓ ਜੇ ਬਾ ਸਵਾਤ ਲੋਭ ਮਦ ਮਾਤੋ ਉਪਜੇ ਅਨਕ ਬਿਕਾਰਾ ਬਹੁ ਜੂਨ ਪਰਮ ਦੁਖ ਪਾਇਆ ਹੋਮੇ ਬੰਧਨ ਕੇ ਪਾਰਾ ਦੇਖ ਕਿਵਾੜ ਅਨਕ ਪੜਦੇ ਮਹਿ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਠਾਕੈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨ ਓਟ ਨ ਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਸੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਹੋਆ ਸਖਾਈ ਕਥਾ ਕੀਰਤਨ ਸੁਖਦਾਈ ਗੁਰਪੂਰੇ ਕੀ ਬਾਣੀ ਜਪੰਦ ਕਰੋ ਨਿਤ ਪ੍ਰਾਣੀ ਹਰ ਸਾਚਾ ਸਿਮਰੋ ਪਾਈ ਸਾਧ ਸੰਗ ਸਦਾ ਸੋ ਪਾਈਏ ਹਰ ਵਿਸਰਨਾ ਕਬ ਹੋ ਜਾਈ ਹਰਹਾਉ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਜਿਸਨੂੰ ਕਰਮ ਪ੍ਰਾਪਤ ਹੋਵੇ ਸੋ ਜਨ ਨਿਰਮਲ ਜੀਵੈ ਵਿਘਨ ਬਿਨਾਸਨ ਸਭ ਦੁਖ ਨਾਸਨ ਗੁਰਚਰਣੀ ਮਨ ਲਾਗਾ ਗੁਣ ਗਾਵ ਅਜੁਤ ਅਵਨਾਸੀ ਆਨੰਦਨ ਹਰ ਅੰਗ ਜਾਗਾ ਮਨ ਇੱਛੇ ਸੇ ਹੀ ਫਲ ਪਾਏ ਹਰ ਕੀ ਕਰਾ ਸੁਹੇਲੀ ਆਦ ਅੰਤ ਮਦ ਨਾਨਕ ਤੋ ਪ੍ਰਭ ਹੋਆ ਬੇਲੀ ਸੋਰਠ ਮਹੱਲਾ ਪੰਜਵਾਂ ਪੰਚ ਪਦਾ ਬਿਨਸੇ ਮੋਹ ਮੇਰਾ ਅਰ ਤੇਰਾ ਬਿਨਸੇ ਆਪਣੀ ਤਾਰੀ ਸੰਤ ਇਹ ਬਤਾਵ ਹੁਕਾਰੀ ਜਿਤ ਹੋਮੇ ਗਰਭ ਨਿਵਾਰੀ ਰਖਾਓ ਸਰਬ ਭੂਤ ਪਾਰ ਬ੍ਰਹਮ ਕਰਮਾਨਿਆ ਹੋਵਾਂ ਸਗਲ ਰੇ ਨਾਰੀ ਦੇਖੋ ਪ੍ਰਭਜੂ ਆਪਣੇ ਸੰਗੇ ਚੂਕੇ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲੇ ਰੋਗ ਬਿਦਾਰੀ।

ਸ਼ਬਦ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਸਤ ਮਾਣੀ, ਖੜਕੜ ਮਾਧੋ ਜੀਆ, ਸੰਤੋ ਕੜਕੜ ਰਹਿਆ ਸਮਾਇਓ, ਪੂਰਨ ਪੂਰ ਰਹੋ ਸਰਬ ਮੈਂ, ਜਲ ਥਲ ਰਮਈਆ ਆਇਓ ਰਖਾਓ, ਗੁਣ ਨਿਧਾਨ ਨਾਨਕ ਜਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮੈਂ ਰਹਿਆ ਸਮਾਇਓ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਹੋਏ ਆਨੰਦਾ, ਬਿਨਸੇ ਜਨਮ ਮਰਨ ਪੈ ਦੁਖੀ, ਚਾਰ ਪਦਾਰਥ ਨਾ ਬਿੰਦ ਪਾਵੇ, ਬੌਰ ਨਾ ਤਿਸਨਾ ਭੁਖੀ, ਜਾ ਕੋ ਨਾਮ ਲੈ ਤੂੰ ਸੁਖੀ, ਸਾਧ ਸਾਧ ਧਿਆਵੋ ਠਾਕੁਰ ਕਹੋ, ਮਨ ਤਨ ਜੀਅਰੇ ਮੁਖੀ ਰਖਾਓ, ਸਾਧ ਪਾਵੇ ਹੋਵੇ ਮਨ ਸੀਤਲ, ਅਗਨ ਅੰਤਰ ਤੁਖੀ।

ਇਹ ਭੀਤਰ ਤੇ ਇਨ ਕੋ ਡਾਰ ਹੋ, ਆਪਨ ਨਿਕਟ ਬੁਲਾਓ, ਆਪਣੀ ਵਿਦ ਆਪ ਜਨਾਵ ਹੋ, ਹਰ ਜਨ ਮੰਗਲ ਗਾਵ ਹੋ ਰਖਾਓ, ਬਿਸਰ ਨਾਹੀ ਕਹੂ ਹੀ ਏ ਤੇ, ਹੇ ਵਿਦ ਮਨ ਮੈਂ ਪਾਵ ਹੋ, ਗੁਰਪੂਰਾ ਫੇਟਿਓ ਵਡ ਭਾਗੀ, ਜਨ ਨਾਨਕ ਤੇ ਨਾ ਤਾਵ। ਸੋਰਠ ਮਹੱਲਾ ਪੰਜਵਾਂ, ਜਾ ਕੇ ਸਿਮਰਨ ਸਭ ਕੁਛ ਪਾਈਏ, ਬਿਰਤੀ ਕਾਲ ਨਾ ਜਾਈ, ਤਿਸ ਪ੍ਰਤਿਆਗ ਅਵਰ ਕਤਰਾ ਚੋ, ਜੋ ਸਮੈ ਰਹਿਆ ਸਮਾਈ, ਹਰ ਘਰ ਸਿਮਰੂ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਤੇ ਆਵੋ, ਪੂਰਨ ਹੋਵੇ ਕਾਲਾ ਰਖਾਓ, ਸਾਰ ਸੰਭਾਲੇ ਨਿਤ ਪ੍ਰਤਪਾਲੇ, ਪ੍ਰੇਮ ਸਹਿਤ ਗੱਲ ਲਾਵੇ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ, ਜਗਤ ਜੀਵਨ ਕੈ

ਮਿਲੇ ਸੁਆਮੀ ਪ੍ਰੀਤਮ ਆਪਣੇ, ਹਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ, ਸਗਲੀ ਇਛ ਪੁਜਾਈ। ਸੋਰਠ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਪੀਤਰ, ਸੁਭ ਲਖਣ ਪ੍ਰਾਪਤੀ ਨੇ, ਹੈ ਕਿਰਪਾਲ ਪੂਰਨ ਪਰਮੇਸ਼ਰ, ਨਾਮ ਨਿਧਾਨ ਮਨ ਚੀਨੇ, ਮੇਰੋ ਗੁਰ ਰਖਵਾਰੋ ਮੀਤ, ਦੂਣ ਚੌਣੀ ਦੇ ਵਡਿਆਈ, ਹੋਬਾ ਨੀਤਾ ਨੀਤ ਰਹਾਉ, ਜੀ ਜਨ ਪ੍ਰਸਗਲ ਉਧਾਰੇ, ਦਰਸ਼ਨ ਦੇਖਣ ਹਾਰੇ, ਗੁਰਪੂਰੇ ਕੀ ਅਚਰਜ ਵਡਿਆਈ, ਨਾਨਕ ਸਦਭਲੇ ਹਾਰੇ। ਸੋਰਠ ਮਹੱਲਾ ਪੰਜਵਾਂ, ਸੰਚਨ ਕਰੋ ਨਾਮ ਤਾਂ ਨਿਰਮਲ, ਧਰਤੀ ਅਗਮ ਅਪਾਰ, ਬਿਲਸ਼ ਮਨੋਦ ਆਨਾ ਸੁਗਮਾਣੋ, ਖਾਏ ਜੀਵੋ ਸਿੱਖ ਪਰਵਾਰ, ਹਰ ਕੇ ਚਰਨ ਕਮਲ ਆਧਾਰ, ਸੰਤ ਪ੍ਰਸਾਦ ਪਾਇਓ ਸਰਭੋਇਥ, ਜੜ ਲੰਘੋ ਬਿਗ ਸੰਸਾਰ ਰਹਾਉ, ਹੈ ਕਿਰਪਾਲ ਪੂਰਨ ਅਵਨਾਸੀ, ਆਪੇ ਕੀ ਨਿਸਾਰ, ਪੇਗ ਪੇਗ ਨਾਨਕ ਬਿਗ ਸਾਨੋ, ਨਾਨਕ ਨਹੀਂ ਸੁਮਾਰ। ਸੋਰਠ ਮਹੱਲਾ ਪੰਜਵਾਂ, ਗੁਰਪੂਰੇ ਆਪਣੀ ਕਲਤਾਰੀ, ਸਾਬ ਉਬਜੀ ਦਇਆ, ਆਪੇ ਵੇਲ ਵਡਾਈ ਕੀਨੀ, ਕੁਦਲ ਖੇਮ ਸਭ ਭਇਆ, ਸਤਿਗੁਰ ਪੂਰਾ ਮੇਰੇ ਨਾਲ, ਪਾਰ ਬ੍ਰਹਮ ਜਿਸ ਸਦਾ ਨਿਹਾਲ, ਰਹਾਉ ਅੰਤਰ ਬਾਰ ਥਨ ਥਨੰਤਰ, ਜਲ ਕਦ ਪੇਖੋ ਸੋਈ, ਨਾਨਕ ਗੁਰ ਪਾਇਓ ਵਡਭਾਗੀ, ਤੇ ਜੇਵੜ ਅਵਰ ਨਾ ਕੋਈ। ਸੋਰਠ ਮਹੱਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਧੋਨ, ਪ੍ਰਭ ਕੇ ਚਰਨ ਨਿਹਾਰਿਆ, ਰੱਖ ਨਿਹਾਰੇ ਰੱਖ ਉਬਾਰ, ਸਤਿਗੁਰ ਤਾਪ ਉਤਾਰਿਆ, ਉਭਰੇ ਸਤਿਗੁਰ ਕੀ ਸਰਣਾਈ, ਜਾ ਕੀ ਸੇਵਨਾ ਬਿਰਤੀ ਜਾਈ, ਰਹਾਉ ਕਰ ਮੈਂ ਸੁਖ ਵਾਰ ਪੁਨ ਸੁਖਾ, ਪ੍ਰਭ ਆਪਣੇ ਪਏ ਦਿਆਲਾ, ਨਾਨਕ ਬਿਘਨ ਨਾ ਲਾਗੇ ਕੋ, ਮੇਰਾ ਪ੍ਰਭੂ ਆ ਕਿਰਪਾਲਾ। ਸੋਰਠ ਮਹੱਲਾ ਪੰਜਵਾਂ, ਸਾਧੂ ਸੰਗ ਪਇਆ ਮਨ ਉਦਮ, ਨਾਮ ਰਤਨ ਜਸ ਗਾਈ, ਮਿੜ ਗਈ ਚਿੰਤਾ ਸਿਮਰ ਅਨੰਤਾ, ਸਾਗਰ ਤਰਿਆ ਪਾਈ, ਹਿਰਦੇ ਹਰ ਕੇ ਚਰਨ ਵਸਾਈ, ਸੁਖ ਪਾਇਆ ਸਹਿਤ ਉਬਜੀ, ਰੋਗਾਂ ਕਾਣ ਮਿਟਾਈ, ਰਹਾਉ ਕਿਆ ਗੁਣ ਤੇਰੇ ਆਖ ਵਖਾਣਾ, ਕੀਮਤ ਕਹਿਣ ਨਾ ਜਾਈ, ਨਾਨਕ ਭਗਤ ਪਏ ਅਵਨਾਸੀ, ਆਪਣਾ ਪਿਆ ਸਖਾਈ। ਸੋਰਠ ਮਹੱਲਾ ਪੰਜਵਾਂ, ਗਏ ਕਲੇਸ਼ ਰੋਸ ਅਵਨਾਸ, ਪ੍ਰਭ ਆਪਣੇ ਕਿਰਪਾ ਧਾਰੀ, ਆੜ ਪੈਰ ਆਰਾਧੋ ਸਵਾਮੀ, ਪੂਰਨ ਕਾਲ ਹਮਾਰੀ, ਹਰ ਜੀਓ ਤੂੰ ਸੁਖ ਸੰਪਤ ਰਾਸ, ਰਾਖ ਲਹਿੋ ਪਾਈ ਮੇਰੇ ਕਉ, ਪ੍ਰਭ ਆਗੇ ਅਰਦਾਸ ਰਖਾਓ, ਜੋ ਮੰਗੋ ਸੋਈ ਸੋਈ ਪਾਵ, ਆਪਣੇ ਖਸਮ ਭਰੋਸਾ, ਕਹੋ ਨਾਨਕ ਗੁਰਪੂਰਾ ਪੇਟਿਓ, ਮਿਟਿਓ ਸਗਲ ਅੰਦੇਸਾ। ਸੋਰਠ ਮਹੱਲਾ ਪੰਜਵਾਂ, ਸੇਮਰ ਸੇਮਰ ਗੁਰ ਸਤਗੁਰ ਆਪਣਾ, ਅਗਲਾ ਦੁੱਖ ਮਿਟਾਇਆ, ਤਾਪ ਰੋਗੇ ਗੁਰਬਚਨੀ ਮਾਂ।

ਆਪਣਵਾ ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾ ਦੇ ਰਾਖੇ ਘਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸੋ ਗੁਰਪੂਰੇ ਹੋਈ ਸਰਬ ਕਲਿਆਣ ਰਹਾਓ ਜੀਓ ਪਾਏ ਪਿੰਡ ਦਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਹੈ ਜਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾਂ ਦੁਰਤ ਗਵਾਇਆ ਘਰ ਪ੍ਰਵਿਆ ਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸੁਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਤੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਖਾਓ ਪਤਿਤ ਉਧਾਰਨ ਸਤਿਗੁਰ ਮੇਰਾ ਮੁਇਤ ਕਾ ਪਰਵਾਸਾ ਬਖਸਲੇ ਸਰ ਸੱਚੇ ਸਾਹਿਬ ਤੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾਂ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਫਗਲੇ ਰੋਗ ਬੇਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਦਿਨ ਸਿਮਰਿਆ ਨਾਮ ਆਧਾਰ ਤਾਵਿਓ ਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਖਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਦ ਪਾਖਿਆ ਸੋਰਠ ਮਹੱਲਾ ਪੰਜਵਾਂ ਭਏ ਕਿਰਪਾਲ ਸੁਆਮੀ ਮੇਰੇ ਤੇ ਸਾਚੇ ਦਰਬਾਰ ਤਾ ਗੁਰਤਾਪ ਗਵਾਇਆ ਪਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮੇ ਕੀ ਹਟਤਾਰ ਹਰ ਕੇ ਚਰਨ ਹਿਰਦੇ ਉਰਧਾਰ ਸਦਾ ਸਦਾ ਪ੍ਰਭ ਸਿਮਰਗੇ ਪਾਈ ਦੁੱਖ ਕਿਲ ਕਾਟਣ ਹਾਰ ਰਹਾਉ ਤਿਸ ਕੀ ਸਰਣੀ ਉਬਰੇ ਭਾਈ ਜਿਨ ਰਚਿਆ ਸਭ ਕੋਏ ਕਾਰਨ ਕਾਰਨ ਸਮਰਸੋ ਪਾਈ ਸੱਚੇ ਸੱਚੀ ਸੋਏ ਨਾਨਕ ਪ੍ਰਭੂ ਤੇ ਆਈ ਗੇ ਪਾਈ ਮਨ ਤਨ ਸੀਤਲ ਹੋਏ ਸੋਰਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਾ ਵਿਸਰੋ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾਉ ਸਭ ਗੁਰਪੂਰੇ ਤਾਪ ਗਵਾਇਆ ਆਪਣੀ ਕਿਰਪਾ ਥਾਰੀ ਪਾਰ ਬ੍ਰਹਮ ਪ੍ਰਭ ਹੈ ਦਯਾਲਾ ਦੁਖ ਮਿਟਿਆ ਸਭ ਪਰਵਾਰੀ ਸਰਬਨਦਾਨ ਮੰਗਲ ਸਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ

ਆਇਆ ਜਨ ਕੀ ਲਾਜ ਰਖਾਈ ਸਾਧ ਸੰਗਤੇ ਸਾ ਫਲ ਪਾਏ ਸਤਿਗੁਰ ਕੈ ਬਲ ਜਾਇ ਹਲਤ ਪਲਤ ਭਵ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਬਲ ਕਰ ਮਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਤਿ ਕੇ ਕੀਏ ਸੋਈ ਸੰਸਖਾਈ ਆਪਣੇ ਸੇਵਕੀ ਆਪੇ ਰੱਖੇ ਪੂਰਨ ਪਈ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਬ ਰਾਖੀ ਹੋਏ ਸਰਬ ਦਿਆਲ ਅਰਹਾਉ ਅਨਦਿਨ ਨਾਨਕ ਨਾਮ ਤਿਹਾਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕਉ ਕੰਠ ਲਾਏ ਰਾਖੈ ਜੂ ਬਾਰਗ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਕਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨੀ ਸਹਿਸਾ ਚੁਕਾਇਆ ਸਿਗਦਾਰੋ ਨਹਿ ਪਤੀ ਆਇਆ ਉਮਰਾਵੋ ਆਗੇ ਤੇਰਾ ਮਿਲ ਰਾਜਨ ਰਾਮ ਨਬੇਰਾ ਅਬ ਟੂੰਡਨ ਕਤੋ ਨ ਜਾਈ ਗੋਬਿੰਦ ਪੇਟੇ ਗੁਰ ਗੋਸਾਈ ਰਹਾਓ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਭਦੇ ਆਪਣੀ ਪਾਈ ਤਾਂ ਕਤੇ ਆਵੇ ਕਦ ਜਾਈ ਤੇ ਸਾਚ ਨਿਆਏ ਨਬੇਰਾ ਊਹਾਂ ਸਮਠਾ ਗੁਰ ਸਮਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤੇ ਆ ਪਛਾਣੈ ਸਰਬ ਥਾਨ ਕੋ ਰਾਜਾ ਤੇ ਅਨਹਦ ਸ਼ਬਦ ਅਗਾਜਾ ਤਿਸ ਪੈ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ ਸੋਰਠ ਮਹੱਲਾ ਪੰਜਵਾਂ ਹਿਰਦੇ ਨਾਮ ਸਾਇ ਹੋ ਕਰ ਬੈਠੇ ਗੁਰੂ ਧਿਆਇ ਹੋ ਗੁਰ ਪੂਰੇ ਸਤ ਕਹਿਆ ਸੋ ਸੁਖ ਸਾਚਾ ਲਹਿ ਆ ਆਪਣਾ ਹੋਇਓ ਗੁਰ ਮਿਹਰਵਾਨਾ ਅੰਧ ਸੂਖ ਕਲਿਆਣ ਮੰਗਲ ਸਿਉ ਕਰ ਆਏ ਕਰ ਸਿਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹਾ ਪਾਤਸ਼ਾਹ ਉਰ ਪੇੜਤ ਮਨ ਓ ਮਾਹਾ ਸਗਲ ਪਰਾਜਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਦਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦੁਆਰਾ ਫਲ ਸਿੱਟ ਕਰੇ ਜੈਕਾਰਾ ਨਾਂਗ ਪਾ ਮੇਰੇ ਸਾਥੇ ਜਨਮ ਮਰਨ ਪੈ ਲਾਥੇ ਤੋਰਠ ਮਹੱਲਾ ਪੰਜਵਾਂ ਗੁਰ ਪੂਰੇ ਕਿਰਪਾ ਤਾਰੀ ਪ੍ਰਾ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਅੰਧ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਊਠਤ ਬੈਠਤ ਹਰ ਹਰ ਧਿਆਈਏ ਆਨ ਦਿਨ ਸੁਕਰਤ ਕਰੀਏ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਪਾਗੀ ਪਾਏ ਹੋੜ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਉਸਤ ਕਰੋ ਉਸਦਾ ਪ੍ਰਵ ਆਪਣੇ ਜਿਨ ਪੂਰੀ ਕਲ ਰਾਖੀ ਜੀ ਜਨ ਸਭ ਪਏ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਬਿਗਨ ਮਿਰਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਸੋਰਠ ਮਹੱਲਾ ਪੰਜਵਾਂ ਸਾਹਿਬ ਗੁਣੀ ਗਹੇਰਾ ਕਰ ਲਸਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਪਏ ਦਇਆਲਾ ਜਾਪ ਅੰਦਰ ਹੋ ਗੁਰ ਚਰਣਾ ਪਉ ਕਤੇ ਨਹੀਂ ਪ੍ਰਸਰਣਾ ਰਹਾਉ ਤੇਰਿਆਂ ਦਾਸਾਂ ਹਿਰਦੇ ਮੁਰਾਰੀ ਪ੍ਰਭ ਅਵਚਲ ਨੀਬ ਉਸਾਰੀ ਬਾਲ ਕਨ ਤਕੀਆ ਤੇਰਾ ਤੂੰ ਪਾਰ ਉਠਾ ਗੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਤੂ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਹਦੀਆ ਫੁਦਲ ਖੇਮ ਸਾਵਤੀਆ ਹੋਏ ਪ੍ਰਭੂ ਸਗਾਈ ਸਭ ਉਠਲਾ ਗੀ ਪਾਈ ਸਾਸ ਸਾਸ ਪ੍ਰਤਿਆਈ ਹੈ ਹਰ ਮੰਗਲ ਨਾਨਕ ਗਾਈਏ ਸੋਰਠ ਮਹੱਲਾ ਪੰਜਵਾ ਸੋਗ ਸਹਿਜ ਆਨੰਦਾ ਪ੍ਰਾ ਮਿਲਿਓ ਮਨ ਪਾਵੰਦਾ ਪੂਰੇ ਗੁਰ ਕਿਰਪਾ ਤਾਰੀ ਤਾਂਗਲ ਪਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾਓ ਹਰ ਚਰਨ ਕੀ ਓੜ ਸਤਾਣੀ ਸਚੂ ਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸ ਗੁਣ ਗਾਇਆ ਰੋਕਾਟਿਆ ਜਮਕਾ ਫਾਸਾ ਮਨ ਪੂਰਨ ਹੋਈ ਆਸਾ ਜੈ ਪੇਖਾਂ ਤੈ ਸੋਈ ਹਾਰ ਪ੍ਰਭ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੋਰਠ ਮਹੱਲਾ ਪੰਜਵਾਂ ਠਾਣ ਪਾਈ ਕਰਤਾਰੇ ਤਾਵ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਰਨ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਂਤ ਸਹਿਜ ਸੁਖਿਰ ਮੈਂ ਉਪਜੇ ਮਨ ਹੋਵਾ ਸਦਾ ਸੁਖਾਲਾ
ਰਹਾਉ। ਹਰ ਹਰ ਨਾਮ ਦਿਓ ਦਾਰੂ, ਤਿਨ ਸਗਲਾ ਰੋਗ ਬਿਦਾਰੂ, ਆਪਣੀ ਕਿਰਪਾ ਥਾਰੀ, ਤਿਨ ਸਗਲੀ ਬਾਤ ਸਵਾਰੀ। ਪ੍ਰਭ ਆਪਣਾ ਬਿਰਧ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਗੁਰ ਕਾ ਸਦ ਪਿਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੋਲ ਆਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸਾ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਸੋਰਠ ਮਹੱਲਾ ਪੰਜਵਾਂ, ਵਿਧਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ, ਮੱਜਨ ਗੁਰ ਅੰਧਾ ਰਾਸੇ, ਜਪ ਹਰ ਹਰ ਕਿਲ ਖਨਾਸੇ।

ਧਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਤਾਰੀ, ਨਾ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ, ਹਰ ਜੀਓ ਨਿਮਾਣਿਆ ਤੂੰ ਮਾਣ, ਨਤੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਉ ਕੁਰਬਾਨ। ਅਰਹਾਉ ਜੈਸਾ ਬਾਲਕ ਪਾਏ ਸੋ ਪਾਈ, ਲਖ ਅਪਰਾਧ ਕਮਾਵੇ, ਕਰ ਉਪਦੇਸ਼ ਛਿੜਕੇ ਬਹੁ ਪਾਤੀ, ਬੋੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ ਲਏ ਪ੍ਰਭ, ਆਗੇ ਮਾਰਗ ਪਾਵੇ, ਹਰ ਅੰਤਰ ਜਾਮੀ ਸਾਬਿਤ ਜਾਣੇ, ਤਾਂ ਕਿਸ ਪੈ ਆਗ ਸੁਣਾਈਏ, ਕਹਿਣੇ ਕਦਨ ਨਾ ਪੀਜੇ ਗੋਬਿੰਦ, ਹਰ ਪਾਵੇ ਪੈਜ ਰਖਾਈਏ, ਆਵਰ ਓਟ ਮੈਂ ਸਗਲੀ ਦੇਖੀ, ਇਕ ਤੇਰੀ ਓਟ ਰਖਾਈਏ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ, ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੁਕੇ ਮਨ ਕੀ ਚਿੰਤੀ, ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ, ਸੋਰਠ ਮਹੱਲਾ ਪੰਜਵਾਂ ਸੇ ਮਾਰਾ।

ਉਪਦੇਸਾ ਜਪ ਫੌਜਲ ਪਾਰ ਉਤਾਰਾ ਰਹਾ। ਤੂੰ ਹੈ ਮੰਤਰੀ ਸੁਣੇ ਪ੍ਰਾ, ਤੂੰ ਹੈ ਸਭ ਕੁਛ ਕਰਨੇ ਗਾਰਾ। ਤੂੰ ਆਪੇ ਦਾਤਾ ਆਪੇ ਭੂਤਾ, ਕਿਆ ਇਹੋ ਜੰਤ ਵਿਚਾਰਾ। ਕਿਆ ਗੁਣ ਤੇਰੇ ਆਖ ਵਖਾਣੀ, ਕੀਮਤ ਕਹਿਣ ਨਾ ਜਾਈ। ਪੇਖ ਭੇਜੀ ਵੇ ਪ੍ਰਵੈਪਨਾ, ਅਚਰਜ ਤੁਮੇ ਵਡਾਈ। ਤਾਰ ਅਨੁਗ੍ਰਹ ਆਪ ਪ੍ਰਾ ਸਵਾਮੀ, ਪਤ ਮਦ ਚੀਨੀ ਪੂਰੀ। ਸਦਾ ਸਾ ਨਾਨਕ ਬਲਿਹਾਰੀ, ਬਾਛੋ ਸੰਤਾਂ ਧੂਰੀ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਨਮਸਕਾਰੇ। ਪ੍ਰਸਭੇ ਕਾ ਸਵਾਰੇ, ਹਰ ਆਪਣੀ ਕਿਰਪਾ ਧਾਰੀ। ਪ੍ਰਪੂਰਨ ਪਏ ਸਵਾਰੀ, ਆਪਣੇ ਦਾਸ ਕੋ ਪਇਓ ਸਹਾਈ। ਸਗਲ ਮਨੋਰਥ ਕੀਨੇ ਕਰਤੇ,

ਅਗਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਾ ਬਿਰਥੀ ਜਾਸੀ ਅੰਧ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤ੍ਰਿਬਨ ਅਵਰ ਨਾ ਕੋਈ ਕਰਨ ਕਾਰਨ ਪ੍ਰਸੋਈ ਰਹਾਉ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਅਸਪੀਨੇ ਜਾਂ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਗਰ ਤੂਰੇ ਸਰਬ ਕਲਿਆਣ ਪ੍ਰਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਰਸੇ ਹੋਏ ਹਰ ਹਰ ਨਾਮ ਧਿਆਈ ਰਖਾਓ ਜੋ ਮੰਗੈ ਸੋ ਲੇਵਹਿ ਪ੍ਰਭ ਆਪਣੇ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੋ ਪਾਖਿਆ ਸੋਰਠ ਮਹੱਲਾ ਪੰਜਵਾਂ ਤੋਈ ਕਰਾਏ ਜੋ ਤੁਦ ਪਾਵੇ ਮੋਏ ਸਿਆਣ ਕਛੂ ਨਾ ਆਵੇ ਅੰਬਾਰਗ ਤੋ ਸਰਣਾਈ ਪ੍ਰਭਿਆ ਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਭ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਖਾਓ ਜੀ ਜਨ ਤੇਰੇ ਤਾਰੇ ਪ੍ਰਭ ਡੋਰੀ ਹੱਥ ਤੋਂ ਮਾਰੇ ਜੇ ਕਰਾਵੇ ਸੋ ਕਰਣਾ ਨਾਨਕ ਦਾ ਤੇਰੀ ਸਰਣਾ ਤੋਰਠ ਮਹੱਲਾ ਪੰਜਵਾਂ ਹਰ ਨਾਮ ਹਿਰਦੇ ਪਰੋਇਆ ਤਬ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਾਗਾ ਪੂਰਨ ਜਾ ਕੇ ਭਾਗਾ ਮਿਲ ਸਾ ਸੰਘਰ ਧਿਆਇਆ ਆੜ ਪੈਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਖਾਓ ਬੜਾ ਪੂਰਬਲਾ ਅੰਕੁਰ ਜਾਗਿਆ ਰਾਮ ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਵਾਂ ਗੁਰਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨਾ ਅਲਾਏ ਸਭ ਜੈ ਜੈਕਾਰ ਸੁਣਾਏ ਸੰਤੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤਿਸੈ ਕਹਿ ਤੋ ਪ੍ਰਭ ਅੰਤਰ ਜਾਮੀ ਰਹਾਓ ਕਰਤਬ ਸਭ ਸਵਾਰੇ ਪ੍ਰਭ ਆਪਣਾ ਬਿਰਧ ਸੁਮਾਰੇ ਪਤਤ ਪਾਵਨ ਪ੍ਰਭ ਨਾਮਾ ਜਾਂ ਨਾਨਕ ਸਤਿਗੁਰੁ ਬਾਨਾ ਤੋਰਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਹਿਬ ਸਵਾਰਿਆ ਇਉ ਲਹੋੜਾ ਗੁਰੂ ਉਬਾਰਿਆ ਅੰਧ ਕਰੋ ਪਿਤ ਮਾਤਾ ਪਰਮੇਸ਼ਵਰ ਜੀ ਕਾ ਦਾਤਾ ਸੁਭ ਚਿਤਵਨ ਦਾਸ ਤੁਮਾਰੇ ਰਾਖੇ ਪੈਜ ਦਾਸ ਆਪ

ਸਰਣੀ ਆਇਆ, ਮਨ ਚਿੰਦਿਆ ਫਲ ਪਾਇਆ। ਚੋਰਠ ਮਹੱਲਾ ਪੰਜਵਾਂ, ਸਦਾ ਸਦਾ ਹਰ ਜਾਪੇ, ਪ੍ਰਾ ਬਾਲਕ ਰਾਖੇ ਆਪੇ, ਸੀਤਲਾ ਠਾਕ ਰਖਾਈ, ਵਿਘਨ ਗਏ ਹਰ ਨਾਈ। ਮੇਰਾ ਪ੍ਰਭੂ ਆ ਸਦਾ ਦਿਆਲਾ, ਅਰਦਾਸ ਸੁਣੀ ਭਗਤ ਆਪਣੇ ਕੀ, ਸਭ ਜੀ ਭਇਆ ਕਿਰਪਾਲਾ ਰਹਾਓ। ਪ੍ਰਭ ਕਰਨ ਕਾਰਨ ਸਮਰੱਥਾ, ਹਰ ਸਿਮਰਤ ਸਭ ਦੁਖ ਲਾਥਾ, ਆਪਣੇ ਦਾਸ ਕੀ ਸੁਣੀ ਬੇਨੰਤੀ, ਸਭ ਨਾਨਕ ਸੁਖ ਸੁਵੰਤੀ। ਸੋਰਠ ਮਹੱਲਾ ਪੰਜਵਾਂ, ਆਪਣਾ ਗੁਰੂ ਧਿਆਏ, ਮਿਲ ਕੁਸਲ ਸੇਤੀ ਕਰ ਆਏ।

ਭਾਈਐ ਕਾਰ ਸਗਲੇ ਸਾਧੋ ਰਹਾਉ। ਪ੍ਰੇਮ ਭਗਤ ਪ੍ਰਲਾਗੀ ਸੋ ਪਾਏ ਜਿਸ ਵਡਭਾਗੀ, ਜਨ ਨਾਨਕ ਨਾਮ ਧਿਆਇਆ ਤਿਨ ਸਰਵ ਸੁਖਾਂ ਫਲ ਪਾਇਆ।

ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਸੋਰਠ ਮਹੱਲਾ ਪੰਜਵਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ ਦਾਸ ਆਪਣੇ ਆਪ ਰਾਖੇ ਹੜਕੜ ਸ਼ਬਦ ਸੁਪਾਖੇ ਗੁਰ ਕੇ

ਪ੍ਰੇਮ ਭਗਤ ਤਾਕਾ ਮਨ ਲੀਨਾ ਪਾਰ ਬ੍ਰਹਮਣ ਪਾਵੇ ਆੜ ਪੈਰ ਹਰ ਕਾਜ ਸਰਵਣਾ ਵਿਖੇ ਠਗੋਰੀ ਲਾਤੀ ਸੰਗ ਮਿਲਾਏ ਲੀਆ ਮੇਰੇ ਕਰਤੇ ਸੰਤ ਸਾਧ ਪੈ ਸਾਥੀ ਕਰ ਗਏ ਲੀਨੇ ਸਰਪ ਸਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ

ਨਿਤ ਅਨੰਦ ਸੁਖ ਪਾਇਆ, ਹਾਰ ਸਗਲੇ ਸੁਗੀ ਵਸਾਇਆ। ਹਰ ਕੀ ਭਗਤ ਫਲਦਾਤੀ, ਗੁਰ ਪੂਰੇ ਕਿਰਪਾ ਕਰ ਦੀਨੀ, ਵਿਰਲੇ ਕੇ ਨਹੀਂ ਜਾਤੀ ਰਹਾਉ। ਗੁਰਬਾਣੀ ਗਾਵੇ ਭਾਈ, ਉਹ ਸਬਲ ਸਦਾ ਸੁਖਦਾਈ, ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ। ਤੋਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ। ਸੰਤੋ ਰਾਮ ਜਬਦ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸਹਿਜੇ, ਸਗਲੇ ਦੁਖ ਮਿਟਾਇਆ ਰਹਾਉ। ਗੁਰਪੂਰੇ ਕੀ ਬਾਣੀ, ਪਾਰ ਬ੍ਰਹਮ ਮਨ ਪਾਣੀ, ਨਾਨਕ ਦਾਸ ਵਖਾਣੀ, ਨਿਰਮਲ ਅਕਥ ਕਹਾਣੀ। ਸੋਰਠ ਮਹੱਲਾ ਪੰਜਵਾਂ, ਭੁੱਖੇ ਖਾਵਤ ਲਾਜਨ ਆਵੇ, ਤਿਉਂ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕੋ ਕਿਉਂ ਅਲਕਾਈਏ, ਜਿਤ ਸਿਮਰਨ ਦਰਗਹਿ ਮੁਖ ਊਜੇ।

ਮੁਖ ਨਿੰਦਕ ਕਹਿ ਛਾਈ ਸੋਰਠ ਮਹੱਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਦਹੂ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ

ਪੰਜਵਾਂ ਸਰ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਏ, ਦਰਸ਼ਨ ਤੇੜਤ ਹੋਦ ਆਨੰਦਾ ਦੁਖ ਗਇਆ ਹਰ ਗਾਈਏ, ਹਾਰਸ ਪੀਵੋ ਭਾਈ ਨਾਮ ਜਪੋ ਨਾਮੋ ਆਰਾਧੋ, ਗੁਰਪੂਰੇ ਕੀ ਸਰਣਾਈ ਰਹਾਓ, ਕਿਸੇ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਭਾਈ, ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ। ਸੋਰਠ

ਗਾਓ ਹਰ ਸਾਧ ਸੰਗਤ ਸਿਮਰ ਮਾਧੋ ਹੋਏ ਪਤ ਪੁਨੀਤ ਕਾਲ ਵਿਆਹ ਜਿਉ ਭਰਿਓ ਡੁੱਲੈ ਮੁਖ ਵਸਾਰੇ ਮੀਤ ਆਦਿ ਕਾਲ ਹੁਣ ਤੁਹੇ ਗ੍ਰਸ ਹੈ ਸਮਝ ਰਾਖੋ ਚੀਤ ਕਹੇ ਨਾਨਕ ਰਾਮ ਫਜ ਲੈ ਜਾਤ ਅਵਸਰ ਬੀਤ ਸੋਰਠ ਮਹੱਲਾ ਨਾਵਾਂ ਮਨ ਕੀ ਮਨ ਹੀ ਮਾਏ ਰਹੀ ਨਾਰ ਭਜੇ ਨਾ ਤੀਰਥ ਸੇਵੇ ਝੋਟੀ ਕਾਲ ਗਹੀ ਰਖਾਓ ਦਾਰਾ ਮੀਤ ਪੂਤ ਰਥ ਸੰਪਤ ਧਨ ਪੂਰਨ ਸਮਹੀ ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਸੋਰਠ ਮਹੱਲਾ ਨਾਵਾਂ ਮਨ ਰੇ ਕੌਣ ਕੁਮਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ

ਆ ਬੰਦਾ ਆ ਨਾਰ ਭਜੋ ਨਾ ਗੁਰਜਨ ਸੇਵਿਓ ਨੇ ਉਪਜੋ ਕੁਛ ਗਿਆਨਾ ਘਟ ਗਈ ਮਾਏ ਨਿਰੰਜਨ ਤੇਰੇ ਤੈ ਖੋਜ ਉਦਿਆਨਾ ਬਹੁਤ ਜਨਮ ਪਰਮ ਤੇ ਹਾਰਿਓ ਹਸਤਰ ਮਤ ਨਹੀਂ ਪਾਈ ਮਨ ਦੇ ਪਾਏ ਪਦ ਹਰ ਪਦ ਨਾਨਕ ਬਾਤ ਬਤਾਈ ਸੋਰਠ ਮਹੱਲਾ ਨਾਮਾ ਮਨ ਦੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨਕਾਸੀ ਉਦਰੀ ਤਾਕੋ ਜਸ ਉਰ ਤਾਰੋ ਰਹਾਓ ਅਟਲ ਭਇਓ ਤ੍ਰੂ ਜਾ ਕੇ ਸਿਮਰਨ ਹਰ ਨਿਰਭੈ ਪਦ ਪਾਇਆ ਦੁਖਰਤਾ ਏ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ ਮਹਿਮਾ ਨਾਮ ਕਹਾਂ ਲਓ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਨੇ ਨਿਮਖ ਮਾਏ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਾਨ ਤੈ ਪੀ ਉਤਰੇ ਪਾਰਾ ਸੋਰਠ ਮਹੱਲਾ ਨਾਮਾ ਪ੍ਰਾਣੀ ਕੌਣ ਉਪਾਉ ਕਰੇ ਜਾਤੇ ਭਗਤ ਰਾਮ ਕੀ ਪਾਵੇ ਜਮ ਕੋ ਤ੍ਰਾਸ ਹਰੇ ਰਗਾਉ ਕੌਣ ਕਰਮ ਵਿਦਿਆ ਕਉ ਕੈਸੀ ਧਰਮ ਕੌਣ ਫੁਣ ਕਰਈ ਕੌਣ ਨਾਮ ਗੁਰ ਜਾ ਕੇ ਸਿਮਰੈ ਹਰ ਸਾਗਰ ਕੋ ਤਰਈ ਕਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੇ ਗਦ ਪਾਵੇ ਔਰ ਧਰਮ ਤਾ ਕੇ ਸਭ ਨਾਹਨ ਏ ਵਿਦ ਵੇਦ ਬਤਾਵੇ ਸੁਖ ਦੁਖ ਰਹਿਤ ਸਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਸੋ ਤੁਮ ਹੀ ਮੈਂ ਬਸੇ ਨਿਰੰਤਰ ਨਾਨਕ ਦਰਪਨ ਨਿਆਈ ਸੋਰਠ ਮਹੱਲਾ ਨਾਮ ਮਾਈ ਮੈਂ ਕੇਵਦ ਲਖੋ ਗੁਸਾਈ ਮਹਾ ਮੋ ਅਗਿਆਨ ਤਿਮਰ ਮੋ ਮਨ ਰਹੋ ਉਰਜਾਈ ਰਹਾਓ ਸਾਗਲ ਜਨਮ ਪਰਮ ਹੀ ਪਰਮ ਖੋਇ ਨੈ ਅਸਥਿਰ ਮਦ ਪਾਈ ਵਿਖਿਆ ਸਖਤ ਰਹੋ ਨਿਸਬਾਸਰ ਨੈ ਛੂਟੀ ਅਦਮਾਈ ਸਾ ਸੰਕਬ ਹੂ ਨੈ ਕੀਨਾ ਨੈ ਕੀਰਤ ਪ੍ਰਗਾਈ ਜਨ ਨਾਨਕ ਮੈਂ ਨਾਏ ਕੋ ਗੁਣ ਰਾਖ ਲਿਹੋ ਸਰਣਾਈ ਸੋਰਠ ਮਹੱਲਾ ਨਾਮ ਮਾਈ ਮਨ ਮੇਰੂ ਬਸ ਨਾਗੇ ਜਿਸ ਬਾਸਰ ਵਿਖੇਨ ਕੋ ਤਾਵਤ ਕੇਵਦ ਰੋਕੋ ਤਾਹੇ ਰਖਾਵ ਵੇਦ ਪੁਰਾਣ ਸਿਮਰਤ ਕੇ ਮਾਸੁਨ ਨਿਮਖਨ ਹੀ ਵਸਾਵੇ ਪਰ ਥਾਨ ਪਰ ਦਾਰਾ ਸੁਮਰਤਿਉ ਬਿਰਥਾ ਜਨਮ ਸਿਰਾਵੇ ਮਦ ਮਾਇਆ ਕੇ ਪਯੋ ਬਾਬਰੋ ਤੂ ਤਨੈ ਕਸ ਗਿਆਨਾ ਕੜਗੀ ਪੀਤਰ ਬਸਤ ਨਿਰੰਜਨ ਤਾਕੋ ਮਰਮ ਨਾ ਜਾਨਾ ਜਬ ਗੀ ਸਰਨ ਸਾਧ ਕੀ ਆਯੋ ਦੁਰਮ ਸਗਲ ਬਿਨਾਸੀ।

ਕੀ ਤਾਰ ਸਗਲ ਜਗਤ ਹੈ ਜੈਸੇ ਸੁਬਨਾ ਬਿਨਸਦ ਲਗਤ ਨਾ ਬਾਰ ਰਖਾਓ ਬਾਰੂ ਪੀਤ ਬਨਾਈ ਰਾਜਪਾਤ ਰਹਿਤ ਨਹੀ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਖਾਂ ਗਵਾਰ ਅਜਹੂ ਸਮਝ ਅਜ ਬਿਗੜਿਓ ਨਾਹਿਨ ਤਾਜਲੇ ਨਾਮ ਮੁਰਾਰ ਕਹੋ ਨਾਨਕ ਰਿਜਮਤ ਸਾਧਨ ਕਹੋ ਵਾਖਿਓ ਤੋਏ ਪੁਕਾਰ ਚੋਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਾਗਰ ਜਗਤ ਆਪਣੇ ਸੁਖ ਲਾਗਿਓ ਦੁਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਸਨ ਬੰਦੀ ਫਗਰੇ ਤਨ ਸਿਉ ਲਾਗੇ ਜਲ ਹੀ ਨਿਰਤਨ ਦੇਖਿਓ ਨਰਕੋ ਸੰਗ ਛੜ ਸਾ ਭਾਗੇ ਕਹੋ ਕਾ ਇਆ ਮਨ ਭੌਰੇ ਕਹੋ ਇਸਿਓ ਨਿਉ ਲਗਾਇਓ ਦੀਨਾ ਨਾਥ ਸਗਲ ਪੈ ਪੰਜਨ ਜਿਸ ਤਾ ਕੋ ਬਿਸਰਾਯੋ ਸਵਾਨ ਪੂਜੋ ਪਯੋ ਨ ਸੁਧ ਬਹੁ ਜਤਨ ਮੈਂ ਕੀਨੋ ਨਾਨਕ ਲਾਜ ਬਿਰਧ ਕੀ ਰਾਖੋ ਨਾਮ ਤੁਹਾਰੋ ਲੀਨੋ ਸੋਰਠ ਮਹੱਲਾ ਨਾਮਾ ਮਨ ਰੇ ਗਯੋ ਨ ਗੁਰ ਉਪਦੇਸ਼ ਥਾਂ ਪਯੋ ਜੋ ਮੂਡ ਮੁੰਡਾਯੋ ਭਗਵੋ ਕੀਨੂ ਭੇਸ ਰਖਾਓ ਤਾ ਛੜ ਕੇ ਝੂਠੇ ਲਾਗਿਓ ਜਨਮ ਅਕਾਰਥ ਖੋਯੋ ਕਰ ਪਰਪੰਚ ਉਧਰ ਨਜ ਪੋਖਿਓ ਫਸ ਕੀ ਨਿਆਈ ਸੋਯੋ ਰਾਮ ਭਜਨ ਕੀ ਗਤ ਨੀ ਜਾਨੀ ਮਾਇਆ ਘਾਤ ਬਿਕਾਨਾ ਉਰਜ ਰਿਹੋ ਬਿਖੇਨ ਸੰਗ ਬੋਰਾ ਨਾਮ ਰਤਨ ਬਸਰਾਨਾ ਰਿਹੋ ਚੇਤਨਾ ਚੇਤਿਓ ਗੋਬਿੰਦ ਬਿਰਧ ਆਓ ਸਿਰਾਨੀ ਹੋ ਨਾਨਕ ਹਰ ਬਿਰਧ ਪਛਾਨੋ ਉਲੇ ਸਦਾ ਪਰਾਨੀ ਸੋਰਠ ਮਹੱਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ ਹੁਕਸਨੇ ਵਰ ਪੈ ਨੀ ਜਾ ਕਹਿ ਕੰਚਨ ਮਾਟੀ ਮਾਨੈ ਰਖਾਓ ਨੈਨ ਦਿਆ ਨੈ ਉਸਤ ਜਾ ਕਹਿ ਲੋਭ ਮੋਹ ਅਭਮਾਨਾ ਹਰਗ ਸੋਗ ਤੇ ਰਹੇ ਨਿਆ ਰਹੋ ਨਾਏ ਮਾਨ ਅਪਮਾਨਾ ਅਸਾ ਮਨਸਾ

ਆਵਾਂ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਸਿਓ ਹੀ ਜਗ ਫਾਂਦਿਓ, ਉਹ ਕਾਹੂ ਕੋ ਨਾਹੀ ਰਖਾਵ। ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਕੇਰੈ, ਬਿਤ ਪਰੀ ਸਭ ਹੀ ਸੰਛਾੜਤ, ਊ ਨ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਾ ਵੀ ਹੰਸ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਣਿਓ ਹੋਏ, ਜਾ ਸਿਉ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਹੋਊ ਕਾਮਨਾ ਆਇਓ। ਸੋਰਠ ਮਹੱਲਾ ਪਹਿਲਾ, ਹਾਰ ਪਹਿਲਾ, ਅਸ਼ਟਪਦੀਆਂ ਚੌਤੁਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਏ।

ਸਤ ਸਹਿਜ ਪਿਆਈ ਦੁਬਧਾ ਵਿਚ ਬੈ ਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਇੱਕੋ ਦਾਤਾ ਅਵਰ ਨਾ ਦੂਜਾ ਪਾਈ ਮਾਨਮੁਖ ਜੰਤ ਸੁਖਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗਮ ਅਗੋਚਰ ਕਹਿਣੇ ਕੀਮ ਨ ਪਾਈ ਤੁਨ ਸਮਾਤ ਮਹਾਪਰਮਾਰਥ ਤੀਨ ਪਵਨ ਪਤ ਨਾਮੰ ਮਸਤਕ ਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਵਿਦਰ ਰਾਮੰ ਮਾਨ ਮੁਖ ਜੂਠ ਲਏ ਪੈਮਾਨੰ ਆਪੇ ਗਿਆਨ ਅਗਾਮੰ ਜਿਨ ਚਾਖੈ ਸੇਈ ਸਾਧ ਜਾਣਨ ਜਿਉਂ ਗੂੰਗੇ ਮਿਠਿਆਈ ਅਕਥੇ ਕਾ ਕਿਆ ਕਥੀਏ ਭਾਈ ਚੱਲ ਸੁਧਾਰ ਜਾਈ ਗੁਰਦਾਤਾ ਮੇਲੇ ਤਾਂ ਮਤ ਹੋਵੇ ਨਿਗੁਰੇ ਮਤ ਨਾ ਕਾਈ ਜਿਉਂ ਚਲਾਏ ਤਿਉਂ ਚੱਲੇ ਪਾਈ ਹੋਰ ਕਿਆ ਕੋ ਕਰੇ ਚਤਰਾਈ ਇਕ ਪਰਮ ਭੁਲਾਏ ਇਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤੁਧ ਲਾਏ ਤੇਗਾ ਫਲ ਪਾਇਆ ਹੁਮ ਚਲਾਵਣ ਹਾਰਾ ਸੇਵਾ ਕਰੀ ਜੇ ਕਿਸ਼ੋਵੇ ਆਪਣਾ ਜੀਓ ਪਿੰਡ ਤੁਮਾਰਾ ਸਤਿਗੁਰ ਮਿਲੇ ਕਿਰਪਾ ਕੀਨੀ ਅੰਮ੍ਰਿਤ ਨਾਮ ਅਧਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਹੁਣ ਮੈਂ ਗਿਆਨ ਧਿਆਨ ਨਾ ਮਨ ਪਾਵੇ ਕਹਿ ਕਹਾਵੇ ਤੱਤੋ ਤੱਤ ਵਖਾਨ ਸਤਿਗੁਰ ਪੀਰਾ ਗੈਰ ਗੰਭੀਰਾ ਬਿਨ ਸਬਦੇ ਜਗ ਬਉਰਾਨ ਪੂਰਾ ਬੈਰਾਗੀ ਸੈ ਸੁਭਾਗੀ ਸਚ ਨਾਨਕ ਮਨ ਮਾਨ ਤੋਰਠ ਮਹੱਲਾ ਪਹਿਲਾ ਤੇਤੁਕੀ ਆਸਾ ਮਨਸਾ ਬੰਧਨੀ ਪਾਈ ਕਰਮ ਧਰਮ ਬੰਦਕਾਰੀ ਪਾਪ ਜਾਇਆ ਪਾਈ ਬਿਨਸੇ ਨਾਮ ਸਾਰੀ ਇਹ ਮਾਇਆ ਜਗ ਮੋਹਣੀ ਪਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾ ਕਾਰੀ ਜਿਤ ਕਰਮ ਸੁ ਉਪਜੇ ਪਾਈ ਤੋਇ ਆਤਮ ਤਤ ਵਿਚਾਰੀ ਰਖਾਵ ਸਾਸਤ ਵੇਦ ਬਕੇ ਖੜੋ ਪਾਈ ਕਰਮ ਕਰੋ ਸੰਸਾਰੀ ਪਾਖੰਡ ਮਹਿਲ ਨਾ ਚੁਕੀ ਪਾਈ ਅੰਤਰ ਮਹਿਲ ਵਿਕਾਰੀ ਇੰਦ ਦੂਬੀ ਮਾਕਰੀ ਪਾਈ ਉਂਡੀ ਸਿਰ ਕੈ ਪਾਰੀ ਦੁਰਮਦ ਕਣੀ ਵਿਭੂਤੀ ਪਾਈ ਦੂਜੇ ਪਾਏ ਖਵਾਈ ਬਿਨ ਸਤਿਗੁਰ ਨਾਮ ਨਾ ਪਾਈਗੇ ਪਾਈ ਬਿਨ ਨਾਮੇ ਪਰਮ ਨ ਜਾਈ ਤਾਂ ਗੁਰ ਸੇਵੇ ਤਾਂ ਸੁ ਪਾਏ ਪਾਈ ਆਮਣ ਜਾਣ ਰਖਾਈ ਸਾਚ ਸਹਿਜ ਗੁਰ ਤੇ ਉਪਜੇ ਭਾਈ ਮਨ ਨਿਰਮਲ ਸਾਸ ਮਾਈ ਗੁਰ ਸੇਵੇ ਸੋ ਬੂਝੇ ਪਾਈ ਗੁਰ ਬਿਨ ਮਗਨਾ ਪਾਈ ਜੇ ਅੰਤਰ ਲੋਭ ਇਹ ਕਰਮ ਕਮਾਵੇ ਭਾਈ ਕੂੜ ਬੋਲ ਬਿਖਾਈ ਪੰਡ ਦਹੀਂ ਵਲੋਈ ਗੇ ਪਾਈ ਵਿਚੋ ਨਿਕਲੇ ਤੱਥ ਜਲ ਮਸੀਏ ਜਲ ਦੇਖੀਏ ਪਾਈ ਤਿਓ ਜਗ ਇਹ ਆਵਥ ਗੁਰਮ ਪਰਮ ਗੂਚੀਏ ਪਾਈ ਕੜ ਕੜ ਦਿਓ ਅਲਖ ਇਹ ਤਾਗੋ ਸੂਤ ਕੋ ਭਾਈ ਦਹਿਤ ਬੰਧੋ ਮਾਏ ਬਿਨ ਗੁਰ ਗਾਂਠ ਨਾ ਛੁੱਟੀ ਪਾਈ ਤਾਕੇ ਕਰਮ ਕਮਾਏ ਕਿਉ ਜਗ ਪਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲੇ ਪਉ ਮਨ ਮਸੇ ਪਾਈ ਪਏ ਮਰਣਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਭਾਈ ਦਰ ਗਏ ਨਾਮ ਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਪਾਈ ਮਨ ਵਸਿਆ ਚੂਕਾ ਭੇਖ ਇਹ ਤਨਹਾਰ ਸਰਾਬ ਕੋ ਭਾਈ ਵੱਖਰ ਨਾਮ ਅਪਾਰ ਇਹ ਵੱਖਰ ਵਾਪਾਰੀ ਸੋ ਦ੍ਰਿੜੇ ਭਾਈ ਗੁਰ ਸ਼ਬਦ ਕਰੇ ਵਿਚਾਰ ਧੰਨ ਵਾਪਾਰੀ ਨਾਨਕਾ ਭਾਈ।

ਠਾਕ ਨਾ ਪਾਈਏ ਪਿਆਰੇ, ਅੰਮ੍ਰਿਤ ਰਸਨ ਹਰੇ, ਬੂਢੇ ਭਾਰੇ ਪਏ ਬਿਨਾ ਪਿਆਰੇ, ਤਾਰੇ ਨਦਰ ਕਰੇ ਕੀ ਤੂੰ ਹੈ ਸਾਲਾਹਣਾ ਪਿਆਰੇ, ਕੀ ਤੇਰੀ ਸਾਲਾਹ, ਵਿਣ ਬੋਝ ਪੈ ਡੁੱਬੀਏ ਪਿਆਰੇ, ਕੰਧੀ ਪਾਏ ਕਹਾ ਹਰਹਾਓ, ਸਾਲਾਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ, ਮੇਰੇ ਭਰਾ ਸਾਲਾਹਨ ਸੇ ਪਲੇ ਪਿਆਰੇ, ਸ਼ਬਦਰ ਤੇ ਰੰਗ ਹੋਏ, ਇਸ ਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ, ਪਤ ਪ੍ਰਵਾਨਾ ਸਾਜ ਕਾ ਪਿਆਰੇ, ਨਾਮ ਸੱਚਾ ਨਿਸ਼ਾਨ, ਆਇਆ ਲਿਖ ਲੈ ਜਾਮਣਾ ਪਿਆਰੇ, ਹੁਕਮੀ ਹੁਕਮ ਪਛਾਣ, ਗੁਰ ਬਿਨ ਹੁਕਮ ਨਾ ਬੂਝੀਏ ਪਿਆਰੇ, ਸਾਚੇ ਸਾਚਾ ਤਾਣ, ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਜ਼ਹਾਰ, ਹੁਕਮੇ ਅੰਦਰ ਜੰਮਿਆ ਪਿਆਰੇ, ਹੁੰਦੋ ਸਿਰ ਕੈ ਪਾਰ, ਗੁਰਮੁਖ ਦਰ ਗਏ ਜਾਣੀਏ ਪਿਆਰੇ, ਚੱਲੇ ਕਾਰਜ ਸਾਰ, ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਦੂ ਜਾਏ, ਹੁਕਮੇ ਬੰਨ ਚਲਾਈ ਗਏ ਪਿਆਰੇ, ਮਨਮੁਖ ਲਏ ਸਜਾਏ, ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗੇ ਪੈਦਾ ਜਾਏ, ਹੁਕਮੇ ਗਣਤ ਗਣਾਈ ਗਏ ਪਿਆਰੇ, ਹੁਕਮੇ ਹੋਮੇ ਦੋਏ, ਹੁਕਮੇ ਪਵੇ ਪੁਆਈ ਗਏ ਪਿਆਰੇ, ਅਵਗੁਣ ਮੁੱਠੀ ਰੋਏ, ਹੁਕ ਸੰਜਾਪੇ ਸਾਖ ਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ, ਆਖਣੇ ਔਖਾ ਆਖੀਏ ਪਿਆਰੇ, ਕਿਉਂ ਸੁਣੀਏ ਸਚਨਾ ਓ, ਜਿੰਨੀ ਸੋ ਸਾਲਾਇਆ ਪਿਆਰੇ, ਓ ਤਿੰਨ ਬਲਹਾਰੇ ਜਾਓ, ਨਾਓ ਮਿਲੇ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਓ, ਤਾਇਆ ਕਾਗਦ ਜੇ ਥੀਏ ਪਿਆਰੇ, ਮਨ ਵਸਵਾਣੀ ਧਾਰ, ਲਲਤਾ ਲੇਖਣ ਸਜ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਤਨ ਲੇਖਾਰੀ ਨਾਨਕਾ ਪਿਆਰੇ, ਸਜ ਲਿਖੀ ਉਰਤਾਰ, ਤੋਰਠ ਮਹੱਲਾ ਪਹਿਲਾ ਪਹਿਲਾ ਦੋ ਤੁਕੀ, ਤੂੰ ਗੁਣ ਦਾਤੋ ਨਿਰਮਲੋ ਪਾਈ, ਨਿਰਮਲ ਨਾ ਮਨ ਹੋਏ, ਹਮ ਪਰਾਧੀ ਨਿਰਗੁਣੇ ਪਾਈ, ਤੁਝੀ ਤੇ ਗੁਣ ਸੋਏ, ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆ ਪਾਈ, ਮਨ ਤਨ ਨਾਮ ਸੇਖ ਰਹਾਉ, ਵਿਖ ਮਾਇਆ ਚਿਤ ਮੋਇਆ ਭਾਈ, ਚਿਤਰਾਈ ਪਤ ਖੋਏ, ਚਿਤ ਮੈਂ ਠਾਕੁਰ ਸਚ ਵਸੇ ਪਾਈ, ਜੇ ਗੁਰ ਗਿਆਨ ਸਮੋਏ, ਰੂੜੋ ਰੂੜੋ ਆਖੀਏ ਭਾਈ, ਰੂੜੋ ਲਾਲ ਚਲੂਲ, ਜੇ ਮਨ ਹਰ ਸੁਮੈ ਰਾਗੀਏ ਪਾਈ, ਦਰ ਕਰ ਸਾਚ ਅਪੂਲ, ਪਾਤਾਲੀ ਆਕਾਸ਼ ਤੂੰ ਭਾਈ, ਕਰ ਕਰ ਤੂੰ ਗੁਣ ਗਿਆਨ, ਗੁਰ ਵੇਲੇ ਸੁਖ ਪਾਇਆ ਭਾਈ, ਚੁੱਕਾ ਮਨੋ ਗੁਮਾਨ, ਜਲ ਮਲ ਕਾਇਆ ਮੰਜੀਏ ਭਾਈ, ਕੀ ਮੈਲਾ ਤਨ ਹੋਏ, ਗਿਆਨ ਮਹਾਰ ਸੁਨਾਈਏ ਭਾਈ, ਮਨ ਤਨ ਨਿਰਮਲ ਹੋਏ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇਹ, ਪਾਹਣ ਨੀਰ ਪਖਾਲੀਏ ਭਾਈ, ਜਲ ਮੈਂ ਬੂਢੇ ਤੇਹ, ਗੁਰ ਬਿਨ ਅਲੱਖ ਨਾ ਲਖੀਏ ਭਾਈ, ਜਬ ਬੂਢੇ ਪਦ ਖੋਏ, ਮੇਰੇ ਠਾਕੁਰ ਹੱਥ ਵਡਾਈਆਂ ਪਾਈ, ਜੈ ਪਾਵੇ ਤੈ ਦੇ, ਬਈਅਰ ਬੋਲੇ ਮੀਠਲੀ ਪਾਈ, ਸਾਚ ਕਹੇ ਪਿਰ ਪਾਏ, ਫਿਰ ਗਏ ਬੇਦੀ ਸਚ ਵਸੀ ਪਾਈ, ਅਧ ਕਰਹੀ ਹਰਨਾਏ, ਥਕੋ ਆਖੇ ਆਪਣਾ ਭਾਈ, ਗੁਰ ਤੇ ਬੁਝੇ ਸੁਜਾਨ, ਜੋ ਬੀਦੇ ਸੇ ਉਬਰੇ ਪਾਈ, ਸ਼ਬਦ ਸੱਚਾ ਨਿਸ਼ਾਨ, ਈਦਨ ਅਧਕ ਸਕੇਲੀਏ ਪਾਈ, ਪਾਪ ਕਰਨ ਚੁਗ ਪਾਏ, ਖੇਨ ਭਲ ਨਾਮ ਹਿਰਦੈ ਵਸੈ ਪਾਈ, ਨਾਨਕ ਮਿਲਣ ਸੁਪਾਏ, ਸੋਰਠ ਮਹੱਲਾ ਤੀਜਾ, ਕਰ ਪਹਿਲਾ ਤੇ ਤੁਕੀ।

ਭਗਤਾਂ ਨੂੰ ਜਮ ਜੋਏ ਨਾ ਸਾਕੇ, ਕਾਲ ਨਾ ਨੇੜੇ ਜਾਈ, ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ, ਰਿੱਧ ਸਿੱਧ ਸਾ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ।

ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ। ਹਉਮੈ ਮਾਰ ਮਨਸਾ ਮਹੇ ਸਮਾਣੀ, ਗੁਰ ਕੈ ਸ਼ਬਦ ਪਛਾਤਾ, ਅਚਿੰਤ ਕੰਮ ਕਰੇ ਪ੍ਰਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਨ ਹਾਰਾ। ਉਨ੍ਹਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ, ਬਿਨ ਸਤਿਗੁਰ ਸੇ ਵੇਖਣੇ ਨਾ ਪਾਇਆ, ਮਨਮੁਖ ਭੌਂਕ ਮੋਏ ਬਿਲਲਾਈ, ਆਵੇ ਜਾਵੇ ਠੌਰ ਨਾ ਪਾਵੇ, ਦੁਖ ਮੈਂ ਦੁਖ ਸਮਾਈ, ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ, ਸਹਿਜੇ ਸਾ ਸਮਾਈ, ਬਿਨ ਸਤਿਗੁਰ ਸੇ ਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੇ ਅਧਕਾਈ, ਵੇਦ ਪੜੇ ਤੇ ਵਾਦ ਵਖਾਣੇ, ਬਿਨ ਹਰ ਪਤ ਗਵਾਈ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਵਾ ਛੂਟੈ ਗੁਰ ਸਰਣਾਈ, ਜਿਨ ਹਰ ਮਨ ਵਸਿਆ, ਸੇ ਦਰ ਸਾਚੇ ਸਚਿਆਰਾ, ਉਨ੍ਹਾਂ ਦੀ ਸੋਭਾ ਜੋ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨ ਕੈ ਸਦ ਬਲਿਹਾਰੇ, ਜਿਨ ਹਾ ਰਾਖਿਆ ਉਰਤਾਰਾ। ਸੋਰਠ ਮਹੱਲਾ ਤੀਜਾ, ਦੋ ਤੁਕੀ, ਨਿਗੁਣਿਆ ਨੂੰ ਆਪੇ ਬਖਸ ਲੈ ਪਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉਤਮ ਹੈ ਪਾਈ, ਆਰਾਮ ਨਾਮ ਚਿਤ ਲਾਏ, ਹਰ ਜੀਉ ਆਪੇ ਬਖਸ ਮਿਲਾਏ, ਗੁਣਹੀਨ ਹਮ ਅਪਰਾਧੀ ਪਾਈ, ਪੂਰੇ ਸਤਿਗੁਰ ਲੈ ਰਲਾਏ ਰਹਾਉ। ਕੌਣ ਕੌਣ ਅਪਰਾਧੀ ਬਖਸਿਨ ਪਿਆਰੇ, ਸਾਚੇ ਸ਼ਬਦ ਵਿਚਾਰ, ਭੌਜਲ ਪਾਰ ਉਤਾਰਿਨ ਪਾਈ, ਸਤਿਗੁਰ ਬੇੜੈ ਚਾੜ, ਮਨੂਰੇ ਤੇ ਕੰਚਨ ਪਏ ਭਾਈ, ਗੁਰ ਪਾਰ ਸੁਮੇਲ ਮਿਲਾਏ, ਆਪ ਛੋੜ ਨਾਉ ਮਨ ਵਸਿਆ ਪਾਈ, ਜੋਤੀ ਜੋਤ ਮਿਲਾਏ, ਹੋ ਵਾਰੀ ਹੋ ਵਾਰਣੇ ਪਾਈ, ਸਤਿਗੁਰ ਕੋ ਸਦ ਬਲਿਹਾਰੇ ਜਾਓ, ਨਾਮ ਨਿਧਾਨ ਜਿਨ ਦਿੱਤਾ ਪਾਈ, ਗੁਰਮਤ ਸਹਿਜ ਸਮਾਓ, ਗੁਰਬਿਨ ਸਹਿਜ ਨਾ ਉਪਜੇ ਪਾਈ, ਪੁੱਛੋ ਗਿਆਨੀਆਂ ਜਾਏ, ਸਤਿਗੁਰ ਕੀ ਸੇਵਾ ਸਦਾ ਕਰ ਪਾਈ, ਵਿਚੋਂ ਆਪ ਗਵਾਏ, ਗੁਰਮਤੀ ਪਉ ਉਪਜੇ ਪਾਈ, ਪਉ ਕਰਣੀ ਸਸਾਰ, ਪ੍ਰੇਮ ਪਦਾਰਥ ਪਾਈਏ ਪਾਈ, ਸਚ ਨਾਮ ਆਧਾਰ, ਜੋ ਸਤਿਗੁਰ ਸੇਵੇ ਆਪਣਾ ਭਾਈ, ਤਿਨ ਕੇ ਹੋਂ ਲਾਗੋ ਪਾਏ, ਜਨਮ ਸਵਾਰੀ ਆਪਣਾ ਪਾਈ, ਕੋਲ ਪੀ ਲਈ ਬਗਸਾਏ, ਸਚ ਬਾਣੀ ਸਰ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੇ ਪਾਈ, ਤਿਸ ਬਿਘਨ ਨਾ ਲਾਗੈ ਕੋਏ। ਸੋਰਠ ਮਹੱਲਾ ਤੀਜਾ, ਹਰ ਜੀਉ ਸਬਦੇ ਜਾਪਦਾ ਪਾਈ, ਪੂਰੇ ਭਾਗ ਮਿਲਾਏ, ਸਦਾ ਸੁਖ ਸੁਹਾਗਣੀ ਪਾਈ, ਅੰਨ

ਹੋਰ ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿਤ ਲਾਏ, ਸਦਾ ਸਹਿਜ ਫਿਰ ਦੁੱਖ ਨਾ ਲੱਗੀ ਭਾਈ, ਹਰੇ ਆਪ ਸੇ ਮਨ ਆਏ, ਫਿਰ ਕਾ ਹੁਕਮ ਨਾ ਜਾਣੀ ਭਾਈ, ਸਾਖ ਕੁਲੱਖਣੀ ਕੁਨਾਰ, ਮਾਨੜ ਕਾਰ ਕਮਾਵਣੀ ਭਾਈ, ਵਿਣ ਆਵੇ ਕੂੜਿਆਰ, ਸੇ ਗਾਵ ਹੈ ਜਿਨ ਮਸਤਕ ਭਾਗ ਹੈ ਭਾਈ, ਪਾਏ ਸੱਚੇ ਬੈਰਾਗ, ਅੰਧ ਨ ਰਾਤੇ ਗੁਣ ਰਵੇ ਭਾਈ, ਨਿਰਭਉ ਗੁਰ ਲਿਵਲਾਗ, ਸਭਨਾ ਮਾਰ ਜੀ ਵਾਲਦਾ ਪਾਈ, ਸੋ ਸੇਵੋ ਦਿਨ ਰਾਤ, ਸੋ ਕਿਉ ਮਨੋ ਮਸਾਰੀਏ ਪਾਈ, ਜਿਦੀ ਵੱਡੀ ਹੈ ਦਾਤ, ਮਨਮੁਖ ਮੈਲੀ ਡੁੰਮਣੀ ਪਾਈ, ਦਰਗੇ ਨਾਹੀ ਤਾਉ, ਗੁਰਮੁਖ ਹੋਵੇ ਤਾਂ ਗੁਣ ਰਵੇ ਪਾਈ, ਮਿਲ ਪ੍ਰੀਤਮ ਸਾਚ ਸਮਾਓ, ਏਤ ਜਨਮ ਹਰਨਾ ਚੇਤਿਓ ਪਾਈ, ਕਿਆ ਮੋ ਦੇਸੀ ਜਾਏ, ਕਿੜੀ ਪੁੰਦੀ ਮੁਹਾਯੋਨ ਪਾਈ, ਵਿਖਿਆ ਨੂੰ ਲੋਭਾਏ, ਨਾਮ ਸੰਭਾਲ ਹੈ ਸੁਖ ਵਸੇ ਭਾਈ, ਸਦਾ ਸੁਖ ਸ਼ਾਂਤ ਸਰੀਰ, ਨਾਨਕ ਨਾਮ ਸੰਭਾਲ ਤੂੰ ਪਾਈ, ਅਪਰੰਪਰ ਗੁਣੀ ਗਹੀਰ, ਸੋਰਠ ਮਹੱਲਾ ਪੰਜਵਾਂ, ਕਰ ਪਹਿਲਾ ਅਸ਼ਟਪਦੀਆਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸਭ ਜਗ ਜਿਨੇ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਭਾਈ, ਦੇ ਕਰ ਆਪਣੀ ਵੱਥ, ਕਿਨ ਕਹੀਏ ਕਿਉਂ ਦੇਖੀਏ ਭਾਈ, ਕਰਤਾ ਏਕ ਅਕਥ, ਗੁਰ ਗੋਬਿੰਦ ਸਲਾਈਏ ਪਾਈ, ਜਿਥੇ ਜਾਪੇ ਤਥ, ਮੇਰੇ ਮਨ ਜਪੀਏ ਹਰ ਭਗਵੰਤਾ, ਨਾਮ ਦਾਨ ਦੇ ਜਨੇ ਆਪਣੇ, ਦੁਖ ਦਰਦ ਕਾ ਹੰਤਾ ਰਹਾਉ, ਜਾ ਕੇ ਘਰ ਸਭ ਕਿਛ ਗਏ ਭਾਈ, ਨੌਨਦ ਭਰੇ ਭੰਡਾਰ, ਜਿਸਕੀ ਕੀਮਤ ਨਾ ਪਵੇ ਪਾਈ, ਉੱਚਾ ਅਗਮੇ ਅਪਾਰ, ਜੀ ਜੰਦ ਪ੍ਰਤਪਾਲ ਦਾ ਪਾਈ, ਨਿਤ ਨਿਤ ਕਰਦਾ ਸਾਰ, ਸਤਿਗੁਰ ਪੂਰਾ ਪੇਟੀਏ ਪਾਈ, ਸ਼ਬਦ ਮਿਲਾਵਣ ਹਾਰ, ਸੱਚੇ ਚਰਨ ਸਰੇਵੀਏ ਪਾਈ, ਭ੍ਰਮ ਪਹੋਵੇ ਨਾਸ, ਮਿਲ ਸੰਤ ਸਭਾ ਮਨ ਮਾਂਜੀਏ ਪਾਈ, ਹਰ ਕੈ ਨਾਮ ਨਿਵਾਸ, ਮਿਟੇ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੇ ਪ੍ਰਗਾਸ, ਗੁਰਬਚਨੀ ਸੁਖ ਉਪਜੇ ਪਾਈ, ਸਭ ਫਲ ਸਤਿਗੁਰ ਪਾਸ, ਮੇਰਾ ਤੇਰਾ ਛੋਡੀਏ ਪਾਈ, ਹੋਈਏ ਸਭ ਕੀ ਤੂਰ, ਘਟ ਘਟ ਬ੍ਰਹਮ ਪਸਾਰਿਆ ਪਾਈ, ਪੇਖੇ ਸੁਣੇ ਹਜੂਰ, ਜਿਤ ਦਿਨ ਵਿਸਰੇ ਪਾਰ ਬ੍ਰਹਮ ਪਾਈ, ਤਿਸ ਦਿਨ ਮਰੀਏ ਚੂਰ, ਕਰਨ ਕਰਮ ਸਮਰੱਥੋ ਪਾਈ, ਸਰਬ ਕਲਾ ਭਰਪੂਰ, ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ, ਭਾਵੇ ਤਾਂ ਮੇਲ ਲੈ ਪਾਈ, ਹਿਰਦੇ ਨਾਮ ਨਿਵਾਸ, ਗੁਰਮੁਖ ਕਮਲ ਪ੍ਰਗਾਸੀਏ ਪਾਈ, ਹਿਰਦੇ ਹੋਵੇ ਪ੍ਰਗਾਸ, ਫਰਡ ਪਿਆ ਪ੍ਰਤਾਪ ਪ੍ਰਪਾਈ, ਮੌਲਿਆ ਤਰਤ ਆਕਾਸ, ਗੁਰਪੂਰੇ ਸੰਤੋਖਿਆ ਪਾਈ, ਅਹੇ ਨਿਸ ਲਾਗਾ ਪਾਓ, ਰਸਨਾ ਰਾਮ ਰਵੇ ਸਦਾ ਪਾਈ, ਸਾਚਾ ਸਾਧ ਸੁਆਓ, ਕਰਨੀ ਸੁਣ ਸੁਣ ਜੀਵਿਆ ਪਾਈ, ਨਿਚਲ ਪਾਇਆ ਥਾਉ, ਜਿਸ ਪ੍ਰਤੀਤ ਨੇ ਆਵੀ ਪਾਈ, ਸੋ ਜੀੜਾ ਜਲ ਜਾਓ, ਬਹੁ ਗੁਣ ਮੇਰੇ ਸਾਹਿਬੇ ਭਾਈ, ਹੌਥ ਕੇ ਬਲ ਜਾਓ, ਓ ਨਿਰਗੁਣਿਆਰੇ ਪਾਲਦਾ ਪਾਈ, ਦੇ ਨਿਤਾ ਵੇਤਾਓ, ਰਿਜਕ ਸਮਾ ਕੇ ਸਾਸ ਸਾਸ ਭਾਈ, ਗੂੜਾ ਜਾ ਕਾ ਨਾਓ, ਜਿਸ ਗੁਰ ਸਾਚਾ ਭੇਟੀਏ ਪਾਈ, ਪੂਰਾ ਤਿਸ ਘਰੋਂ ਆਓ, ਜਿਸ ਬਿਨ ਘੜੀ ਨਾ ਜੀਵੀਏ ਭਾਈ, ਸਰਬ ਕਲਾ ਭਰਪੂਰ, ਸਾਧਗਰਾਸ ਨਾ ਵਿਸਰੈ ਪਾਈ, ਵੇਖੋ ਸਦਾ ਹਜੂਰ, ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰ, ਜਿਨ੍ਹਾਂ ਪ੍ਰੀਤ ਨਾ ਲੱਗਿਆ ਪਾਈ, ਸੇ ਨਿਤ ਨਿਤ ਮਰਦੇ ਚੂਰ, ਅੰਚਲ ਲਾਏ ਤਰਾਇਆ ਪਾਈ, ਭੌਜਲ ਦੁਖ ਸੰਸਾਰ, ਕਰ ਕਿਰਪਾ ਨਦ ਨਿਹਾਲਿਆ ਪਾਈ, ਕੀ ਤੋਨ ਅੰਗ ਅਪਾਰ, ਮਨ ਤਨ ਸੀਤਲ ਹੋਇਆ ਭਾਈ, ਭੋਜਨ ਨਾਮ ਆਧਾਰ, ਨਾਨਕ ਤੇ ਸਰਣਾਗਤੀ ਪਾਈ, ਜੇ ਕਿਲ ਵਿਖ ਕਾਟਣ ਹਾਰ, ਸੋਰਠ ਮਹੱਲਾ ਪੰਜਵਾਂ, ਮਾਦ ਗਰਭ ਦੁਖ ਸਾਗਰੋ ਪਿਆਰੇ, ਤੇ ਆਪਣਾ ਨਾਮ ਜਪਾਇਆ, ਬਾਹਰ ਕਾਢ ਵਿਖ ਪਸਰੀਆ ਪਿਆਰੇ, ਮਾਇਆ ਮੋਹ ਵਧਾਇਆ, ਜਿਸ ਨੂੰ ਕੀਤੋ ਕਰਮ ਆਪ ਪਿਆਰੇ।

ਤੇਰੀ ਟੇਕ ਤੁਦ ਬਿਨ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਵਾਓ ਕੋੜ ਜਨਮ ਪ੍ਰਮ ਆਇਆ ਪਿਆਰੇ ਅਨਕ ਜੂਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬਹੁਤੀ ਮਿਲੇ ਸਜਾਏ ਜਿਨ ਪੀਟੇ ਪੂਰਾ ਸਤਿਗੁਰੂ ਪਿਆਰੇ ਤੇ ਲਾਗੇ ਸਾਚੇ ਨਾਏ ਤਿਨਾ ਪਿੱਛੇ ਛੁਟੀਏ ਪਿਆਰੇ ਜੋ ਸਾਚੀ ਸਰਣ ਆਏ ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ ਕੌੜਾ ਹੋਏ ਪ੍ਰਤਿਸ਼ਟਿਆ ਪਿਆਰੇ ਤਿਸ ਤੇ ਉਭਜਿਆ ਸੋਗ ਭੋਗ ਪੁੰਚਾਏ ਭੁਲਾਇਣ ਪਿਆਰੇ ਉਤਰੇ ਨਹੀਂ ਵਿਜੋਗ ਜੋ ਗੁਰਮੇਲ ਉਧਾਰਿਆ ਪਿਆਰੇ ਤਿਨ ਤੁਰੇ ਪਿਆ ਸੰਜੋਗ ਮਾਇਆ ਲਾਲਚ ਅਟਿਆ ਪਿਆਰੇ ਚੇਤਨ ਆਵੇ ਮੂਲ ਜਿਨ ਤੂੰ ਵਿਸਰੇ ਪਾਰ ਬ੍ਰਹਮ ਸੁਆਮੀ ਚੇਤਨ ਹੋਏ ਧੂੜ ਬਿਲਾੜ ਕਰੇ ਬੋ ਤੇਰਿਆ ਪਿਆਰੇ ਉਤਰੇ ਨਾਹੀ ਸੂਲ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਕਾਰੇ ਆ ਮੂਲ ਸਾਕਤ ਸੰਗ ਨਾ ਕੀਜੇ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲੇ ਹਰ ਵਿਸਰੇ ਪਿਆਰੇ ਤੋ ਮੁਹਿ ਕਾਲੇ ਉੱਠ ਜਾਏ ਮਨਮੁਖ ਢੋਈ ਨਾ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ ਜੋ ਗੁਰਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸਹਿਸ ਸਿਆਣਪਾ ਪਿਆਰੇ ਇਕ ਨਾ ਚੱਲੀ ਨਾਲ ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲ ਲਾਗੇ ਗਾਲ ਹੁੰਦੀ ਵਸਤ ਨਾ ਜਾਤੀਆ ਪਿਆਰੇ ਕੂੜ ਨਾ ਚੱਲੀ ਨਾਲ ਸਤਿਗੁਰ ਜਿਨਾ ਮਲਾਏ ਹੋਣ ਪਿਆਰੇ ਸਾਚਾ ਨਾਮ ਸਮਾਲ ਸਤ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੂੰ ਨਦਰ ਕਰੇ ਆਨੰਦਨ ਕੀਰਤਨ ਗੁਣ ਰਵੇ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤਨ ਲੰਘਿਆ ਪਿਆਰੇ ਹਉ ਜਲ ਪਾਰ ਭਰੇ ਜਿਸ ਪਾਵੇ ਤਿਸ ਮੇਲ ਲੈ ਪਿਆਰੇ ਸੇਈ ਸਦਾ ਖਰੇ ਸਮਰੱਥ ਪੁਰਖ ਦਿਆਲ ਦਿਓ ਪਿਆਰੇ ਭਗਤਾਂ ਤਿਸ ਕਾ ਤਾਣ ਤੇ ਸਰਣਾਈ ਤੈ ਪੈ ਪਿਆਰੇ ਜੇ ਅੰਤਰ ਜਾਮੀ ਜਾਣ ਹਲਤ ਪਲਤ ਸੁਵਾਰਿਆ ਪਿਆਰੇ ਮਸਤ ਸਚ ਨਿਸ਼ਾਨ ਤੋ ਪ੍ਰਭ ਕਦੇ ਨਾ ਵਿਸਰੈ ਪਿਆਰੇ ਨਾਨਕ ਸਤ ਕੁਰਬਾਨ ਸੋਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟਪਦੀਆਂ ਇਕ ਓਅੰਕਾਰ ਸਤਿਗੁਰ ਪ੍ਰਸਾਦ ਪਾੜ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੋਅੰਗਮ ਸਾਧੇ ਪੰਚ ਜਨਾ ਸੁ ਸੰਗ ਨਾ ਛੁਟਕਿਓ ਅਦਕ ਅੰਗ ਬੁੱਧ ਬਾਧੇ ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਵੀਜੈ ਬੁੱਧ ਵਿਵੇਕਾ ਰਹਾਓ ਮੋਨ ਪਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤੜ ਤੀਰਥ ਸਭ ਧਰਤੀ ਪ੍ਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਇ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਧ ਜੇ ਲਖ ਯਤਨ ਕਰਾਏ ਕਨਕ ਕਾਮਨੀ ਗੈਬਰ ਗੈਬਰ ਬਹੁ ਵਿਧ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਅਰਪੇ ਨੈ ਮਿਲ ਗਏ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡੋਤ ਖੜ ਕਰ ਮਾਰਾ ਤਰੇਤਾ ਹਉ ਕਰਤ ਬੰਧਨ ਮੈਂ ਪਰਿਆ ਨੈ ਮਿਲ ਗਏ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਇਹ ਪੀ ਕਰ ਰਹੇ ਆ ਵੱਡੀ ਯਾਰ ਜਾ ਫਿਰ ਜਨਮੈ ਹਰਸੋ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋ ਨੇ ਚੰਦਨ ਚੋਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।

ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਤੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਘੱਤ ਮਨ ਜੀਬੈ ਸੱਚਾ ਸੋਏ ਸਸੁਰੇ ਪਈਏ ਪੈ ਵਸੀ ਸਤਿਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਉਸੀ ਰਾਵੇ ਪਿਰ ਸੰਗ ਸਦਾ ਸਿਗਾਰੀ ਨਾਓ ਮਨ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੋਏ ਦੁੱਖ ਸੱਸੂ ਕਾ ਡਰ ਕਿਸ ਜੇ ਪਿਰ ਪਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿੱਟ ਕਰਤਾ ਸਿਰਜਣ ਹਾਰਿਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤ ਹੈ ਉਹ ਪਾਵਣ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਲੋਕ ਮਹੱਲਾ ਤੀਜਾ ਹਉਮੇ ਜਲ ਤੇ ਜਲ ਮੋਏ ਪ੍ਰਮ ਆਏ ਦੂਜੇ ਪਾਏ ਪੂਰੇ ਸਤਿਗੁਰ ਰਾਖ ਲਈਏ ਆਪਣੇ ਪੰਨੇ ਪਾਏ ਇਹੋ ਜਗ ਜਲਤਾ ਨਦਰੀ ਆਇਆ ਗੁਰ ਕੇ ਸ਼ਬਦ ਸੁਪਾਏ ਸ਼ਬਦਰ ਤੇ ਸੇ ਸੀਤਲ ਪਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਭ ਲਿਓ ਸਤਿਗੁਰ ਸੇਵਿਆ ਤਨ ਜਨਮ ਪਰਵਾਨ ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੇ ਸੇਹੀ ਪੁਰਖ ਸੁਜਾਨ ਕੁਲ ਉਧਾਰੇ ਆਪਣਾ ਦੋ ਜਨ ਹੋਵੇ ਪ੍ਰਵਾਨ ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ ਮਨਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀ ਹੈ ਇਹ ਗੁਰ ਕੈ ਸ਼ਬਦ ਸਮਾਹੇ ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤਿਆਈ ਹੈ ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ ਹਉ ਗੋਲਾ ਲਾਲਾ ਤੁਧ ਮੈਂ ਹੁਕਮ ਫੁਰਮਾਈਏ ਹਉ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ ਸਲੋਕ ਮਹੱਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੇ ਆਪ ਲਿਖਿਆਸ ਮੋਠ ਗੌਲੀ ਪਾਈਅਨ ਵਿਸਰਿਆ ਗੁਣਤਾਸ ਮਤ ਜਾਣ ਹੋ ਜਗ ਜੀਵਨ ਦਾ ਦੂਜੇ ਪਾਏ ਮੁਆਸ ਜਿਨੀ ਗੁਰਮੁਖ ਨਾਮ ਨਾ ਚੇਤੇ ਸੇ ਬਹਿਣ ਨਾ ਮਿਲਣੀ ਪਾਸ ਦੁਖ ਲਾਗਾ ਬੋ ਅਤ ਘਣਾ ਉਤ ਕਲੱਤ ਨਾ ਸਾਥ ਕੋਈ ਜਾਸ ਲੋਕਾਂ ਵਿਚ ਮੋਹ ਕਾਲਾ ਹੋਆ ਅੰਦਰ ਉਭੇ ਸਾਸ ਮਨਮੁਖਾ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਨਾਨਕ ਗੁਰਮੁਖਾ ਨੂੰ ਸੋ ਅਗਲਾ ਜਿਨ੍ਹਾਂ ਅੰਤਰ ਨਾਮ ਨੇ ਵਾਸ ਮਹੱਲਾ ਤੀਜਾ ਸੇ ਸੈਣ ਸੇ ਸਜਣਾ ਜੇ ਗੁਰਮੁਖ ਮਿਲੇ ਸੁਭਾਏ ਤਾਂ ਗੁਰ ਕਾ ਪਾਣਾ ਅਨਦਿਨ ਕਰੇ ਸੇ ਸਚ ਰਹੇ ਸਮਾਏ ਦੂਜੇ ਭਾਏ ਲੱਗੇ ਸੱਜਣ ਨਾ ਆਖੀਏ ਜੇ ਅਪਮਾਨ ਕਰੇ ਵੇਕਾਰ ਮਨਮੁਖ ਆਪ ਸਵਾਰਥੀ ਕਾਰਜ ਨਾ ਸਕੇ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਤੁਧ ਆਪੇ ਜਗਤਿਓ ਪਾਇਕ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿਚ ਹਉਮੈ ਲੇਖਾ ਮੰਗੀਏ ਫਿਰ ਆਵੇ ਜਾਇਆ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜੇਨ ਵੇਣ ਦੰਤਾ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਧੰਦਾ ਕਰਤਿਆਂ ਨੇ ਫੁਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧਨ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਪ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਗ ਸੰਗ੍ਰਹਿ ਕਰਤੇ ਆਪ ਖੁਆਇਆ ਗੁਰਮੁਖ ਵਿਰਲੇ ਸੋਝੀ ਪਈ ਤਿਨਾ ਅੰਤਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ
ਸੋ ਹਰ ਪੁਰਖ ਅਗੰਮ ਹੈ ਕਹੋ ਕਿਦ ਦਪਾਈਏ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਤਿਆਈਏ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈਏ ਆਪ ਬੁਝਾਏ ਆਪ।

ਨਾਨਕ ਮੇਲ ਨਾ ਚੁੱਕਈ ਰਾਤੀ ਅਤੇ ਡੇਹ। ਮਹੱਲਾ ਤੀਜਾ ਸੱਜਣ ਮੈਂਡਾ ਰੰਗੁਲਾ ਰੰਗ ਲਾਏ ਮਨ ਲੇ ਜੋ ਮਾਂ ਜੀਠੇ ਕੱਪੜੇ ਰੰਗੇ ਪੀ ਪਾਹੇ। ਨਾਨਕ ਰੰਗ ਨਾ ਉਤਰੇ ਪਿਆਰ ਲੱਗੇ ਕੇਹੇ ਪੌੜੀ ਹਰ ਆਪ ਵਰਤੇ ਆਪ ਹਰ ਆਪ ਬੁਲਾਏਂਦਾ ਹਰ ਆਪੇ ਸਿਰਟ ਸਵਾਰ ਸਿਰ ਧੰਦੇ ਲਾਏਂਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏਂਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏਂਦਾ ਜਨ ਨਾਨਕ ਨਾਮ ਧਿਆਏ ਗੁਰਮੁਖ ਗੁਣ ਗਾਏਂਦਾ। ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ। ਇਹ ਜਗ ਮੈਂ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਰਹਾਰੇ ਜਾਓ। ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਦੂਜੇ ਲੱਗੇ ਜਾਏ ਤਿਸ ਨੂੰ ਸੁਖ ਸੁਪਨੇ ਨਹੀਂ ਦੁਖੇ ਦੁਖ ਵਿਖਾਏ। ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਧ ਲਗਾਏ ਜੋ ਮਨ ਵਸ ਨਾ ਆਵਈ ਥੱਕੇ ਕਰਮ ਕਮਾਏ। ਪੇਖ ਧਾਰੀ ਪੇ ਕਰ ਥੱਕੇ ਆਠਸਰ ਤੀਰਥ ਨਹਾਏ ਮਨ ਕੀ ਸਾਰ ਨਾ ਜਾਣਨੀ ਹੋਮੇ ਪਰਮ ਭੁਲਾਏ। ਗੁਰ ਪ੍ਰਸਾਦੀ ਭਉ ਪਿਆ ਵੜ ਭਾਗ ਵਸਿਆ ਮਨ ਆਏ ਪਏ ਪਏ ਮਨ ਵਸ ਹੋਆ ਹੋਮੇ ਸ਼ਬਦ ਜਲਾਏ। ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਲਾਏ ਸਤਿਗੁਰ ਮਿਲੇ ਨਾ ਹੋ ਪਾਇਆ ਨਾਨਕ ਸੁਖ ਸਮਾਏ ਪੌੜੀ। ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ ਕਿਉ ਮਾਇਆ ਰੰਗ ਸੁੰਭ ਖਿਰ ਮੈਂ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੇ ਸਿਰ ਪਾਪ ਲੈ ਜਾਵਣਾ ਜਾਂ ਪੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥਨ ਆਵੇ ਫਿਰ ਪਛਤਾਵਣਾ। ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਹੇ ਫਿਰ ਫਿਰ ਮਿਲਣ ਨਾ ਪਾਏ ਨੀ ਜੰਮੇ ਤੈ ਮਰ ਜਾਹੇ ਸਹਿਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਹੇ। ਨਾਨਕ ਨਦਰੀ ਬਖਸਲੇ ਸਬਦੇ ਮੇਲ ਮਿਲਾਹੇ। ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਓ ਜਿਉਂ ਛੁੱਟੜ ਘਰ ਘਰ ਫਿਰੇ ਦੋ ਚਾਰਣ ਬਦਨਾਓ। ਨਾਨਕ ਗੁਰਮੁਖ ਬਖਸੀਏ ਤੇ ਸਤਿਗੁਰ ਮੇਲ ਮਿਲਾਓ ਪੌੜੀ। ਜੋ ਸੇਵੇ ਸਤ ਮੁਰਾਰ ਸੇ ਫਵਜਲ ਤਰ ਗਏ ਆ ਜੋ ਬੋਲੇ ਹਰ ਹਰ ਨਾਓ ਤਿੰਨ ਜਮ ਛੱਡ ਗਇਆ ਤੇ ਦਰ ਗਏ ਪੈਦੇ ਜਾਗੇ ਜਿੰਨਾ ਹਰ ਜਪ ਲਿਆ ਹਰ ਸੇਵੇ ਸੇਈ ਪੁਰਖ ਜਿੰਨਾ ਹਰ ਤੁਧ ਮਾਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਪਉ ਗਇਆ। ਸਲੋਕ ਮਹੱਲਾ ਤੀਜਾ ਥਾਲੇ ਵਿਚ ਤੈ ਵਸਤੂ ਪਈਓ ਹਰ ਪੂਜਨ ਅੰਮ੍ਰਿਤ ਸਾਰ ਜਿਤ ਖਾਧੇ ਮਨ ਤ੍ਰਿਪਤੀ ਹੈ ਪਾਈਏ ਮੋਹ ਦੁਆਰ। ਇਹ ਭੋਜਨ ਅਲੱਭ ਹੈ ਸੰਤੋ ਲੱਭੇ ਗੁਰ ਵਿਚਾਰ ਇਹ ਮੁਦਾਵਣੀ ਕਿਉਂ ਵਿੱਚੋਂ ਕੱਢੀਏ ਸਦਾ ਰੱਖੀਏ ਉਰਤਾਰ। ਇਹ ਮੁਦਾਵਣੀ ਸਤਿਗੁਰੂ ਪਾਈ ਗੁਰ ਸਿੱਖਾਂ ਲੱਦੀ ਪਾਲ ਨਾਨਕ ਜਿਸ ਬੁਝਾਏ ਸੋ ਬੁਝ ਸੀ ਪਰ ਪਾਇਆ ਗੁਰਮੁਖ ਕਾਲ। ਮਹੱਲਾ ਤੀਜਾ ਜੋ ਤੁਰ ਮੇਲੇ ਸੇ ਮਿਲ ਰਹੇ ਸਤਿਗੁਰ ਸਿਉਂ ਚਿਤ ਲਾਏ ਆਪ ਛੋੜੇਨ ਸੇ ਵਿਛੜੇ ਦੂਜੇ ਪਾਏ ਖੁਆਏ। ਨਾਨਕ ਵਿਣ ਕਰਮਾ ਕਿਆ ਪਾਈਏ ਪੂਰਬ ਲਿਖਿਆ ਕਮਾਏ ਪੌੜੀ। ਬੈਸਗੀਆਂ ਜਿਸ ਗਾਵੇ ਗਾਵਣ ਹਾਰੀਆਂ ਹਰ ਨਾਮ ਸਲਾਹਿਓ ਨਿਤ ਹਰ ਕੋ ਬਲਿਹਾਰੀਆ ਜਿੰਨੀ ਸੁਣ ਮੰਨਿਆ ਹਰ ਨਾਮ ਤਿਨਾ ਹੋ ਵਾਰੀਆ ਗੁਰਮੁਖੀਆਂ ਹਰ ਮੇਲ ਮਿਲਾਵਣ ਹਾਰੀਆਂ ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆ। ਸਲੋਕ ਮਹੱਲਾ ਤੀਜਾ ਵਿਣ ਨਾਵੇ ਸਾ ਭਰਮ ਦੇ ਨਿਤ ਜਗ ਤੋਟਾ ਸਹਿਸਾਰ ਮਨਮੁਖ ਕਰਮ ਕਮਾਵਣੇ ਹੋਮੇ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਅਨਦਿਨ ਉਸਤਤ ਹੋਵੇ ਮਨਮੁਖ ਪਰਮੇ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗੇ ਸਵੇ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ। ਸੇ ਹਰ ਨਾਮ ਧਿਆਵੇ ਜੋ ਹਰ ਰਤਿਆ ਹਰ ਇੱਕ ਧਿਆਵੇ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੇ ਇੱਕ ਇੱਕੋ ਉਦਪਤਿਆ ਜੋ ਹਰ ਨਾਮ ਧਿਆਵੇ ਤਿੰਨ ਡਰ ਸੜ ਕਤਿਆ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ ਅੰਤਰ ਗਿਆਨ ਨ ਆਇਓ ਜਿਤ ਕਈ ਸੋਝੀ ਪਾਏ ਵਿਣ ਡਿੱਠਾ ਕਿਆ ਸਾਲ ਆਈਏ ਅੰਧਾ ਅੰਧ ਕਮਾਏ।
ਨਾਨਕ ਸ਼ਬਦ ਪਛਾਣੀਐ ਨਾਮ ਸੇ ਮਨ ਆਏ ਮਹੱਲਾ ਤੀਜਾ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ ਰਤਨੀ ਪਰੇ ਭੰਡਾਰ। ਗੁਰ ਕਿਰਪਾ ਤੇ ਪਾਈਅਨ ਜੇ ਦੇਵੈ ਦੇਵਣ ਹਾਰ, ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ। ਵਿਖ ਵਿਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ, ਨਾਨਕ ਸੱਚ ਸਲਾਹੀਐ ਹਨ ਸਵਾਰਣ ਹਾਰ। ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਪਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਕੂੜਿਆਰੀ ਰਜੇ ਕੂੜ ਜੋ ਵਿਸ਼ਟਾ ਕਾਗ ਖਾਵਈ, ਜਿਸ ਹਰ ਹੋਏ ਕਿਰਪਾਲ ਤੂ ਰਾਮ ਧਿਆਵਈ। ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲੈ ਜਾਵਈ। ਸਲੋਕ ਮਹੱਲਾ ਤੀਜਾ। ਸੇਖਾ ਚਉ ਚੱਕਿਆ ਚਉ ਵਾਇਆ, ਇਉ ਮਨ ਇਕਤ ਕਰ ਆਣ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਤਦ ਗੁਰ ਅੱਗੇ ਟਹਿ ਪਉ ਸਭ ਕੇ ਜਾਣੇ ਜਾਣ, ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਸਤਿਗੁਰ ਕੇ ਪਾਣੇ ਪੀ ਚੱਲੇ ਤਾਂ ਦਰਗੇ ਪਾਵੇ ਮਾਣ, ਨਾਨਕ ਜੇ ਨਾਮ ਨਾ ਚਿਤਨੀ ਤੇਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ। ਹਰ ਗੁਣ ਤੋਟ ਨ ਆਵਈ ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੈ ਗੁਣਮੈ ਰਹੇ ਸੁਮਾਏ। ਪੌੜੀ ਹਰ ਚੋਲੀ ਦੇ ਸਵਾਰੀ ਕੜ ਪੈਦੀ ਭਗਤ ਕਰ, ਹਰ ਪੜ ਲੱਗਾ ਅਧਕਾਈ ਬਹੁ ਬਹੁਬਦ ਪਾਂਦ ਕਰ। ਕੋਈ ਬੂਝੇ ਬੂਝਣ ਹਾਰਾ ਅੰਤਰ ਬਵੇਕ ਕਰ, ਸੋ ਬੂਝੇ ਇਹੋ ਬਵੇਕ ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ। ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨੈ, ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣੇ। ਗੁਰਪ੍ਰਸਾਦੀ ਜੀਵਿਤ ਮਰੇ ਤਾਂ ਮਨ ਹੀ ਤੇ ਮਨ ਮਾਨੈ, ਜਿਨ ਕੋ ਮਨ ਕੀ ਪ੍ਰਤੀਤ ਨਾਹੀ। ਨਾਨਕ ਸੇ ਕਿਆ ਕਥੈ ਗਿਆਨੈ। ਮਹੱਲਾ ਤੀਜਾ। ਗੁਰਮੁਖ ਚਿੱਤ ਨ ਲਾਇਓ ਅੰਤ ਦੁਖ ਪਹੁਤਾ ਆਏ, ਅੰਦਰੋਂ ਬਾਹਰੋਂ ਅੰਧਿਆਂ ਤੁਧ ਨ ਕਾਹੀ ਪਾਏ। ਪੰਡਿਤ ਤਿਨ ਕੀ ਬਰਕਤੀ ਸਭ ਜਗਤ ਖਾਏ, ਜੋ ਰਤੇ ਹਰਨ ਆਏ ਜਿਨ ਗੁਰ ਕੇ ਸ਼ਬਦ ਸਲਾਹਿਆ ਹਰ ਸਿਉ ਰਹੇ ਸਮਾਏ। ਪੰਡਿਤ ਦੂਜੇ ਭਾਏ ਬਰਕਤ ਨਾ ਹੋਵਈ, ਨਾ ਥਨ ਪੱਲੇ ਪਾਏ ਪੜਥਕ ਕੇ ਸੰਤੋਖ ਨ ਆਇਓ। ਅਨਦਿਨ

ਦੀ ਪਿੱਛੇ ਲਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਨ ਸਤਿਗੁਰ ਨਾਵ ਨਾ ਪਾਈਏ, ਬੁੱਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੇ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਧ, ਮਨੋ ਤਿਸ ਨਾ ਭੁੱਖ ਨ ਜਾਏ, ਗੁਰਮੁਖ ਸਬਦੇ ਰਤਿਆ, ਸੀਤਲ ਹੋਏ ਆਪ ਗਵਾਏ, ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨ ਲੱਗੇ ਆਏ, ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵਲਾਏ ਪੌੜੀ। ਹਉ ਬਲਿਹਾਰੀ ਤਿੰਨ ਕੌ, ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਤੇ ਆਏ ਦੇ, ਤਿੰਨ ਦਰਸ਼ਨ ਪਿਖਾ, ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ, ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲਵ ਕਿਰਖਾ, ਤਨ ਤਨ ਸੁਹਾਵਾ, ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਤਰੇ ਵਿਖਾ। ਸਲੋਕ ਮਹੱਲਾ ਤੀਜਾ, ਗੁਰਬਿਨ ਗਿਆਨ ਨਾ ਹੋਵਈ, ਨਾ ਸੁਖ ਵਸੇ ਮਨ ਆਏ, ਨਾਨਕ ਨਾ ਵਿਹੂਣੇ ਮਨਮੁਖੀ, ਜਸਨ ਜਨਮ ਗਵਾਏ। ਮਹੱਲਾ ਤੀਜਾ, ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ, ਥੱਕ ਰਹੇ ਲਿਵਲਾਏ, ਬਿਨ ਸਭ ਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੇ ਮਿਲਾਏ, ਬਿਨ ਨਾਵੇ ਪਹਿਨਣ ਖਾਣ ਸਾ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ, ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਏਹਾ ਸਿੱਧ ਏਹਾ ਕਰਮਾਤ ਪੌੜੀ। ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੇ ਹਰ ਗੁਣ ਸ਼ੰਤਾ, ਹਰ ਕੀਰਤਨ ਕਰੇ ਹਰ ਜਾ ਸੁਣੇ, ਤਿਸ ਕਵਲਾ ਕੰਤਾ, ਹਰ ਦਾਤਾ ਸਭ ਜਗਤ ਪਿਖਾਰੀਆ, ਮੰਗਤ ਜਨ ਜਨਤਾ, ਹਰ ਦੇਵ ਉਦਾਨ ਦਿਆਲ ਹੋਏ, ਵਿਜ ਪਾਥਰ ਕ੍ਰਿਮ ਜਨਤਾ, ਜਨ ਨਾਨਕ ਨਾਮ ਧਿਆਇਆ, ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ, ਪੜਣਾ ਗੁੜਣਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹਉ

ਵਿਣ ਮਨ ਮਾਰੇ ਕੋਈ ਨਾ ਸਿੱਝਈ। ਵੇਖੋ ਕੋਲ ਵਿਲਾਏ ਪੇਖ ਤਾਰੀ ਤੀਰਥੀ ਪਵਥ ਕੇ, ਨਾ ਇਹੋ ਮਨ ਮਾਰਿਆ ਜਾਏ। ਗੁਰਮੁਖ ਇਹੋ ਮਨ ਜੀਵਿਤ ਮਰੇ, ਸੱਚ ਰਹੇ ਲਿਵਲਾਏ। ਨਾਨਕ ਇਸ ਮਨ ਕੀ ਮਲ ਇਉ ਉਤਰੈ, ਹਉਮੈ ਸ਼ਬਦ ਜਲਾਏ ਪੌੜੀ। ਹਰ ਘਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦਿਰੜਾਓ ਇਕ ਕਿਨਕਾ। ਹਰ ਘਰ ਸੀਗਾਰ ਬਣਾ

ਪਾਪਿਸ਼ਟ ਹਥਿਆਰੀ ਹੋਏ ਘਰ ਘਰ ਫਿਰ ਇੱਕ ਸੁਧ ਮਨ ਜਿਉ ਧਰਕਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮਿਲ ਲਓ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ ਸਲੋਕ ਮਹੱਲਾ ਤੀਜਾ ਗੁਰਸੇਵਾ ਤੇ ਸੁਖ ਉਪਜੇ ਫਿਰ ਦੁੱਖ ਨ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹੋ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਤਿੰਨ ਸਬਦੇ ਸੁਧ ਨਾ ਹੋਵੇ ਜੇ ਅਨੇਕ ਕਰੇ ਸੀਗਾਰ ਫਿਰ ਕੀ ਸਾਰ ਨਾ ਜਾਣੇ ਦੂਜੇ ਪਾਏ ਪਿਆਰ ਸਾਕ ਸੁਧ ਸਾਕ ਕੁਲੱਖਣੀ ਨਾਨਕ ਨਾਰੀ ਵਿਚ ਕੁਨਾਰ ਪੌੜੀ ਹਰ ਘਰ ਆਪਣੀ ਦਇਆ ਕਰ ਹਰ ਬੋਲੀ ਬਹਿਣੀ ਹਰ ਨਾਮ ਤੇ ਆਈ ਹਰ ਉਚਰਾਂ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨਹੋਂ ਕੁਰਬੈਣੀ ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾ ਨੈਣੀ ਹੋ ਵਾਰਿਆ ਆਪਣੇ ਗੁਰੂ ਕਹੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸਲੋਕ ਮਹੱਲਾ ਚੌਥਾ ਹਰ ਦਰਸ਼ਨ ਸਿਓ ਪ੍ਰੀਤ ਹੈ ਹਰ ਦਰਸ਼ਨ ਕੋ ਮਿੱਤ ਹਰ ਦਰਸ਼ਨ ਕੇ ਵਸ ਹੈ ਜੋ ਜੰਤੀ ਕਹਿ ਵਸ ਜੰਤ ਹਰ ਕੇ ਦਾਸ ਹਰ ਧਿਆਇ ਦੇ ਕਰ ਪ੍ਰੀਤਮ ਸਿਉ ਨੇਹੁ ਕਿਰਪਾ ਕਰਕੇ ਸੁਣੋ ਪ੍ਰਭ ਸਭ ਜਗ ਮੈਂ ਵਰਸੇ ਮੇਹੁ ਜੋ ਹਰ ਦਰਸ਼ਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਮ ਦੀ ਜਨ ਕਾ ਜੈ ਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ

ਕੈ ਸੰਗ ਪਾਪ ਗੁਵਾਵਣਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ। ਸਲੋਕ ਮੁਹੱਲਾ ਚੌਥਾ। ਅੰਤਰ ਅਗਿਆਨ ਪਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਵਟ ਸਭ ਕਵਟੋ ਕਰ ਜਾਣੇ ਕਵਟੇ ਖਪੇ ਖਵਾਹੀ। ਸਤਿਗੁਰ ਕਾ ਪਾਣਾ ਚਿੱਤ ਨ ਆਵੇ ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸਦ ਸਵਾਹੀ। ਮੁਹੱਲਾ ਚੌਥਾ। ਮਨੁੱਖ ਮਾਇਆ ਮੋਹੇ ਆਪੇ ਦੂਜੇ ਪਾਏ ਮਨੁਆ ਥਿਰ ਨਾਹੇ। ਅਨਦਨ ਜਲ ਰਹਿ ਦਿਨ ਰਾਤੀ ਹੋਮੇ ਖਪੇ ਖਪਾਹੇ। ਅੰਤਰ ਲੋਭ ਮਹਾ ਗੁਬਾਰਾ ਤਿਨਕੇ ਨਿਟ ਨਾ ਕੋਈ ਜਾਵੇ। ਕੋਈ ਆਪ ਦੁਖੀ ਸੋ ਕਭੂ ਨਾ ਪਾਵੇ ਜਨਮ ਮਰੇ ਮਰ ਜਾਵੇ। ਨਾਨਕ ਬਖਸ ਲਏ ਪ੍ਰਾ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ ਸਹੀ ਵਿਚੱਖਣ ਜੰਤ ਜਿਨੀ ਹਰਚਾਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਪਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ। ਨਾਮੋ ਚਿਤ ਦੇ ਨਾਮ ਪੜੇ ਨਾਮ ਰਹੇ ਲਿਵ ਲਾਏ। ਨਾਮ ਪਦਾਰਥ ਪਾਇਆ ਚਿੰਤਾ ਗਈ ਬਲਾਏ। ਸਤਿਗੁਰ ਮਿਲਿਆ ਨਾਮ ਉਭਜੇ ਤਿਸ ਨਾ ਭੁੱਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਪੱਲੇ ਪਾਏ। ਮਹੱਲਾ ਚੌਥਾ। ਸਤਿਗੁਰ ਪੁਰਖ ਦੇ ਮਾਰਿਆ ਪ੍ਰਮ ਪ੍ਰਮਿਆ ਕਰ ਛੋੜ ਗਇਆ। ਉਸ ਪਿੱਛੇ ਵੱਜੇ ਫੱਕੜੀ ਮੋਹ ਕਾਲਾ ਅੱਗੇ ਪਇਆ। ਉਸ ਅਰਲ ਬਰਲ ਮੋਹ ਨਿਕਲੇ ਨਿਤ ਝੱਗੂ ਸੁੜਦਾ ਮੋਹਾ। ਕਿਆ ਹੋਵੇ ਕਿਸੇ ਹੀ ਦੇ ਕੀਤੇ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਇਆ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ। ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ। ਜੈਸਾ ਕੋਈ ਕਰੇ ਤੈਸਾ ਕੋਈ ਪਾਵੇ। ਕਿਉਂ ਬ੍ਰਹਮ ਵਿਚਾਰ ਹੋਵੇ ਦਰ ਸਾਚੇ ਅੱਗੋਂ ਦੇ। ਜਨ ਨਾਨਕ ਆਖ ਸੁਣਾਵੇ ਪੌੜੀ ਉਹ ਸੱਚੇ ਬੱਧਾ ਥੇ ਹੋ। ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ। ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹੱਲਾ ਪਹਿਲਾ। ਤਾ ਕੀ ਰਜਾਏ ਲਿਖਿਆ ਪਾਏ ਆਬ ਕਾ ਕੀਜੇ ਪਾਂਡੇ। ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ। ਹੰਡੇ ਜੀ ਕਮਾਂਦੇ ਮਹੱਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ। ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਆਪ ਹਾੜ ਬਹਾਲਿਓਨ। ਆਪੇ ਰਚਨ ਰਚਾਏ ਆਪੇ ਹੀ ਕਾਲਿਓਨ। ਆਪੇ ਜੰਤਿਓ ਪਾਏ ਆਪ ਪ੍ਰਤਪਾਲਿਓਨ। ਦਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ। ਨਾਨਕ ਭਗਤਾਂ ਸਦਾ ਆਨੰਦ ਪਾਉ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਉ ਹਰ ਕੇ ਸਦ ਬਲਿਹਾਰਣੇ ਜਿਤ ਸੇਵੈ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ ਕਰੇ। ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਨ ਤੇ ਨਿਜ ਕਰਵਾਸ ਗਏ ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਤੁਧ ਆਪੇ ਸਿੱਟ ਸਿਰਜੀਆ ਆਪੇ ਫੁਨਗੋਈ। ਤਾਂ ਵੇਖੋ ਸ਼ਬਦ ਵਰਤਦਾ ਜੋ ਕਰੇ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰਸੋਈ। ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ। ਹਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ। ਉਇਲੇ ਜਾਰੇ ਉਇਲੇ ਗਾਡੇ ਤੇਰੀ ਗਦ ਦੂਹੂ ਨਾ ਪਾਈ। ਮਨ ਰੇ ਸੰਸਾਰ ਅੰਧ ਗਹੇਰਾ ਚੌਧ ਪਸਰੇ ਹੋਏ ਜਮ ਜੇਵਰ ਆ ਰਹਾਓ। ਕਵਤ ਪੜੇ ਪੜ ਕਵਤਾ ਮੂਏ ਕਪੜ ਕੇਦਾਰੇ ਜਾਈ। ਜਟਾਂ ਧਾਰ ਤਰ ਜੋਗੀ ਮੂਏ ਤੇਰੀ ਗਤ ਇਹਨੇ ਨਾ ਪਾਈ। ਦਰਬ ਸੰਚ ਸੰਜਰਾ ਜੇ ਮੂਏ ਗੜਲੇ ਕੰਚਨ ਭਾਰੀ। ਵੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ। ਰਾਮ ਨਾ ਬਿਨ ਸਭੇ ਬਗੂਤੇ ਦੇਖੋ ਨਿਰਖ ਸਰੀਰਾ। ਹਰ ਕੇ ਨਾ ਬਿਨ ਕਿਨਗਤ ਪਾਈ ਹੈ ਉਪਦੇਸ਼ ਕਬੀਰਾ। ਜਬ ਜਰਗੇ ਤਬ ਹੋਏ ਪਸਮ ਤਾਨ ਰਹੇ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤ ਹੈ ਇਹ ਤਨ ਕੀ ਇਹ ਬਡਾਈ। ਆਹੇ ਪਈਆ ਫਿਰ ਤਾਓ ਫੂਲਿਆ ਫੂਲਿਆ
جب دس ماس ارد مکرتا سو دن کیسے پھولیا رہاؤ جو مد ماکھی کیوں سٹھور رس جور جور تن کیا مرتی بار لیو لیو کریے پوت رین کیوں دیا دیوری لو بری نار سنگ پئی آگے سجن سہیلا مر کٹ لو سب لو کٹم پیو آگے ہنس اکیلا کہے تکبیر سنو رے پانی پرے کاگرس بوا جھوٹھی مایا آپ بندھایا جو نلنی پرمسوا بید پران سب مد سن کے کری کرم کی آسا کال گر سب لوگ سیانے اڑ پنڈت پہ چلے نراسا مان رے سرو نہ ایک کاجا پجو نہ رگ پت راجا رکھاؤ بان کھن جائے جوگ تب کینو کند مول چن کھایا نادی بےدی سب دی مونی جم کے پٹے لکھایا

ਜੀਵਨ ਦਾਤਾ, ਜਾ ਕੇ ਨਿਗਮ ਦੂਧ ਕੇ ਠਾਟਾ, ਸਮੁੰਦ ਬਲੋਮਨ ਕੋ ਮਾਟਾ, ਤਾ ਕੀ ਹੋ ਬਲੋਮਨ ਹਾਰੀ, ਕਿਉਂ ਮੇਟੈ ਗੋ ਸ਼ਾਸ ਤੁਹਾਰੀ। ਚੇਰੀ ਤੂੰ ਰਾਵਣ ਕਰਸ ਪਤਾਰਾ, ਜਗ ਜੀਵਨ ਪ੍ਰਾਣ

ਤੇਰੀ ਹਾਥ ਵਿਚਾਰੀ ਸੋਈ ਸੋਈ ਜਾਗੀ ਜਿਤ ਲਾਈ ਤਿਤ ਲਾਗੀ ਤੇਰੀ ਤੈ ਸੁਮਤ ਕਹਾਂ ਤੇ ਪਾਈ ਜਾ ਤੇ ਪ੍ਰਮ ਕੀ ਲੀਕ ਮਿਟਾਈ ਤੋ ਰਸ ਕਬੀਰੇ ਜਾਣਿਆ ਮੇਰੋ ਗੁਰਪ੍ਰਸਾਦ ਮਨ ਮਾਨਿਆ ਜੇ ਬਾਜ ਨਾ ਜੀਆ ਜਾਈ ਜੋ ਮਿਲੇ ਤਾਂ ਕਾਲ ਅਘਾਈ ਤਾ ਜੀਵਨ ਪਲੋ ਕਹਾਂ ਹੀ ਮੂਏ ਬਿਨ ਜੀਵਨ ਨਾਹੀ ਅਬ ਕਿਆ ਕਸੀਏ ਗਿਆਨ ਵਿਚਾਰਾ ਨਿਜ ਨਿਰਖਤ ਗਲ ਵਿਵਹਾਰਾ ਰਖਾਓ ਕਸ ਕੁੰਕਮ ਚੰਦਨ ਕਾਰਿਆ ਬਿਨ ਨੈਨੋ ਜਗਤ ਨਿਹਾਰਿਆ ਪੂਤ ਪਿਤਾ ਇਕ ਜਾਇਆ ਬਿਨ ਠਾਹਰ ਨਗਰ ਵਸਾਇਆ

ਜਾਣੈ ਸੋ ਪੰਚ ਸੈਲ ਸੁਖ ਮਾਨੈ ਕਬੀਰ ਹੈ ਸੋ ਤਨ ਪਾਇਆ ਹਰ ਭੇਟਤ ਆਪ ਮਿਟਾਇਆ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਗ ਬਾਰਾ ਰਖਾਓ ਅੰਧਿਆਰੇ ਦੀਪਕ ਚਹੀਏ ਇਕ ਬਸਤ ਅਗੋਚਰ ਲਈਏ ਬਸਤ ਅਗੋਚਰ ਪਾਈ ਹਰ ਦੀਪ ਕਰੇ ਆਸਮਾਨ।

ਝੂਠੇ ਖਾਂ ਬਿਲੋਬਸ ਪਾਨੀ ਤਾਇਆ ਮਾਜਸ ਕੌਣ ਗੁਨਾ ਜੋ ਕੜਪੀਤਰ ਗਏ ਮਲਨਾ ਰਗਾਓ ਲੌਕੀ ਅੱਠ ਸੜ ਤੀਰਥ ਨਾਈ।

ਓ ਪਰਪੰਜ ਕਰ ਪਰ ਤਨ ਲਿਆਵੇ ਸੁਧਾਰਾ ਪੈ ਆਣ ਲੁਟਾਵੇ ਮਨ ਮੇਰੇ ਪੂਲੇ ਕਪਟ ਨਾ ਕੀਜੇ ਅੰਤਨ ਮੇਰਾ ਤੇਰੇ ਜੀ ਪੈ ਲੀਜੇ ਰਹਾਓ ਛਿਨ ਛਿਨ ਤਨ ਸ਼ੀਜੇ।

ਓ ਮਨ ਪਵਨੇ ਸੁਖ ਬਣਿਆ ਕਿਸੇ ਯੋਗ ਪ੍ਰਾਪਤ ਗਣਿਆ ਰਖਾਓ ਗੁਰਦ ਖਿਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਹ ਲਿਗੇ ਦਰਵਾਜੇ ਬਾਜੀ ਅਲੇ ਅਨਹਦ ਬਾਜੇ ਕੁੰਭ ਕਮਲ ਜਲ ਪਰਿਆ ਜਲ ਮਿਟਿਆ ਉਬਾ ਕਰਿਆ ਕਉ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਰਾਗ ਸੋਰਠ

ਰਾਜਧਾਨੀ ਰਤਨ ਕਮਲ ਕੋਠਰੀ ਚਮਕਾਰ ਬੀਜਲ ਤਹੀ ਨੇਰੈ ਨਾਹੀ ਦੂਰ ਨਿਜ ਆਤਮੈ ਰਹਿਆ ਭਰਪੂਰ ਜੇ ਅਣਖ ਸੂਰ ਉਜਿਆਰਾ ਤੇ ਦੀਪਕ ਜਲੇ ਸੰਸਾਰਾ ਗੁਰਪ੍ਰਸਾਦੀ ਜਾਣਿਆ ਜਨਨਾਮਾ ਸਹਿਜ ਸਮਾਨਿਆ ਕਾਰ ਚੌਥਾ ਸੋਰਠ ਪਾੜ ਪੜੋਸਨ ਪੂਛਲੇ ਨਾਮਾ ਕਾ ਪਹਿਚਾਣ ਸੁਵਾਈ ਹੋ ਤੋ ਪੈ ਦੁਗਣੀ ਮਜੂਰੀ ਦੇਹੋ ਮੋਕੋ ਬੇਡੀ ਦੇਹੋ ਬਤਾਈ ਹੋ ਰੀ ਬਾਈ ਬੇਡੀ ਦੇਣ ਨਾ ਜਾਈ ਦੇਖ ਬੇਡੀ ਰਹੋ ਸਮਾਈ।

ਅਣਮੜਿਆ ਮੰਦਲ ਬਾਜੇ ਮੇ ਸਾਵਣ ਕਨ ਹਰ ਗਾਜੇ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੋਕੋ ਮਿਲਿਓ ਰਾਮ ਸੁਨੇਹੀ ਜੇ ਮਿਲਿਆ ਦੇਹ ਸੁਦੇਹੀ ਗਾਉ ਮਿਲ ਪਾਰਸ ਕੰਚਨ ਹੋਇਆ ਮੁਖ ਮਨਸਾ ਰਤਨ ਪਰੋਇਆ ਇਹ ਪਾਉ ਗਿਆ ਪਰਮ ਪਾਗਾ ਗੁਰ ਪੁੱਛੇ ਮਨ ਪਤੀ ਆਗਾ ਜਲ ਪੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾ ਮੈਂ ਤਤ ਪਛਾਨਿਆ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਓਧ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਪ੍ਰਮੇਸ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਇਆ ਭਿਖਾਰੀ ਅਸ਼ਤਰਾਜ ਬਿਸ਼ਰਤ ਦੁਖ ਪਾਇਆ ਸੋ ਗਲ ਪਈ ਹਮਾਰੀ ਰਾਜ ਪੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨ ਆਇਆ ਅਨਕ ਕਟਕ ਜੈਸੇ ਪੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ ਸਰਬੇ ਏਕ ਅਨੇਕੈ ਸਵਾਮੀ ਸਭ ਕੜ ਭੁਗਵੈ ਸੋਈ ਕਹੇ ਰਵਿਦਾਸ ਹੱਥ ਪੈਨੇ ਰਹਿ ਸਹਿਜੇ ਹੋਏ ਸੋਈ ਜੋ ਹਮ ਬਾਂਧੇ ਮੂਹ ਫਾਸ ਹਾਂ ਪ੍ਰੇ ਬੰਧਨ ਤੁਮ ਬਾਂਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਨ ਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ ਰਹਾਉ ਮੀਨ ਪਕੜ ਫੰਕਿਓ ਅਰ ਕਾਟਿਓ ਰਾਂਧ ਕੀਓ ਬਹੁ ਬਾਨੀ ਖੰਡ ਖੰਡ ਕਰ ਪੂਜਨ ਕੀਨੋ ਤਉ ਨਾ ਵਿਸਰਿਓ ਪਾਨੀ ਆਪਨ ਬਾਪੇ ਨਾਹੀ ਕਿਸੀ ਕੋ ਪਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ ਭਗਤ ਇਕ ਬਾਢੀ ਆਭੇ ਕਾਸੋ ਕਹੀਏ ਜਾਂ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜੂ ਸਹੀਏ ਦੁਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਵੇਖੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬੇਨ ਹਰ ਭਗਤ ਕਹੋ ਕੇ ਲਿਖ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜੇ ਰਸ ਅਨਸ ਬੀਸਰ ਜਾਹੀ ਰਹਾਉ ਜਾਨ ਅਜਾਨ ਪਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪਰਵੇਸ ਨਹੀਂ ਸਹੀਤ ਆਨ ਅਚਰੀਤ ਅਨਕਸ਼ ਸਮਝਣਾ ਪਰੇ ਅਪਰ ਮਾਇਆ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੀਨ ਬਸ ਜਾ ਕੇ ਚਾਰ ਪਦਾਰਥ ਅਜਿਤ ਦਿਸਾ ਸਿੱਧ ਨਵਰਦ ਕਰਤਲ ਤਾ ਕੇ ਹਰ ਹਰ ਹਰ ਨਾ ਜਪੇ ਰਸਨਾ ਅਬਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਨ ਪੁਰਾਣ ਵੇਦ ਵਿਧ ਚੌ ਤੀਸ ਅੱਖਰ ਮਾਹੀ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਤ ਰਹਿਤ ਫੁਨ ਵੱਡੇ ਭਗ ਲਿਵ ਲਾਗੀ ਕਹੇ ਰਵਿਦਾਸ ਪ੍ਰਗਾਸ ਹਿਰਦੇ ਤਰ ਜਨਮ ਮਰਨ ਪੈ ਭਾਗੀ ਜੋ ਤੁਮ ਗਿਰਵਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ ਪਏ ਹੈ ਚਕੂਰਾ ਮਾਧਵੇ ਤੁਮਨ ਤੋਰੋ ਤਉ ਹਮ ਨਹੀਂ ਤੋਰੇ ਤੁਮ ਸਿਉ ਤੋਰ ਤਮਨ ਸਿਉ ਜੋ ਰਹਿ ਰਹਾਉ ਜੋ ਤੁਮ ਦੀਵਰਾ ਤਉ ਹਮ ਬਾਤੀ ਜੋ ਤੁਮ ਤੀਰਥ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਤੋਰੀ ਜੈ ਜੈ ਜਾਉ ਤਾਂ ਤੇਰੀ ਸੇਵਾ ਤੂੰ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕੱਟੇ ਜਮ ਫੰਸ ਭਗਤ ਹੇਤ ਗਾਵੇ ਰਵਿਦਾਸਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਰੱਖ ਹੋ ਕੰਧ ਉਸਾਰੋ ਨੀਵਾਂ ਸਾਢੇ ਤੀਨ ਹਾਥ ਤੇਰੀ ਸੀਵਾਂ ਬੰਕੇ ਬਾਲ ਪਾਗ ਸਿਰ ਡੇਰੀ ਯੋ ਤਾਂ ਹੋਏ ਕੋ ਪਸਮ ਕੀ ਠੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਂਤ ਕਮੀਨੀ ਉਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹੇ ਰਵਿਦਾਸ ਚੁਮਾਰਾ ਚਮਰਟਾ ਗਾਂਢ ਨਾ ਜਨਈ ਲੋਕ ਠਾਵੇ ਪਣਹੀ ਅਰਹਾਉ ਆਰ ਨਹੀਂ ਜੇ ਤੋਪੋ ਨਹੀਂ ਰਾਮਬੀ ਠਾਉ ਰੂਪ ਲੋਗ ਗੰਠ ਗੰਠ ਖਰਾ ਬਿਗੂਚਾ ਹੋਂ ਵਰ ਗੰਠੇ ਜਾਏ ਪਹੁਚਾ ਰਵਿਦਾਸ ਜਪੇ ਰਾਮ ਨਾਮਾ ਮੋਹੇ ਜਮਸੋ ਨਾਹੀ ਕਾਮਾ ਰਾਗ ਸੋਰਠ ਬਾਣੀ ਭਗਤ ਭੀਖਣ ਕੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੈਣੋ ਨੀਰ ਵਹੇ ਤਨ ਕੀਨਾ ਭਏ ਕਿਸ ਦੁਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੇ ਆਵ ਕਿਆ।

ਪੁੰਨ ਪਦਾਰਥ ਪਾਇਆ, ਆਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ, ਰਹਾਉ ਰਸਨਾ ਰਮਤ ਸੋਨਤ ਸੁਖ ਸਰਵਨਾ, ਚਿਤ ਚੇਤੇ ਸੁਖ ਹੋਈ, ਕਹੋ ਪੀਖਣ ਦੁਇ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ। ਧਨਾਸਰੀ ਮਹੱਲਾ ਪਹਿਲਾ, ਕਰ ਪਹਿਲਾ ਚੌਪਦ ਇੱਕ ਓਅੰਕਾਰ, ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਜੀਉ ਡਰਤ ਹੈ ਆਪਣਾ।

ਅਨਦਨ ਸਾਹਿਬ ਸੇਵੀਏ ਅੰਤ ਛਿਡਾ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਦ ਕੁਰਬਾਣੇ ਜਾਓ ਰਖਾਓ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ।

ਦੁਆਰ ਜਾਬ ਤਬ ਸਭ ਇਹੋ ਸਭ ਜਗੇ ਸਾਰ ਤਨਾਸਰੀ ਮਹੱਲਾ ਪਹਿਲਾ ਜੀਉ ਤਬ ਹੈ ਬਾਰੋ ਬਾਰ ਤਬ ਤਬ ਖਾਵੇ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਚੱਖਣ ਹੋਏ ਵਿਨ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾ ਗਾਦਾ ਦਾਗ ਦੋਸ਼ ਮੁਚ ਲਿਆ।

ਤਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਧੀ ਕਰੇ ਤਾਂ ਕਸੂਰ ਨਾ ਸ਼ੀਜੈ ਚੋਰ ਕੀ ਹਾਮਾ ਪਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਬਿਨ ਬੋਲੇ ਬੂਝੀਏ ਸਤਿਆਰ ਰਹਾਓ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਜੇ ਸਾਧ ਰੱਖੀਏ ਦੀਜੇ ਰਲਾਏ ਜਾਂ ਪਰਖੀਏ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵਡਿਆਈਆਂ ਆਪੇ ਖਾਏ ਜੇ ਹੀ ਸੁਰਤ ਤੇ ਹੈ ਰਾਹੇ ਜਾਏ ਜੇ ਸਭ ਕੂੜੀਆਂ ਕੂੜ ਕਬਾੜ ਭਾਵੇ।

ਕਾਦੀ ਕੂੜ ਬੋਲ ਮਲਖਾਏ, ਬ੍ਰਾਹਮਣ ਨਾਵੇ ਜੀਆ ਖਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ, ਸੋ ਜੋਗੀ ਜੋ ਜੁਗਤ ਪਛਾਣੇ, ਗੁਰ ਪ੍ਰਸਾਦੀ ਏਕੋ ਜਾਣੇ, ਕਾਜੀ ਸੋ ਜੋ ਉਲਟੀ ਕਰੇ, ਗੁਰ ਪ੍ਰਸਾਦੀ ਜੀਵਿਤ ਮਰੇ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਆਪ ਤਰੇ ਸਗਲੇ ਕੁਲ ਤਾਰੇ, ਦਾਨ ਸਬੰਸੋਈ ਦਿਲ ਧੋਵੇ, ਮੁਸਲਮਾਨ ਸੋਈ ਮਲਖ ਹੋਵੇ, ਪੜਿਆ ਬੂਝੇ ਸੋ ਪ੍ਰਵਾਨ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਤਨਾਸਰੀ ਮਹੱਲਾ ਪਹਿਲਾ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਲ ਨਾਹੀ ਜੋਗ ਨਾਹੀ, ਨਾਹੀ ਸਦਕਾ ਟਬ, ਥਾਹਿਤ ਜਗ ਪ੍ਰਿਸ਼ਟ ਹੋਏ, ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਗ ਪਕੜੇ, ਠੱਗਣ ਕੋ ਸੰਸਾਰ ਰਹਾਉ, ਆਣ ਸੇਤੀ ਨਾਗ ਪਕੜੇ, ਸੂਝਤੇ ਤਿਨ ਲੋ, ਮਗਰ ਪਾਸ਼ੇ ਕਛ ਨਾ ਸੂਝੇ, ਇਉ ਪਦਮ ਅਲੋ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਪਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ, ਅਸ਼ਟ ਸਾਜ ਸਾਜ ਪੁਰਾਣ ਸੁਧ, ਕਰੇ ਵੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀ, ਕਹੇ ਨਾਨਕ ਦਾਸ। ਧਨਾਸਰੀ ਮਹੱਲਾ ਪਹਿਲਾ ਆਰਤੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਤੂਲੰਤ ਜੋਤੀ, ਕੈਸੀ ਆਰਤੀ ਹੋਏ, ਪਵ ਖੰਡਨਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਤੇਰੀ ਰਹਾਓ, ਸਹਿਸਤਾ ਵਨੈਨ ਨਾ ਨੈਨ ਹੈ ਤੋਏ ਕਹੋ, ਸਹਿਸ ਮੂਰਤ ਨਾ ਏਕ ਤੋਹੀ, ਸਹਿਸ ਪਦ ਦਿਮਲ ਨਾਲ ਏਕ ਪਦ ਗੰਧ ਦੇਣ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਇਸ ਕੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੇ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਅਨਦਰੋਂ ਮੋਹੇ ਆਹੀ ਪਿਆ।

ਸਤਿਕਾਰ ਸਤਿਗੁਰ ਪ੍ਰਸਾਦ ਇਹੋ ਤਨ ਅਖੁੱਟ ਨਾਨਕ ਖੁੱਟੇ ਨਾ ਜਾਏ ਪੂਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੇ ਮਨ ਆਏ ਰਗਾਉ ਅਵਗੁਣ ਕਾਟ ਗੁਣ ਹਿਰਦੇ ਸਮਾਏ ਪੂਰੇ ਗੁਰ ਕੇ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਪਾਈ ਦੁਬਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮੈਂ ਵਸੇ ਪ੍ਰਭ ਏਕੋ ਸੋਏ ਗੁਰਮਤੀ ਕੜ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੇ ਮਨ ਮਾਨਿਆ ਧਨਾਸਰੀ ਮਹੱਲਾ ਤੀਜਾ ਹਰ ਨਾਮ ਤਨ ਨਿਰਮਲ ਅਤਿ ਅਪਾਰਾ ਗੁਰ ਕੈ ਸ਼ਬਦ ਪਰੇ ਭੰਡਾਰਾ ਨਾਮ ਤਨ ਬਿਨ ਹੋਰ ਸਭ ਬਿਖ ਜਾਣ ਮਾਇਆ ਮੋਹੇ ਜਲੇ ਅਵਮਾਨ ਗੁਰਮੁਖ ਹਰ ਹਸ ਚਾਖੈ ਕੋਏ ਇਸ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੇ ਤਿਉ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹੋਮੇ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਚਾਖਿਆ ਸੋ ਹਰ ਜਨ ਲੋਕ ਤੇ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਬਿਨ ਸਤਿਗੁਰ ਸਭ ਮੋਈ ਬਿਰ ਲਾਏ ਅਣ ਦਿਨ ਦਾਜੇ ਸਾਂਤ ਨਾ ਪਾਏ ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ ਨਾਨਕ ਨਾਮ ਸਾਂਤ ਸੁਖ ਪਾਏ ਧਨਾਸਰੀ ਮਹੱਲਾ ਤੀਜਾ ਸਦਾ ਤਨ ਅੰਤਰ ਨਾਮ ਸੰਭਾਲੇ ਜੀ ਜੰਤ ਜਿਨੇ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪ੍ਰਗਾਸ

ਗੁਰ ਤੇ ਸਾਂਤ ਸਹਿਜ ਸੁਖ ਬਾਣੀ, ਸੇਵਾ ਸਾਚੀ ਨਾਮ ਸਮਾਣੀ, ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ, ਸਾਜ ਨਾਮ ਵਡਿਆਈ ਪਾਏ, ਆਪੇ ਕਰਤਾ ਜੁਗ ਜੁਗ ਸੋਏ।

ਜਗਾਉ। ਗੁਰਮੁਖ ਉਭਰੇ ਹਰ ਸਰਣਾਈ, ਰਾਮ ਨਾਮ ਰਾਤੇ ਭਗਤ ਦਿਰੜਾਈ। ਭਗਤ ਕਰੇ ਜਨ ਵਡਿਆਈ, ਪਾਏ ਸਾਜ ਰਤੇ ਸੁਖ ਸਹਿਜ ਸੁਮਾਏ। ਤਾਚੇ ਕਾ ਗਾਹਕ ਵਿਰਲਾ ਕੋ ਜਾਣ, ਗੁਰ ਕੈ ਸ਼ਬਦ ਆਪ ਪਛਾਣ। ਸਾਚੀ ਰਾਸ ਸਾਚਾ ਵਾਪਾਰ, ਸੋ ਤਨ ਪੁਰਖ ਜਿਸ ਨਾਮ ਪਿਆਰ। ਤਿਨ ਪ੍ਰ ਸਾਚੇ ਇਕ ਸਚ ਲਾਏ, ਊਤਮ ਬਾਣੀ ਸ਼ਬਦ ਸੁਣਾਏ। ਪ੍ਰ ਸਾਚੇ ਕੀ ਸਾਚੀ ਕਾਰ, ਨਾਨਕ ਨਾਮ ਸਵਾਰਨ ਹਾਰ। ਤਨਾਸਰੀ ਮੁਹੱਲਾ ਤੀਜਾ, ਜੋ ਹਰ ਸੇਵੈ ਤਿਨ ਬਲ ਜਾਓ। ਤਿਨ ਹਿਰਦੇ ਸਾਚ ਸੱਚਾ ਮੁਖ ਨਾਓ, ਸਾਚੋ ਸਾਚ ਸੰਭਾਲਿਓ ਦੁਖ ਜਾਏ। ਸਾਚੇ ਸ਼ਬਦ ਵਸੇ ਮਨ ਆਏ, ਗੁਰਬਾਣੀ ਸੁਣ ਮੈਲ ਗਵਾਏ। ਸਹਿਜੇ ਹਰ ਨਾਮ ਮਨ ਵਸਾਏ, ਹਰਹਾਉ ਕੂੜ ਕੁਸੱਤ ਤਿਸ਼ਨਾ ਅਗਨ ਬੁਝਾਏ। ਅੰਤਰ ਸ਼ਾਂਤ ਸਹਿਜ ਸੁਖ ਪਾਏ, ਗੁਰ ਕੇ ਭਾਣੇ ਚੱਲੇ ਤਾਂ ਆਪ ਜਾਏ।

ਜਨ ਸ਼ਬਦ ਮਰੇ ਬੂਝੇ ਜਨ ਸੋਏ, ਜਿਸ ਨੂੰ ਬਖਸ਼ੇ ਹਰ ਦੇ ਵਡਿਆਈ, ਗੁਰ ਪ੍ਰਸਾਦ ਵਸੇ ਮਨ ਆਈ ਰਹਾਉ, ਗੁਰਮੁਖ ਕਰਨੀ ਕਾਰ ਕਮਾਵੇ, ਤਾਂ ਇਸ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਂ ਗਲ ਮਿਗਦਾਰਾ, ਗੁਰ ਅੰਕ ਸਮਾਰ ਜੀ ਵਾਲਣ ਹਾਰਾ, ਮਨ ਅਸਾਧ ਸਾਧੇ ਜਨ ਕੋਈ, ਅਜਲ ਚਰੇ ਤਾਂ ਨਿਰਮਲ ਹੋਈ, ਗੁਰਮੁਖ ਇਹੋ ਮਨ ਲਿਆ ਸਵਾਰ, ਹਉਮੈ ਵਿਚੋਂ ਤਜੈ ਵਿਕਾਰ, ਜੋ ਤੁਰ ਰੱਖੇ ਨ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ, ਆਪਣੀ ਕਲਾ ਆਪੇ ਪ੍ਰਭ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ, ਧਨਾ ਸ੍ਰੀ ਮਹੱਲਾ ਤੀਜਾ, ਕਾਚਾ ਤਨ ਸੰਚੈ ਮੂਰਖ ਗਾਵਾਰ, ਮਨ ਮੁਖ ਪੂਲੇ ਅੰਧ ਗਾਵਾਰ, ਵਿਖਿਆ ਕੈ ਤਾਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ।

ਬਾਦ ਜੋ ਹਰ ਸੇਵੇ ਸੰਤ ਭਗਤ ਤਿਨ ਕੇ ਸਾ ਪਾਪ ਨਿਵਾਰੀ ਹਮੇ ਉਪਰ ਕਿਰਪਾ ਕਰ ਸਵਾਮੀ ਅਰਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ।

ਲਾਗੇ ਵਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈਸਨ ਤਰਤਾਇਓ ਮਲ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰਤਾਰੀ ਹਰ ਹਰ ਹਰ ਔਖਦ ਜਗ ਪੂਰਾ ਜਪ ਹਰ ਹਰ ਹੋਮੇ ਮਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖੇ ਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਧਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨਕਾ ਦੂਖ ਪਰਮ ਪਉ ਪਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤ ਹਰ ਲਿਵ ਲਾਗੀ ਰਹਾਉ ਸੰਤ ਜਿਨਾ ਕੀ ਜਾਤ ਹਰ ਸਵਾਮੀ ਤੁਮ ਠਾਕੁਰ ਹਮ ਸੰਗੀ ਜੈਸੀ ਮਤ ਦੇਵੋ ਹਰ ਸਵਾਮੀ ਹਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਨਕ ਕੀਰੇ ਤੁਮ ਵੜ ਪੁਰਖ ਵਡਾਗੀ ਤੁਮਰੀ ਗਤ ਮਿਲ ਕਹਿ ਨਾ ਸਕੇ ਪ੍ਰਭ ਹਮ ਕਿਉ ਕਰ ਮਿਲੇ ਅਪਾਗੀ ਹਰ ਪ੍ਰ ਸਵਾਮੀ ਕਿਰਪਾ ਤਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਧਨਾਸਰੀ ਮਹੱਲਾ ਚੌਥਾ ਹਰ ਕਾ ਸੰਤ ਸਤਿਗੁਰ ਸਤਿਪੁਰਖਾ ਜੋ ਬੋਲੇ ਹਰ ਹਰ ਬਾਨੀ ਜੋ ਜੋ ਕਹਿ ਸੁਣੇ ਸੋ ਮੁਕਤਾ ਹਮ ਤਿਸਕੇ ਸਤਿਗੁਰੁ ਬਾਨੀ ਹਰ ਕੇ ਸੰਤ ਸੁਣੋ ਜਸ ਕਾਨੀ ਹਰ ਹਰ ਕਥਾ ਸੁਣੋ ਇਕ ਨਿਮਖ ਪਾਲ ਤਬ ਕੇ ਲਿਖ ਪਾਪ ਲੈ ਜਾਨੀ ਰਖਾਓ ਐਸਾ ਸੰਤ ਸਭ ਜਿਨ ਪਾਇਆ ਤੇ ਵੜ ਪੁਰਖ ਵਡਾਨੀ ਤਿਨ ਕੀ ਤੂਰ ਮੰਗੇ ਪ੍ਰ ਸਵਾਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਰ ਬਿਰਖ ਪ੍ਰ ਸਵਾਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਸੇ ਤਵਲਾਥੀ ਪੂਖ ਪੁਖਾਨੀ।